ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘੜ ਘੜ ਕੇ ਪੜ ਪੜ ਕੀ ਜਾਣੈ ਜਬ ਉਦਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਮਿਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ

ਕਾ ਚੀਨਤ ਨਹਿ ਭੇਵ। ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੁਹ ਤੇਤੀ, ਤੁਮਰਾ ਲਖਾ ਨ ਜਾਏ ਪਸਾਰਾ, ਕਿਹ ਬਿਦ ਸਜਾ ਪ੍ਰਥਮ ਸੰਸਾਰਾ। ਇਕ ਰੂਪ ਅਨੂਪ ਸਰੂਪਾ, ਰੰਗ ਭਯੋ ਰਾਵ ਕਹਿ ਭੂਪਾ, ਅੰਡਜ ਦੇਰਜ ਸੇ ਤਜ ਕੀਨੀ, ਉਤ ਪੁਜ ਖਾਨ ਬਾਹੁਰ ਰਚ ਦੀਨੀ। ਕਾਹੂ ਫੂਲ ਰਾਜਾ ਹੋਵੈ ਬੈਠਾ, ਕਾਹੂ ਸਿਮਟ ਭਯੋ ਸੰਕਰ ਏ ਕੈਠਾ, ਸਗਰੀ ਸ੍ਰਿਸ਼ਟ ਦਿਖਾਇ ਚੰਮ ਭਾਵ, ਆਦ ਜੁਗਾਦ ਸਰੂਪ ਸਵਯੰ ਭਾਵ। ਅਬਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਸਿੱਖ ਸੰਗਰੋ, ਦੁਸ਼ਟ ਜਿਤੇ ਉਠ ਵਦ ਉਤਪਾਤਾ, ਸਕਲ ਮਲੇਸ਼ ਕਰੋ ਰਣ ਘਾਤਾ। ਜੇ ਆਸਤੁ ਤਵ ਸਰਣੀ ਪਰੇ, ਤਿਨਕੇ ਦੁਸ਼ਟ ਦੁਖਤ ਹੋਵੈ ਮਰੇ, ਪੁਰਖ ਜਮਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇਕ ਬਾਰ ਧਿਆ ਹੈ, ਤਾਂ ਕਿ ਕਾਲ ਨਿਕਟ ਨਹਿ ਹੈ, ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਾਰੈ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰੇ ਹੋ, ਤਾਂ ਕਿ ਤਾਪ ਤਨਕ ਮਹਿ ਹਰੇ ਹੋ, ਰਿਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸ਼ਵੈ ਸਕੈ ਨਾ ਕੋਈ। ਏਕ ਬਾਰ ਜਿਨ ਤੁਮੈ ਸੰਭਾਰਾ, ਕਾਲ ਫਾਂਸਤੇ ਤਾਹੇ ਉਬਾਰਾ, ਜਿਨ ਨਰ ਨਾਮ ਤਿਹਾਰੋ ਕਹਾ, ਦਾਰਦ ਦੁਸ਼ਟ ਦੋਖ ਤੇ ਰਹਾ। ਖੜ ਕੇ ਤੁਮੈ ਸਰਨ ਤਿਹਾਰੀ, ਆਪ ਹਾਥ ਦੇ ਲਿਹੋ ਉਬਾਰੀ, ਸਰਬਠਾਰ ਮੋਹੋ ਹੋ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ, ਕਿਲਬਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖੀਅਨ ਕੋ ਸ਼ੈ ਕਰਤਾ। ਸ੍ਰੀ ਹਸੋ ਜੈ ਪਹੇ ਦਯਾਲਾ, ਪੂਰਨ ਕਰਾ ਗ੍ਰੰਥ ਤਤਕਾਲਾ। ਮਨ ਬਾਸ਼ਿਤ ਫਲ ਪਾਵੈ ਸੋਈ, ਦੁਖ ਨ ਤਸੈ ਵਿਆਪਤ ਕੋਈ ਅੜਿਲ, ਸੁਨੈ ਗੁੰਗ ਜੋ ਆਹੇ ਸੋ ਰਸਨਾ ਪਾਵਈ, ਸੁਨੈ ਮੂਢ ਚਿਤ ਲਾਏ ਚਤੁਰਤਾ ਆਵਈ। ਦੁਖ ਦਰਦ ਪਹੁ ਨਿਕਟ ਨਾ ਤਿਰ ਨਰ ਕੇ ਰਹਿ, ਹੋ ਜੋ ਯਾ ਕੀ ਇਕ ਵਾਰ, ਚਾਉ ਪਈ ਕੋ ਕਹਿ ਚਾਉ ਪਈ। ਸੰਬਤ ਸਤਰਹਿ ਸਹਿਸ ਭਣੀਜੈ, ਅਰਧ ਸਹਿਸ ਫੁਣ ਤੀਨ ਕਹਿਜੈ, ਭਾਦਰਵ ਸੁਦੀ ਅਸ਼ਟਮੀ ਰਵਿਵਾਰਾ, ਤੀਰ ਸਤਦਰਵ ਗ੍ਰੰਥ ਸੁਧਾਰਾ। ਇਤ ਸ੍ਰੀ ਚਿਤ੍ਰਿਓ ਪਖਿਆਨੇ, ਤ੍ਰਿਆ ਚਰਿਤ੍ਰੇ ਮੰਤਰੀ ਭੂਪ ਸੰਵਾਦੇ, 405 ਚਰਿਤ੍ਰ ਸਮਾਪਤ, ਮਸਤ ਸੁਭ ਮਸਤ ਆ ਫਜੂੰ ਦੋਹਰਾ। ਦਾਸ ਜਾਨ ਕਰ ਦਾਸ ਪਰ, ਕੀਜੈ ਕਿਰਪਾ ਅਪਾਰ, ਆਪ ਹਾਥ ਦੈ ਰਾਗ ਮੋਹੇ, ਮਨ ਕਰਮ ਬਚਨ ਵਿਚਾਰ ਚਾਉ ਪਈ। ਮੈਂ ਨਾ ਗਣੇਸ਼ ਪ੍ਰਥਮ ਨਾਵੂ, ਕਿਸਨ ਬਿਸਨ ਕਬ ਹੂ ਨਹਿ ਧਿਆਵੂ, ਕਾਨ ਸੁਨੇ ਪਹਿਚਾਨ ਤਨਸੋ, ਲਿਵ ਲਾਗੀ ਮੋਰੀ ਪਾਗ ਇਨ ਸੋ। ਮਹਾਕਾਲ ਰਖਵਾਰ ਹਮਾਰੋ, ਮਹਾਲੋਹ ਮੈਂ ਕਿੰਕਰ ਸਾਰੋ, ਆਪਣਾ ਜਾਨ ਕਰੋ ਰਖਵਾਰ, ਬਾਹੀ ਗਹੇ ਕੀ ਲਾਜ ਵਿਚਾਰ। ਆਪਣਾ ਜਾਨ ਮਜੈ ਪ੍ਰਤ ਪਰੀਐ, ਚੁਣ ਚੁਣ ਸਤਰ ਹਮਾਰੇ ਮਰੀਐ, ਦੇਗ ਤੇਗ ਜਗ ਮੈਂ ਦਊ ਚੱਲੈ, ਰਾਖ ਆਪ ਮੁਹ ਔਰ ਆਨੰਦ ਲੈ। ਤੁਮ ਮਮ ਕਰਹੋ ਸਦਾ ਪ੍ਰਤ ਪਾਰਾ, ਤੁਮ ਸਾਹਿਬ ਮੈਂ ਦਾਸ ਤਿਹਾਰਾ, ਜਾਣੇ ਆਪਣਾ ਮਜੈ ਨਿਵਾਜ, ਆਪ ਕਰੋ ਹਮਰੇ ਸਭ ਕਾਜ। ਤੁਮ ਹੋ ਸਭ ਰਾਜ ਨਿਕੇ ਰਾਜਾ, ਆਪੇ ਆਪ ਗਰੀਬ ਨਿਵਾਜਾ, ਦਾਸ ਜਾਨ ਕਰ ਕਿਰਪਾ ਕਰਹੋ ਮੁਹੇ, ਹਾਰ ਪਰਾ ਮੈਂ ਆਣ ਦੁਆਰ ਤੁਹੇ। ਆਪਣਾ ਜਾਨ ਕਰੋ ਪ੍ਰਤਪਾਰਾ, ਤੁਮ ਸਾਹਿਬ ਮੈਂ ਕਿੰਕਰ ਥਾਰਾ, ਦਾਸ ਜਾਨ ਦੇ ਹਾਥ ਉਬਾਰੋ, ਹਮਰੇ ਸਭ ਬੈਰੀਨ ਸੰਘਾਰੋ। ਪ੍ਰਥਮ ਤਰਉ ਭਗਵਤ ਕੋ ਧਿਆਨਾ, ਬਹੁਰ ਕਰੋ ਕਵਿਤਾ ਬਿਦਨਾਨਾ, ਕ੍ਰਿਸ਼ਨ ਜਥਾ ਮਾਤ ਚਰਿਤ੍ਰ ਉਚਾਰੋ, ਚੂਕ ਹੋਏ ਕਾਬੋ ਲੇਹੋ ਸੁਧਾਰੋ, ਕਬਿਉ ਬਾਚ ਦੋਹਰਾ। ਜੋ ਨਿਜ ਪ੍ਰਭ ਮੋ ਸੋ ਕਹਾ, ਸੋ ਕਹੇ ਹਾਂ ਜਗ ਮਾਹੇ, ਜੋ ਤਿਹ ਪ੍ਰਭ ਕੋ ਧਿਆਏ ਹੈ, ਅੰਧ ਸੁਰਗ ਕੋ ਜਾਹੇ ਦੋਹਰਾ।

ਏਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਾਨ ਵਜੀਆ ਵਾਧਾਈਆ ਰਾਗ ਰਤਨ ਪਰਿਵਾਰ ਪਰੀਆ ਸ਼ਬਦ ਗਾਵਣੇ ਆਈਆ ਸ਼ਬਦੋ ਤਾਂ ਗਾਵ ਹੋ ਹਰੀ ਖੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ।

ਆਧਾਰ ਸਾਤ ਨਾਮ ਅਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵੇਟਾ ਹੋ ਜਿਸ ਦੀ ਆਇ ਵਡਿਆਈਆ ਕਹਿ ਨਾਨਕ ਸੁਣਹੁ ਸੰਤ ਹੋ ਸਭ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਜਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਰ ਦੁੱਧ ਵਾਸ ਕੀਤੇ ਕਾਲ ਕੰਟਕ ਮਾਰਿਆ ਤੁਹਰੇ ਕਰਮ ਪਾਇਆ ਤੁਧ ਜਿਨ ਕਾ ਉਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਹਣ ਦਿਸਨ ਹੋਵਟ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਹੇ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ

ਵਿਤ ਸਤਿਗੁਰ ਰਹੇ ਆਪ ਹਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਿਧ ਹਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨ ਜਾਈ ਨਿਤ ਨਿਤ ਰਾਖਿਓ ਧਾਰੋ ਤਾਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਾਇਓਈ ਤਰਸ ਪਇਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਤਰਸ ਪਇਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਪਾਉੜੀ ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੇ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ ਸੁਣਕੇ ਜਮਕੇ ਦੂਤ ਨਾਏ ਤੇਰਾ ਛੱਡ ਜਾਹੇ ਭਾਉ ਜਲ ਬਿਖਮ ਸਗਾਹੋ ਗੁਰ ਸਬਦੀ ਪਾਰ ਪਾਹੇ ਜਿਨ ਕਉ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਕਲਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸੈਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੈ ਤੋ ਲਿਆਹੇ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਣਾ ਜਿਹਵਾ ਜਾਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਮਣੀ ਸੁਨਣਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਆ ਠਾਉ ਕਉ ਨਾਨਕ ਕਿਰਪਾ ਕਰੇ ਜਿਸਨੋ ਇਹ ਵਾਥ ਦੇ ਜਾਗ ਮਹਿ ਉੱਤਮ ਕਾਢੀ ਅਹੇ ਵਿਰਲੇ ਕੇ ਮਹੱਲਾ ਪੰਜਵਾ ਰੱਖ

ਸਾਲ ਦਿਨਾ ਕੈ ਸੰਗ ਭਵ ਜਲ ਤਾਰਿਅਨ ਸਾਕਤ ਨੰਦਕ ਦੁਸ਼ਟ ਖਿਨ ਮਾਹੇ ਬੇਦਾਰਿਅਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋ

सुतरत हारी तुम ते होए सो।

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਜੀ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਪ੍ਰਿਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇ ਇੱਕ ਬਹਾਦਰ ਸਿਮਰੀ ਹੈ ਕਰ ਨਾਉਣ ਦਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਜੀ ਦੇ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਾਠ ਉਪਦੇਸ਼ ਜੀ ਕਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਗਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਸੁਣ ਕੇ ਨਿਰਟ ਕੀਤਾ ਇਨ੍ਹਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਸੰਗ ਨਿਭਾਹੀ ਤਿਨ੍ਹਾਂ ਪੁਰਾਤਨ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੇ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤੇ ਆਵੇ ਚਿਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਸ਼ਿਆ ਰਿਆਏ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਪੁਰਸਾ ਦਾਨ ਦਾਨਾ ਸੁਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੀ ਅਟਲ ਧਰਮ ਕਾ ਜੈ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਦੇ ਰਾਖੇ ਆਪ ਵਾਹਿਗੁਰੂ ਜੀ ਹੇ ਅਕਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹਿਨ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓੜ ਸੱਚੇ ਪਿਤਾ ਗਰੀਬ ਨਵਾਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਅਕਾਲ ਪੁਰਖ ਅੰਤ ਜਾਮੀ ਸਤਿਗੁਰੂ ਜੀ ਆਪ ਜੀ ਕੇ ਹਜ਼ੂਰ ਪਾਵਨ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ ਅੰਮ੍ਰਿਤ ਰੂਪ ਸ਼ਬਦ ਕੀਰਤਨ ਸੋਦਰ ਦੀ ਚੌਂਕੀ ਰਿਆ ਰਾਜ ਸਾਹਿਬ ਜੀ ਕੇ ਪਾਠ ਹੋ ਇਹ ਅੱਖਰਵਾਦ ਘਾਟ ਭੁੱਲ ਚੁੱਕ ਦੀ ਖਿਮਾ ਬਖਸ਼ੋ ਅੱਗੇ ਵਾਸਤੇ ਸਮਾਤ ਬਖਸ਼ੋ ਜੀ ਪੜ੍ਹੀ ਸੁਣੀ ਬਾਣੀ ਦਰ ਤੇ ਪ੍ਰਮਾਣ ਕਰਨੀ ਜੀ ਪੜ੍ਹੀ ਸੁਣੀ ਬਾਣੀ ਦਾ ਭਾਵ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ ਸੰਗਤਾਂ ਦੀਆਂ ਹਾਜ਼ਰੀਆਂ ਪਟਾਵਾਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਚੱਲਿਆ ਕਦਮ ਕਦਮ ਲੇਖੇ ਵਿੱਚ ਲਾਉਣਾ ਦਰੋਂ ਕਰੋਂ ਸਮੁੱਚੀਆਂ ਸੰਗਤਾਂ ਪਰਿਵਾਰਾਂ ਬੱਚਿਆਂ ਨੂੰ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਕੇ ਕਿਰਤ ਕਮਾਈਆਂ ਵਿੱਚ ਵਾਧੇ ਬਖਸ਼ਿਸ਼ ਕਰਨੇ ਖਾਲਸਾ ਪੰਥ ਨੂੰ ਸਦਾ ਹੀ ਚੜ੍ਹਦੀਆਂ ਕਲਾ ਪਰਸਪਰ ਪ੍ਰੇਮ ਪਿਆਰ ਏਕਤਾ ਤਫਾਕ ਰਾਜ ਭਾਅ ਖਾਲਿਸਤਾਨ ਦੀ ਦਾਤ ਬਖਸ਼ਿਸ਼ ਕਰਕੇ ਪੰਥ ਕੌਮ ਨੂੰ ਨਿਹਾਲ ਕਰੋ ਜੇਲ੍ਹਾਂ ਦੇ ਵਿੱਚ ਬੰਦ ਬੰਦੀ ਸਿੰਘਾਂ ਨੂੰ ਦੀਆਂ ਰੋਗਤਾਵਾਂ ਚੜ੍ਹਦੀਆਂ ਕਲਾ ਰਹਾਈਆਂ ਬਖਸ਼ਿਸ਼ ਕਰਨੀਆਂ ਜੀ ਆਪ ਜੀ ਕੇ ਹਜ਼ੂਰ ਕੜਾਹ ਪ੍ਰਸ਼ਾਦੀ ਪਾਵਨ ਦੇਗ ਸਦ ਕੇ ਹਾਜ਼ਰ ਹੈ ਕਾਰੀ ਪਾਕ ਸਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਆਪ ਜੀ ਭੋਗ ਲਾਓ ਲੱਗਿਆ ਭੋਗ ਸਿ ਪ੍ਰਸਾਦ ਸੰਗਤ ਵਿੱਚ ਵਰਤੇ ਜੋ ਜੀ ਸ਼ਕੇ ਆਪ ਜੀ ਕਾ ਅੰਮ੍ਰਿਤ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਸੁਭਾਏ ਮਾਨ ਮੁਖਾਰ ਬਿੰਤ ਮੁਖ ਵਾਗ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰੋ ਸਹੀ ਪਿਆਰਿਆਂ ਦੇ ਮੇਹਰ ਜੇ ਨਾ ਮਿਲਿਆ ਤੇਰਾ ਨਾਮ ਚਿਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਖਾਲਸਾ ਸਾਧ ਸੰਗਤ ਦੀ, ਆਪ ਜੀ ਵਡਭਾਗੇ ਹੋ, ਰਹਿਰਾਸ ਸਾਹਿਬ ਦੇ ਪਾਲ ਸੁਣ ਕੇ ਲਾਹਾ ਪ੍ਰਾਪਤ ਕੀਤਾ ਹੈ। ਸੰਧਿਆ ਸਮੇਂ ਆਰਤੀ ਆਰਤਾ ਕੀਰਤਨ ਦੀ ਹਾਜ਼ਰੀ ਭਰ ਰਹੇ ਹਨ। ਬਹੁਤ ਹੀ ਸਤਿਕਾਰਯੋਗ ਭਾਈ ਪਰਮਜੀਤ ਸਿੰਘ ਜੀ ਲੁਧਿਆਣੇ ਵਾਲੇ ਅਤੇ ਉਹਨਾਂ ਦੇ ਜਥਾ ਸਾਧ ਸੰਗਤ ਜੀ, ਉਹ ਅੱਜ ਪਹਿਲੇ ਦਿਨ ਦੇ ਗੁਰਮਤਿ ਸਮਾਗਮ ਜੋ 6:45 ਤੋਂ ਲੈ ਕੇ ਸਾਧ ਸੰਗਤ ਦੀ ਰਾਤ 9 ਵਜੇ ਤੱਕ ਸਜਣਗੇ। 6:45 ਤੋਂ 6:30 ਤੱਕ ਗਿਆਨੀ ਦਲਜੀਤ ਸਿੰਘ ਜੀ ਦਮਦਮ ਟਕਸਾਲ ਵਾਲੇ ਕਥਾ ਵਿਚਾਰ, ਉਪਰੰਤ ਢਾਡੀ ਜਥਾ, 7-8 ਗੁਰਬਾਣੀ ਪਾਠ ਬੋਧ ਸਮਾਗਮ ਅਤੇ 8-9 ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਕੀਰਤਨ ਦੀਆਂ ਹਾਜ਼ਰੀਆਂ ਭਰਨਗੇ। ਆਪ ਸੰਗਤ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: वाहिगुरु जी की फतेह।
1: वाहिगुरु जी का खालसा, वाहिगुरु जी की फतेह। आप समूह संगता धनता दे योग हो जो संध्या दे समय गुरु साहिब जी दी निघी गोद दा आनंद माण रहे हो। सोदर रहरा साहिब जी तों उपरंत आरती आरती दे कीर्तन गुरबाणी शब्द कीर्तन सरवण करवा रहे सन। बहुत ही सत्कार योग भाई साहब भाई परमजीत सिंह जी लुधियाने वाले अते उन्हां दा रागी जथा। समूह संगत वालों जथे का बहुत बहुत धन्यवाद। गुरु साहब जी रहमत करने इसे तरह चढ़ती कला के नाल कौम की पंथ की सेवा करते रहन। सो खालसा जी, जिस तरह बेनती करते आ रहे हैं कि कौम दी महान शख्सियत महापुरख संत बाबा गुरबचन सिंह जी खालसा भिंडरांवाले, महापुरख संत बाबा करतार सिंह जी खालसा भिंडरांवाले, उन्हां दी निघी मिठी याद जो सालाना बरसी है वह समागम चल रहे ने, कल तो आरंभ हो चुके ने और 30 तरीक तक ये समागम चलने ने। शुक्रवार को श्री अखंड पाठ साहब पर आरंभ होणगे, जिन्हां दे भोग ऐतवार को सवेर को तकरीबन 9 बजे पैणगे। सो वध चढ़ के आपां गुरु चरणां विच हाजरियां भर के लाहे प्राप्त करिए। ਅਤੇ ਨਾਲ ਹੀ ਜੋ ਬੇਨਤੀ ਕਰਦੇ ਆ ਰਹੇ ਹਾਂ ਕਿ ਜੋ ਤਕਰੀਬਨ ਮਈ ਮਹੀਨੇ ਤੋਂ ਗੁਰਬਾਣੀ ਪਾਠ ਬੁੱਧ ਸਮਾਗਮ ਚੱਲ ਰਹੇ ਨੇ, ਤਿਹਨਾਂ ਦੇ ਭੋਗ ਜੋ ਆਉਣ ਵਾਲਾ ਐਤਵਾਰ ਹੈ ਉਸ ਦਿਨ ਸ਼ਾਮ ਨੂੰ ਜੋ ਤਕਰੀਬਨ 5 ਵਜੇ ਪੈਣਗੇ, ਜਿਸ ਵਿੱਚ ਵਿਸ਼ੇਸ਼ ਕਰਕੇ ਬਹੁਤ ਹੀ ਸਤਿਕਾਰਯੋਗ ਸਾਡੇ ਕੋਲ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਨੇ। ਗਿਆਨੀ ਦਲਜੀਤ ਸਿੰਘ ਜੀ ਦਮਦਮੀ ਟਕਸਾਲ ਵਾਲੇ, ਉਹ ਆਪ ਸੰਗਤਾਂ ਦੀ ਸੇਵਾ ਦੇ ਵਿੱਚ ਕੱਲ੍ਹ ਤੋਂ ਹਾਜ਼ਰੀਆਂ ਭਰ ਰਹੇ ਨੇ। ਗਿਆਨੀ ਜੰਗਵੀਰ ਸਿੰਘ ਜੀ ਦਮਦਮੀ ਟਕਸਾਲ ਵਾਲੇ ਉਹ ਪਹੁੰਚ ਰਹੇ ਨੇ, ਵਿਸ਼ੇਸ਼ ਕਰਕੇ ਸਿੰਘ ਸਾਹਿਬ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਗਿਆਨੀ ਰਵੇਲ ਸਿੰਘ ਜੀ, ਉਹਨਾਂ ਨੇ ਵੀ ਪਹੁੰਚ ਜਾਣਾ ਹੈ। ਭਾਈ ਜਰਨੈਲ ਸਿੰਘ ਜੀ ਜੋ ਨਿਤਨੇਮ ਵਾਲੇ ਨੇ ਉਹ ਪਹੁੰਚੇ ਹੋਏ ਨੇ, ਥੋੜ੍ਹੀ ਸਿਹਤ ਢਿੱਲੀ ਹੋਣ ਕਾਰਨ ਉਹ ਥੋੜ੍ਹਾ ਸਰੀਰ ਨਹੀਂ ਠੀਕ ਕਰਕੇ ਇਜਾਜ਼ਤ ਨਹੀਂ ਦਿੰਦਾ, ਸੋ ਹਜੇ ਘਰੇ ਹੀ ਨੇ, ਉਹ ਵਿਸ਼ਰਾਮ ਕਰ ਰਹੇ ਨੇ। ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਦਮਦਮੀ ਟਕਸਾਲ ਵਾਲੇ ਰਾਗੀ, ਉਹ ਵੀ ਗੁਰਮੁਖ ਪਿਆਰੇ ਪਹੁੰਚ ਰਹੇ ਨੇ। ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਹਾਜ਼ਰੀ ਭਰਨੀ ਹੈ। ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਕੌਮ ਦੇ ਮਹਾਨ ਸ਼ਹੀਦ, ਉਹਨਾਂ ਦੇ ਸਪੁੱਤਰ ਭਾਈ ਤਰਲੋਚਨ ਸਿੰਘ ਜੀ, ਉਹ ਵੀ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰਦੇ ਲਈ ਪਹੁੰਚ ਰਹੇ ਨੇ। ਸੋ ਖਾਲਸਾ ਜੀ, ਬੇਨਤੀ ਹੈ ਕਿ ਵੱਧ ਚੜ੍ਹ ਕੇ ਆਪਾਂ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਨੇ। ਸੋ ਖਾਲਸਾ ਜੀ, ਜਿੱਥੇ ਆਪਾਂ ਮਹਾਂਪੁਰਖਾਂ ਨੂੰ ਯਾਦ ਕਰ ਰਹੇ ਹਾਂ, ਉੱਥੇ ਨਾਲ ਹੀ ਅੱਜ ਦੇ ਦਿਹਾੜੇ ਜੋ 1977 ਦੇ ਵਿੱਚ ਕੌਮ ਦੇ ਮਹਾਨ ਜਰਨੈਲ, 20ਵੀਂ ਸਦੀ ਦੇ ਮਹਾਨ ਸਿੱਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਅੱਜ ਦੇ ਦਿਨ ਉਹ ਦਮਦਮੀ ਟਕਸਾਲ ਦੇ 14ਵੇਂ ਮੁਖੀ ਜੋ ਥਾਪੇ ਗਏ ਸਨ, ਦਸਤਾਰਬੰਦੀ ਹੋਈ ਸੀ। ਔਰ ਖਾਲਸਾ ਜੀ ਗਿਆਨੀ ਦਲਜੀਤ ਸਿੰਘ ਜੀ, ਉਹਨਾਂ ਦੇ ਪ੍ਰਤੀ ਵੀ ਬੇਨਤੀ ਕਰਾਂਗੇ ਕਿ ਜ਼ਰੂਰ 2-4 ਸ਼ਬਦ ਕਿਸ ਤਰ੍ਹਾਂ ਬਾਬਾ ਠਾਕੁਰ ਸਿੰਘ ਜੀ ਨੇ ਉਹਨਾਂ ਨੂੰ ਚੁਣਿਆ, ਉਹ ਵੀ ਬੇਨਤੀ ਆਪ ਸੰਗਤਾਂ ਦੇ ਰੂਬਰੂ ਕਰਨਗੇ। ਸੋ ਆਓ ਜੀ, ਜੋ ਚੱਲ ਰਹੀ ਲੜੀਵਾਰ ਇਤਿਹਾਸ ਦੀ ਕਥਾ ਹੈ ਅਤੇ ਜੋ ਮਹਾਂਪੁਰਖਾਂ ਦੇ ਆਪਾਂ ਦਿਹਾੜੇ ਮਨਾ ਰਹੇ ਹਾਂ, ਉਸ ਸੰਬੰਧੀ ਆਪ ਸੰਗਤਾਂ ਦੇ ਨਾਲ ਸਾਂਝ ਪਾਉਣ ਜਾ ਰਹੇ ਨੇ ਗਿਆਨੀ ਦਲਜੀਤ ਸਿੰਘ ਜੀ ਦਮਦਮੀ ਟਕਸਾਲ ਵਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਜੀ।

0: ਕਣ ਅੰਦਰ ਮੌਜੂਦ ਪਰਮ ਸ਼ਕਤੀ ਅਕਾਲ ਪੁਰਖ ਸ੍ਰੀ ਵਾਹਿਗੁਰੂ ਸਰੂਪ ਦਸਾਂ ਸਤਿਗੁਰਾਂ ਦੀ ਆਤਮਿਕ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਦਰਬਾਰ ਅੰਦਰ ਹਾਜ਼ਰ ਹੋਏ ਵਡਭਾਗੀ ਸਤਸੰਗੀ ਜਨੋ, ਰਹਿਤ ਨਾਮੇ ਦੇ ਅੰਦਰ ਇਹ ਬਚਨ ਹਨ ਕਿ ਗੁਰਸਿੱਖ ਰਹਿਤ ਸੁਣੋ ਹੇ ਮੀਤ, ਪ੍ਰਭਾਤੇ ਉੱਠ ਕਰ ਹਿਤ ਚੀਤ, ਵਾਹਿਗੁਰੂ ਫੁਨ ਮੰਤਰ ਸੋ ਜਾਪ, ਕਰ ਇਸ਼ਨਾਨ ਪੜੈ ਜਪ ਜਾਪ, ਸੰਧਿਆ ਸਮੈ ਸੁਣੈ ਰਹਿ ਰਾਸ, ਕਥਾ ਕੀਰਤਨ ਸੁਣੈ ਹਰ ਜਾਸ, ਇਨ ਮਹਿ ਨੇਮ ਜੋ ਏਕ ਨਿਭਾਏ, ਸੋ ਸਿੱਖ ਅਮਰਾਪੁਰੀ ਕਹੁ ਜਾਏ। ਔਰ ਇੱਕ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਜੋ ਖਾਲਸੇ ਨੂੰ ਇਹ ਦਾਤ ਬਖਸ਼ੀ ਹੈ, ਇਹ ਬਚਨ ਰਹਿਤਨਾਮੇ ਦੇ ਲਿਖਾਰੀ ਨੇ ਐਵੇਂ ਨਹੀਂ ਲਿਖ ਦਿੱਤੇ। ਇੱਕ ਬਾਬਾ ਹਰਨਾਮ ਸਿੰਘ ਜੀ ਮਹਾਂਪੁਰਸ਼ ਰਾਮਪੁਰ ਖੇੜੇ ਵਾਲੇ, ਉਹਨਾਂ ਦੇ ਜੀਵਨ ਦਾ ਬਚਨ ਹੈ। ਕਿਸੇ ਘਰ 'ਚ ਗਏ ਸਨ ਅਤੇ ਇੱਕ ਬੀਬੀ ਨੌਜਵਾਨ ਬਿਮਾਰ ਸੀ, ਤਾਂ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਜੀ ਇਹ ਬੀਬੀ ਬਿਮਾਰ ਹੈ, ਇਹਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਕਰੋ। ਉਹਨਾਂ ਸਲਾਹ ਦਿੱਤੀ ਕਿ ਇਸ ਬੀਬੀ ਦੀ ਤੰਦਰੁਸਤੀ ਦੇ ਨਿਮਿੱਤ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦਾ ਸਹਿਜ ਪਾਠ ਕਰਵਾਇਆ ਜਾਏ। ਫਿਰ ਉੱਥੇ ਗੱਲ ਚੱਲੀ ਜੀ ਪਾਠ ਕਰਨ ਵਾਲਾ ਕਿਹੋ ਜਿਹਾ ਸਿੰਘ ਹੋਵੇ, ਕਿਹਦੇ ਕੋਲੋਂ ਕਰਾਇਆ ਜਾਏ। ਤਾਂ ਮਹਾਂਪੁਰਸ਼ ਕਹਿਣ ਲੱਗੇ ਗੁਰੂ ਮਹਾਰਾਜ ਨੂੰ ਪੁੱਛ ਲੈਂਦੇ। ਫਿਰ ਉਹਨਾਂ ਨੇ ਅਰਦਾਸ ਕੀਤੀ ਗੁਰੂ ਮਹਾਰਾਜ ਦੇ ਚਰਨਾਂ 'ਚ, ਜੇ ਜੋ ਉਹਨਾਂ ਬਚਨ ਫਿਰ ਦੱਸਿਆ ਉਹ ਇਹ ਸੀ ਕਿ ਜਦੋਂ ਅਸੀਂ ਅਰਦਾਸ ਕੀਤੀ ਤਾਂ ਜਿੱਥੇ ਚੌਰ ਬਰਦਾਰ ਸਿੰਘ ਖੜਾ ਸੀ ਉੱਥੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਡੇ ਸਾਹਮਣੇ ਪ੍ਰਗਟ ਹੋਏ, ਅਤੇ ਦੋਵਾਂ ਕੰਧਾਂ ਦੇ ਨਾਲ ਸ਼ਹੀਦ ਸਿੰਘ ਖੜੇ ਸਨ। ਕੁਝ ਸਿੰਘਾਂ ਦੇ ਚਿਹਰਿਆਂ ਦੁਆਲੇ ਪ੍ਰਕਾਸ਼ ਸੀ ਅਤੇ ਬੜਾ ਨੂਰਾਨੀ ਦਰਸ਼ਨ ਸੀ, ਕੁਝ ਸਧਾਰਨ ਸਿੰਘ ਸਨ। ਇਕੱਲੇ ਇਕੱਲੇ ਸਿੰਘ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਖੜੇ ਸੀ, ਇੰਨੇ ਰੂਪ ਧਾਰਨ ਕੀਤੇ। ਅਤੇ ਉਸ ਵੇਲੇ ਸਤਿਗੁਰਾਂ ਨੇ ਮੈਨੂੰ ਕਿਹਾ, ਭਾਈ ਹਰਨਾਮ ਸਿੰਘ ਜੀ, ਕਿ ਇਹ ਸਾਰੇ ਸਿੰਘ ਪੂਰਨ ਪਦ 'ਤੇ ਪਹੁੰਚੇ ਹੋਏ ਨੇ, ਬ੍ਰਹਮ ਗਿਆਨੀ ਹਨ। ਕਹਿੰਦੇ ਦਾਸ ਨੇ ਕਿਹਾ ਵੀ ਮਹਾਰਾਜ ਮੈਨੂੰ ਨਹੀਂ ਪਤਾ, ਔਰ ਇੰਝ ਪ੍ਰਤੀਤ ਹੁੰਦਾ ਹੈ ਕਿ ਸਭਨਾਂ ਦੀ ਅਵਸਥਾ ਵੱਖਰੀ ਵੱਖਰੀ ਹੈ। ਤਾਂ ਗੁਰੂ ਮਹਾਰਾਜ ਨੇ ਕਿਹਾ, ਅਸੀਂ ਇਹ ਬਚਨ ਕੀਤਾ ਹੋਇਆ ਕਿ ਜਿਹੜਾ ਸਿੰਘ ਇੱਕ ਵਾਰੀ ਅੰਮ੍ਰਿਤ ਪਾਨ ਕਰ ਲਵੇ, ਪੰਜ ਕਕਾਰਾਂ ਦੀ ਰਹਿਤ ਵਿੱਚ ਪਰਪੱਕ ਰਹੇ ਅਤੇ ਸੱਤ ਬਾਣੀਆਂ ਦਾ ਰੋਜ਼ ਨਿਤਨੇਮ ਕਰੇ ਔਰ ਚਾਰ ਬੱਜਰ ਕਰਹਿਤਾਂ ਅਤੇ ਨਸ਼ੇ ਤੋਂ ਬਚਿਆ ਹੋਇਆ ਹੋਵੇ, ਜਦੋਂ ਉਹ ਸਰੀਰ ਤਿਆਗੇਗਾ, ਉਹਦੇ ਸਰੀਰ ਦਾ ਅੰਤ ਹੋਵੇਗਾ, ਉਹਨੂੰ ਅਸੀਂ ਧਰਮਰਾਜ ਦੇ ਜਾਮਾਂ ਦੇ ਵੱਸ ਨਹੀਂ ਪੈਣ ਦਿਆਂਗੇ। ਉਹਦਾ ਧਰਮਰਾਜ ਅਤੇ ਜਮਾਂ ਨਾਲ ਕੋਈ ਵਾਹ ਵਾਸਤਾ ਨਹੀਂ ਹੋਵੇਗਾ, ਉਹ ਸਾਡੇ ਪਾਸ ਪਹੁੰਚੇਗਾ। ਪਰ ਜਦੋਂ ਤੱਕ ਉਹ ਪੂਰਨ ਪਦ 'ਤੇ ਨਹੀਂ ਪਹੁੰਚਦਾ, ਆਪਣੀ ਅੰਦਰਲੀ ਆਤਮਕ ਅਵਸਥਾ 'ਤੇ ਨਹੀਂ ਪਹੁੰਚਦਾ ਬੰਦਗੀ ਦੁਆਰਾ, ਉਦੋਂ ਤੱਕ ਵਾਰ ਵਾਰ ਸਿੱਖਾਂ ਦੇ ਘਰ ਅਸੀਂ ਉਹਨੂੰ ਜਨਮ ਦਿਆਂਗੇ ਅਤੇ ਜਦੋਂ ਬੰਦਗੀ ਕਰਕੇ ਪੂਰਨ ਪਦ 'ਤੇ ਪਹੁੰਚਿਆ ਉਦੋਂ ਮੁਕਤ ਹੋ ਜਾਏਗਾ। ਇਹ ਜਿਹੜੇ ਸਿੰਘ ਖੜ੍ਹੇ ਹਨ ਇਹਨਾਂ ਵਿੱਚੋਂ ਕੁਝ ਕੁ ਪੂਰਨ ਪਦ 'ਤੇ ਪਹੁੰਚੇ ਹੋਏ ਨੇ, ਬਾਕੀ ਦੇ ਅਜੇ ਸਧਾਰਨ ਹਨ। ਅਤੇ ਇਸ ਪ੍ਰਕਾਰ ਇਹਨਾਂ ਨੂੰ ਅਸੀਂ ਜਨਮ ਦਿੰਦੇ ਹਾਂ, ਫਿਰ ਸਰੀਰ 'ਤੇ ਆ ਕੇ ਸਾਡੇ ਕੋਲ ਆਉਂਦੇ ਆ, ਫਿਰ ਜਨਮ ਦੇ ਕੇ ਭੇਜਦੇ ਹਾਂ। ਅਤੇ ਫਿਰ ਮਹਾਂਪੁਰਸ਼ਾਂ ਨੇ ਕਿਹਾ ਵੀ ਸਤਿਗੁਰੂ ਜੀ ਨੇ ਕਿਹਾ ਕਿ ਜਿਸ ਨੇ ਬਾਣੀ ਦੀ ਸੰਥਿਆ ਕੀਤੀ ਹੋਵੇ ਅਤੇ ਇੰਝ ਮਰਿਆਦਾ 'ਚ ਪ੍ਰਪੱਕ ਹੋਵੇ, ਉਹ ਸਿੰਘ ਦੇ ਕੋਲੋਂ ਪਾਠ ਕਰਾਓ। ਇਸ ਪਰਿਵਾਰ ਨੂੰ ਦੱਸ ਦਿਓ ਭਈ ਬੀਬੀ ਪਾਠ ਸੁਣੇ, ਅਤੇ ਉਦੋਂ ਅਖੰਡ ਪਾਠ ਸਾਹਿਬ ਦੀ ਸਾਰੀ ਭੇਟਾ 180 ਰੁਪਈਏ ਹੁੰਦੀ ਸੀ। ਔਰ ਮਹਾਂਪੁਰਸ਼ਾਂ ਨੇ ਦੱਸਿਆ ਕਿ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਕਿ ਸਿੰਘ ਪਾਠ ਕਰਨ ਵਾਲਾ ਇਹੋ ਜਿਹਾ ਹੋਵੇ, ਤਿਆਰ ਬੁਰ ਤਿਆਰ ਸੰਥਿਆ ਕੀਤੀ ਹੋਈ ਹੋਵੇ, ਪਰ ਉਹਦੀ ਭੇਟਾ ਜਿਹੜੀ ਆ 500 ਰੁਪਈਆ ਘੱਟੋ ਘੱਟ ਰੱਖਣ, ਅਤੇ ਬੀਬੀ ਜੀ ਤੰਦਰੁਸਤ ਹੋ ਜਾਣਗੇ। ਤਾਂ ਇੰਝ ਹੋਇਆ, ਉਹਨਾਂ ਨੇ ਇੰਝ ਭਾਵਨਾ ਨਾਲ ਪਾਠ ਕਰਾਇਆ ਅਤੇ ਬੀਬੀ ਬੱਚੀ ਨੌਜਵਾਨ ਤੰਦਰੁਸਤ ਹੋ ਗਈ। ਸੋ ਕਹਿਣ ਤੋਂ ਮੁਰਾਦ ਹੈ ਕਿ ਸਤਿਗੁਰੂ ਮਹਾਰਾਜ ਨੇ ਬੜਾ ਸੌਖਾ ਮਾਰਗ ਦਰਸਾਇਆ ਸਾਡੇ ਲਈ, ਜਿਹੜੀ ਦਾਤ ਹਜ਼ਾਰਾਂ ਸਾਲ ਤਪੱਸਿਆ ਕਰਕੇ, ਯੋਗਾ ਅਭਿਆਸ ਕਮਾ ਕੇ, ਜੰਗਲਾਂ 'ਚ ਰਹਿ ਕੇ, ਭੁੱਖੇ ਨੰਗੇ ਘਰ ਬਾਰ ਛੱਡ ਕੇ ਉਹ ਦਾਤ ਨਹੀਂ ਮਿਲਦੀ, ਉਹ ਸੁਖੈਨ ਹੀ ਸੰਸਾਰ 'ਚ ਰਹਿੰਦਿਆਂ, ਚਾਹੇ ਗੁਰੂ ਕਾ ਸਿੱਖ ਬਿਅੰਗਮ ਹੋਵੇ ਚਾਹੇ ਗ੍ਰਿਸਤੀ, ਉਹ ਸਤਿਗੁਰੂ ਦੀ ਸਿੱਖੀ ਕਮਾ ਕੇ ਵੱਡੀ ਦਾਤ ਪ੍ਰਾਪਤ ਕਰ ਸਕਦਾ ਹੈ। ਸਤਿਗੁਰਾਂ ਦੇ ਅਨੁਸਾਰ ਹੋ ਕੇ ਚੱਲੇ, ਆਪਣੇ ਮਨ ਦੀ ਮਰਜ਼ੀ ਛੱਡੇ, ਗੁਣਾਂ ਨੂੰ ਧਾਰਨ ਕਰੇ, ਰੋਹ ਵਿਚਾਰ। ਸੰਤ ਜਰਨੈਲ ਸਿੰਘ ਖਾਲਸਾ ਜੀ, ਜਿਨ੍ਹਾਂ ਦਾ ਜਨਮ 2 ਜੂਨ 1947 ਨੂੰ ਹੋਇਆ ਸੀ, ਰੋਡੇ ਪਿੰਡ ਦੇ ਵਸਨੀਕ ਬਾਬਾ ਜੋਗਿੰਦਰ ਸਿੰਘ ਜੀ, ਉਹਨਾਂ ਦੀਆਂ ਦੋ ਸਪਤਨੀਆਂ ਸਨ, ਜਿਹੜੀ ਮਾਤਾ ਧੰਨ ਕੌਰ ਸੀ ਉਹ ਪਹਿਲਾਂ ਬਾਬਾ ਜੋਗਿੰਦਰ ਸਿੰਘ ਨਾਲ ਵਿਆਹੀ ਹੋਈ ਸੀ, ਪਰ ਜਿਹੜੀ ਮਾਤਾ ਨਿਹਾਲ ਕੌਰ ਹੈ ਇਹ ਬਾਬਾ ਜਗਿੰਦਰ ਸਿੰਘ।
1: You're listening to KRPI 1550 Radio, Ferndale, Washington.
2: 1550 KRPI Radio ਤੇ ਚੱਲ ਰਿਹਾ ਹੈ Live from Guru Nanak Sikh Gurdwara Sahib, Scott Road, Surrey.
0: ਚੜ੍ਹਾਈ ਕਰ ਗਏ ਸੀ ਹੋਰਨਾ ਪਿੰਡਾਂ ਵਾਂਗ, ਤੇ ਇਸ ਕਰਕੇ ਮਾਤਾ ਨਿਹਾਲ ਕੌਰ ਜੀ ਫਿਰ ਵਿਧਵਾ ਹੋ ਕੇ ਆਪਣੇ ਪੇਕੇ ਰਹਿਣ ਲੱਗ ਪਏ। ਇਸ ਪਿੰਡ ਦੇ ਇੱਕ ਸੰਤ ਕਿਰਪਾਲ ਸਿੰਘ ਜੀ ਸਨ, ਰੋਡੇ ਪਿੰਡ ਵਿੱਚ ਕਾਫੀ ਮਹਾਤਮਾ ਹੋਏ ਨੇ। ਇੱਕ ਮੰਤਰਜਣ ਸਿੰਘ ਜੀ ਵੀ ਸਨ, ਇਹ ਸੰਤ ਕਿਰਪਾਲ ਸਿੰਘ ਜੀ ਸਨ। ਇਹਨਾਂ ਨੇ ਭਾਈ ਜਗਿੰਦਰ ਸਿੰਘ ਨੂੰ ਸਲਾਹ ਦਿੱਤੀ ਸੀ ਕਿ ਨਿਹਾਲ ਕੌਰ ਨੂੰ ਵੀ ਆਪਣੇ ਘਰ ਲੈ ਆਓ। ਕਹਿਣ ਲੱਗੇ ਜੀ ਮੇਰੇ ਵੱਲੋਂ ਮਨਜ਼ੂਰੀ ਹੈ, ਪਰ ਹੁਣ ਧੰਨ ਕੌਰ ਨੂੰ ਪੁੱਛਣਾ ਪਏਗਾ। ਫਿਰ ਮਾਤਾ ਧੰਨ ਕੌਰ ਨੂੰ ਪੁੱਛਿਆ, ਉਹਨਾਂ ਕਿਹਾ ਕੋਈ ਬਾਤ ਨਹੀਂ, ਅਸੀਂ ਭੈਣਾਂ ਬਣ ਕੇ ਰਵਾਂਗੀਆਂ। ਤਾਂ ਫਿਰ ਬਾਬਾ ਜਗਿੰਦਰ ਸਿੰਘ ਨੇ ਦੂਜਾ ਵਿਆਹ ਕਰਾਇਆ ਇਹ ਮਾਤਾ ਨਿਹਾਲ ਕੌਰ ਦੇ ਨਾਲ। ਮਾਤਾ ਨਿਹਾਲ ਕੌਰ ਦੀ ਕੁੱਖ ਤੋਂ ਭਾਈ ਵੀਰ ਸਿੰਘ, ਸੰਤ ਜਰਨੈਲ ਸਿੰਘ ਅਤੇ ਇੱਕ ਇਹਨਾਂ ਦੇ ਭੈਣ ਜੀ ਇੰਦਰਜੀਤ ਕੌਰ, ਜਿਨ੍ਹਾਂ ਦੀ ਬੇਟੀ ਟਰਾਂਟੋ ਆ, ਇਹ ਤਿੰਨ ਸੰਤਾਨਾਂ ਹੋਈਆਂ ਸੀ। ਪਰ ਹੋਣ ਹਾਰ ਬਿਰਵਾ ਕੇ ਹੋਤ ਚਿਕਨੇ ਪਾਤ, ਇਹ ਚੁੱਪ ਜੇ ਰਹਿੰਦੇ ਸੀ। ਅਤੇ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਇਸ ਪਿੰਡ ਆਏ, ਇਹ ਪ੍ਰਸ਼ਾਦਾ ਛਕਾਇਆ ਅਤੇ ਮਾਤਾ ਜੀ ਨੇ ਕਿਹਾ ਵੀ ਇਹ ਜਿਹੜਾ ਭੁਜੰਗੀ ਜਰਨੈਲ ਸਿੰਘ ਆ ਇਹ ਬੋਲਦਾ ਬਲਦਾ ਬੜਾ ਘੱਟ ਆ। ਤਾਂ ਮਹਾਂਪੁਰਸ਼ ਕਹਿਣ ਲੱਗੇ ਮਾਤਾ ਫਿਕਰ ਨਾ ਕਰ, ਜਦੋਂ ਇਹ ਬੋਲਿਆ ਕਰੇਗਾ ਲੱਖਾਂ ਲੋਕ ਸੁਣਨਗੇ ਇਹਦੇ ਬਚਨ। ਇਹ ਸੰਤ ਗੁਰਬਚਨ ਸਿੰਘ ਖਾਲਸਾ ਜੀ ਨੇ ਕਿਹਾ। ਅਤੇ ਫਿਰ ਬਾਪੂ ਜਗਿੰਦਰ ਸਿੰਘ ਨੂੰ ਕਿਹਾ ਵੀ ਜਗਿੰਦਰ ਸਿੰਘ ਕਿੰਨੇ ਭੁਜੰਗੀ ਆ? ਉਹਨਾਂ ਨੇ ਸੱਤ ਸੀ ਮੇਰਾ ਖਿਆਲ ਮਹਾਂਪੁਰਸ਼, ਇਹ ਪੰਜ ਪਹਿਲੇ ਵਿਆਹ 'ਚੋਂ ਸੀ ਅਤੇ ਦੋ ਇਹ ਸਨ ਮਹਾਂਪੁਰਸ਼ ਅਤੇ ਇਹਨਾਂ ਦੇ ਭਰਾਤਾ, ਉਹ ਸਾਰੇ ਖੜ੍ਹੇ ਕਰ ਦਿੱਤੇ। ਕਹਿੰਦੇ ਜੀ ਇਹ ਸਾਰੇ ਤੁਹਾਡੇ ਹੀ ਨੇ, ਤਾਂ ਇਹਨਾਂ ਦੇ ਮੋਢੇ 'ਤੇ ਹੱਥ ਰੱਖਿਆ, ਕਹਿੰਦੇ ਆ ਕੌਮ ਦਾ ਹੀਰਾ ਸਾਨੂੰ ਦੇ ਦਿਓ। ਤਾਂ ਇਹਨਾਂ ਨੂੰ ਲੈ ਲਿਆ। ਤਾਂ ਇਸ ਪ੍ਰਕਾਰ ਫਿਰ ਬਾਪੂ ਜੀ ਦੇ ਰਾਖੇ ਲਾ ਕੇ ਇਹ ਪੰਜਵੀਂ ਜਮਾਤ ਤੱਕ ਪੜ੍ਹੇ ਅਤੇ ਪੰਜ ਜਪਜੀ ਸਾਹਿਬ ਦੇ ਪਾਠਾਂ ਤੋਂ ਸ਼ੁਰੂਆਤ ਕੀਤੀ ਇਹਨਾਂ ਨੇ। ਅਤੇ ਕਰਦਿਆਂ ਕਰਦਿਆਂ ਕਾਫੀ ਅਭਿਆਸ ਵੱਧ ਗਿਆ, ਮਹਾਰਾਜ ਦੀ ਬਾਣੀ ਨਾਲ ਚਿੱਤ ਜੁੜਿਆ ਐਸਾ, ਅਤੇ ਬਹੁਤਾ ਘਰ 'ਚ ਹੀ ਰਿਹਾ ਕਰਦੇ ਸੀ। ਫਿਰ 1964 ਵਿੱਚ ਨਾਭਾ ਸਾਹਿਬ ਚੰਡੀਗੜ੍ਹ ਦੇ ਕੋਲ ਹੈ, ਉੱਥੇ ਮਹਾਂਪੁਰਸ਼ਾਂ ਦੇ ਜਥੇ ਵਿੱਚ ਭਰਤੀ ਹੋਏ ਅਤੇ ਉੱਥੇ ਸੰਤਾਂ ਨੇ ਕਿਹਾ ਭੁਜੰਗੀਆ ਪੋਥੀ ਪ੍ਰਕਾਸ਼ ਕਰਕੇ ਸਾਨੂੰ ਪਾਠ ਸੁਣਾ। ਜਦੋਂ ਇਹ ਪਾਠ ਸੁਣਾ ਰਹੇ ਸੀ ਅਤੇ ਬੱਤੀ ਗੁੱਲ ਹੋ ਗਈ, ਬੱਤੀ ਬੰਦ ਹੋ ਗਈ, ਪੋਥੀ ਸਾਹਿਬ ਦੇ ਅੱਖਰ ਜਿਹੜੇ ਸੀ ਹੀਰਿਆਂ ਵਾਂਗ ਜਗਣ ਲੱਗ ਪਏ। ਅਤੇ ਮਹਾਂਪੁਰਸ਼ਾਂ ਕਿਹਾ ਭੁਜੰਗੀ ਜਰਨੈਲ ਸਿੰਘ ਤੇਰਾ ਦੀਵਾ ਜਗ ਪਿਆ, ਗੁਰੂ ਮਹਾਰਾਜ ਨੇ ਜਗਾ ਤਾ, ਤੂੰ ਅੱਗੇ ਲੱਖਾਂ ਦੀਵੇ ਜਗਾਏਗਾ। ਇਹ ਵੀ ਬਚਨ ਉਹਨਾਂ ਨੇ ਕੀਤਾ ਨਾਭਾ ਸਾਹਿਬ। ਔਰ ਇਸ ਪ੍ਰਕਾਰ ਫਿਰ ਜਥੇਬੰਦੀ 'ਚ ਰਹਿ ਕੇ ਜਿੱਥੇ ਗੁਰਬਾਣੀ ਦੀ ਸੰਥਿਆ ਕੀਤੀ, ਮਹਾਂਪੁਰਸ਼ਾਂ ਦੀ ਆਗਿਆ ਨਾਲ ਘਰ ਜਾ ਕੇ ਖੇਤੀਬਾੜੀ ਕਰਦੇ ਰਹੇ ਅਤੇ ਕਦੇ ਕਦੇ ਦੁੱਧ ਲੈ ਕੇ ਆਉਂਦੇ ਸੀ। ਕਈ ਵਾਰੀ ਪੈਰਾਂ 'ਚ ਜੋੜਾ ਵੀ ਨਹੀਂ ਸੀ ਹੁੰਦਾ, ਦੁੱਧ ਲੈ ਕੇ ਆਉਂਦੇ, ਸੇਵਾ ਕਰਦੇ ਸਿੰਘਾਂ ਦੀ, 10-20 ਦਿਨ ਰਹਿ ਪੈਂਦੇ ਕਈ ਵਾਰੀ। ਅਤੇ ਸਿੰਘ ਦੱਸਦੇ ਹਨ ਕਿ ਸਾਰਾ ਦਿਨ ਸੇਵਾ ਕਰ, ਚੁੱਪ ਰਹਿਣਾ, ਬਾਣੀ ਪੜ੍ਹੀ ਜਾਣੀ, ਬੋਲਚਾਲ ਬੜਾ ਘੱਟ ਸੀ। ਅਤੇ ਰਾਤ ਨੂੰ ਸੁੱਤੇ ਪਏ ਸਿੰਘਾਂ ਦੇ ਚੋਰੀ ਜੋੜੇ ਝਾੜ ਦਿੰਦੇ ਸੀ, ਅਤੇ ਕੋਈ ਆਸਣ ਨਹੀਂ ਸੀ ਹੁੰਦਾ, ਕੋਈ ਬਿਸਤਰਾ ਨਹੀਂ ਸੀ, ਕਹਿੰਦੇ ਮੇਰਾ ਕੋਈ ਆਸਣ ਲਾਓ, ਕਿਸੇ ਨਾ ਕਿਸੇ ਸਿੰਘ ਦੇ ਮੰਜੇ ਥੱਲੇ ਪੈ ਜਾਂਦੇ ਸੀ ਅਤੇ ਰਾਤ ਉੱਠ ਕੇ ਜੋੜੇ ਝਾੜਦੇ ਸੀ ਸਿੰਘਾਂ ਦੇ। ਇਹੋ ਜਿਹੀ ਭਾਵਨਾ ਰੱਖਦੇ ਸੀ, ਸੇਵਾਬੜੀ ਕਰਦੇ ਸੀ। ਇੱਕ ਮਹਿਤੇ ਗ੍ਰੰਥੀ ਸਿੰਘ ਹੁੰਦਾ ਸੀ ਭਾਈ ਹਜੂਰਾ ਸਿੰਘ, ਮੈਂ ਉਹਦੇ ਦਰਸ਼ਨ ਕੀਤੇ ਅਤੇ ਬਚਨ ਸੁਣੇ ਹਨ। ਬੜਾ ਚੰਗਾ ਗੁਰਸਿੱਖ ਸੀ ਪਰ ਗੁੱਸੇ ਖੋਰਾ ਸੀ। ਸਭ ਤੋਂ ਪਹਿਲਾਂ ਉਹਨੇ ਉੱਠ ਕੇ ਮਹਾਰਾਜ ਸਾਹਿਬ ਦਾ ਪ੍ਰਕਾਸ਼ ਕਰਨਾ ਹੁੰਦਾ ਸੀ। ਇੱਕ ਦਿਨ ਕੀ ਹੋਇਆ ਕਿ ਉਹਦਾ ਕਛਹਿਰਾ ਜਿਹੜਾ ਟੰਗਿਆ ਆਇਆ ਸੀ ਉਹ ਗਿੱਲਾ ਸੀ। ਉਹ ਲੱਭਦਾ ਰਿਹਾ ਵੀ ਕਿਹੜਾ ਸਿੰਘ ਉੱਠਿਆ ਮੇਰੇ ਤੋਂ ਪਹਿਲਾਂ ਜਿਹਨੇ ਮੇਰਾ ਕਛਹਿਰਾ ਪਾ ਕੇ ਇਸ਼ਨਾਨ ਕੀਤਾ, ਅਤੇ ਮਿਲਿਆ ਨਾ। ਉਹਨੇ ਫਿਰ ਧਿਆਨ ਰੱਖਿਆ ਸੰਤ ਜਰਨੈਲ ਸਿੰਘ ਜੀ, ਇਹਨਾਂ ਨੂੰ ਜਰਨੈਲ ਸਿੰਘ ਅਭਿਆਸੀ ਜਾਂ ਜਰਨੈਲ ਸਿੰਘ ਜੋਧਪੁਰੀ ਆ ਕਿਹਾ ਕਰਦੇ ਸੀ। ਜਿਹੜਾ ਰੋਡੇ ਪਿੰਡ ਦੇ ਕੋਲ ਕੋਠੇ ਆ ਉਹਨਾਂ ਦਾ, ਉਸ ਪਿੰਡ ਦਾ ਨਾਮ ਮਹਾਂਪੁਰਸ਼ਾਂ ਨੇ ਜੋਧਪੁਰ ਰੱਖਤਾ ਸੀ। ਤਾਂ ਇਸ ਕਰਕੇ ਉਹ ਵੇਖ ਲਿਆ ਉਹਨੇ ਵੀ ਇਹ ਜਰਨੈਲ ਸਿੰਘ ਅਭਿਆਸੀ ਨੇ ਮੇਰਾ ਕਛਹਿਰਾ ਪਾਇਆ। ਉਹਦਾ ਸੁਭਾਅ ਗੁੱਸੇ ਹੋਰਾ ਸੀ, ਉਹ ਖਫਾ ਹੋ ਕੇ ਬਹੁਤ ਵੱਢ ਘੱਟ ਬੋਲਿਆ। ਅਤੇ ਸੰਤ ਜਰਨੈਲ ਸਿੰਘ ਹੱਥ ਜੋੜ ਕੇ ਉਹਦੇ ਅੱਗੇ ਖਲੋਤੇ ਰਹੇ ਅਤੇ ਤੁਸੀਂ ਮਹਾਰਾਜ ਦੇ ਵਜ਼ੀਰ ਹੋ, ਮੇਰੇ ਕੋਲੋਂ ਬੜਾ ਵੱਡਾ ਗੁਨਾਹ ਹੋਇਆ, ਮੈਨੂੰ ਨਹੀਂ ਸੀ ਪਤਾ ਵੀ ਤੁਹਾਡਾ ਕਛਹਿਰਾ, ਕਿਉਂਕਿ ਸੰਤਾਂ ਕੋਲ ਕਛਹਿਰਾ ਇੱਕ ਸੀ। ਅਤੇ ਵਿਚਾਰਿਆ ਵੀ ਬਾਕੀ ਸਿੰਘਾਂ ਨੇ ਜੇ ਲੇਟ ਇਸ਼ਨਾਨ ਕਰਨਾ ਅਤੇ ਮੈਂ ਇਹ ਕਛਹਿਰਾ ਵਰਤ ਕੇ ਇਸ਼ਨਾਨ ਕਰ ਲੈਂਦਾ। ਇਸ ਤਰ੍ਹਾਂ ਦੀ ਨਿਮਰਤਾ ਅਤੇ ਗਰੀਬੀ ਸੀ ਉਹਨਾਂ ਦੇ ਅੰਦਰ, ਹੱਥ ਜੋੜ ਕੇ ਖੜ੍ਹੇ ਰਹੇ। ਫਿਰ ਕਿਸੇ ਸਿੰਘ ਨੇ ਸੰਤ ਕਰਤਾਰ ਸਿੰਘ ਖਾਲਸਾ ਜੀ ਨੂੰ ਦੱਸ ਦਿੱਤਾ ਵੀ ਇਹਨੇ ਜਰਨੈਲ ਸਿੰਘ ਅਭਿਆਸੀ ਨੂੰ ਬਹੁਤ ਘੂਰਿਆ, ਵੱਧ ਘੱਟ ਗੱਲਾਂ ਕੀਤੀਆਂ। ਤਾਂ ਉਸ ਵੇਲੇ ਸੰਤ ਕਰਤਾਰ ਸਿੰਘ ਨੇ ਕਿਹਾ, ਹਜੂਰਾ ਸਿਆਂ, ਅੱਜ ਜੋ ਕੁਝ ਤੂੰ ਹੋ ਗਿਆ ਹੋ ਗਿਆ, ਆਉਣ ਵਾਲੇ ਸਮੇਂ 'ਚ ਕਦੇ ਇਸ ਭਾਈ ਜਰਨੈਲ ਸਿੰਘ ਨੂੰ ਵੱਧ ਘੱਟ ਕੌੜਾ ਕਸੈਲਾ ਬਚਨ ਨਾ ਕਹੀਂ, ਬਹੁਤ ਝੂਰੇਗਾ ਤੂੰ, ਬਹੁਤ ਪਛਤਾਏਗਾ ਇਹਨੂੰ ਵੱਧ ਘੱਟ ਬੋਲ ਕੇ, ਮੈਨੂੰ ਭਾਵੇਂ ਬੋਲ ਲਈ, ਪਰ ਜਰਨੈਲ ਸਿੰਘ ਨੂੰ ਵੱਧ ਘੱਟ ਵਜਨ ਨਾ ਬੋਲੀ। ਉਹ ਭਾਈ ਹਜੂਰਾ ਸਿੰਘ ਮੈਨੂੰ ਦੱਸਦਾ ਸੀ ਵੀ ਮੈਂ ਹੁਣ ਤੱਕ ਝੂਰਦਾ ਹਾਂ ਵੀ ਮੈਂ ਉਹਨਾਂ ਨੂੰ ਇਹੋ ਜਿਹੇ ਵਚਨ ਕਿਉਂ ਬੋਲੇ, ਮੈਨੂੰ ਕੀ ਪਤਾ ਸੀ ਵੀ ਉਹ ਕਿਹੋ ਜਿਹੀ ਹਸਤੀ ਆ। ਅਤੇ ਇਸੇ ਤਰ੍ਹਾਂ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲਿਆਂ ਕੋਲ ਸਿੰਘਾਂ ਨੇ ਬਹਿ ਕੇ ਵਿਚਾਰਾਂ ਕੀਤੀਆਂ ਵੀ ਬਾਣੀ ਕਿੰਨੀ ਕੁ ਪੜ੍ਹਨੀ ਚਾਹੀਦੀ ਆ, ਕਿਸ ਤਰੀਕੇ ਨਾਲ। ਉਹ ਮਹਾਂਪੁਰਸ਼ ਕਹਿਣ ਲੱਗੇ ਕਿ ਤੁਸੀਂ ਸਾਰੇ ਬਾਣੀ ਵਿਚਾਰ ਵਿਚਾਰ ਕੇ ਪੜ੍ਹਿਆ ਕਰੋ, ਪਰ ਜਰਨੈਲ ਸਿੰਘ ਦੀ ਰੀਸ ਨਹੀਂ ਕਿਸੇ ਨੇ ਕਰਨੀ, ਉਹਦੇ 'ਤੇ ਸਤਿਗੁਰਾਂ ਦੀ ਖਾਸ ਬਖਸ਼ਿਸ਼ ਹੈ। ਇਹ ਸੰਤ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲਿਆਂ ਨੇ ਕਿਹਾ ਵਚਨ। ਇਸੇ ਤਰ੍ਹਾਂ ਸੰਤ ਕਰਤਾਰ ਸਿੰਘ ਜੀ ਕਥਾ ਕਰਦੇ ਜਦੋਂ ਕਿਸੇ ਆਦਰਸ਼ਕ ਸਿੱਖ ਦਾ ਪ੍ਰਮਾਣ ਦਿੰਦੇ ਸੀ ਅਤੇ ਉਦੋਂ ਕਿਹਾ ਕਰਦੇ ਸੀ ਗੁਰੂ ਕਾ ਸਿੱਖ ਭਾਈ ਜਰਨੈਲ ਸਿੰਘ ਵਰਗਾ ਹੋਣਾ ਚਾਹੀਦਾ। ਅਤੇ ਬਹੁਤ ਸਤਿਕਾਰ ਉਹ ਆਪ ਕਰਦੇ ਸੀ ਜਦੋਂ ਪਿੰਡੋਂ ਆਉਂਦੇ ਸੀ ਅਤੇ ਉਦੋਂ ਕਹਿਣਾ, ਜਰਨੈਲ ਸਿੰਘ ਦੱਸ ਮੇਰੇ ਵਾਸਤੇ ਕੀ ਲਿਆਇਆ। ਤਾਂ ਇਹਨਾਂ ਨੇ ਖੀਸੇ ਵਿੱਚੋਂ ਬਦਾਮ ਜਾਂ ਇਲਾਚੀਆਂ ਕੁਛ ਨਾ ਕੁਛ ਵੀ ਕੱਢਣਾ ਤਾਂ ਮਹਾਂਪੁਰਸ਼ਾਂ ਹੱਥ ਜੋੜ ਕੇ ਗਏ ਅਤੇ ਇਹਨਾਂ ਕੋਲੋਂ ਲੈਣਾ। ਅਤੇ ਇਸੇ ਪ੍ਰਕਾਰ ਜਦੋਂ ਸੰਤ ਕਰਤਾਰ ਸਿੰਘ ਖਾਲਸਾ ਜੀ ਦਾ ਐਕਸੀਡੈਂਟ ਹੋਣਾ ਸੀ, ਮਲਸੀਆਂ ਨਗਰ ਭਾਈ ਗਿਆਨ ਸਿੰਘ ਦੇ ਘਰ ਸੀ ਉਦੋਂ ਲੰਗਰ ਪ੍ਰਸ਼ਾਦਾ, ਅਤੇ ਉਦਣ ਉੱਥੇ ਇੱਕ ਤਾਂ ਰਾਗੀਆਂ ਨੂੰ ਕਹਿ ਕੇ ਇਹ ਬਾਰ ਬਾਰ ਸ਼ਬਦ ਪੜਾਇਆ, ਬਹੁ ਰਹਿਮ ਕਾਹੇ ਆਵੇਂਗੇ, ਆਵਣ ਜਾਣਾ ਹੁਕਮ ਤਿਸਹਿ ਕਾ ਹੁਕਮੈ ਬੁੱਝ ਸਮਾਵੇਂਗੇ। ਫਿਰ ਉਸ ਵੇਲੇ ਇੱਕ ਧਾਰਨਾ ਬੁਲਾਈ ਪ੍ਰਸ਼ਾਦਾ ਵਰਤਾਉਂਦਿਆਂ, ਨਦੀਆਂ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ। ਉੱਥੇ ਸੰਤ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲੇ ਵੀ ਪਹੁੰਚੇ ਹੋਏ ਸੀ, ਅਤੇ ਜਦੋਂ ਮਹਾਂਪੁਰਸ਼ ਉੱਥੋਂ ਸੋਲਨ ਨੂੰ ਚੱਲਣ ਲੱਗੇ ਮਲਸੀਆਂ ਤੋਂ, ਅਤੇ ਹੱਸ ਕੇ ਸੰਤ ਬਾਬਾ ਹਰਨਾਮ ਸਿੰਘ ਨੂੰ ਕਿਹਾ, ਆਓ ਮਹਾਂਪੁਰਸ਼ੋ ਨਾਲ ਲੈ ਚੱਲੀਏ। ਉਹ ਵੀ ਸਮਝ ਗਏ, ਰਮਜ ਪਤਾ ਸੀ ਉਹ ਅੰਦਰ ਦੀਆਂ ਗੱਲਾਂ, ਕਹਿੰਦੇ ਅਜੇ ਗੁਰੂ ਮਹਾਰਾਜ ਦਾ ਸਾਨੂੰ ਹੁਕਮ ਨਹੀਂ, ਤੁਸੀਂ ਚੱਲੋ ਅਸੀਂ ਪਿੱਛੇ ਆਉਂਦੇ ਹਾਂ। ਇਹ ਕੋਈ ਨਾ ਸਮਝ ਸਕਿਆ। ਫਿਰ ਉਦੋਂ ਸਿੰਘਾਂ ਨੂੰ ਇਕੱਠਿਆਂ ਕਰਕੇ ਕਿਹਾ, ਭਾਈ ਰਾਮ ਸਿੰਘ ਸੀ ਚਲੱਦੇ ਪਿੰਡ ਦਾ, ਉਹ ਅਤੇ ਹੋਰ ਕੁਝ ਸਿੰਘ ਸੰਤ ਕਰਤਾਰ ਸਿੰਘ ਖਾਲਸਾ ਜੀ ਦੀ ਚੜ੍ਹਦੀ ਕਲਾ ਵਾਸਤੇ ਕੁਝ ਪਾਠ ਕਰਿਆ ਕਰਦੇ ਸੀ ਜਪਜੀ ਸਾਹਿਬ ਚੌਪੀ ਸਾਹਿਬ ਦੇ, ਅਤੇ ਉਹਨਾਂ ਨੂੰ ਖਾਸ ਤੌਰ 'ਤੇ ਕਿਹਾ ਕਿ ਹੁਣ ਅੱਜ ਤੋਂ ਬਾਅਦ ਭਾਈ ਜਰਨੈਲ ਸਿੰਘ ਅਭਿਆਸੀ ਦੀ ਚੜ੍ਹਦੀ ਕਲਾ ਲਈ ਪਾਠ ਕਰਨੇ ਆ। ਅਤੇ ਇਸੇ ਤਰ੍ਹਾਂ ਗੁਰਦਾਸਪੁਰ ਜ਼ਿਲ੍ਹੇ 'ਚ ਇੱਕ ਵਾਰੀ ਸੰਤ ਕਰਤਾਰ ਸਿੰਘ ਖਾਲਸਾ ਜੀ ਨੇ ਇਹਨਾਂ ਨੂੰ ਕਥਾ ਕਰਨ ਭੇਜਿਆ, ਸੰਤ ਜਰਨੈਲ ਸਿੰਘ ਨੂੰ ਅਭਿਆਸੀ ਨੂੰ, ਅਤੇ ਪਿੰਡ ਵਾਸੀਆਂ ਨੇ ਕਥਾ ਤਾਂ ਸੁਣੀ ਪਰ ਮਹਾਂਪੁਰਸ਼ਾਂ ਕੋਲ ਗਿਲਾ ਕੀਤਾ ਕਿ ਆਪ ਜੀ ਨਹੀਂ ਆਏ। ਸੰਤ ਕਹਿਣ ਲੱਗੇ, ਆਉਣ ਵਾਲੇ ਸਮੇਂ 'ਚ ਇਸੇ ਸਿੰਘ ਦੇ ਕੋਲੋਂ ਕਥਾ ਸੁਣਨੀ ਪੈਣੀ ਹੈ। ਤਾਂ ਉਹ ਵੀ ਚੁੱਪ ਕਰ ਗਏ। ਤਾਂ ਗੁਰੂ ਕੇ ਪਿਆਰਿਓ, ਇਹ ਸੰਤ ਜਰਨੈਲ ਸਿੰਘ ਖਾਲਸਾ ਜੀ ਬਹੁਤ ਨਿਮਰਤਾ ਧਾਰ ਕੇ ਛੁੱਪ ਕੇ ਜਥੇਬੰਦੀ 'ਚ ਰਹਿੰਦੇ ਰਹੇ, ਹਰ ਸਿੰਘ ਦਾ ਸਤਿਕਾਰ ਕਰਦੇ ਰਹੇ। ਬੜੀਆਂ ਬਾਤਾਂ ਹਨ ਉਹਨਾਂ ਦੇ ਜੀਵਨ ਦੀਆਂ, ਉਹਨਾਂ ਦੇ ਪਰਿਵਾਰ ਦੇ ਜੀਅ ਜਿਹੜੇ ਦੱਸਦੇ ਨੇ ਵੀ ਜੋ ਕੁਝ ਉਹਨਾਂ ਨੇ ਬੰਦਗੀ ਘਰ ਵਿੱਚ ਰਹਿ ਕੇ ਕੀਤੀ। ਪਿੰਡ ਵਾਸੀਆਂ ਨੂੰ ਪਤਾ, ਰੋਡੇ ਪਿੰਡ ਦੇ ਜਿਹੜੇ ਲੋਕ ਨੇ ਨਾ, ਉਹ ਅਜੇ ਤੱਕ ਟਕਸਾਲ ਦਾ ਕੋਈ ਸਿੰਘ ਚੋਲੇ ਵਾਲਾ ਲੰਘਦਾ ਜਾਂਦਾ ਹੋਏ ਅਤੇ ਦਰਵਾਜ਼ਿਆਂ ਅੱਗੇ ਹੱਥ ਜੋੜ ਕੇ ਖਲੋਤੇ ਹੁੰਦੇ ਆ। ਸੰਤ ਜਰਨੈਲ ਸਿੰਘ ਦਾ ਸਤਿਕਾਰ ਉਹ ਇੰਨਾ ਕਰਦੇ ਸੀ, ਜਦੋਂ ਖੇਤਾਂ 'ਚੋਂ ਤੁਰੇ ਆਉਣ ਤਾਂ ਗੱਲਾਂ ਕਰਦੇ ਚੁੱਪ ਹੋ ਜਾਂਦੇ ਸੀ ਵੀ ਜਰਨੈਲ ਸਿੰਘ ਆ ਗਿਆ, ਚੁੱਪ ਕਰ ਜਾਓ ਅਤੇ ਬਾਣੀ ਪੜ੍ਹੋ ਜਾਂ ਖਿੰਡ ਜਾਓ। ਇਹ ਤੇਜ਼ ਪ੍ਰਤਾਪ ਸੀ। ਇੱਕ ਵਾਰੀ ਖਾਲ ਖਾਲਦਿਆਂ ਉਹਨਾਂ ਨੇ ਆਪਣੇ ਭਤੀਜੇ ਨੂੰ ਕਿਹਾ ਵੀ ਦਾਸ ਤਾਂ ਗਰੀਬ ਜਿਹਾ, ਪਰ ਇੱਕ ਸਮਾਂ ਆਉਣਾ ਜਿਵੇਂ ਸੂਰਜ ਚਮਕਦਾ ਦੁਨੀਆਂ ਦੇ ਵਿੱਚ, ਇੰਝ ਮੇਰਾ ਨਾਮ ਚਮਕਣਾ। ਇਹ ਉਹਨਾਂ ਨੇ ਪਹਿਲਾਂ ਬਚਨ ਦੱਸਤਾ। ਇਸੇ ਤਰ੍ਹਾਂ ਭਾਈ ਜਸਵੀਰ ਸਿੰਘ ਨੂੰ ਕਿਹਾ ਵੀ ਜਦੋਂ ਤੇਰਾ ਵਿਆਹ ਹੋਣਾ ਨਾ, ਤੇਰੇ ਪਿਤਾ ਜੀ ਵਿਆਹ ਵਿੱਚ ਸ਼ਾਮਲ ਨਹੀਂ ਹੋਣਗੇ, ਤੇਰੇ ਵਿਆਹ ਦੀਆਂ ਜ਼ਿੰਮੇਵਾਰੀਆਂ ਦਾਸ ਨਿਭਾਏਗਾ। ਤਾਂ ਉਹ ਕੁਝ ਉਦਾਸ ਹੋ ਗਿਆ ਵੀ ਸ਼ਾਇਦ ਪਿਤਾ ਜੀ ਇਸ ਦੁਨੀਆਂ ਤੋਂ ਚਲੇ ਜਾਣਗੇ। ਤਾਂ ਉਸ ਵੇਲੇ ਭਾਈ ਜੰਗੀਰ ਸਿੰਘ ਨਾਮ ਸੁਣਦਾ ਮਹਾਂਪੁਰਸ਼ ਕਹਿੰਦੇ ਨੇ, ਫਿਕਰ ਨਾ ਕਰ, ਹੋਣਗੇ ਦੁਨੀਆਂ ਵਿੱਚ ਹੀ ਪਰ ਤੇਰੇ ਵਿਆਹ ਵਿੱਚ ਉਹ ਸ਼ਾਮਲ ਨਹੀਂ ਹੋ ਸਕਣਗੇ। ਉਦੋਂ ਫਿਰ ਉਹਨਾਂ 'ਤੇ ਕੇਸ ਪਿਆ ਹੋਇਆ ਸੀ ਅਤੇ ਉਹ ਪਾਸੇ ਸਨ, ਇਸ ਕਰਕੇ ਭਾਈ ਜਸਵੀਰ ਸਿੰਘ ਦੇ ਵਿਆਹ ਦੀ ਜਿਹੜੀ ਜ਼ਿੰਮੇਵਾਰੀਆਂ ਸਾਰੀਆਂ ਸੰਤ ਜਰਨੈਲ ਸਿੰਘ ਨਿਭਾਈਆਂ। ਅਜਿਹੇ ਕਈ ਬਚਨ ਆਉਣ ਵਾਲੇ ਸਮੇਂ ਬਾਰੇ, ਕੱਲ੍ਹ ਨੂੰ ਕੀ ਹੋਣਾ ਇਹ ਵੀ ਦੱਸਦਿਆ ਕਰਦੇ ਸੀ, ਕਿਤੇ ਕਿਤੇ ਇਹੋ ਜਿਹੇ ਬਚਨ ਕਰਿਆ ਕਰਦੇ ਸਨ। ਸੋ ਇਉਂ ਸਾਧ ਸੰਗਤ ਜੀ, ਫਿਰ ਜਿਸ ਵੇਲੇ ਸੰਤ ਕਰਤਾਰ ਸਿੰਘ ਖਾਲਸਾ ਜੀ ਸੱਚਖੰਡ ਪਜਾਨਾ ਕਰ ਗਏ ਤਾਂ ਉਹਨਾਂ ਦੇ ਦੁਸਹਿਰੇ ਤੋਂ ਪਹਿਲਾਂ ਚੋਣ ਕਰਨੀ ਸੀ ਵੀ ਕਿਹੜੇ ਸਿੰਘ ਨੂੰ ਦਸਤਾਰਬੰਦੀ ਕੀਤੀ ਜਾਏ। ਆਪਸ ਵਿੱਚ ਵਿਚਾਰਾਂ ਚੱਲੀਆਂ। ਫਿਰ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਸ਼ਾਂ ਨੇ ਦਰਸ਼ਨੀ ਡਿਉੜੀ ਵਿੱਚ ਜਥਾ ਇਕੱਠਾ ਕੀਤਾ ਅਤੇ ਜਥੇ ਦੇ 94 ਸਿੰਘ ਉੱਥੇ ਇਕੱਠੇ ਸੀ। ਤਾਂ ਉਹਨਾਂ ਨੇ ਬਚਨ ਕੀਤਾ ਕਿ ਅੱਗੇ ਅਸੀਂ ਸੰਤ ਚੁਣਦੇ ਸੀ, ਐਤਕੀ ਹੁਣ ਨਾਲ ਸੰਤ ਦੇ ਜਰਨੈਲ ਵੀ ਚੁਣਨਾ ਪੈਣਾ। ਸਾਰੇ ਵੇਖਣ ਲੱਗ ਪਏ ਵੀ ਕੌਣ। ਤਾਂ ਉਸ ਵੇਲੇ ਕਹਿਣ ਲੱਗੇ, ਜਰਨੈਲ ਸਿੰਘ ਆਪਣਾ ਅਭਿਆਸੀ, ਅੱਗੇ ਅਸੀਂ ਇਕੱਲਾ ਸੰਤ ਚੁਣਦੇ ਸੀ, ਹੁਣ ਨਾਲ ਜਰਨੈਲ ਵੀ ਚੁਣਨਾ ਪੈਣਾ, ਸਮਾਂ ਇਹੋ ਜਿਹਾ ਆ ਰਿਹਾ। ਅਤੇ ਫਿਰ ਉਸ ਜਦੋਂ ਇੰਝ ਕਿਹਾ ਤਾਂ ਕਹਿੰਦੇ, ਜਿਸ ਨੂੰ ਕਿਸੇ ਨੂੰ ਕੋਈ ਇਤਰਾਜ਼ ਆ ਤਾਂ ਉਹ ਕਰੇ ਗੱਲ, ਕਿਸੇ ਨੇ ਨਹੀਂ ਇਤਰਾਜ਼ ਕੀਤਾ। ਫਿਰ ਮਹਾਂਪੁਰਸ਼ ਕਹਿੰਦੇ ਵੀ ਅਸੀਂ ਤੁਹਾਡੇ ਵਚਨ ਕਰੋ ਸਾਰੇ ਅਤੇ ਟੇਪ ਭਰ ਲੈਂਦੇ। ਫਿਰ ਉਸ ਵੇਲੇ ਇੱਕ ਸਿੰਘ ਨੇ ਟੇਪ ਰਿਕਾਰਡ ਲਿਆਂਦਾ ਅਤੇ ਉਹਦਾ ਬਟਨ ਦੱਬ ਕੇ ਕਈ ਸਿੰਘਾਂ ਦੇ ਵਚਨ ਜਿਹੜੇ ਸੀ ਵਿੱਚ ਭਰੇ ਕਿ ਅਸੀਂ ਭਾਈ ਜਰਨੈਲ ਸਿੰਘ ਵਿਆਸੀ ਨਾਲ ਸਹਿਮਤ ਹਾਂ ਕਿ ਉਹ ਟਕਸਾਲ ਦੇ ਮੁਖੀ ਬਣਨ। ਤਾਂ ਇੰਝ ਸੰਤ ਜਰਨੈਲ ਸਿੰਘ ਖਾਲਸਾ ਜੀ ਦੀ 14ਵੇਂ ਮੁਖੀ ਦੇ ਤੌਰ 'ਤੇ ਇਹ 1977 ਨੂੰ ਅੱਜ ਦੇ ਦਿਨ ਮਿਤੇ ਚੋਣ ਹੋਈ ਸੀ। ਚੋਣ ਕਰਨ ਵਾਲਿਆਂ 'ਚ ਮੁੱਖ ਤੌਰ 'ਤੇ ਬਾਬਾ ਠਾਕੁਰ ਸਿੰਘ ਜੀ ਸਨ ਅਤੇ ਇਸ ਕਰਕੇ ਸੰਤ ਜਰਨੈਲ ਸਿੰਘ ਉਹਨਾਂ ਦੀ ਬੰਦਗੀ ਬਾਰੇ ਵੀ ਜਾਣਦੇ ਸੀ। ਵੱਡੇ ਮਹਾਂਪੁਰਸ਼ਾਂ ਦੇ ਕੋਲ 23 ਸਾਲ ਉਹਨਾਂ ਨੇ ਗੜਬਈ ਦੀ ਸੇਵਾ ਨਿਭਾਈ ਸੀ ਅਤੇ ਬਾਬਾ ਠਾਕੁਰ ਸਿੰਘ ਜੀ ਇਹੋ ਜਿਹੀ ਹਸਤੀ ਸੀ ਕਿ ਉਹਨਾਂ ਨੂੰ 1 ਸਾਲ ਪੂਰਾ ਨਾ ਦਿਨੇ ਨਾ ਰਾਤ ਸੌਣ ਦਿੱਤਾ ਵੱਡੇ ਸੰਤਾਂ ਨੇ। ਬਾਬਾ ਜੀ ਮੈਨੂੰ ਦੱਸਦੇ ਸੀ ਕਿ ਮੈਂ ਦਰਵਾਜ਼ੇ ਦੇ ਲਾਗੇ ਕੰਧ ਨਾਲ ਢੋ ਲਾ ਕੇ ਬੈਠਾ ਭਾਵੇਂ ਨੀਂਦ 2 ਮਿੰਟ ਆ ਜਾਏ। ਉਦੋਂ ਮਨ 'ਚ ਇਹ ਉਤਸ਼ਾਹ ਹੁੰਦਾ ਸੀ ਕਿ ਰਾਤ ਵੀ ਕੋਈ ਸੇਵਾ ਦੱਸਣਗੇ ਤਾਂ ਮੈਂ ਕਰਾਂਗਾ। ਭਾਈ ਡੋਲਿਆ ਨਹੀਂ 1 ਸਾਲ, ਸਾਲ ਭਰ ਪਰਖ ਕਰਕੇ ਵੱਡੇ ਸੰਤਾਂ ਕਿਹਾ ਉਹ ਕਾਲਿਆ ਜਿਹਾ ਤੂੰ ਸ਼ਕਲ ਨਹੀਂ ਵਹਿੰਦਾ ਆਪਣੀ, ਜਾਂ ਦੌੜ ਜਾ ਘਰ ਨੂੰ। ਅਤੇ ਫਿਰ ਚਰਨਾਂ 'ਤੇ ਡਿੱਗ ਪਏ ਜੀ, ਆਪ ਜੀ ਤੋਂ ਬਿਨਾਂ ਮੇਰਾ ਥਾਂ ਹੀ ਕੋਈ ਨਹੀਂ। ਤਾਂ ਫਿਰ ਉਹ ਮਹਾਂਪੁਰਸ਼ਾਂ ਨੇ ਖਲੋ ਕੇ ਅਰਦਾਸ ਕੀਤੀ ਕਿ ਸਤਿਗੁਰੂ ਮਹਾਰਾਜ ਜੀ, ਭਾਈ ਠਾਕੁਰ ਸਿੰਘ ਨੇ ਮੇਰੀ ਸੇਵਾ ਬੜੀ ਕੀਤੀ ਹੈ, ਇਹਨਾਂ ਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ ਦਿਓ। ਅਤੇ ਉਹ ਸੀ ਮਹਾਂਪੁਰਸ਼ ਬਾਬਾ ਠਾਕੁਰ ਸਿੰਘ ਜੀ। 23 ਸਾਲ ਉਹ ਸੇਵਾ, ਉਦੋਂ ਬਾਅਦ ਵੀ ਅਸੀਂ ਬਿਰਧ ਅਵਸਥਾ ਤੱਕ ਉਹਨਾਂ ਦੀ ਅਵਸਥਾ ਵੇਖਦੇ ਰਹੇ ਹਾਂ। ਸੇਵਾ ਅਤੇ ਸਿਮਰਨ ਦੀ ਮੂਰਤ, ਜਥੇਬੰਦੀ ਦੇ ਮੁਖੀ ਦੇ ਤੌਰ 'ਤੇ ਹੁੰਦਿਆਂ ਵੀ ਜੇ ਦਰੀਆਂ ਝਾੜਨ ਵਾਲੀਆਂ ਤਾਂ ਆਪ ਝਾੜਨ ਲੱਗ ਪੈਂਦੇ, ਸਿੰਘਾਂ ਨੂੰ ਕੁਛ ਨਹੀਂ ਸੀ ਕਹਿੰਦੇ। ਔਰ ਜੇ ਭਾਂਡੇ ਮਾਂਜਣ ਵਾਲੇ ਤਾਂ ਕਮਰ ਕੱਸਾ ਕਰਕੇ ਭਾਂਡੇ ਮਾਂਜਣ ਲੱਗ ਪੈਂਦੇ ਸੀ। ਅਤੇ ਇੱਕ ਵਾਰੀ ਲੰਗਰ ਵਿੱਚ ਬਾਲਣ ਵਾਸਤੇ ਢੀਂਜਣ ਸੀ ਖੇਤਾਂ 'ਚ ਬੀਜਿਆ, ਉਹ ਜਦੋਂ ਵੱਢਿਆ ਸੁਕਾਇਆ ਅਤੇ ਚੁੱਕ ਕੇ ਲਈ ਆਉਂਦੇ ਸੀ ਸਿੰਘ। ਅਤੇ ਜਿਹੜਾ ਦਮਦਮੀ ਟਕਸਾਲ ਦਾ ਹੈੱਡ ਗ੍ਰੰਥੀ ਸਿੰਘ ਸੀ ਭਾਈ ਗੁਰਦੀਪ ਸਿੰਘ, ਇਸ ਵੇਲੇ UK ਵਿੱਚ ਆ, ਉਹਨੇ ਵੀ ਸਿਰ 'ਤੇ ਪੰਡ ਚੁੱਕੀ ਹੋਈ ਸੀ। ਮਹਾਂਪੁਰਸ਼ ਤੁਰੇ ਜਾਂਦੇ ਅੱਗੋਂ ਮਿਲ ਪਏ, ਕਹਿਣ ਲੱਗੇ ਭਾਈ ਗੁਰਦੀਪ ਸਿੰਘ ਇਹ ਤੈਨੂੰ ਪੰਡ ਕਿਹਨੇ ਚੁਕਾਈ? ਕਹਿਣ ਲੱਗੇ ਜੀ ਲੰਗਰ ਵਾਸਤੇ ਸੇਵਾ ਕਰਨ ਲਈ ਕਿਹਾ ਸੀ ਅਤੇ ਮੈਂ ਵੀ ਨਾਲ ਆ ਗਿਆ। ਕਹਿੰਦੇ ਨਹੀਂ ਨਹੀਂ, ਗੁਰੂ ਮਹਾਰਾਜ ਦਾ ਵਜ਼ੀਰ ਸਿਰ 'ਤੇ ਪੰਡ ਨਹੀਂ ਚੁੱਕ ਸਕਦਾ, ਤੇਰੀ ਪੰਡ ਮੈਂ ਚੁੱਕਾਂਗਾ, ਤੂੰ ਨਹੀਂ ਪੰਡ ਚੁੱਕਣੀ, ਸੁੱਟ ਇੱਥੇ, ਆ ਸਾਡੇ ਸਿਰ 'ਤੇ ਚੁਕਾ, ਮੇਰੇ ਸਿਰ 'ਤੇ ਚੁਕਾ। ਤਾਂ ਉਹਨੇ ਕਿਹਾ ਮਹਾਂਪੁਰਸ਼ੋ ਜਿਹੜਾ ਗ੍ਰੰਥੀ ਸਿੰਘ ਹੈ, ਕੀ ਉਹਨੂੰ ਹੋਰ ਸੇਵਾ ਕਰਨ ਦਾ ਅਧਿਕਾਰ ਨਹੀਂ? ਮੇਰੀ ਸੇਵਾ ਕਿਉਂ ਖੋ ਰਹੇ ਹੋ? ਕਹਿੰਦੇ ਨਹੀਂ ਨਹੀਂ, ਤੁਸੀਂ ਗੁਰੂ ਮਹਾਰਾਜ ਦੇ ਵਜ਼ੀਰ ਹੋ, ਤੁਸੀਂ ਇਹੋ ਜਿਹੀ ਸੇਵਾ ਨਹੀਂ ਕਰਨੀ। ਅਤੇ ਇਸ ਤਰ੍ਹਾਂ ਇੰਨਾ ਸਤਿਕਾਰ ਕਰਦੇ ਸੀ, ਜਥੇ ਦਾ ਕੋਈ ਸਿੰਘ ਜਾਣ ਲੱਗਦਾ ਸੀ ਅਤੇ ਉਹਦੇ ਉਹਨੂੰ ਰੋਕਦੇ ਸੀ ਵੀ ਤੂੰ ਕਿਉਂ ਇੱਥੋਂ ਜਾ ਰਿਹਾ, ਦੱਸ ਤਕਲੀਫ ਕੀ ਹੈ? ਅਤੇ ਸੰਤ ਜਰਨੈਲ ਸਿੰਘ ਖਾਲਸਾ ਜੀ ਵੀ ਬਾਬਾ ਜੀ ਦਾ ਬਹੁਤ ਸਨਮਾਨ ਸਦਾ ਵਾਸਤੇ ਕਰਦੇ ਸੀ। ਜਦੋਂ ਬਾਬਾ ਜੀ ਤੁਰੇ ਆਉਣ ਤਾਂ ਉੱਠ ਕੇ ਖੜ੍ਹੇ ਹੋ ਜਾਂਦੇ ਸੰਤ ਜਰਨੈਲ ਸਿੰਘ। ਖੈਰ ਇਹ ਸੰਖੇਪ 'ਚ ਬੇਨਤੀ ਕੀਤੀ ਆ। ਸੋ ਉਸ ਮਹਾਂਪੁਰਸ਼ ਦੇ ਬੋਲ ਜਦੋਂ ਸਟੇਜ 'ਤੇ ਬੋਲਦੇ ਸੀ, ਮੈਨੂੰ ਇੱਕ ਬੰਦੇ ਨੇ ਹੱਡ ਬੀਤੀ ਦੱਸੀ ਕਿ ਸੰਤ ਜਰਨੈਲ ਸਿੰਘ ਦੁਰਾਏ ਆਏ ਅਤੇ ਉਹ ਜਦੋਂ ਸਖ਼ਤ ਬੋਲ ਰਹੇ ਸੀ, ਮੈਂ ਮਨ 'ਚ ਵਿਚਾਰਿਆ ਹਜ਼ਾਰਾਂ ਦਾ ਇਕੱਠ ਸੀ, ਹੋ ਸਕਦਾ 2-4 ਲੱਖ ਦਾ ਇਕੱਠ ਹੋਵੇ, ਅਤੇ ਜਦੋਂ ਬੋਲ ਰਹੇ ਸੀ ਬੜਾ ਸਖ਼ਤ, ਅਤੇ ਉਸ ਵੇਲੇ ਮੈਂ ਵਿਚਾਰਿਆ ਵੀ ਇਹਨਾਂ ਦੇ ਨੇੜੇ ਬਾਡੀਗਾਰਡ ਨੇ 2-4, ਇਹਨਾਂ ਦੇ ਸਾਹਮਣੇ ਤਾਂ ਨਹੀਂ ਕੋਈ ਬੋਲਦਾ ਹੋਵੇਗਾ, ਪਰ ਜਿਹੜੇ ਪਿੱਛੇ ਲੋਕ ਖਲੋਤੇ ਆ ਉਹ ਤਾਂ ਇਸ ਸੰਤ ਦੇ ਬਰਖਲਾ ਬੋਲਣਗੇ ਜਿਵੇਂ ਬੋਲ ਰਿਹਾ। ਪਰ ਮੈਂ ਘੁੰਮ ਫਿਰ ਕੇ ਵੇਖਿਆ, ਸਭਨਾਂ ਦੇ ਉੱਪਰ ਐਸਾ ਪ੍ਰਭਾਵ ਪੈ ਰਿਹਾ ਸੀ, ਸਾਰੇ ਨੌਜਵਾਨ ਕਹਿ ਰਹੇ ਸੀ ਅਸੀਂ ਗਲਤ ਹਾਂ, ਜੋ ਇਹ ਸੰਤ ਜੀ ਬੋਲ ਰਹੇ ਨੇ ਬਿਲਕੁਲ ਦਰੁਸਤ ਹੈ, ਸਾਨੂੰ ਨਸ਼ਿਆਂ ਦਾ ਤਿਆਗ ਕਰਨਾ ਚਾਹੀਦਾ, ਅੰਮ੍ਰਿਤ ਛਕਣਾ ਚਾਹੀਦਾ। ਐਨ ਕੰਨ ਕੱਸ ਕੇ ਸਾਰੇ ਲੋਕ ਨੌਜਵਾਨ ਵੀ ਉਹਨਾਂ ਦਾ ਹਰ ਬਚਨ ਸੁਣ ਰਹੇ ਸੀ ਅਤੇ ਮੰਨ ਰਹੇ ਸੀ। ਕਿੰਨੀਆਂ ਕੁ ਬਚਨ ਉਹਨਾਂ ਦੇ ਬਾਰੇ ਕੀਤੇ ਜਾਣ। ਇੱਥੇ ਇੱਕ ਸਿੰਘ ਰਹਿੰਦਾ ਭਾਈ ਕੁਲਵੰਤ ਸਿੰਘ, ਦੂਸਰਾ ਦਾ ਭਰਾ ਅਮਰੀਕਾ ਜਾਂ ਨਿਸ਼ਾਨ ਸਿੰਘ, ਅਤੇ ਇਹਨਾਂ ਦੇ ਮਾਮਾ ਜੀ ਸੀ ਫਤਿਹ ਸਿੰਘ ਨਾਂ ਸੀ ਉਹਦਾ, ਅਤੇ ਸਿਰੋਂ ਮੋਨਾ ਸੀ, ਅਤੇ ਉਹ ਪਾਕਿਸਤਾਨ ਨੂੰ ਫੀਮ ਲਿਆ ਕੇ ਵੇਚਣ ਵਾਲੇ ਅਤੇ ਰੋਜ਼ ਫੀਮ ਖਾਣ ਵਾਲੇ, ਅਤੇ ਨਾਲ ਉਹ ਸੀ ਦੋਧੀ, ਜਿਹੜੇ ਦੋਣੇ ਹੁੰਦੇ ਆ ਉਹਨਾਂ ਪਿੱਤਲ ਦੀਆਂ ਗਾਗਰਾਂ 'ਚ ਦੁੱਧ ਅੰਮ੍ਰਿਤਸਰ ਸਾਹਿਬ ਲੈ ਕੇ ਆਉਂਦੇ ਸੀ ਵੇਚਣ ਵਾਸਤੇ ਮੱਝਾਂ ਗਾਵਾਂ ਦਾ। ਅਤੇ ਉਹ ਕਹਿਣ ਲੱਗਾ ਅੱਜ ਮੈਂ ਵੇਖਣਾ ਚਾਹੁੰਦਾ ਇੱਥੇ ਜਿਹੜਾ ਬਾਬਾ ਜਰਨੈਲ ਸਿੰਘ ਬੋਲਦਾ ਭਲਾ ਕੀ ਬੋਲਦਾ। ਤਾਂ ਉਹ ਆ ਗਿਆ ਮੰਜੀ ਸਾਹਿਬ, ਤਾਂ ਜਦੋਂ ਬੋਲ ਦੋ ਸੁਣੇ ਐਸਾ ਪ੍ਰਭਾਵ ਪਿਆ, ਉਹਨੇ ਦੋਣੇ ਕਿਸੇ ਹੋਰ ਦੇ ਹੱਥ ਘਰ ਨੂੰ ਘੱਲਤੇ, ਕਹਿਣ ਲੱਗਾ ਮੈਂ ਨਹੀਂ ਜਾਣਾ ਘਰ। ਤਾਂ ਮਹਾਂਪੁਰਸ਼ਾਂ ਕੋਲ ਰਹਿ ਪਿਆ ਹੱਥ ਜੋੜ ਕੇ, ਕਹਿੰਦਾ ਜੀ ਮੈਨੂੰ ਇੱਥੇ ਰੱਖ ਲਓ ਅਤੇ ਮੇਰਾ ਸਿਰ ਹਾਜ਼ਰਾ। ਇਹ ਉਹਦੀ ਵਰਡਿੰਗ ਸੀ ਫਤਿਹ ਸਿੰਘ ਦੀ, ਜੀ ਮੇਰਾ ਸਿਰ ਹਾਜ਼ਰਾ। ਤਾਂ ਸੰਤ ਕਹਿਣ ਲੱਗੇ ਅਸੀਂ ਤੇਰੇ ਸਿਰ ਨੂੰ ਕੀ ਕਰਨਾ? ਕਹਿਣ ਲੱਗਾ ਜੀ ਬਸ ਮੈਂ ਤਾਂ ਤੁਹਾਡੇ ਅੱਗੇ ਰੱਖਤਾ, ਭਾਵੇਂ ਵੱਢਣਾ ਵੱਢ ਲਓ, ਭਾਵੇਂ ਜਿਉਂਦਾ ਰੱਖੋ। ਐਸਾ ਪ੍ਰਭਾਵ 1-2 ਬੋਲਾਂ ਦੇ ਨਾਲ ਉਹਦੇ 'ਤੇ ਪਿਆ ਅਤੇ ਫਿਰ ਉਹ ਰਹਿ ਪਿਆ। ਅਤੇ ਜਦੋਂ ਘਰ ਨਹੀਂ ਗਿਆ ਤਾਂ ਉਹਦੇ ਪਿਤਾ ਨੇ ਕਿਹਾ ਵੀ ਉਹ ਆਇਆ ਹੀ ਨਹੀਂ ਫਤਿਹ ਸਿੰਘ। ਉਹਦਾ ਭਣਵਈਆ ਕਹਿਣ ਲੱਗਾ ਵੀ ਉਹ ਫੀਮੀ ਅਮਲੀ ਬੰਦਾ ਹੈ, ਆਪੇ ਆ ਜਾਏਗਾ, ਜਦੋਂ ਨਸ਼ਾ ਨਾ ਮਿਲਿਆ ਉੱਥੇ ਕਿਹੜਾ ਨਸ਼ਾ ਮਿਲਣਾ। ਪਰ 15 ਦਿਨ ਲੰਘ ਗਏ, ਉਹ ਗਿਆ ਹੀ ਨਾ। ਉਹਦਾ ਪੜਵਈਆ ਸੀ ਭਾਈ ਸੰਤੋਖ ਸਿੰਘ, ਇੱਥੇ ਕੁਲਵੰਤ ਸਿੰਘ ਆ ਉਹਦਾ ਪਿਤਾ ਸੀ ਭਾਈ ਸੰਤੋਖ ਸਿੰਘ। ਉਹ ਕਹਿੰਦਾ ਮੈਂ ਲਿਆਉਣਾ। ਉਹ ਆਇਆ ਅਤੇ ਜਦੋਂ ਵੇਖਿਆ ਤਾਂ ਉਹਨੇ ਸਿਰ 'ਤੇ ਕੇਸਰੀ ਦਸਤਾਰ ਬੱਧੀ ਅਤੇ ਗੁਰਬਾਣੀ ਦੀ ਸੰਥਿਆ ਕਰ ਰਿਹਾ ਸੀ ਸਿੰਘਾਂ ਤੋਂ ਨਾਨਕ ਨਿਵਾਸ 'ਚ। ਅਤੇ ਜਦੋਂ ਲੱਗਾ ਸਮਝਾਉਣ ਵੀ ਆ ਚੱਲੀਏ ਘਰ ਨੂੰ, ਅੱਗੋਂ ਉਹਨੇ ਜੋ ਕੁਝ ਕਿਹਾ ਉਹਦੇ ਨਾਲ ਸੰਤੋਖ ਸਿੰਘ ਵੀ ਉੱਥੇ ਰਹਿ ਪਿਆ। ਅਤੇ ਦੋਵਾਂ ਨੇ ਮਹਾਂਪੁਰਸ਼ਾਂ ਨੂੰ ਕਿਹਾ ਜੀ ਸਾਡੇ ਸਿਰ ਹੁਣ ਪੰਥ ਵਾਸਤੇ ਲੱਗਣਗੇ। ਅਤੇ ਫਿਰ ਉਹਨਾਂ ਨੇ ਘਰਦਿਆਂ ਦਾ ਕੋਈ ਕੰਮ ਨਹੀਂ ਕੀਤਾ। ਸੰਤੋਖ ਸਿੰਘ ਨੇ ਤਾਂ ਇਹ ਦੋਵੇਂ ਭਜੰਗੀ ਵੀ ਆਪਣੇ ਮਹਾਂਪੁਰਸ਼ਾਂ ਕੋਲ ਬਾਬਾ ਠਾਕਰ ਸਿੰਘ ਕੋਲ ਛੱਡੇ ਵੀ ਇਹ ਵੀ ਬੇਸ਼ੱਕ ਸ਼ਹੀਦ ਹੋ ਜਾਣ, ਇਹ ਹੁਣ ਮੇਰੇ ਨਹੀਂ, ਇਹਨਾਂ ਨੂੰ ਘਰ ਨਹੀਂ ਜਾਣ ਦੇਣਾ, ਇਹ ਮੈਂ ਤੁਹਾਡੇ ਸਪੁਰਦ ਕਰ ਚੱਲਿਆ। ਆਪ ਭਗੌੜਾ ਸੀ, ਉਹ ਦੋਵੇਂ ਸਾਲਾ ਭਣਵਈਆ ਸ਼ਹੀਦ ਹੋਏ ਨੇ, ਫਤਿਹ ਸਿੰਘ ਅਤੇ ਸੰਤੋਖ ਸਿੰਘ। ਇਹ ਮਹਾਂਪੁਰਸ਼ਾਂ ਦੀ ਕਰਮ ਖੰਡ ਕੀ ਬਾਣੀ ਜ਼ੋਰ, ਇਹ ਬਖਸ਼ਿਸ਼ ਦੇ ਖੰਡ ਵਿੱਚ ਜਿਹੜਾ ਪਹੁੰਚਿਆ ਉਹਦੇ ਮੁੱਖ ਤੋਂ ਨਿਕਲੇ ਬਚਨਾਂ ਵਿੱਚ ਐਸਾ ਜ਼ੋਰ ਐਸਾ ਬਲ ਹੁੰਦਾ, ਕਿਉਂਕਿ ਕਮਾਈ ਕੀਤੀ। ਤਾਂ ਇੰਝ ਦੱਸਦੇ ਹਨ ਕਿ ਮਹਾਂਪੁਰਸ਼ ਸੰਤ ਜਰਨੈਲ ਸਿੰਘ ਜੀ ਦਸਮ ਪਾਤਸ਼ਾਹ ਦੇ ਨਾਲ ਜਿਹੜੇ ਚੌਰ ਬਰਦਾਰ ਸੀ ਗੁਰਮੁਖ ਪਿਆਰੇ ਭਾਈ ਮਾਨ ਸਿੰਘ, ਜਦੋਂ ਸਤਿਗੁਰੂ ਜੀ ਚਮਕੌਰ ਸਾਹਿਬ ਤੋਂ ਨਿਕਲੇ ਆ, ਭਾਈ ਦਇਆ ਸਿੰਘ, ਧਰਮ ਸਿੰਘ ਅਤੇ ਤੀਸਰੇ ਭਾਈ ਮਾਨ ਸਿੰਘ, ਇਹ ਚਿਤੌੜ ਵਿਖੇ ਸ਼ਹੀਦ ਹੋਏ ਸੀ। ਤਾਂ ਇਹਨਾਂ ਨਾਲ ਇਹਨਾਂ ਕਿਹਾ ਸੀ ਉਸ ਵੇਲੇ ਗੜੀ 'ਚ ਵੜਨ ਵੇਲੇ ਵੀ ਮਹਾਰਾਜ ਇਹ ਤਾਂ ਕੱਚੀ ਹਵੇਲੀ ਆ। ਤਾਂ ਹਜ਼ੂਰ ਕਹਿਣ ਲੱਗੇ ਇਸ ਵੇਲੇ ਕੱਚੀ ਆ, ਤੇਰੇ ਵੇਲੇ ਪੱਕੀਆਂ ਹੋਣਗੀਆਂ, ਤੈਨੂੰ ਵੀ ਜੰਗ ਲੜਨੀ ਪਏਗੀ। ਇਸ ਪ੍ਰਕਾਰ ਇੱਕ ਮੰਗਲ ਪ੍ਰਕਾਸ਼ ਵਿੱਚ ਵੀ ਬਚਨ ਲਿਖਿਆ ਹੋਇਆ ਮਹਾਂਪੁਰਸ਼ਾਂ ਬਾਰੇ, ਜਿੱਥੇ ਬਚਨ ਲਿਖਿਆ ਜਿਨਹੀਂ ਕੇ ਕਾਰਨ ਪੰਥ ਕੀ ਉਹ ਪ੍ਰਕਾਸ਼, ਊੜ ਤਕਾਵਨ ਜਾਹੇਂਗੇ ਸਿੰਘ ਉਹਨਾਂ ਕੇ ਪਾਸ, ਤਵੀ ਏਕ ਸਿੰਘ ਖਾਲਸਾ ਪ੍ਰਗਟ ਹੋਏ, ਕਿਲ੍ਹਾ ਬਣਾਵੇ ਹਰਿਮੰਦਰ ਮੈਂ ਆਣ, ਰਾਜ ਚੱਲਸੀ ਰੰਡੀ ਕਾ, ਫੌਜ ਚੜਾਵੇ ਹਰਿਮੰਦਰ ਮੈਂ ਆਣ, ਬੇਗਾਨੇ ਬੋ ਮਰੇਂਗੇ ਸਿੰਘ ਗੁਰੂ ਕੀ ਸ਼ਾਨ। ਇਹ ਬਚਨ ਪਹਿਲਾਂ ਦੇ ਲਿਖੇ, ਇਹ ਨਹੀਂ ਪਤਾ ਕਿਸ ਦੇ ਲਿਖੇ ਆ, ਪਰ ਦਾਸ ਨੇ ਪਹਿਲਾਂ ਪੜ੍ਹੇ ਸੀ। ਹੋਰ ਵੀ ਕਈ ਸਿੰਘ, ਇੱਕ ਨਿਹੰਗ ਸਿੰਘ, ਉਹ ਕਹਿੰਦਾ ਸੀ 40 ਸਾਲ ਤੋਂ ਇਹ ਪੋਥੀ ਮੇਰੇ ਪਾਸ ਹੈ ਅਤੇ ਮੈਨੂੰ ਸਮਝ ਆ ਗਈ ਸੀ, ਕਿਉਂਕਿ ਤੁਸੀਂ ਸੁਣਿਆ ਹੋਣਾ ਪੁਰਾਣੇ ਕਈ ਬਜ਼ੁਰਗਾਂ ਤੋਂ ਵੀ ਇੱਕ ਸਮਾਂ ਆਉਣਾ ਰੰਡੀ ਦਾ ਰਾਜ ਹੋਣਾ ਹਿੰਦੁਸਤਾਨ 'ਚ, ਉਹ ਇੰਦਰਾ ਗਾਂਧੀ, ਰੰਡੀ ਦਾ ਰਾਜ ਹੋਣਾ ਅਤੇ ਉਹਨੇ ਦਰਬਾਰ ਸਾਹਿਬ ਹਮਲਾ ਕਰਨਾ ਹੈ। ਪੁਰਾਣੇ ਬਜ਼ੁਰਗਾਂ ਸਾਧੂ ਸੰਤਾਂ ਸੰਤਾਤਰ ਸਿੰਘ ਵਰਗਿਆਂ ਨੇ ਇਹ ਸੰਗਤ ਵਿੱਚ ਇਹ ਬਚਨ ਦੱਸੇ ਹੋਏ ਸੀ। ਇਸ ਪ੍ਰਕਾਰ ਇਉਂ ਜੋ ਜਿਹਦੇ ਜਿੰਮੇ ਡਿਊਟੀ ਆ ਉਸਨੇ ਉਹ ਨਿਭਾਉਣੀ ਹੈ ਸਾਧ ਸੰਗਤ ਦੀ। ਹੋਰ ਵੀ ਸਾਧੂ ਸੰਤ ਸਭ ਸਤਿਕਾਰਯੋਗੀ ਹੋਏ ਨੇ, ਪਰ ਇਹਨਾਂ ਮਹਾਂਪੁਰਸ਼ਾਂ ਦੇ ਜਿੰਮੇ ਇਹ ਡਿਊਟੀ ਸੀ, ਕਿਉਂਕਿ ਹੋਰ ਲੋਕ ਜਿਹੜੇ ਸੀ ਮੋਰਚੇ ਲਾ ਕੇ ਅਤੇ ਮੁੜ ਕੇ ਆਪੋ ਆਪਣਾ ਲੋਭ ਲਾਲਚ ਹੱਲ ਕਰਕੇ ਅਤੇ ਮੋਰਚੇ ਚੱਕ ਦਿੰਦੇ ਸੀ, ਅਤੇ ਮਹਾਂਪੁਰਸ਼ਾਂ ਨੂੰ ਵੀ ਇੰਜੀ ਵਰਗੜਾ ਕੇ ਉਹ ਚਾਹੁੰਦੇ ਸੀ ਵੀ ਜੋ ਅਸੀਂ ਵਜ਼ੀਰੀਆਂ ਆਦਿਕ ਲੈ ਰਹੇ ਹਾਂ, ਜਿਵੇਂ ਟੌੜਾ ਆਇਆ ਸੰਤਾਂ ਕੋਲ ਵੀ ਮੁੱਖ ਮੰਤਰੀ ਦਾ ਅਹੁਦਾ ਮੈਨੂੰ ਦਿੰਦੇ ਆ, ਮਹਾਂਪੁਰਸ਼ ਕਹਿਣ ਲੱਗੇ ਤੁਸੀਂ ਲੈਣਾ ਤਾਂ ਲੈ ਲਓ, ਇਹ ਹੁਣ ਮੋਰਚਾ ਆਨੰਦਪੁਰ ਸਾਹਿਬ ਦੇ ਮਤੇ ਤੋਂ ਬਿਨਾਂ ਅਸੀਂ ਪਰੇ ਨਹੀਂ ਹੋ ਸਕਦੇ, ਇਹ ਤਾਂ ਇੰਜ ਹੀ ਹੋਏਗਾ। ਤਾਂ ਇਸ ਪ੍ਰਕਾਰ ਇਹ ਇੰਦਰਾ ਗਾਂਧੀ ਆਦਿਕ ਵੀ ਇਹੋ ਚਾਹੁੰਦੀ ਸੀ ਵੀ ਇਹ ਸਾਰੇ ਗੋਡੇ ਟੇਕ ਦੇਣ ਅਤੇ ਕੁਛ ਨਾ ਕੁਛ ਵਜ਼ੀਰੀਆਂ ਦੇ ਦਿਆਂ, ਪਰ ਮਹਾਂਪੁਰਸ਼ ਉਹਦੇ ਅੱਗੇ ਝੁਕੇ ਨਹੀਂ ਅਤੇ ਆਪਣੇ ਅਕੀਦੇ ਅਤੇ ਆਪਣੀ ਕੀਤੀ ਅਰਦਾਸ 'ਤੇ ਡਟੇ ਰਹੇ, ਰਹੋ ਵਿਚਾਰ। ਸੋ ਇਹ ਕਿੰਨੇ ਕੁ ਬਚਨ ਉਹਨਾਂ ਮਹਾਂਪੁਰਸ਼ਾਂ ਦੇ ਜੀਵਨ ਦੇ, ਸੰਤ ਕਰਤਾਰ ਸਿੰਘ ਖਾਲਸਾ ਜੀ, ਸੰਤ ਗੁਰਬਚਨ ਸਿੰਘ ਖਾਲਸਾ ਜੀ, ਸੋ ਉਹਨਾਂ ਨੇ ਕਦੇ ਆਪਣੇ ਆਪ ਨੂੰ ਵਿਸ਼ੇਸ਼ਤਾ ਨਹੀਂ ਦਿੱਤੀ। ਸੰਤ ਕਰਤਾਰ ਸਿੰਘ ਜੀ ਲੁਧਿਆਣੇ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਚੈਰੀਟੇਬਲ ਹੋਸਪਿਟਲ ਬਣਿਆ ਅਤੇ ਉੱਥੋਂ ਦੇ ਜਿਹੜਾ ਆਰੰਭਤਾ ਦਾ ਸਮਾਗਮ ਹੋਇਆ ਉਦਘਾਟਨ ਹੋਸਪਿਟਲ ਦਾ, ਉਹਦੇ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਸੰਤ ਕਰਤਾਰ ਸਿੰਘ ਖਾਲਸਾ ਜੀ ਨੂੰ ਸੱਦਿਆ। ਉੱਥੇ ਦੀਵਾਨ ਸਜਿਆ ਹੋਇਆ ਸੀ ਅਤੇ ਕੀਰਤਨ ਹੋ ਰਿਹਾ ਸੀ। ਜਦੋਂ ਮਹਾਂਪੁਰਸ਼ਾਂ ਦੀ ਬੱਸ ਜਾ ਕੇ ਰੁਕੀ ਅਤੇ ਸੰਗਤ ਵਿੱਚੋਂ 20-25 ਆਦਮੀ ਉੱਠ ਕੇ ਆਏ ਸੰਤਾਂ ਨੂੰ ਅੱਗੋਂ ਦੀ ਲੈਣ, ਜਦੋਂ ਸੰਤਾਂ ਨੇ ਵੇਖ ਲਿਆ ਵਾਪਸ ਬੱਸ ਵਿੱਚ ਵੜ ਗਏ ਅਤੇ ਕਿੰਨਾ ਚਿਰ ਉਡੀਕ ਕੇ ਫਿਰ ਆਏ, ਜੀ ਸਾਡੇ ਕੋਲੋਂ ਕੋਈ ਗਲਤੀ ਹੋ ਗਈ? ਮਹਾਂਪੁਰਸ਼ ਕਹਿੰਦੇ ਗਲਤੀ ਨਹੀਂ, ਗੁਨਾਹ ਹੋਇਆ, ਬੜਾ ਵੱਡਾ ਗੁਨਾਹ ਹੋਇਆ। ਕਹਿੰਦੇ ਜੀ ਦੱਸੋ। ਕਹਿੰਦੇ ਭੋਲਿਓ, ਗੁਰੂ ਮਹਾਰਾਜ ਦੀ ਹਜ਼ੂਰੀ 'ਚੋਂ ਉੱਠ ਕੇ ਨਹੀਂ ਆਈ ਦਾ ਅੱਗੋਂ ਦੀ ਸਤਿਕਾਰ ਕਰਨ ਲਈ? ਗੁਰੂ ਮਹਾਰਾਜ ਤੋਂ ਵੱਡਾ ਕੋਈ ਨਹੀਂ, ਸਰੀਰ ਸਾਰੇ ਪੰਜਾਂ ਤੱਤਾਂ ਦੇ ਨਾਸਵੰਤ ਆ ਅਤੇ ਗੁਰੂ ਮਹਾਰਾਜ ਦਾ ਸਤਿਕਾਰ ਹੀ ਸਭ ਤੋਂ ਉੱਤੇ ਆ, ਜਾਓ ਜਾ ਕੇ ਬੈਠੋ, ਮੈਂ ਆਪੇ ਆਵਾਂਗਾ। ਸਗੋਂ ਸਿੰਘਾਂ ਨੂੰ ਵੀ ਘੱਲ ਦਿੱਤਾ, ਤੁਸੀਂ ਵੀ ਚੱਲੋ, ਮੈਂ ਇਕੱਲਾ ਹੀ ਆਵਾਂਗਾ। ਕੋਈ ਇਉਂ ਟੌਰ ਫਵਾ ਨਹੀਂ ਲੈ ਕੇ ਗੁਰੂ ਮਹਾਰਾਜ ਦੇ ਦਰਬਾਰ ਜਾਈਦਾ, ਨੀਵੇਂ ਹੋ ਕੇ ਜਾਈਦਾ। ਤਾਂ ਇਸ ਪ੍ਰਕਾਰ ਦੀ ਨਿਮਰਤਾ ਉਹਨਾਂ ਰੱਖੀ, ਐਸੀ ਮਰਿਆਦਾ, ਐਸਾ ਸਤਿਕਾਰ ਗੁਰੂ ਮਹਾਰਾਜ ਦਾ, ਗੁਰੂ ਅਕਾਲ ਪੁਰਖ ਦੇ ਨਾਲ ਹੀ ਉਹਨਾਂ ਨੇ ਜੋੜਿਆ ਲੋਕਾਂ ਨੂੰ, ਇਹੀ ਉਪਦੇਸ਼ ਸਿੱਖਿਆ ਦਿਆ ਕਰਦੇ ਸਨ। ਸੁਰੋ ਵਿਚਾਰ, ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਪਾਵਨ ਇਤਿਹਾਸ ਚੱਲ ਰਿਹਾ ਇਸ ਸਥਾਨ 'ਤੇ। ਕੱਲ੍ਹ ਇਹ ਬਚਨ ਆਏ ਸਨ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਪਰਾਲਾ ਕੀਤਾ ਅਤੇ ਲੰਗਰ ਵਿੱਚ ਵੀ ਪਹਿਰਾ ਮਸਤਾਨਾ ਦਵਾਨਾ, ਪ੍ਰਿਥੀ ਚੰਦ ਅਤੇ ਮਹਾਂਦੇਵ, ਆਈਆਂ ਸੰਗਤਾਂ ਨੂੰ ਉਹਨਾਂ ਦੇ ਮਸੰਦ ਵਰਗਲਾ ਕੇ ਲੈ ਜਾਂਦੇ ਆ, ਝੂਠ ਬੋਲਦੇ ਵੀ ਗੁਰੂ ਪਿਰਥੀ ਚੰਦ ਆ, ਮਹਾਂਦੇਵ ਆ, ਤਾਂ ਇਹ ਤਾਂ ਸਿੱਖਾਂ ਨੂੰ ਉਦਮ ਕਰਨਾ ਬਣਦਾ, ਗੁਰੂ ਮਹਾਰਾਜ ਦਾ ਕਹਿਣਾ ਹੀ ਨਹੀਂ। ਜਿਵੇਂ ਕਲਰਾਠੀ ਧਰਤੀ 'ਤੇ ਵੀ ਕਮਲ ਫੁੱਲ ਖਿੜਦਾ ਅਤੇ ਭੌਰਿਆਂ ਨੂੰ ਦਾਅਵ ਤਾਂ ਨਹੀਂ ਦਿੰਦਾ, ਭਾਵ ਜਿਹੜਾ ਸੰਤ ਹੁੰਦਾ ਜੋ ਗੁਰੂ ਹੁੰਦਾ ਉਹਨੇ ਰੌਲਾ ਥੋੜ੍ਹਾ ਪਾਉਣਾ ਮੈਂ ਗੁਰੂ ਹਾਂ ਮੇਰੇ ਕੋਲ ਆਓ, ਸੰਤ ਨੇ ਥੋੜ੍ਹਾ ਕਹਿਣਾ ਵੀ ਮੈਂ ਸੰਤ ਹਾਂ ਮੇਰੇ ਕੋਲ ਆਓ। ਇਹ ਤਾਂ ਜਿਹੜੇ ਭੌਰੇ ਜਗਿਆਸੂ ਹੈ ਉਹਨਾਂ ਨੇ ਲਾਭ ਲੈਣਾ, ਅਤੇ ਜੇ ਪਖੰਡੀਆਂ ਕੋਲ ਕੱਚੀਆਂ ਪਿੱਲਿਆਂ ਕੋਲ ਦੁਨੀਆਂ ਜਾਈ ਗਈ ਤਾਂ ਉੱਥੋਂ ਕੀ ਮਿਲਣਾ। ਇਸ ਕਰਕੇ ਭੁੱਲੇ ਸਿੱਖ ਗੁਰੂ ਸਮਝਾਏ ਅਤੇ ਗੁਰੂ ਮਹਾਰਾਜ ਨੇ ਆਪਣੇ ਬਾਰੇ ਤਾਂ ਕਹਿਣਾ ਨਹੀਂ, ਇਸ ਕਰਕੇ ਹੁਣ ਮੇਰਾ ਫਰਜ਼ ਬਣਦਾ। ਇਸ ਕਰਕੇ ਉਹਨਾਂ ਪਿੱਪਲੀ ਸਾਹਿਬ ਜਾ ਕੇ ਆਈਆਂ ਸੰਗਤਾਂ ਨੂੰ ਸੱਚਾਈ ਪ੍ਰਗਟ ਕਰਕੇ ਦੱਸੀ, ਜਿਸ ਨਾਲ ਪਿਰਥੀ ਚੰਦ ਅਤੇ ਮਹਾਂਦੇਵ ਖਫਾ ਹੋਏ ਵੀ ਇਹ ਸਾਡਾ ਵੀ ਮਾਮਾ ਲੱਗਦਾ, ਅਸੀਂ ਗੁਰੂ ਰਾਮਦਾਸ ਦੇ ਤਿੰਨੇ ਹੀ ਪੁੱਤਰ ਹਾਂ। ਪਿਰਥੀ ਚੰਦ ਵਿਚਾਰਦਾ ਮੈਂ ਵੱਡਾ ਹਾਂ, ਜੇ ਮੈਨੂੰ ਵੱਡੇ ਥਾਂ ਨਹੀਂ ਰੱਖਣਾ ਅਤੇ ਬਰਾਬਰਤਾ ਤਾਂ ਦੇਵੇ ਭਾਈ ਗੁਰਦਾਸ ਸਾਡਾ ਮਾਮਾ, ਇਹ ਤਾਂ ਗੁਰੂ ਮਾਰਿਆ ਹੈ, ਇਹ ਤਾਂ ਮਰ ਜਾਣਾ ਚਾਹੀਦਾ। ਇਹੋ ਜਿਹੀਆਂ ਗੱਲਾਂ ਕਰਦੇ ਜਿਹੜੇ ਲਾਲਸੀ ਲੋਕ ਨੇ ਨਾ, ਸੰਸਾਰ ਦੀ ਮੋਹ ਮਾਇਆ 'ਚ ਗਰਸੇ ਹੋਏ, ਇੰਜ ਉਹਨਾਂ ਦੀ ਹਉਮੈ ਨੂੰ ਠੇਸ ਪਹੁੰਚੇ ਜਾਂ ਉਹਨਾਂ ਦਾ ਲਾਲਚ ਜਿਹੜਾ ਉਹਨੂੰ ਠੇਸ ਪਹੁੰਚੇ, ਜੋ ਚਾਹੁੰਦੇ ਐਸ਼ਵਰਜ ਪੂਜਾ ਕਰਾਉਣੀ ਅਤੇ ਉਹ ਖਫਾ ਹੋਣਗੇ। ਬੜਾ ਕੁਛ ਐਸਾ ਸੰਸਾਰ 'ਤੇ ਅੱਜ ਕੱਲ੍ਹ ਹੁਣ ਤੱਕ ਵੀ ਹੋ ਰਿਹਾ ਹੈ, ਅਤੇ ਇਉਂ ਹੀ ਜਿਹੜੇ ਪਿਰਥੀ ਚੰਦ ਜੀ ਸਨ ਉਹ ਭਾਈ ਗੁਰਦਾਸ ਦੇ ਬਰਖਲਾਫ ਹਨ। ਇਸ ਤੋਂ ਅੱਗੇ ਕੀ ਹੋਇਆ ਆਪ ਸੁਣੋ।
3: ਹਮਤੀ ਨਹੁ ਸਤਿਗੁਰ ਕੇ ਨੰਦ।
0: ਪਿਰਥੀ ਚੰਦ ਕਹਿੰਦਾ ਸੀ ਤਿੰਨੇ ਸਤਿਗੁਰੂ ਰਾਮਦਾਸ ਦੇ ਪੁੱਤਰ ਹਾਂ, ਸਾਹਿਬਜ਼ਾਦੇ ਹਾਂ।
3: ਦੋਨੋ ਤੇ ਮੈਂ ਅਹ ਬਿਲੰਦ,
0: ਬਾਕੀ ਦੋਵਾਂ ਮਹਾਂਦੇਵ ਤੇ ਅਰਜਨ ਦੇਵ ਤੋਂ ਮੈਂ ਵੱਡਾ ਹਾਂ।
3: ਜੇਕਰ ਬੜੋ ਨਾ ਜਨ ਹੈ ਮੋਹੀ,
0: ਜੇਕਰ ਇਹ ਭਾਈ ਗੁਰਦਾਸ ਸਾਡਾ ਮਾਮਾ ਮੈਨੂੰ ਵੱਡੇ ਥਾਂ ਨਹੀਂ ਜਾਣਦਾ।
3: ਸਭ ਸੋ ਸਮ

0: ਇਹ ਗੁਰੂ ਦਾ ਮਾਰਿਆ ਸਾਡੇ ਕੋਲੋਂ ਸਭ ਕੁਝ ਖੋਈ ਜਾਂਦਾ।
1: ਲਗ ਭਰਾਤਾ ਕੋ ਸਭ ਦੇ ਦੀਨ,
0: ਸਾਡੇ ਛੋਟੇ ਭਰਾ ਅਰਜਨ ਦੇਵ ਨੂੰ ਸਭ ਕੁਝ ਦੇ ਦਿੱਤਾ ਇਸਨੇ।
1: ਗਾਰੀ ਦੇਹ ਸੁਨਾਵਹਿ ਕਾਨ,
0: ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਦਸਤਾਰ ਬੰਦੀ ਹੋਣ ਲੱਗੀ ਸੀ ਗੋਇੰਦਵਾਲ ਸਾਹਿਬ, ਉਦੋਂ ਵੀ ਬਾਬਾ ਬੁੱਢਾ ਜੀ ਦੇ ਹੱਥੋਂ ਇਹਨੇ ਪਿਰਥੀ ਚੰਦ ਨੇ ਦਸਤਾਰ ਖੋਈ ਤੇ ਕਿਹਾ, ਬੁੱਢਿਆ ਸਾਰੇ ਪੁਆੜਿਆਂ ਦੀ ਜੜ ਤੂੰ ਹੈ, ਹੁਣ ਭਾਈ ਗੁਰਦਾਸ ਦੇ ਬਰਖਲਾਫ ਪਿਰਥੀ ਚੰਦ ਹੋ ਰਿਹਾ ਤਾਂ ਕਹਿੰਦਾ ਸਾਰਾ ਕੁਛ ਛੋਟੇ ਨੂੰ ਦੇ ਦਿੱਤਾ ਹੈ।
1: ਕਹਾ ਮੰਦ ਇਹੋ ਪਰਸਿਓ ਆਨ,
0: ਔਰ ਇਹ ਪਸਰ ਗਿਆ ਆਣ ਕੇ ਇੱਥੇ ਫੈਲ ਗਿਆ, ਆਪਣਾ ਪ੍ਰਭਾਵ ਪਸਾਰ ਲਿਆ ਇਹਨੇ ਮੰਦੇ ਨੇ।
1: ਸੁਣ ਕੇ ਕੋਪ ਸਹਿਤ ਗੁਰਦਾਸ,
0: ਤਾਂ ਸੁਣ ਕੇ ਪਿਰਥੀ ਚੰਦ ਸਾਡੇ ਭਾਣਜਾ ਜੀ ਬੜੇ ਗੁੱਸੇ ਸਹਿਤ ਹਨ ਭਾਈ ਗੁਰਦਾਸ ਨੇ।
1: ਹੱਥ ਜੋੜ ਕਹੇ ਤਿੰਨ ਕੇ ਪਾਸ,
0: ਹੱਥ ਜੋੜ ਕੇ ਆਪਣੇ ਭਾਣਜੇ ਪਿਰਥੀ ਚੰਦ ਨੂੰ ਕਹਿੰਦੇ ਹਨ ਭਾਈ ਗੁਰਦਾਸ ਜੀ ਭਾਵੇਂ ਵੱਡੇ ਹਨ ਮਾਮਾ ਜੀ ਹਨ,
1: ਜੇ ਅਯੋਗ ਮੈਂ ਕਰਮ ਕਮਾਵਾਂ।
0: ਕਹਿਣ ਲੱਗੇ ਪਿਰਥੀ ਚੰਗ ਦੀ, ਜੇ ਤਾਂ ਮੈਂ ਅਯੋਗ ਕਰਮ ਕਮਾਉਂਦਾ ਹੋਵਾਂ, ਜੋ ਮੁਨਾਸਿਬ ਨਹੀਂ ਐਸਾ ਕਰਮ ਕਰਦਾ ਹੋਵਾਂ, ਝੂਠ ਕਮਾਉਂਦਾ ਹੋਵਾਂ।
1: ਤੁਮਰੇ ਕਹੇ ਕਸ਼ਟ ਕੋ ਪਾਵਾਂ,
0: ਤੁਹਾਡੇ ਕਹਿਣ ਮੁਤਾਬਕ ਫਿਰ ਮੈਨੂੰ ਕਸ਼ਟ ਲੱਗੇਗਾ, ਮੈਨੂੰ ਫਲ ਭੋਗਣਾ ਪਵੇਗਾ ਮਾੜੇ ਕਰਮ ਦਾ।
1: ਪੁੰਨ ਆਪਣੇ ਹਿਤ ਲੋਭ ਜੇ ਕਰਾਂ,
0: ਤੇ ਦੂਸਰੀ ਗੱਲ ਜੇ ਮੈਂ ਆਪਣੇ ਵਾਸਤੇ ਲੋਭ ਲਾਲਚ ਧਾਰ ਕੇ ਸ੍ਰੀ ਗੁਰੂ ਅਰਜਨ ਦੇਵ ਦੀ ਪੂਜਾ ਕਰਾ ਰਿਹਾ ਹਾਂ,
1: ਤਾਂ ਵੀ ਮੈਂ ਬਿਪਦਾ ਮੇ ਪਰਾਂ,
0: ਤਾਂ ਵੀ ਮੈਂ ਨਰਕਾਂ ਜਾ

0: ਓਟ ਫਲ ਮਿਲਦਾ ਪਵਿੱਤਰ ਕਰਮਾਂ ਵਜੋਂ
1: ਰਹਿ ਸਦਾ ਸਤਿਗੁਰੂ ਪ੍ਰਸੰਨ
0: ਉਸ ਦੇ ਉੱਪਰ ਸਤਿਗੁਰੂ ਰਾਮਦਾਸ ਜੀ ਸਦਾ ਪ੍ਰਸੰਨ ਰਹਿਣਗੇ
1: ਤੁਮਰੋ ਕਹਿਓ ਨਿਫਲ ਸਭ ਹੋਏ
0: ਤੁਹਾਡਾ ਕਿਹਾ ਕੋਈ ਵੀ ਵਾਕ ਸਭ ਕੁਝ ਨਿਸਫਲ ਹੋਏਗਾ ਮੇਰੇ ਤੇ ਲਾਗੂ ਨਹੀਂ ਹੋਏਗਾ
1: ਮੋਹ ਬਿਖੈ ਅਵਗੁਣ ਨਹਿ ਕੋਏ
0: ਮੇਰੇ ਵਿੱਚ ਇਸ ਸੰਬੰਧ ਚ ਕੋਈ ਔਗਣ ਨਹੀਂ ਹੈ ਭਾਵ ਕਿ ਇਹ ਜੋ ਗੁਰੂ ਅਰਜਨ ਦੇਵ ਦੀ ਮੈਂ ਪੂਜਾ ਕਰਾ ਰਿਹਾ ਉਹਨਾਂ ਦੇ ਕੋਲ ਸਾਰੀ ਕਾਰ ਭੇਟਾ ਸੰਗਤਾਂ ਲੈ ਕੇ ਆ ਰਹੀਆਂ ਇਹ ਕੋਈ ਔਗਣ ਨਹੀਂ ਕਮਾ ਰਿਹਾ ਮੈਂ
1: ਇੱਕ ਦਿਨ ਇਸ ਬਿਦ ਦੋਹਨ ਸੁਣਾਇਓ
0: ਇੱਕ ਦਿਨ ਭਾਈ ਗੁਰਦਾਸ ਨੇ ਇੰਜ ਦੋਵਾਂ ਆਪਣੇ ਭਾਣਜਿਆਂ ਨੂੰ ਪਿਰਥੀ ਚੰਦ ਤੇ ਮਹਾਦੇਵ ਜੀ ਨੂੰ ਇਹ ਬਚਨ ਸੁਣਾ ਦਿੱਤੇ
1: ਪੁਨਹਿ ਨਹੀਂ ਤਿੰਨ ਸਾਥ ਅਲਾਇਓ
0: ਫਿਰ ਦੁਬਾਰਾ ਕਦੇ ਉਹਨਾਂ ਨਾਲ ਵਾਰਤਾ ਨਹੀਂ ਕੀਤੀ ਇੱਕ ਵਾਰੀ ਜੋ ਕਹਿਣਾ ਸੀ ਕਹਿ ਦਿੱਤਾ
1: ਚਹੁੰ ਦਿਸ਼ ਤੇ ਗੁਰਕਾਰ ਸੋਰੂਕੀ
0: ਚਾਰ ਚ ਫਿਰਿਓ ਚਵਾਂ ਦਿਸ਼ਾਂ ਤੋਂ ਆਉਂਦੀ ਸੰਗਤ ਜਿਹੜੀ ਸੀ ਉਹਨਾਂ ਵੱਲੋਂ ਜਿਹੜੀ ਕਾਰ ਭੇਟਾ ਸੀ ਉਹ ਪਿਰਥੀ ਚੰਦ ਤੇ ਮਹਾਦੇਵ ਦੇ ਕੋਲ

0: ਹਰ ਜਤਨ ਹੈ ਘਨਾ,
1: ਬਹੁਤਾ ਯਤਨ ਕਰਨ ਦੇ ਬਾਵਜੂਦ ਵੀ ਸਾਡੇ ਕੋਲ ਕੋਈ ਸਿੱਖ ਨਹੀਂ ਆਉਂਦਾ ਭੇਟਾ ਲੈ ਕੇ।
0: ਸੰਗਤ ਭੇਦ ਜਾਣ ਸਭ ਗਈ,
1: ਸਾਰੀਆਂ ਸੰਗਤਾਂ ਭੇਦ ਜਾਣ ਚੁੱਕੀਆਂ ਹਨ।
0: ਨਹੀਂ ਉਪਾਇਨ ਕਿਉਂ ਹੂੰ ਦਈ,
1: ਕਿਸੇ ਨੇ ਕਿਸੇ ਤਰ੍ਹਾਂ ਦੀ ਭੇਟਾ ਵੀ ਇਹਨਾਂ ਦੋਵਾਂ ਨੂੰ ਨਹੀਂ ਦਿੱਤੀ।
0: ਸ੍ਰੀ ਅਰਜਨ ਕੇ ਪਾਇਨ ਪੂਜ ਹੈ,
1: ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੀ ਪੂਜਾ ਹੋ ਰਹੀ ਹੈ।
0: ਕਹਿ ਬਹੁ ਰਹੇ ਨਾ ਜਨ ਹੈ ਦੂਜ ਹੈ,
1: ਔਰ ਅਸੀਂ ਬਹੁਤ ਕਹਿ ਰਹੇ ਹਾਂ ਪਰ ਲੋਕ ਕਿਸੇ ਦੂਜੇ ਨੂੰ ਜਾਣਦੇ ਨੀ, ਭਾਵ ਸਾਨੂੰ ਨੀ ਮੰਨਦੇ।
0: ਭਏ ਨਿਫਲ ਜਦ ਕਰੇ ਉਪਾਏ,
1: ਇਸ ਤਰ੍ਹਾਂ ਅਨੇਕਾਂ ਯਤਨ ਕਰਕੇ ਜਦੋਂ ਇਹਨਾਂ ਦੇ ਯਤਨ ਨਿਸਫਲ ਹੋ ਗਏ।
0: ਧਨ ਬਿਨ ਸੋਚਤ ਹੈ ਪਛਤਾਏ,
1: ਧਨ ਤੋਂ ਹੀਣੇ ਹੋ ਕੇ ਦੋਵੇਂ ਭਰਾ ਬੜਾ ਪਛਤਾਉਣ ਲੱਗੇ।
0: ਪੁਨਹ ਯਤਨ ਮਨ ਔਰ ਵਿਚਾਰਾ,
1: ਇਹਨਾਂ ਨੇ ਆਪਣੇ ਮਨ ਦੁਆਰਾ ਇੱਕ ਹੋਰ ਯਤਨ ਵਿਚਾਰਿਆ।
0: ਇਸ ਥਲ ਚਲ ਹੈ ਨਹੀਂ ਹਮ ਚਾਰਾ,
1: ਇੱਥੇ ਅੰਮ੍ਰਿਤਸਰ ਸਾਹਿਬ ਰਹਿ ਕੇ ਸਾਡਾ ਕੋਈ ਹੁਣ ਚਾਰਾ ਨਹੀਂ ਚੱਲ ਸਕੇਗਾ, ਯਤਨ ਨਹੀਂ ਹੋ ਸਕੇਗਾ।
0: ਜਾਏ ਵਿਲਾਇਤ ਕੋ ਬਿਨ ਕਹੇ,
1: ਜਿਹੜੇ ਅਮੀਰ ਇਲਾਕੇ ਹਨ ਦੂਰ ਦੁਰਾਡੇ ਦੇ, ਵਿਲਾਇਤ ਪੁਰਾਣੇ ਸਮਿਆਂ ਜਿਵੇਂ ਅੱਜ ਕੱਲ ਇੰਗਲੈਂਡ ਨੂੰ ਕਿਹਾ ਜਾਂਦਾ, ਪੁਰਾਣੇ ਸਮੇਂ ਰੂਮ ਨੂੰ, ਹੋਰਨਾਂ ਦੇਸ਼ਾਂ ਇਲਾਕਿਆਂ ਨੂੰ ਜਿੱਧਰ ਬਹੁਤਾ ਧਨ ਤਾਮ ਹੁੰਦਾ ਉਹਨਾਂ ਵਾਸਤੇ ਵਿਲਾਇਤ ਦੇਸ਼ ਵਰਤਿਆ ਜਾਂਦਾ ਸੀ। ਕਹਿੰਦੇ ਕਿਸੇ ਹੋਰ ਇਲਾਕੇ ਦੇ ਵਿੱਚ ਜਿਹੜੇ ਅਮੀਰ ਇਲਾਕੇ ਆ ਉੱਥੇ ਜਾਈਏ।
0: ਤਹਿ ਕੀ ਸੰਗਤ ਜੇ ਤੱਕ ਅਹੇ,
1: ਉਹਨਾਂ ਇਲਾਕਿਆਂ ਦੀ ਜਿਹੜੀ ਜਿੰਨੀ ਕੁ ਸੰਗਤ ਹੈ,
0: ਸਭ ਅਪਣਾਏ ਲੇਹ ਧਨਕਾਰ,
1: ਉਥੋਂ ਦੇ ਜਿਹੜੇ ਧਨਾੜ ਲੋਕ ਹੈ ਸਾਰੇ ਆਪਣੇ ਪੱਖ ਚ ਕਰ ਲਵਾਂਗੇ।
0: ਸੰਮਤ ਬਿਖੈ ਪਿਕ ਹੈ ਇੱਕ ਵਾਰ,
1: ਸਾਲ ਵਿੱਚ ਇੱਕ ਵਾਰੀ ਉਹਨਾਂ ਇਲਾਕਿਆਂ ਜਰੂਰ ਅਸੀਂ ਜਾਇਆ ਕਰੀਏ।
0: ਅਹੈ ਦੂਰ ਸੋ ਭੇਤ ਨਾ ਜਨ ਹੈ,
1: ਜਿਹੜੇ ਦੁਰਾਡੇ ਇਲਾਕੇ ਹਨ ਉਥੋਂ ਦਾ ਭੇਦ ਇਹ ਭਾਈ ਗੁਰਦਾਸ ਨਹੀਂ ਜਾਣ ਸਕੇਗਾ।
0: ਗੁਰ ਸੁਤ ਲਖ ਹਮ ਕੋ ਗੁਰ ਮਨ ਹੈ,
1: ਗੁਰੂ ਕੇ ਸਾਹਿਬਜ਼ਾਦੇ ਜਾਣ ਕੇ ਸਾਰੇ ਲੋਕ ਸਾਨੂੰ ਪੂਜਨੀਕ ਗੁਰੂ ਜਾਣ ਕੇ ਮੰਨਣਗੇ, ਪੂਜਣਗੇ।
0: ਇਹਮ ਵਿਚਾਰ ਕਰ ਕੀਨਸ ਤਿਆਰੀ,
1: ਇਸ ਤਰ੍ਹਾਂ ਦੀ ਵਿਚਾਰ ਕਰਕੇ ਇਹਨਾਂ ਦੋਵਾਂ ਨੇ ਤਿਆਰੀ ਕੀਤੀ।
0: ਨਹਿ ਬੁਰ ਮਹਿ ਕਿਸ ਪਾਸ ਬਿਥਾਰੀ,
1: ਅੰਮ੍ਰਿਤਸਰ ਨਗਰੀ ਦੇ ਵਿੱਚ ਕਿਸੇ ਦੇ ਪਾਸ ਇਹ ਗੱਲ ਨਹੀਂ ਜਾਣ ਦਿੱਤੀ, ਗੁਪਤ ਮਤਾ ਪਕਾਇਆ।
0: ਮੌਨ ਕਰੇ ਬਾਹਰ ਝੜ ਚਾਲੇ,
1: ਔਰ ਇਸ ਤਰ੍ਹਾਂ ਚੁੱਪ ਧਾਰ ਕੇ ਚੜ ਕੇ ਬਾਹਰ ਨੂੰ ਚੱਲ ਪਏ।
0: ਹੋਏ ਹੋ ਧਨ ਕੋ ਲੋਭ ਵਿਸਾਲੇ,
1: ਹਿਰਦਿਆਂ ਦੇ ਅੰਦਰ ਧਨ ਦੌਲਤ ਦਾ ਭਾਰੀ ਲੋਭ ਵਧਿਆ ਹੋਇਆ।
0: ਕਿਤੇ ਕੁ ਦਿਵਸ ਮਹਿ ਲੱਖ ਗੁਰਦਾਸ,
1: ਇਸ ਤਰ੍ਹਾਂ ਕੁਝ ਦਿਨਾਂ ਵਿੱਚ ਹੀ ਭਾਈ ਗੁਰਦਾਸ ਨੂੰ ਖਬਰਾਂ ਮਿਲ ਗਈਆਂ, ਪਤਾ ਲੱਗ ਗਿਆ।
0: ਗਏ ਵਿਲਾਇਤ ਸੰਗਤ ਪਾਸ,
1: ਦੁਰਾਡੇ ਅਮੀਰ ਇਲਾਕਿਆਂ ਵਿੱਚ ਪ੍ਰਿਥੀ ਚੰਦ ਤੇ ਮਹਾਦੇਵ ਗਏ ਹਨ।
0: ਲਿਖੇ ਹੁਕਮ ਨਾਮੇ ਇਨ ਸਾਰੇ,
1: ਗੁਰੂ ਮਹਾਰਾਜ ਦੀ ਆਗਿਆ ਨਾਲ ਹੁਕਮਨਾਮੇ ਸਾਰਿਆਂ ਵਾਸਤੇ ਲਿਖੇ ਇਲਾਕਿਆਂ ਲਈ।
0: ਦਾਸ ਦੂਰ ਗਾਮੀ ਸੋ ਹਕਾਰੇ,
1: ਜਿਹੜੇ ਦੂਰ ਦੁਰਾਡੇ ਜਾਣ ਵਾਲੇ ਸੇਵਕ ਸੀ ਗੁਰੂ ਮਹਾਰਾਜ ਦੇ ਉਹਨਾਂ ਨੂੰ ਕੋਲ ਸੱਦਿਆ।
0: ਪਠੇ ਵਿਲਾਇਤ ਸੰਗਤ ਪਾਸ,
1: ਉਹਨਾਂ ਨੂੰ ਵਿਲਾਇਤ ਭਾਵ ਅਮੀਰ ਇਲਾਕਿਆਂ ਦੀਆਂ ਜਿਹੜੀਆਂ ਸੰਗਤਾਂ ਸੀ ਉਹਨਾਂ ਪਾਸ ਭੇਜਿਆ।
0: ਪਾਛੇ ਆਪ ਚੜਿਓ ਗੁਰਦਾਸ,
1: ਪਿਛੋਂ ਆਪ ਵੀ ਚੜ ਕੇ ਚੱਲ ਪਏ ਭਾਈ ਸਾਹਿਬ ਗੁਰਦਾਸ ਜੀ।
0: ਗੁਰ ਕੀ ਕਾਰ ਨਾ ਦੇਵ ਹੈ ਕੋਈ,
1: ਔਰ ਇਹ ਸਾਰਿਆਂ ਨੂੰ ਦੱਸਿਆ, ਗੁਰੂ ਕੇ ਹੁਕਮਨਾਮੇ ਸੁਣਾਏ ਵੀ ਗੁਰੂ ਘਰ ਦੀ ਕਾਰ ਪੇਟਾ ਕੋਈ ਇਹਨਾਂ ਨੂੰ ਨਾ ਦੇਵੇ।
0: ਗੁਰਤਾ ਤੇ ਖਾਰਜ ਹੈ ਦੋਈ,
1: ਗੁਰਿਆਈ ਪਦਵੀ ਵੱਲੋਂ ਦੋਵੇਂ ਭਰਾ ਖਾਰਜ ਕੀਤੇ ਹੋਏ ਨੇ, ਇਹਨਾਂ ਨੂੰ ਗੁਰਿਆਈ ਨਹੀਂ ਮਿਲੀ ਹੈ।
0: ਜੋ ਸਤਿਗੁਰ ਕੋ ਸਿੱਖ ਕਹਾਵੇ,
1: ਜਿਹੜਾ ਵੀ ਸਤਿਗੁਰੂ ਰਾਮਦਾਸ ਗੁਰੂ ਨਾਨਕ ਸਾਹਿਬ ਦਾ ਸਿੱਖ ਕਹਾਉਂਦਾ,
0: ਸ੍ਰੀ ਅਰਜਨ ਕੇ ਨਿਕਟ ਪਹੁੰਚਾਵੇ,
1: ਆਪਣੀ ਕਾਰ ਭੇਟਾ ਦਸਮਾਸ਼ ਦਸਵੰਧ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਪਹੁੰਚਾਵੇ।
0: ਕੁਛ ਕਾਰ ਦੋਇਨ ਉਗਰਾਹੀ,
1: ਇਹ ਕੁਝ ਕਾਰ ਭੇਟਾ ਇਹਨਾਂ

0: ਪਿਰਥੀ ਚੰਦ ਤੇ ਮਹਾਦੇਵ ਨੇ ਉਗਰਾਹੀ ਕਰ ਲਈ ਸੀ।
1: ਦਰਬ ਬਟੋਰਤ ਹੈ ਨਿਜ ਪਾਹੀ,
0: ਧਨ ਬਟੋਰਦੇ ਸੀ ਲੋਕਾਂ ਤੋਂ ਆਪਣੇ ਪਾਸ ਜਮਾ ਕਰਨ ਲਈ।
1: ਤਬ ਲੋ ਗਏ ਹੁਕਮ ਪਰਵਾਨੇ,
0: ਇਹਨੇ ਚਿਰ ਨੂੰ ਸਤਿਗੁਰੂ ਮਹਾਰਾਜ ਦੇ ਹੁਕਮਨਾਮੇ ਜਿਹੜੇ ਸੀ ਚਿੱਠੀਆਂ ਪਹੁੰਚ ਗਈਆਂ।
1: ਪਾਠ ਸੰਗਤ ਨੇ ਸਭ ਪਹਿਚਾਨੇ,
0: ਉਹ ਚਿੱਠੀਆਂ ਪੜ੍ਹ ਕੇ ਭਾਈ ਗੁਰਦਾਸ ਦੀ ਲਿਖਤ ਨੂੰ ਸਭ ਨੇ ਪਹਿਚਾਣ ਲਿਆ।
1: ਇੱਕ ਵਿਰਾਟ ਕਾ ਕਿਨਹੋ ਨਾ ਦੀਨ,
0: ਉਦੋਂ ਬਾਅਦ ਇੱਕ ਵੀ ਕੌਡੀ ਕਿਸੇ

0: ਫਿਰ ਮਗਰੋਂ ਜਦੋਂ ਭਾਈ ਗੁਰਦਾਸ ਜੀ ਪਹੁੰਚ ਗਏ
1: ਗੁਰ ਕੀ ਕਾਰ ਲਈ ਸਭ ਪਾਸ,
0: ਸਾਰੀਆਂ ਸਿੱਖ ਸੰਗਤਾਂ ਤੋਂ ਧਨਾੜ ਸਿੱਖਾਂ ਤੋਂ ਗੁਰੂ ਘਰ ਦੀ ਕਾਰ ਭੇਟਾ ਲਈ,
1: ਹਰ ਹਰ ਸੰਗਤ ਕੋ ਲੈ ਕਰ ਸਾਥ,
0: ਔਰ ਫਿਰ ਕੁਝ ਸੰਗਤਾਂ ਪ੍ਰੇਮੀਆਂ ਮੁਖੀਆਂ ਨੂੰ ਨਾਲ ਲੈ ਕੇ
1: ਆਨ ਪਹੁੰਚਿਓ ਢੇਕ ਗੁਰਨਾਥ,
0: ਸਤਿਗੁਰੂ ਮਾਲਕ ਜੀ ਦੇ ਪਾਸ ਆ ਪਹੁੰਚੇ ਭਾਈ ਗੁਰਦਾਸ ਜੀ।
1: ਪ੍ਰਿਥੀਆ ਮਹਾਦੇਵ ਵੀ ਆਏ,
0: ਪਿੱਛੇ ਫਿਰ ਪ੍ਰਿਥੀ ਚੰਦ ਤੇ ਮਹਾਦੇਵ ਵੀ ਵਾਪਸ ਚੱਲ ਕੇ ਆ ਗਏ ਅੰਮ੍ਰਿਤਸਰ ਸਾਹਿਬ।
1: ਅਨੇਕ ਬਾਤ ਕਹਿਰਾਰ ਉਠਾਏ,
0: ਅਨੇਕਾਂ ਗੱਲਾਂ ਕਰਕੇ ਫਿਰ ਇੱਥੇ ਆ ਕੇ ਝਗੜਾ ਖੜਾ ਕੀਤਾ।
1: ਝਗੜਾ ਕਰਿਓ ਮਿਲੇ ਦੋਏ ਭਰਾਤ,
0: ਤੇ ਦੋਵੇਂ ਮਿਲ ਕੇ ਭਰਾ ਜਿਹੜੇ ਸੀ ਝਗੜਾ ਕਰ ਰਹੇ ਸਨ ਗੱਲੀ ਬਾਤੀ।
1: ਹਮ ਗੁਜ਼ਰਾਨ ਹੇਤ ਕਿਤ ਜਾਤ,
0: ਦੱਸੋ ਅਸੀਂ ਆਪਣੇ ਗੁਜ਼ਾਰੇ ਵਾਸਤੇ ਕਿੱਧਰ ਜਾਈਏ।
1: ਗੁਰ ਕੋ ਮਾਰਿਓ ਇਹੋ ਗੁਰਦਾਸ,
0: ਗੁਰੂ ਮਾਰਿਆ ਜਿਹੜਾ ਗੁਰਦਾਸ ਆ ਸਾਡਾ ਮਾਮਾ,
1: ਲੈਣ ਨਾ ਦੇਤ ਕਿਤੋਂ ਧਨ ਪਾਸ,
0: ਕਿਸੇ ਪਾਸੋਂ ਵੀ ਸਾਨੂੰ ਕਾਰ ਭੇਟਾ ਧਨ ਥੋੜਾ ਬਹੁਤਾ ਵੀ ਲੈਣ ਦਿੰਦਾ।
1: ਲਿਖਾ ਆਗਰੇ ਨਿਕਸਤ ਪ੍ਰਾਨ,
0: ਇਹ ਆਗਰੇ ਗਿਆ ਹੋਇਆ ਸੀ ਉੱਥੇ ਹੀ ਇਹਦੇ ਪ੍ਰਾਣ ਨਿਕਲ ਜਾਣੇ ਚਾਹੀਦੇ ਸੀ।
1: ਇਹੋ ਨਹੀਂ ਚਾਹੀਏ ਗੁਰ ਅਸਥਾਨ,
0: ਇਹ ਗੁਰੂ ਅਸਥਾਨ ਚੱਕ ਰਾਮਦਾਸ ਗੁਰੂ ਕੇ ਚੱਕ ਵਿਖੇ

ਸਾਡਾ ਚੱਲਦਾ ਰਹਿਣਾ ਸੀ। ਇਸ ਤੋਂ ਅੱਗੇ ਕੀ ਹੋਇਆ, ਆਪ ਹੁਣ ਕੱਲ ਦੀ ਦੀਵਾਨ ਸਰਵਣ ਕਰੋਗੇ, ਦਾਸ ਪਾਸੋਂ ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਤੇ ਆਪ ਗੁਰੂ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਦੇਹੋ ਸੱਜਣ ਅਸੀਸੜੀਆਂ ਜੇ ਹੋਵੇ ਸਾਹਿਬ ਸਿਉਂ ਮੇਲ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ ਗਿਆਨੀ ਦਲਜੀਤ ਸਿੰਘ ਜੀ ਦਮਦਮੀ ਟਕਸਾਲ ਵਾਲੇ, ਆਪ ਸੰਗਤਾਂ ਦੇ ਨਾਲ ਜੋ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੇ ਜੀਵਨ ਦੀ ਸਾਂਝ ਅਤੇ ਚੱਲ ਰਹੀ ਲੜੀਵਾਰ ਇਤਿਹਾਸ ਦੀ ਕਥਾ ਸਰਵਣ ਕਰਵਾ ਰਹੇ ਸਨ, ਨਾਲ ਭੁਜੰਗੀ ਸਿੰਘ ਪਾਠ ਦੀ ਸੇਵਾ ਨਿਭਾ ਰਹੇ ਸਨ। ਸਮੂਹ ਸੰਗਤ ਵੱਲੋਂ ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਕੌਮ ਦੀ ਪੰਥ ਦੀ ਸੇਵਾ ਕਰਦੇ ਰਹਿਣ। ਸੋ ਖਾਲਸਾ ਜੀ, ਮਹਾਂਪੁਰਖਾਂ ਦੀ ਯਾਦ ਦੇ ਵਿੱਚ ਸਮਾਗਮ ਜੋ ਸੱਜ ਰਹੇ ਨੇ, ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੀ ਨਿੱਘੀ ਮਿੱਠੀ ਯਾਦ ਮਨਾਈ ਜਾ ਰਹੀ ਹੈ। ਔਰ ਨਾਲ ਹੀ ਜੋ ਗੁਰਬਾਣੀ ਪਾਠ ਬੋਧ ਸਮਾਗਮ ਨੇ, ਜੋ ਪਿਛਲੇ ਤਕਰੀਬਨ 4 ਮਹੀਨਿਆਂ ਤੋਂ ਚੱਲਦੇ ਆ ਰਹੇ ਨੇ, ਉਹਨਾਂ ਦੀ ਸੰਪੂਰਨਤਾ ਦੇ ਭੋਗ 30 ਤਰੀਕ ਨੂੰ ਦਿਨ ਐਤਵਾਰ ਨੂੰ ਸ਼ਾਮ ਨੂੰ ਤਕਰੀਬਨ 5 ਵਜੇ ਪੈਣਗੇ। ਸੋ ਅੱਜ ਤੋਂ ਲੈ ਕਰਕੇ ਸ਼ਨੀਵਾਰ ਤੱਕ ਰੋਜ਼ਾਨਾ ਸ਼ਾਮ ਨੂੰ 7 ਵਜੇ ਤੋਂ ਲੈ ਕੇ 8 ਵਜੇ ਤੱਕ ਗੁਰਬਾਣੀ ਪਾਠ ਬੋਧ ਸਮਾਗਮ ਸਜਿਆ ਕਰਨੇ ਨੇ, ਔਰ 8 ਵਜੇ ਤੋਂ ਲੈ ਕਰਕੇ ਖਾਲਸਾ ਜੀ 9 ਵਜੇ ਤੱਕ ਪੰਥ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਉਹਨਾਂ ਨੇ ਵੀ ਆਉਣ ਵਾਲੇ ਜਿਹੜੇ 5-6 ਦਿਨ ਨੇ ਹਾਜ਼ਰੀਆਂ ਭਰਨੀਆਂ ਨੇ। ਸੋ ਇਸੇ ਤਰ੍ਹਾਂ ਵੱਧ ਚੜ੍ਹ ਕੇ ਗੁਰੂ ਚਰਨਾਂ ਵਿੱਚ ਪਹੁੰਚ ਕਰਕੇ ਖਾਲਸਾ ਜੀ ਵੱਧ ਤੋਂ ਵੱਧ ਆਪਾਂ ਲਾਹੇ ਪ੍ਰਾਪਤ ਕਰੀਏ ਜੀ। ਸੋ ਆਓ ਜੀ, ਹੁਣ ਪੰਥ ਪ੍ਰਸਿੱਧ ਢਾਡੀ ਜਥਾ ਭਾਈ ਸਾਹਿਬ ਭਾਈ ਬਲਬੀਰ ਸਿੰਘ ਜੀ ਬਿਹਾਰੀਪੁਰ ਅਤੇ ਉਹਨਾਂ ਦਾ ਜਥਾ 7 ਵਜੇ ਤੱਕ ਢਾਡੀ ਵਾਰਾਂ ਰਾਹੀਂ ਪਾਵਨ ਪਵਿੱਤਰ ਇਤਿਹਾਸ ਸਰਵਣ ਕਰਵਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।

ਵਾਹਿਗੁਰੂ। ਸ਼ਹਿਨਸ਼ਾਹ ਦੋ ਆਲਮ ਸਰਵਰੇ ਕਾਇਨਾਤ ਸ਼ਬਦ ਗੁਦੁਰ ਰੂਹਾਨੀਅਤ ਦੇ ਸਾਗਰ ਪ੍ਰੀਤਾਂ ਦੇ ਪਹਿਰੇਦਾਰ ਇਲਾਹੀ ਸਾਜਨ ਸਾਹਿਬ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਕੇ ਫਤਿਹ ਬੁਲਾਈਏ, ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸ਼ਹਿਨਸ਼ਾਹ ਨੇ ਅਪਰ ਅਪਾਰ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ ਸਾਡੇ ਜੀਵਾਂ ਦੇ ਉੱਤੇ, ਕਲਯੁਗੀ ਜੀਵਾਂ ਦੇ ਉੱਤੇ, ਕਿ ਸ਼ਾਮਾਂ ਦੇ ਸਜੇ ਹੋਏ ਦੀਵਾਨਾਂ ਦੇ ਵਿੱਚ ਸਾਨੂੰ ਸਤਿਗੁਰਾਂ ਨੇ ਉਦਮ ਬਖਸ਼ਿਆ ਕਿ ਜਾਓ ਭਾਈ ਸਤਸੰਗ ਕਰਕੇ ਆਓ, ਸ਼ਹਿਨਸ਼ਾਹ ਦੇ ਦਰਸ਼ਨ ਦਦਾਰੇ ਕਰਕੇ ਕੋਈ ਸ਼ਬਦ ਦੀ ਗੱਲ, ਕੋਈ ਇਤਿਹਾਸ ਦੀ ਗੱਲ ਸਰਵਣ ਕਰਕੇ ਆਓ। ਗੁਰੂ ਪਿਆਰਿਓ ਜੀ ਆਇਆਂ ਨੂੰ ਸਤਿਗੁਰ ਕਿਰਪਾ ਕਰਨ, ਤੁਹਾਡੀ ਸਭ ਦੀ ਹਾਜ਼ਰੀ ਸਤਿਗੁਰੂ ਆਪਣੇ ਚਰਨਾਂ ਵਿੱਚ ਪ੍ਰਵਾਨ ਕਰਕੇ ਸਾਡੀਆਂ ਰਹਿਮਤਾਂ ਦੇ ਨਾਲ ਝੋੜੀਆਂ ਭਰ ਦੇਣ, ਸਿੱਖੀ ਜੀਵਨ ਦੀ ਸਾਨੂੰ ਜਾਂਚ ਆ ਜਾਵੇ, ਐਸੀਆਂ ਸਤਿਗੁਰਾਂ ਦੇ ਚਰਨਾਂ 'ਚ ਅਰਦਾਸਾਂ ਬੇਨਤੀਆਂ ਕਰਨ ਵਾਸਤੇ ਆਏ। ਖੈਰ ਗੁਰੂ ਪਿਆਰਿਓ, ਪ੍ਰਬੰਧਕ ਵੀਰ ਬੜਾ ਉਪਰਾਲਾ ਕਰਦੇ ਨੇ ਸਿੱਖੀ ਨੂੰ ਘਰ ਘਰ ਪਹੁੰਚਾਉਣ ਵਾਸਤੇ। ਹੁਣ ਗੁਰੂ ਪਿਆਰਿਓ ਪਾਠ ਬੋਧ ਚੱਲ ਰਿਹਾ ਹੈ, ਸ਼ੁੱਧ ਗੁਰਬਾਣੀ ਪਾਠ ਬੋਧ, ਔਰ ਦੇਖ ਰਿਹਾ ਛੋਟੇ ਬੱਚਿਆਂ ਤੋਂ ਲੈ ਕੇ ਸਤਿਕਾਰਯੋਗ ਵੱਡੇ ਵੀਰਾਂ ਤੱਕ ਹਰ ਪ੍ਰਾਣੀ ਜਿਹੜਾ ਨਾ ਲਾਹਾ ਲੈਣ ਦਾ ਯਤਨ ਕਰਦਾ। ਗੁਰੂ ਪਿਆਰਿਓ ਆਹੀ ਗੁਰਦੁਆਰਿਆਂ ਦੇ ਵਿੱਚ ਹੋਣਾ ਵੀ ਇਹੀ ਕੁਝ ਚਾਹੀਦਾ। ਇਹ ਸਾਡੀਆਂ ਸਿੱਖੀ ਦੀਆਂ ਪ੍ਰਚਾਰ ਦੀਆਂ ਸੰਸਥਾ ਨੇ, ਔਰ ਗੁਰੂ ਮਹਾਰਾਜ ਕਿਰਪਾ ਕਰਨ ਜਿੱਡਾ ਉੱਦਮ ਕਰਦੇ ਆ ਨਾ ਗੁਰੂ ਮਹਾਰਾਜ, ਇਸੇ ਤਰ੍ਹਾਂ ਇਹਨਾਂ ਦੇ ਮਨਾਂ ਦੇ ਵਿੱਚ ਸਿੱਖੀ ਪ੍ਰਤੀ ਪਿਆਰ ਬਣਿਆ ਰਹੇ, ਔਰ ਤੁਹਾਡਾ ਵੀ ਪ੍ਰਬੰਧਕਾਂ ਦੇ ਨਾਲ ਪਿਆਰ ਬਣਿਆ ਰਹੇ, ਐਸੀਆਂ ਦੁਆਵਾਂ ਕਰਦੇ ਹਾਂ। ਸੋ ਆਓ 7 ਵਜੇ ਤੱਕ ਗੁਰੂ ਪਿਆਰਿਓ, ਥੋੜ੍ਹਾ ਜਿਹਾ ਟਾਈਮ ਦੀ ਚੇਂਜਿੰਗ ਹੋਈ ਹੈ ਕਿਉਂਕਿ ਅੱਜ ਬਹੁਤ ਮਹਾਨ ਕੀਰਤਨੀਏ ਆਉਣੇ ਨੇ ਅਤੇ ਅਤੀ ਸਤਿਕਾਰਯੋਗ ਨੇ ਸਾਡੇ ਵਾਸਤੇ ਸਾਰੇ। ਕੋਈ ਕਥਾ ਵਾਚਕ ਆਵੇ, ਕੋਈ ਜਿਹੜਾ ਵੀ ਗੁਰੂ ਦੀ ਗੱਲ ਕਰਦਾ, ਰੱਬ ਦੀ ਗੱਲ ਸੁਣਾਉਂਦਾ ਨਾ, ਉਹ ਸਾਡੇ ਵਾਸਤੇ ਸਤਿਕਾਰਯੋਗ ਹੈ। ਬੜੀਆਂ ਮਹਾਨ ਹਸਤੀਆਂ ਪਹੁੰਚ ਰਹੀਆਂ, ਔਰ ਬੇਨਤੀ ਕਰਦੇ ਹਾਂ ਕਿ ਘਰਾਂ ਦੇ ਵਿੱਚ ਵੀ ਬੈਠੇ ਜਿਹੜੇ ਸੱਜਣ ਆ, ਲਾਈਵ ਚੱਲ ਰਿਹਾ, ਸੁਣ ਰਹੇ ਹੋ, ਪ੍ਰੇਮੀਓ ਆਇਓ, ਗੁਰੂ ਘਰ ਦੇ ਵਿੱਚ ਲਾਹਾ ਪ੍ਰਾਪਤ ਕਰਿਓ। ਗੁਰੂ ਮਹਾਰਾਜ ਆਓ ਕਿਰਪਾ ਕਰਨ, ਆਪਾਂ ਇਤਿਹਾਸ ਦੀ ਲੜੀ ਛੋਟੀ ਜਿਹੀ ਘਟਨਾ ਤੁਹਾਡੇ ਨਾਲ ਸਾਂਝੀ ਕਰਕੇ ਇਤਿਹਾਸ ਨੂੰ ਆਪਾਂ ਬਿਲਕੁਲ ਜਿੱਦਾਂ ਆਪਾਂ ਰੂਟੀਨ ਦੇ ਨਾਲ ਚੱਲਦੇ ਹਾਂ ਨਾ, ਉਸੇ ਤਰ੍ਹਾਂ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰਦੇ ਹਾਂ। ਦੀਨ ਦੁਨੀ ਦੇ ਮਾਲਕ ਧੰਨ ਗੁਰੂ ਮਹਾਰਾਜ ਇਸ ਦੁਨੀਆਂ ਦੇ ਉੱਤੇ ਜਗਤ ਜਲੰਦੇ ਨੂੰ ਧਾਰਨ ਵਾਸਤੇ ਆਏ, ਔਰ ਲੱਭ ਲੱਭ ਕੇ ਪਾਪੀ ਜੀਵਾਂ ਦਾ ਉਧਾਰ ਕੀਤਾ। ਜਿੱਥੇ ਪਤਾ ਲੱਗਦਾ ਹੈ ਕਿ ਮਨੁੱਖਤਾ ਤੋਂ ਗਿਰੀਆਂ ਹੋਈਆਂ ਹਰਕਤਾਂ ਕਰਨ ਵਾਲਾ ਉਹ ਕੋਈ ਵੀ ਹੋਵੇ, ਚਾਹੇ ਉਹ ਕਾਜੀ ਸੀ, ਚਾਹੇ ਉਹ ਬ੍ਰਾਹਮਣ ਸੀ, ਚਾਹੇ ਉਹ ਯੋਗੀ ਸੀ, ਗੁਰਦੇਵ ਪਾਤਸ਼ਾਹ ਜੰਗਲਾਂ ਨੂੰ ਮਿੱਧਦੇ ਇਹਨਾਂ ਦੇ ਕੋਲ ਪਹੁੰਚਦੇ ਨੇ ਔਰ ਸਿੱਧੇ ਰਸਤੇ ਤੇ ਪਹੁੰਚਦੇ ਨੇ। ਔਰ ਆਮ ਲੁਕਾਈ ਜਿਹੜੀ ਹੈ, ਡਰੀ ਹੋਈ ਲੁਕਾਈ ਸੀ ਨਾ, ਹੁਣ ਗੁਰੂ ਪਿਆਰਿਓ ਡਰਾਉਣ ਵਾਲੇ ਕੌਣ ਸਨ? ਉਸ ਵੇਲੇ ਦੀ ਹਕੂਮਤ ਵੱਧ ਭਾਰ ਲੋਕਾਂ ਦੇ ਉੱਤੇ ਪਾ ਕੇ, ਟੈਕਸਾਂ ਦੇ ਭਾਰ ਪਾ ਕੇ ਇਹਨਾਂ ਦਾ ਜੀਣਾ ਵਿਚਾਰਿਆਂ ਲੋਕਾਂ ਦਾ ਜਿੱਥੇ ਹਰਾਮ ਕੀਤਾ ਸੀ, ਉੱਥੇ ਧਾਰਮਿਕ ਆਗੂ ਵੀ ਕਿਸੇ ਗੱਲੋਂ ਕਸਰ ਨਹੀਂ ਸਨ ਛੱਡ ਰਹੇ। ਗਰੀਬਾਂ ਨੂੰ ਲੁੱਟਣ ਵਾਸਤੇ ਧਰਮ ਦਾ ਆੜ ਦੇ ਹੇਠਾਂ ਡਰਾ ਡਰਾ ਕੇ ਗਰੀਬਾਂ ਦੇ ਉੱਤੇ ਗੁਰੂ ਪਿਆਰਿਓ ਜਿਹੜੇ ਜ਼ੁਲਮ ਕੀਤੇ ਜਾ ਰਹੇ ਸਨ ਨਾ, ਔਰ ਗੁਰੂ ਮਹਾਰਾਜ ਜੀ ਨੇ ਇਹਨਾਂ ਲੋਕਾਂ ਨੂੰ ਆ ਕੇ ਟੁੰਬਿਆ, ਇਹਨਾਂ ਲੋਕਾਂ ਨੂੰ ਜਗਾਇਆ, ਉਹ ਡਰ ਦੀ ਲੋੜ ਨਹੀਂ, ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ, ਜੇ ਤੱਕ ਜਗਾਏ ਧੌਣਾ ਆਕੜ ਕੇ ਜੀਓ, ਰੱਬ ਸਵੈ ਰੱਬ ਤੋਂ ਬਗੈਰ, ਇੱਕ ਖੁਦਾ ਤੋਂ ਵਾਹਿਗੁਰੂ ਤੋਂ ਬਗੈਰ ਤੁਹਾਨੂੰ ਕਿਸੇ ਦੇ ਕੋਲੋਂ ਡਰਨ ਦੀ ਲੋੜ ਨਹੀਂ। ਅਤੇ ਗੁਰੂ ਪਿਆਰਿਓ, ਗੁਰੂ ਮਹਾਰਾਜ ਜੀ ਦੇ ਸਿਧਾਂਤਾਂ ਨੂੰ ਅਪਣਾਉਣ ਵਾਲੇ ਉਹ ਬਹੁਤ ਸਾਰੇ ਲੋਕ, ਗੁਰੂ ਪਿਆਰਿਓ ਜਦੋਂ ਗਿਣਤੀ ਜਿਹੜੀ ਹੈ ਨਾ ਉਹ ਸ਼ੁਰੂ 1 ਤੋਂ ਹੁੰਦੀ ਹੈ ਅਤੇ ਧੰਨ ਗੁਰੂ ਨਾਨਕ ਮਹਾਰਾਜ ਤੱਕ, ਉਹ ਗਿਣਤੀ ਜਿਹਨਾਂ ਨੇ ਸੱਚ ਨੂੰ ਅਪਣਾ ਲਿਆ ਸੀ, ਜਿਹਨਾਂ ਨੇ ਸੱਚ ਦੀ ਪਰਖ ਕਰ ਲਈ ਸੀ, ਸਾਡਾ ਇਤਿਹਾਸ ਕਹਿੰਦਾ 3 ਕਰੋੜ ਤੱਕ ਪਹੁੰਚ ਗਈ ਸੀ 1 ਤੋਂ ਸ਼ੁਰੂ ਹੋ ਕੇ। ਐਸੀ ਕਿਰਪਾ ਹੋਈ ਸਰ, ਵੱਡੇ ਵੱਡੇ ਰਾਜੇ ਮਹਾਰਾਜੇ ਸੱਚੇ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆ ਚੁੱਕੇ ਸਨ। ਹੁਣ ਕੱਲ੍ਹ ਦੇ ਇਤਿਹਾਸ ਦੇ ਵਿੱਚ ਤੁਹਾਡੇ ਨਾਲ ਜ਼ਿਕਰ ਕੀਤਾ ਸੀ ਕਿ ਇੱਕ ਵਿਗੜੀ ਹੋਈ ਹਸਤੀ ਵਲੀ ਕੰਧਾਰੀ ਗਰੀਬਾਂ ਦੇ ਉੱਤੇ ਜ਼ੁਲਮ ਕਰਦਾ, ਜ਼ੁਲਮ ਸੀ ਕਿ ਪਾਣੀ ਨੂੰ ਬੰਨ ਕੇ ਰੱਖਿਆ ਹੋਇਆ, ਔਰ ਜਿਹੜਾ ਕੋਈ ਪਾਣੀ ਮੰਗਣ ਵਾਸਤੇ ਜਾਂਦਾ ਔਰ ਉਹਨੂੰ ਜਲੀਲ ਕਰਨਾ, ਵੀ ਜਿਹੜਾ ਕੋਈ ਉਹਦਾ ਚੇਲਾ ਨਹੀਂ ਸੀ, ਦੂਸਰੇ ਕਿਸੇ ਦਾ ਚੇਲਾ ਹੋਵੇ ਤੇ ਗੁਰੂ ਪਿਆਰਿਓ ਰੱਜ ਕੇ ਜਲੀਲ ਕੀਤਾ ਜਾਂਦਾ ਸੀ, ਤੇ ਆਖਿਆ ਇਹ ਜਾਂਦਾ ਸੀ ਕਿ ਸੱਜਣਾ ਜੇ ਤੇ ਮੇਰਾ ਚੇਲਾ ਬਣ ਜਾਏਗਾ ਤੇ ਪਾਣੀ ਤੇਰਾ ਸਾਰਾ, ਨਹੀਂ ਤੇ ਤੂੰ ਆਪਣੇ ਰਾਹ ਪੈ। ਗੁਰੂ ਮਹਾਰਾਜ ਭਾਈ ਮਰਦਾਨਾ ਜੀ ਨੂੰ ਭੇਜਦੇ ਇਸੇ ਕਰਕੇ ਸੀ, ਮਰਦਾਨਿਆ ਜਾ ਉਹਦੀ ਆਪਾਂ ਸਾਰ ਲੈਂਦੇ ਹਾਂ। ਗੁਰੂ ਪਿਆਰਿਓ ਸਿੱਧੇ ਰਸਤੇ ਦੇ ਲੈ ਕੇ ਆਉਂਦਾ, ਔਰ ਉਹ ਸ਼ਹਿਨਸ਼ਾਹ ਜਿੱਥੇ ਗੁਰੂ ਮਹਾਰਾਜ ਜੀ ਨੇ ਦਸਤ ਪੰਜਾ ਲਿਆ, ਪੱਥਰ
अपना पंजा ला के रोकिया और वो पावन पवित्र अस्थान अज पंजा साहिब दे नाल असी याद करदे आ। सतगुरां दीआं अमिट यादां हमेशा साडे सिरदिआं विच बणीआं रहणगीआं। हुण गुरदेव पातशाह इस जगह तो जल्दी सच्चे सतगुरां ने अपना ध्यान जिहड़ा रोक सी ना वह सैदपुर वालू एमनाबाद वालू कर रहे सन भी जल्दी तो जल्दी सैदपुर पहुंचा जाए। उहदा पहुंचण दा कारण कि खबरां आ रही सन कि बाबर काबल तो अफगानिस्तान तो इधर नूं ढाई करदा आ रहा तीजे हमले वास्ते। और यह घटना जिहड़ी है यह 1521 दी मैं तुहाडे नाल सांझा करन लगा तीसरा हमला। और जदों इन्हें कीता है ते धन गुरु महाराज हुण जिहड़े रस्ते दे विच दी इन्हें आउणा सी गुरदेव पातशाह अगे जाके इहनूं घेरण दा यतन करना हुण सच्चे सतगुरां ने। और जिहड़े लोक इहो जिहे जरवाणियां फौजां दे कोलों और बादशाहां तों सैकड़े मील दूर रहिंदे सन ते सच्चे सतगुरु दीन दुनी दे मालक इहदे रस्ते दे विच खुद जाके बैठ जांदे ने। इमनाबाद सैदपुर उस जगह ते सच्चे सतगुरु जिथे पहुंचे आ ते उस शहर तो बाहरले पासे गुरदेव पातशाह ने डेरा किया और जिथे सतगुरां ने टिकाणा किया सी ना उथे रोड सन ते उन्हां रोडां दे उत्ते विछाई करके गुरु महाराज रुक जांदे आ। और अज उस जगह दे उत्ते सच्चे सतगुरां दी याद दे विच गुरद्वारा रोड़ी साहब बनिया होया। भाई लालो जी नूं पता लगा सतगुरां दे चरणां च आया महाराज तुहाडे सेवक दा गरीबड़े दा घर इत्थे ही है और तुसीं पहली वार आप चरण पाए सी ते महाराज हुण क्यों नहीं आए। ते सच्चे सतगुर कहिंदे लालो इस वेले जिहड़ा असी संदेश देण वास्ते आए आ उह बैठ के सुण। ते होर भी गुरदेव पातशाह दा सुन के होर प्रेमी भी सतगुरां दी शरण दे विच आ जांदे आ ते पुछदे लालो जी जदों असी पहले इस धर्म प्रचारक फेरी दे उत्ते आए सा असी देखिया सी बड़े जरवाणे लोग इत्थे रहिंदे सन मलक भागो वर्गियां नूं सुधारन दा यतन कीता ते इस वेले किद्दां कदे हालात ने इस सैदपुर दे। ते भाई लालो जी दे अखां दे विच अथरू आ गए महाराज तुसी आए तुसी सच दा उपदेश दिता ते सतगुरु कोई बहुता फर्क नहीं पिया कोई 1921 दा ही फर्क है जो जुल्म उदो हुंदा सी उहो जिहा जुल्म हुण हो रहा। लालो कहा की करां बयान बाबा जिहड़ी जालमां ने अत चाई हुई है परजा नाल मन मर्जियां करन पापी और इना रब दी होंद भलाई हुई है सूरज धर्म दा किते नहीं नजर आउंदा इना रात कुकर्मा दी पाई होई है सत छड़दे नहीं सतवंतियां दा ते रब दी होंद भलाई। गुरु प्यारे भाई लालो जी एन उपर ला के कहिंदा सतगुरु कोई फर्क नहीं पै गया। हुण फिर गुरदेव पातशाह तो रिहा ना गया 2 मिनट वास्ते अपने नेत्र मुंद कीते ने अखां बंद कीतियां ते कुछ समय बाद अपने नेत्र खोल के गुरदेव पातशाह फिर भाई मरदाना जी नू कहिंदे मरदानिया रबाब बजा बाणी आई है उस सच्चे अकाल पुरख दे नाल जुड़िए ते ए जड़े जुल्मी लोग इत्थे जुल्म कर रहे ने इन्हां नू दस दईए कि तुहाडे आउण वाले समय विच जिहड़ा तुहाडे उत्ते जुल्म होणा उहदे विच ओह बाजो जे बाज हुंदा ते जैसी मैं आवे खसम की आनी तलंग महला पहला दे विच सच्चे सतगुरां ने ओह बयान कीता ओह इतिहास बयान कीता होया गुरबाणी दे विच जैसी मैं आवे खसम की बाणी तैसरा करी ज्ञान वे लालो। भाई लालो जी नू संबोधन होके कह रहे ने के पाप की जंग जलै काबलो ताया जोरी मंगे दान वे लालो शर्म धर्म दोए शिपक लोए कूड़ फिरे प्रधान वे लालो काजियां बामणा की गल तकी अगद पड़े शैतान वे लालो मुसलमानियां पड़े कतेबा कष्ट मैं करे खदाए वे लालो होर जात सनाती होर हिंदवानियां ए भी लेखे लाए वे लालो खून के सोहले गाविया नानक रत का कुंगू पाए वे लालो। भाई लालो जी नू संबोधन करके दीन दुनी दे मालक कहिंदे लालो जी इस दुनिया इस शहर दे उत्ते जेड़ी आफत आउण वाली है तू देखी चंद दिनां दे विच आ वसदियां अडारियां धरती दे विच मिल दित्तियां जाणगियां और इत्थे अबलावां दियां इज्जतां लुटियां जाणगियां खुदा नू भुले होए लोकां नू इत्थे घड़ीस घड़ीस के इन्हां दी कतले आम कीती जावेगी। सो गुरु प्यारिओ ऐसा ही होया कुछ दिनां बाद बाबर चढ़ के आउंदा है ते जिस इस शहर इमनाबाद दा सैदपुर दा जिहड़ा हाल करदा है सो उस वेले दियां सतरां नू ढाडी जता तुहाडे नाल।

0: ਬਹੁਤ ਬਹੁਤ ਧੰਨਵਾਦ ਜੀ, ਸਮਾਪਤੀ ਦੀ ਆਗਿਆ ਬਖਸ਼ੋ। ਇਸ ਤੋਂ ਅਗਲਾ ਇਤਿਹਾਸ ਇਸੇ ਤਰ੍ਹਾਂ ਨਿੱਤ ਰੂਟੀਨ ਦੇ ਨਾਲ ਸ਼ਹਿਨਸ਼ਾਹ ਕਿਸ ਤਰ੍ਹਾਂ ਇੱਥੇ ਸੈਦਪੁਰ ਦੇ ਲੋਕਾਂ ਦੇ ਨਾਲ ਹਮਦਰਦੀ ਚੁਕਾਉਂਦੇ ਨੇ, ਸੋ ਆਉਣ ਵਾਲੇ ਵਕਤ ਦੇ ਵਿੱਚ ਸਾਰਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ। ਢਾਡੀ ਜਿੱਥੇ ਨੂੰ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਹਨ ਬਹੁਤ ਹੀ ਸਤਿਕਾਰਯੋਗ ਗਿਆਨੀ ਬਲਵੀਰ ਸਿੰਘ ਜੀ ਬਿਹਾਰੀ ਪੌਰ, ਉਹਨਾਂ ਦਾ ਢਾਡੀ ਜਥਾ, ਜਿਨ੍ਹਾਂ ਨੇ ਢਾਡੀ ਵਾਰਾਂ ਰਾਹੀਂ ਆਪ ਜੀਆਂ ਨੂੰ ਗੁਰੂ ਚਰਨਾਂ ਦੇ ਨਾਲ ਜੋੜਿਆ ਹੈ। ਸੰਗਤਾਂ ਵੱਲੋਂ ਜਥੇ ਦਾ ਬਹੁਤ ਬਹੁਤ ਧੰਨਵਾਦ। ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਸੰਪੂਰਨਤਾ ਦਿਵਸ 30 ਅਗਸਤ ਨੂੰ ਆ ਰਿਹਾ ਹੈ, ਔਰ 30 ਅਗਸਤ ਨੂੰ ਹੀ ਗੁਰਬਾਣੀ ਪਾਠ ਬੋਧ ਦੀ ਸੰਪੂਰਨਤਾ ਹੋਵੇਗੀ। ਆਪਣੇ ਕੋਲ ਹਫ਼ਤਾ ਕੁ ਰਹਿ ਗਿਆ ਆ। ਸੰਗਤਾਂ ਨੂੰ ਬੇਨਤੀ ਹੈ, ਜਿਹੜੀਆਂ ਸੰਗਤਾਂ ਆਪਣੇ ਘਰਾਂ ਦੇ ਵਿੱਚ ਪੋਥੀ ਸਾਹਿਬਾਨ ਪ੍ਰਕਾਸ਼ ਕਰਕੇ ਗੁਰਬਾਣੀ ਪਾਠ ਬੋਧ ਦੀਆਂ ਹਾਜ਼ਰੀਆਂ ਭਰਦੀਆਂ ਨੇ, ਉਹ ਵੀ ਸਾਰੀਆਂ ਸੰਗਤਾਂ ਇਹ ਜਿਹੜਾ ਹਫ਼ਤਾ ਆ ਗੁਰਦੁਆਰਾ ਸਾਹਿਬ ਆਪ ਜੀ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰੋ, ਵੱਧ ਤੋਂ ਵੱਧ ਜਿੰਨੀ ਹੋ ਸਕੇ। ਔਰ ਸੰਗਤ ਜੀ, ਰਾਗੀ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਉਹਨਾਂ ਨੇ ਵੀ ਕੀਰਤਨ ਦੀਆਂ ਹਾਜ਼ਰੀਆਂ ਭਰਨੀਆਂ ਹਨ 8 ਤੋਂ 9। ਸੰਗਤ ਜੀ, ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਜੋ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਗੁਰਬਾਣੀ ਪਾਠ ਬੋਧ ਬਖਸ਼ਿਸ਼ ਕੀਤਾ ਸੀ, ਸਿੰਘਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਗੁਰਬਾਣੀ ਸ਼ਬਦ ਦਾ ਉਚਾਰਨ, ਗੁਰਬਾਣੀ ਸ਼ਬਦਾਂ ਦੇ ਅਰਥ ਵਿਚਾਰ ਆਪਣੇ ਕੰਠ ਤੋਂ ਉਚਾਰਨ ਕਰਕੇ ਦੁਪਹਿਰ ਤੋਂ ਪਹਿਲਾਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਗੁਰਬਾਣੀ ਲਖਵਾਉਂਦੇ, ਲਿਖਣ ਦੀ ਸੇਵਾ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀਆਂ ਨੇ ਨਿਭਾਈ, ਕਲਮ ਸ਼ਾਹੀ ਦਵਾਤ ਲੋੜੀਂਦੀਆਂ ਵਸਤੂਆਂ ਦੀਆਂ ਸੇਵਾਵਾਂ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀਆਂ ਨੇ ਨਿਭਾਉਣਾ ਕੀਤੀ। ਬੇਅੰਤ ਸੰਗਤਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਹਾਜ਼ਰੀਆਂ ਭਰਦੀਆਂ, ਪਰ 48 ਉਹ ਸਿੰਘ ਸਨ ਜਿਹੜੇ ਸਮਾਗਮ ਤੋਂ ਪਹਿਲਾਂ ਹੀ ਆ ਕਰਕੇ ਹਾਜ਼ਰ ਹੋ ਜਾਂਦੇ, ਔਰ ਲਗਾਤਾਰ ਉਹਨਾਂ ਨੇ ਬਿਨ ਨਾਗਿਆ ਹਾਜ਼ਰੀਆਂ ਭਰੀਆਂ, ਜਿਨ੍ਹਾਂ ਨੂੰ ਆਪਾਂ ਵਿਦਵਾਨਾਂ ਤੋਂ ਸੁਣਦੇ ਵੀ ਬਦੇ ਮੁਕਤ ਹੋ ਗਏ, ਸਰੀਰ ਵਿੱਚ ਰਹਿੰਦਿਆਂ ਹੋਇਆ ਸਰੀਰ ਦੀ ਅਵਸਥਾ ਤੋਂ ਉੱਪਰ ਅਵਸਥਾਵਾਂ ਪਹੁੰਚ ਗਈਆਂ। ਉਹਨਾਂ ਵਿੱਚੋਂ 2 ਸਿੰਘਾਂ ਦੀ ਸੇਵਾ ਸ਼ਹੀਦ ਬਾਬਾ ਦੀਪ ਸਿੰਘ ਜੀ, ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀਆਂ ਦੀ ਲਾਈ ਗਈ ਕਿ ਤੁਸਾਂ ਨੇ ਆਗਾਂ ਸਿੰਘਾਂ ਨੂੰ ਗੁਰਬਾਣੀ ਸ਼ਬਦ ਉਚਾਰਨ, ਗੁਰਬਾਣੀ ਦੀ ਵਿਚਾਰ ਇਹ ਸਿਖਾਉਣੀ ਹੈ, ਸੇਵਾ ਨਿਭਾਉਣੀ ਹੈ। ਤਾਂ ਸੰਗਤ ਜੀ, ਉਹ 2 ਟਕਸਾਲਾਂ ਚੱਲੀਆਂ ਜਿੱਥੇ ਜੀਵਨ ਘੜਿਆ ਜਾਂਦਾ ਸ਼ਬਦ ਦੁਆਰਾ, ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀਆਂ ਤੋਂ ਔਰ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀਆਂ ਤੋਂ ਸੀਨਾ ਪਸੀਨਾ ਮਹਾਂਪੁਰਸ਼ ਗੁਰਬਾਣੀ ਦੀ ਸੰਥਿਆ, ਗੁਰਬਾਣੀ ਦਾ ਅਰਥ ਬੋਧ ਸਿੰਘਾਂ ਨੂੰ ਬਖਸ਼ਿਸ਼ ਕਰਦੇ ਰਹੇ, ਤੇ ਟਕਸਾਲ ਤੋਂ ਪੜ੍ਹੇ ਹੋਏ ਸਿੰਘ ਜਿੱਥੇ ਵੀ ਜਾਂਦੇ, ਚਾਹੇ ਉਹ ਪੰਜਾਬ ਦੇਸ਼ ਵਿੱਚ ਜਾਂ ਭਾਰਤ ਦੇ ਹੋਰ ਪ੍ਰਾਂਤਾਂ ਦੇ ਵਿੱਚ ਸੇਵਾਵਾਂ ਨਿਭਾਉਂਦੇ ਕਥਾ ਕੀਰਤਨ ਦੀਆਂ, ਉੱਥੇ ਨਾਲੋ ਨਾਲ ਸੰਥਿਆ ਦੀ ਸੇਵਾ ਵੀ ਨਿਭਾਉਂਦੇ, ਵਿਦੇਸ਼ਾਂ ਦੇ ਵਿੱਚ ਆਏ ਟਕਸਾਲ ਦੇ ਸਿੰਘਾਂ ਨੇ ਵਿਦੇਸ਼ਾਂ ਦੀ ਧਰਤੀ 'ਤੇ ਆ ਕਰਕੇ ਵੀ ਗੁਰਬਾਣੀ ਦੀ ਸੰਥਿਆ ਦੀਆਂ ਸੇਵਾਵਾਂ ਨਿਭਾਈਆਂ, ਔਰ ਪਹਿਲੀ ਵਾਰ ਵਿਦੇਸ਼ ਦੀ ਧਰਤੀ ਦੇ ਉੱਪਰ ਕੈਨੇਡਾ ਆਪਣੇ ਗੁਰਦੁਆਰਾ ਗੁਰੂ ਨਾਨਕ ਸਿੱਖ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਪਾਠ ਬੋਧ ਸਮਾਗਮ ਪ੍ਰਾਰੰਭ ਹੋਇਆ ਲਗਭਗ ਪੰਜ ਸਵਾ ਪੰਜ ਮਹੀਨੇ ਹੋ ਗਏ ਨੇ। ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ, ਗਿਆਨੀ ਜਾਮਲ ਸਿੰਘ ਸਾਹਿਬ ਜੀ ਦੇ ਸਿਰ ਤੇ ਮੇਹਰਾਂ ਪ੍ਰਾਰਥਨਾ ਕਰਕੇ ਇਹ ਗੁਰਬਾਣੀ ਪਾਠ ਬੋਧ ਦੀ ਸੇਵਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਆ। ਬੜਾ ਵੱਡਾ ਗੁਰਬਾਣੀ ਦਾ ਜੱਗ ਲੱਗਿਆ ਹੋਇਆ ਆ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਸਿੱਖੋ ਸੁਣੋ ਸੀਖ ਇਹ ਮੇਰੀ ਬਾਣੀ, ਪੜ੍ਹੋ ਸ਼ੁੱਧ ਗੁਰ ਕੇਰੀ, ਪੜ੍ਹੈ ਮਹਾਤਮ ਲਹਿ ਬਸਾਲ, ਹਲਤ ਪਲਤ ਮੈਂ ਹੋਏ ਨਿਹਾਲ, ਹੋਏ ਅਸ਼ੁੱਧ ਪੜ੍ਹੀ ਅਸ਼ੁੱਧ ਕਰ ਵਿਗੜੀ, ਵਸਤ ਸਵਾਰ ਆਹੇ ਜਿਮ ਘਰ। ਜਿਵੇਂ ਘਰ ਦੀਆਂ ਵਿਗੜੀਆਂ ਹੋਈਆਂ ਚੀਜ਼ਾਂ ਨੂੰ ਤਰਤੀਬ ਦੇ ਕੇ ਆਪਾਂ ਸਵਾਰ ਲੈਂਦੇ ਹਾਂ, ਇਵੇਂ ਗੁਰਬਾਣੀ ਦੇ ਸ਼ਬਦਾਂ ਦਾ ਉਚਾਰਨ ਔਰ ਇਹਨਾਂ ਦਾ ਗਿਆਨ ਅਰਥ ਵਿਚਾਰ ਇਹ ਆਪਾਂ ਨੂੰ ਸੰਥਿਆ ਲੈ ਕਰਕੇ ਸਮਝ ਲੈਣੇ ਚਾਹੀਦੇ ਨੇ। ਔਰ ਸੰਗਤ ਜੀ, ਹੁਣ ਗੁਰਬਾਣੀ ਪਾਠ ਬੋਧ ਗਿਆਨੀ ਸਿੰਘ ਸਾਹਿਬ ਸੱਜ ਰਹੇ ਨੇ, ਗਿਆਨੀ ਗੁਰਵਿੰਦਰ ਸਿੰਘ ਜੀ ਸੱਜ ਗਏ ਨੇ, ਗਿਆਨੀ ਜਸਵੀਰ ਸਿੰਘ ਜੀ ਸੱਜ ਗਏ ਨੇ, ਅਮਰੀਕਾ ਦੀ ਧਰਤੀ ਤੋਂ ਆਏ ਨੇ ਬਹੁਤ ਹੀ ਸਤਿਕਾਰਯੋਗ ਗਿਆਨੀ ਦਲਜੀਤ ਸਿੰਘ ਜੀ ਖਾਲਸਾ, ਬਾਬਾ ਜੋਗਿੰਦਰ ਸਿੰਘ ਜੀ ਖਾਲਸਾ ਅਤੇ ਬਹੁਤ ਹੀ ਸਤਿਕਾਰਯੋਗ ਰਾਗੀ ਜੀ ਭਾਈ ਸਾਹਿਬ ਭਾਈ ਜਗਦੇਵ ਸਿੰਘ ਜੀ, ਜਿਨ੍ਹਾਂ ਦੇ ਬਾਬਤ ਮੈਂ ਪਿੱਛੇ ਵੀ ਮਹੀਨਾ ਪਹਿਲਾਂ ਬੇਨਤੀ ਕੀਤੀ ਸੀ ਕਿ ਗੁਰੂ ਸਾਹਿਬ ਇਹਨਾਂ ਤੋਂ ਪੰਜਾਬ ਦੀ ਧਰਤੀ ਤੇ ਕਈ ਪਿੰਡਾਂ ਦੇ ਵਿੱਚ ਸਿੰਘਾਂ ਨੂੰ ਸੰਥਿਆ ਕਰਾਉਣ ਦੇ, ਜਿਹੜੇ ਸਿੰਘ ਸੰਥਿਆ ਕਰਾਉਂਦੇ ਨੇ ਉਹਨਾਂ ਨੂੰ ਇਹ ਮਾਇਆ ਦੁਆਰਾ ਸੇਵਾ ਕਰਦੇ ਨੇ, ਸਿੰਘਾਂ ਨੂੰ ਘਰ ਬਣਾ ਕੇ ਦੇਣਾ, ਉਹਨਾਂ ਨੂੰ ਗੱਡੀ ਲੈ ਕੇ ਲੋੜੀਂਦੀਆਂ ਸਾਰੀਆਂ ਵਸਤੂਆਂ ਮੁਹੱਈਆ ਕਰਾਉਂਦੇ ਨੇ ਸਤਿਗੁਰੂ ਜੀ ਚੜ੍ਹਦੀ ਕਲਾ ਕਾਰਨ। ਮੂਲ ਮੰਤਰ ਦੇ ਜਾਪ ਗੁਰਮੰਤਰ ਦੇ ਜਾਪ ਨਾਲ ਜੁੜੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਿਵਾਸ ਜੀ, ਗੁਰੂ ਕਾ ਖਾਸ ਰੂਪ ਸਾਧ ਸੰਗਤ ਜੀ, ਦੀਨ ਦੁਨੀਆਂ ਦੇ ਰਹਿਬਰ ਚਵਰ ਛਤਰ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਮਿਹਰਮਤ ਹੋਈ ਹੈ। ਸਤਿਗੁਰਾਂ ਦੇ ਹਜ਼ੂਰ ਸੁੰਦਰ ਦੀਵਾਨ ਸੱਜੇ ਹਨ। ਸੱਜੇ ਦੀਵਾਨਾਂ ਅੰਦਰ ਆਪ ਸੰਗਤਾਂ ਨੇ ਪਿਛਲੇ ਲੰਮੇ ਸਮੇਂ ਤੋਂ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀ ਰੱਬੀ ਬਾਣੀ ਪੜ੍ਹੀ ਸੁਣੀ ਹੈ। ਸਤਿਗੁਰੂ ਜੀ ਨੇ ਤਰਸ ਕੀਤਾ ਹੈ ਸਾਧ ਸੰਗਤ ਜੀ। ਅੱਜ 1399 ਅੰਕ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਬਾਣੀ ਆਪਾਂ ਪਹੁੰਚੀ ਹੈ। 1399 ਅੰਕ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰ ਰਹੇ ਹਨ। ਸਵੱਈਏ ਮਹੱਲੇ ਪਹਿਲੇ ਕੇ ਇੱਥੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰ ਰਹੇ ਹਨ ਜੀ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਆਦ ਇਹਦਾ ਨਿਕਲੇਗਾ ਪਰ ਸਾਧ ਸੰਗਤ ਦੀ ਜੋ ਅੱਖਰ ਲਿਖੇ ਹਨ ਉਸੇ ਤਰ੍ਹਾਂ ਹੀ ਉਚਾਰਨ ਕਰਨਾ ਗਾਵਹ ਜਨਕਾਦ ਜੁਗਤ ਜੋਗੇਸ਼ਵਰ ਹਰ ਰਸ ਪੂਰਨ ਸਰਬ ਕਲਾ
1: ਇਹ ਮਹਾਰਾਸ਼ਟਰ ਦੀ ਬਾਣੀ ਵਿੱਚ ਕਾਫੀ ਅੱਖਰਾਂ ਦੀ ਸੰਧੀ ਕੀਤੀ ਗਈ ਆ ਜਿਵੇਂ ਜੈਦੇਵ ਜੀ ਦਾ ਪਦਾ ਪ੍ਰਮਾਦ ਪੁਰਖ ਮਨੋਪਮੰਗ ਪਰਮ ਆਦ ਮਨੋਪਮੰਗ ਮਨ ਉਪਮੰਗ ਇੰਜ ਦੋ ਦੋ ਸ਼ਬਦ ਜੋੜ ਕੇ ਇਹਨਾਂ ਨੂੰ ਕਹਿੰਦੇ ਸੰਧੀ ਕਰਨੀ ਅਤੇ ਕਈ ਵਾਰੀ ਫਿਰ ਅਰਥ ਕਰਨ ਵੇਲੇ ਇਹਨੂੰ ਕਹਿੰਦੇ ਸੰਧੀ ਛੇਦ ਕਰਕੇ ਅਰਥ ਕਰਨਾ ਜਨਕ ਆਦ ਪਰ ਜਿਹੜਾ ਇਹ ਸੰਧੀ ਹੋਈ ਹੈ ਸ਼ਬਦਾਂ ਦੀ ਇਸ ਕਰਕੇ ਜਨਕਾਦ ਹੀ ਸ਼ਬਦ ਆ ਅੱਗੇ ਬ੍ਰਹਮਾਦਿਕ ਬ੍ਰਹਮਾ ਆਦਿਕ ਇਤਿਆਦਿਕ ਇਸ ਤਰ੍ਹਾਂ ਜਨਕਾਦ ਸ਼ਬਦ ਉਚਾਰਨ ਕਰਨਾ ਹੈ ਜੀ ਹਾਂਜੀ
2: ਗਾਵ

ਕੀਤੀ ਗਿਆਨੀ ਜੀ ਨੇ ਅੱਗੇ ਕਿ ਸੰਧੀ ਛੇਦਕ ਪਰਸ ਬੋਲ ਕੇ ਰਾਮੇਸਰ ਪਰਸਰਾ ਜਾਂ ਕਿਸੇ ਹੋਰ ਥਾਂ ਇਹਨੂੰ ਸੰਧੀ ਨਹੀਂ ਕਰਨੀ ਗਾਵੈ ਜਾਮ ਦਗਨ ਪਰਸ ਰਾਮੇਸਰ ਇੱਥੇ ਵਿਸ਼ਰਾਮ ਲਾ ਕੇ ਕਰ ਕੁਠਾਰ ਰਗ ਤੇਜ ਹਰਿਓ।

0: ਪਾਠ ਤੇ ਹੀ ਵਿਸ਼ਰਾਮ ਲਾਉਣਾ ਜਿਵੇਂ ਆਪ ਜੀ ਨੇ ਸਰਵਣ ਕੀਤਾ ਹੈ। ਗੁਣ ਗਾਵਹਿ ਸਨਕਾਦ ਆਦ, ਇੱਥੇ ਵਿਸ਼ਰਾਮ ਲਾ ਕੇ ਜਨਕਾਦ ਜੁਗ ਹੈ ਲੱਗ।
1: ਧੰਨ ਧੰਨ ਗੁਰ ਧੰਨ ਜਨਮ ਸਕਿਆਥ ਭਲਾ ਜਗ।
0: ਹਾਂਜੀ, ਸਕਿਆਥ ਸੱਸਾ ਕੱਕਾ, ਈੜੀ ਨੂੰ ਸਿਹਾਰੀ, ਐੜਾ ਸੱਥੇ ਨੂੰ ਔਂਕੜ, ਸਕਿਆਥ ਪੂਰੇ ਐੜੇ ਦੀ ਵਿੱਚ ਆਵਾਜ਼ ਲਾ ਕੇ ਈੜੀ ਦੀ ਸਿਹਾਰੀ ਦੇ ਸਮੇਤ ਜਿਵੇਂ ਉਚਾਰਨ ਕੀਤਾ ਗਿਆ ਹੈ। ਧੰਨ ਧੰਨ ਗੁਰੂ ਧੰਨ ਜਨਮ ਸਕਿਆਥ ਭਲਾ ਜਗ।
1: ਧੰਨ ਧੰਨ ਗੁਰ ਧੰਨ ਜਨਮ ਸਕਿਆਥ।

0: ਨਾਮ ਸਾਡੀ ਸ਼ਬਦਾਵਲੀ ਦਾ ਸ਼ਬਦ ਹੈ ਦਵਾਪਰ, ਪਰ ਇੱਥੇ ਪੱਪੇ ਦੀ ਔਂਕੜ ਗਰੀਬ ਨਿਵਾਸ ਜੀਆਂ ਨੇ ਲਾਈ ਹੈ। ਜਿਵੇਂ ਉਚਾਰਨ ਸੁਣਿਆ ਹੈ, ਦੁਆਪੁਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ।
1: ਉਗਰ ਸੈਨ ਕਉ ਰਾਜ ਅਪਹਿ ਭਗਤ ਜਾਨ ਦੀਓ।
0: ਇੱਥੇ ਐੜੇ ਨੂੰ ਅਗੇਤਰ ਲਾ ਕੇ ਅਭੈ ਭੱਬਾ ਸ਼ੁੱਧ ਉਚਾਰਨ ਕਰਨਾ, ਅਭੈ ਨਹੀਂ ਉਚਾਰਨ ਕਰਨਾ। ਜਿਵੇਂ ਆਪ ਜੀ ਨੇ ਸਣੇ ਸਰਵਣ ਕੀਤਾ ਹੈ, ਅਭੈ ਭਗਤ ਹੈ ਜਨ ਦੀਓ।

ਪਾਲ ਪੱਪੇ ਨੂੰ ਕੰਨਾ, ਈੜੀ ਨੂੰ ਸਿਹਾਰੀ, ਐੜੇ ਨੂੰ ਕੰਨਾ, ਲੱਲੇ ਨੂੰ ਸਿਹਾਰੀ, ਪਾਇਆਲ ਜਿਵੇਂ ਉਚਾਰਨ ਕੀਤਾ, ਇਸੇ ਤਰ੍ਹਾਂ ਅਗਲਾ ਯਈਏ ਦੀ ਟਿੱਪੀ ਵਾਲਾ ਪਾਠ ਐੜੇ ਦੀ ਟਿੱਪੀ ਦੇ ਸਹਿਤ ਹੋਵੇਗਾ ਜੀ।

0: ਪੁਰਬਾ ਪੁਰੂਰੋ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਪੁਰੂਰੋ ਪਾਠ ਇਕੱਠਾ ਹੀ ਹੈ ਸਾਰਾ ਪਰ ਦੋ ਰਾਰੇ ਇਕੱਠੇ ਹੋਣ ਕਰਕੇ ਕਈ ਵਾਰ ਮਹਿੰਗੇ ਸ਼ਬਦ ਪ੍ਰਤੀਤ ਹੋਣ ਲੱਗ ਜਾਂਦੇ ਹੈ ਪਰ ਮਿਹਨਤ ਦੇ ਨਾਲ ਸਾਧ ਸੰਗਤ ਜੀ ਸ਼ੁੱਧ ਹੋ ਜਾਂਦਾ ਦੂਰਬਾ ਪੁਰੂਰਾ ਅੰਗਰੈ ਗੁਰ ਨਾਨਕ ਜਸ ਗਾਇਓ
1: ਕਬ ਕਲ ਸੁਜਾਸ ਨਾਨਕ ਗੋਰ ਘਾਟ ਘਾਟ ਸਹਿਜ ਸਮਾ

ਸਾਧ ਸੰਗਤ ਦੀ ਕਾਲ ਸਹਾਰ ਹੀ ਹੈ ਤੇ ਪੋਥੀਆਂ ਦੇ ਵਿੱਚ ਕਾਲ ਸਹਾਰ ਅਲੱਗ ਅਲੱਗ ਕਰਕੇ ਲਿਖਿਆ ਗਿਆ ਹੈ ਪਰ ਇਕੱਠਾ ਹੀ ਨਾਮ ਹੈ ਜਿਵੇਂ ਇਹਨੂੰ ਕਾਲ ਸਹਾਰ ਹੀ ਕਹਿਣਾ ਕਹੋ ਕੀਰਤ ਕਾਲ ਸਹਾਰ ਸਪਤਦੀਪ ਮਝਾਰ ਲਹਿਣਾ ਜਗਤਰ ਗੋਰ ਪਰਸ ਮੁਰਾਰ।

0: ਸੰਸਾਰ ਸਾਧਕ ਸਿੱਧ ਸੁਜਾਨ ਜੀਆ ਕੋ ਆਧਾਰ।
1: ਸੁਜਾਨ ਪਾਠ ਪੋਲਾ ਹੀ ਕਰਨਾ, ਸੱਸੇ ਦੀ ਔਂਕੜ ਦੇ ਸਹਿਤ ਸੱਸੇ ਨੂੰ ਅਗੇਤਰ ਲਾ ਕੇ ਸੁਜਨ ਨਹੀਂ ਕਰਨਾ, ਸੁਜਾਨ।

ਕਲਪ ਤਰ ਪਾਠ ਸੰਬੰਧਕ ਹੈ, ਸੰਬੰਧਕ ਰੂਪ ਦੇ ਵਿਚ ਜਿਵੇਂ ਉਚਾਰਨ ਕੀਤਾ ਗਿਆ, ਜਿਆਦਾ ਨਖੇੜ ਕੇ ਨਹੀਂ, ਸਰੂਪਾਂ ਦੇ ਵਿਚ ਅਲੱਗ ਅਲੱਗ ਕਰਕੇ ਨਖੇੜ ਕੇ ਲਿਖਿਆ ਗਿਆ, ਪਰ ਸੰਬੰਧਕ ਰੂਪ ਦੇ ਵਿਚ ਉਚਾਰਨ ਕਰਨਾ। ਕਲਪ ਤਰ ਰੋਗ ਬਿਦਾਰ ਸੰਸਾਰ ਤਾਪ ਨਿਵਾਰ, ਆਤਮਾ ਤ੍ਰਿਬਿਧ ਤੇਰਾ ਏਕ ਲਿਵਤਾਰ।

0: ਗ੍ਰਾਹਜ ਲਿਆ ਐੜੇ ਦੇ ਕਨੌੜੇ ਦੇ ਸਹਿਤ ਉਚਾਰਨ ਕਰਨਾ ਲੱਲਾ ਈੜੀ ਨੂੰ ਸਿਆਰੀ ਐੜੇ ਨੂੰ ਕਨੌੜਾ ਲਿਆ ਹਾਂਜੀ
1: ਹਾਰ ਪਰਸਿਓ ਕੱਲ ਸਮੁੱਲਵੈ ਜਨ ਦਰਸ਼ਨ ਲਹਿਣੇ ਭਇਆ
0: ਸਮੁੱਲਵੈ ਮੰਮੇ ਤੇ ਅਦਕ ਦਾ ਪ੍ਰਭਾਵ ਦੇ ਕੇ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ ਮੰਮੇ ਤੇ ਅਦਕ ਦਾ ਪ੍ਰਭਾਵ ਲਾਉਣਾ ਤੇ ਕੱਲ ਪਾਠ ਵੀ ਜਿਹੜਾ ਸਾਧ ਸੰਗਤ ਜੀ ਭਾਰਾ ਕਰਨਾ
1: ਮਾਨ

0: ਪਖੰਤਿਹ ਕਲਮਲ ਤਰਸਨ
1: ਪਿਖੰਤਿਹ ਪੱਪੇ ਦੀ ਸਿਹਾਰੀ ਖੱਖੇ ਦੀ ਟਿੱਪੀ ਤੱਤੇ ਦੀ ਵੀ ਸਿਹਾਰੀ ਪਿਖੰਤਿਹ ਕਲਮਲ ਤਰਸਨ ਹਾਂਜੀ
0: ਸਾਦਰ

ਇਹ ਜਦੋਂ ਆਪਾਂ ਹੁਕਮਨਾਮਾ ਸਾਹਿਬ ਲੈਂਦੇ ਹਾਂ ਜ਼ਿਆਦਾਤਰ ਮੰਗਲ ਸਾਰੇ ਗੁਰਮੁਖ ਪਿਆਰੇ ਪੜ੍ਹਦੇ ਹੈ, ਪਰ ਸਾਧ ਸੰਗਤ ਜੀ ਬਹੁਤ ਵਾਰ ਇਹਨੂੰ ਟਲ ਪਾਠ ਨੂੰ ਜਿਹੜਾ ਹੈ ਉਹ ਟਾਲ ਪੜ੍ਹੀ ਜਾਂਦੇ ਪੋਲਾ, ਤੇ ਕਈਆਂ ਨੂੰ ਸਾਧ ਸੰਗਤ ਜੀ ਸ਼ਬਦ ਹੀ ਕਈਆਂ ਦੀ ਰਸਨਾ ਤੇ ਸੁਣ ਸੁਣ ਕੇ ਹੋਰ ਪੱਕ ਗਏ ਹਨ, ਜਿਵੇਂ ਆਪ ਜੀ ਨੇ ਸਰਵਣ ਕੀਤਾ ਹੈ, ਸੋ ਕਹੁ ਟਲ ਗੁਰ ਸੇਵੀਐ। ਟਲ ਭਗਤ ਭੱਟ ਸਾਹਿਬ ਜੀ ਦਾ ਨਾਮ ਹੈ, ਤੇ ਜੇ ਟਲ ਕਵਾਂਗੇ ਫਿਰ ਸਾਧ ਸੰਗਤ ਜੀ ਇੱਕ ਤੇ ਲੱਲੇ ਦੇ ਥੱਲੇ ਬਿੰਦੀ ਲੱਗੇਗੀ, ਤੇ ਟਲ ਨਹੀਂ ਕਹਿਣਾ, ਟਲ ਪੂਰੇ ਪੈਕੇ ਤੇ ਜ਼ੋਰ ਲਾ ਕੇ ਲੱਲੇ ਦੀ ਆਵਾਜ਼ ਸ਼ੁੱਧ ਆਉਣੀ ਚਾਹੀਦੀ ਹੈ। ਸੋ ਕਹੁ ਟਲ ਗੁਰ ਸੇਵੀਐ ਐਹਨਿਸ ਐਹਨਿਸ ਐਹਨਿਸ ਪਾਠ ਵੀ ਜਿਹੜਾ ਹਾਹੇ ਦੀ ਆਵਾਜ਼ ਜ਼ਰੂਰ ਲਾਉਣੀ। ਐਹਨਿਸ ਸਹਿਜ ਸੁਭਾਅ ਦਰਸ਼ਨ ਪਰਸਿਆ ਗੁਰੂ ਕੈ। ਪਰਸਿਆ ਪਾਠ ਸੱਸੇ ਦੀ ਸਿਹਾਰੀ ਦੇ ਨਾਲ ਹੈ, ਜ਼ਿਆਦਾਤਰ ਪਰਸੀਐ ਪੜ੍ਹੀ ਜਾਂਦੇ, ਦਰਸ਼ਨ ਪਰਸੀਐ, ਜਾਂ ਕਈ ਪਰਛੀਏ ਕਹੀ ਜਾਂਦੇ ਹੈ ਸੱਸੇ ਦੇ ਚਰਨਾਂ 'ਚ ਬਿੰਦੀ ਲਾ ਕੇ, ਉਹ ਵੀ ਨਹੀਂ ਕਰਨਾ ਸੱਸੇ ਦੀ ਸਿਹਾਰੀ ਦੇ ਸਹਿਤ। ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ।

0: ਇਸ ਪਸਾਇ ਗਾਦ ਅਗਮ ਜਾਣੀ ਕੋਲ ਸੰਭੂਹ ਸਮੁਦਰੇ ਪਾਇਆ ਨਾਮ ਨਿਵਾਸ ਸਕਯਾਥ ਜਨਮ ਕਲ ਉਚਰੈ ਗੁਰ ਪਰਸਿਓ ਅਮਰ ਪ੍ਰਗਾਸ
1: ਕਲ ਉਚਰੈ ਇਹ ਪਾਠ ਸਾਧ ਸੰਗਤ ਦੀ ਕਲ ਪਾਠ ਵੀ ਭਾਰਾ ਕਰਨਾ ਤੇ ਜਿਹੜਾ ਯਈਏ ਦਾ ਚਿੰਨ ਹੈ ਉਹਦੀ ਆਵਾਜ਼ ਊੜੇ ਦੇ ਨਾਲ ਆਵੇਗੀ ਕਿਉਂਕਿ ਥੱਲੇ ਔਂਕੜ ਦਾ ਜਿਹੜਾ ਚਿੰਨ ਲੱਗਾ ਹੈ ਉਹ ਸਾਧ ਸੰਗਤ ਦੀ ਔਂਕੜ ਕੇਵਲ ਆਪਾਂ ਪਿੱਛੇ ਪੜ੍ਹ ਕੇ ਆਏ ਹਾਂ ਮੁਹਾਰਨੀ ਦੇ ਵਿੱਚ ਲਘੂ ਮਾਤਰਾ ਚੋਂ ਔਂਕੜ ਕੇਵਲ ਊੜੇ ਨੂੰ ਹੀ ਔਂਕੜ ਲੱਗ ਸਕਦੀ ਹੈ ਤੋ ਤਾਂ ਕਰਕੇ ਇੱਥੇ ਊੜਾ ਊੜੇ ਦਾ ਚਿੰਨ ਆਵੇਗਾ ਕਲ ਉਚਰੈ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ।

0: ਨਾਂ ਕਹੀਏ ਹੈ
1: ਹਾਂਜੀ ਨਿਤਾਨ
2: ਨਿਤਾਨ
1: ਤੇ ਨਰ ਪਾਠ ਸਾਧ ਸੰਗਤ ਦੀ ਜਿਵੇਂ ਤੇ ਨਰ ਜਿਵੇਂ ਉਚਾਰਨ ਕੀਤਾ ਇਸੇ ਤਰ੍ਹਾਂ ਹੀ ਕਰਨਾ ਸਰੂਪਾਂ ਦੇ ਵਿੱਚ ਤਿੰਨਰ ਪਾਠ ਛਾਪਿਆ ਤਿੰਨਰ ਦੁੱਖ ਨਹਿ ਭੁੱਖ ਤਿੰਨਰ ਨਿਧਨ ਏਦਾਂ ਨਹੀਂ ਤੇ ਨਰ ਸੰਬੰਧਕ ਰੂਪ ਦੇ ਵਿੱਚ ਉਚਾਰਨ ਕਰਨਾ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ
2: ਦੁੱਖ ਨਹਿ ਭੁੱਖ ਤੇ ਨਰ ਨਿਧਨ ਨਹੁ ਕਹੀ ਹੈ ਇੰਜ ਉਚਾਰਨ
1: ਹਾਂਜੀ ਤੇ ਨਰ

0: ਸਹਿਸ ਸਮਪ ਹੈ ਤੇ ਨਰ ਦੁਲੀ ਚੈ ਬਹ ਹੈ ਤੇ ਨਰ ਉਥਪ ਬਿਥਪ ਹੈ ਸੁਖ ਲਹਿ ਤੇ ਨਰ ਸੰਸਾਰ ਮਹਿ ਅਭੈ ਪਟ ਰਿਪ ਮਧ ਤਿਹ ਸਕਿਅਥ ਤੇ ਨਰ ਜਾਲਪ ਭਣੈ ਗੁਰ ਅਮਰਦਾਸ ਸੋ ਪ੍ਰਸੰਨ ਜਿਹ ਤੈ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਨੈਣ ਨੈਣ ਬੈਣ ਮੋਹ ਇੱਕ ਇੱਕ ਦੋਹੋਂ ਠਾਏ ਨਾ ਜਾਣਿਓ
1: ਨੈਣ ਬੈਣ ਮੋਹ ਇੱਕ ਇੱਕ
2: ਹਾਂਜੀ
1: ਉਚਾਰਨ ਦੱਸਿਓ
0: ਨੈਣ ਬੈਣ
2: ਨੰਨਾ ਹਾਂਜੀ ਨੰਨਾ ਈੜੀ ਨੂੰ ਸਿਹਾਰੀ ਐੜਾ ਅਣਾਣੇ ਨੂੰ ਸਿਹਾਰੀ ਨੈਣ ਬੈਣ ਮੋਹੇ ਇੱਥੇ ਜਮਕ ਲਾਉਣੀ ਹਾਂਜੀ ਦੂਰੇ ਪੜੋ
0: ਨੈਣ ਬੈਣ ਮੋਹੇ ਇੱਕ ਇੱਕ ਦੋਹੋਂ ਠਾਏ ਨਾ ਜਾਣਿਓ
1: ਨੈਣ ਬੈਣ ਮੋਹੇ ਇੱਕ ਇੱਕ ਫਿਰ ਅੱਗੇ ਬੋਲਣਾ ਦੋ ਠਾਏ ਨਾ ਜਾਣਿਓ ਯਾਨੀ ਨੇਤਰਾਂ ਤੇ ਮੁਖ ਦੇ ਬਚਨਾਂ ਵਿੱਚ ਵੀ ਤੁਹਾਡੇ ਇੱਕ ਹੀ ਵਸਿਆ ਆ ਨੇਤਰਾਂ ਵਿੱਚ ਵੀ ਇੱਕ ਤੇ ਮੁਖ ਦੇ ਬਚਨਾਂ ਵਿੱਚ ਵੀ ਇੱਕ ਨਾਇਣ ਬਾਇਣ ਮੋਹ ਇੱਕ ਇੱਕ ਦੋ ਠਾਏ ਨਾ ਜਾਣਿਓ

ਇੱਕ ਮੰਨਿਓ ਜੇ ਮਤ ਗਹੀ ਜੈ ਦੇਵ ਜੇ ਮਤ ਨਾਮੈ ਸੰਮਾਣੀ ਜੇ ਮਤ ਤ੍ਰਿਲੋਚਨ ਚਿੱਤ ਭਗਤ ਕੰਬੀ ਰਹਿ ਜਾਣੀ ਰੁਕ ਮਾਂਗਤ ਕਰਤੂਤ ਰਾਮ ਜੰਪ

0: ਮੁਕਤ ਗੁਰ ਅਮਰਦਾਸ ਪਰਸੀਐ ਉਹਮ ਪਾਤਕ ਬਿਨਾਸਹਿ ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸਹਿ ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁਕਹਿ ਗੁਰ ਅਮਰਦਾਸ ਪਰਸੀਐ ਅਭਾਉ ਲੱਭੈ ਗਉ ਚੁਕਹਿ ਇੱਕ ਬਿਨ ਦੁੱਗਣ ਜੋ ਤਉ ਰਹਿ ਜਾ ਸੁਮੰਤ੍ਰ ਮਾਨ ਵਹਿ ਲਹਿ।
1: ਹਾਂਜੀ, ਇੱਕ ਬਿਨ ਪਾਠ ਜਿਹੜਾ ਟਿੱਪੀ ਹੋਣ ਕਰਕੇ ਕੱਸ ਕੇ ਉਚਾਰਨ ਕਰਨਾ ਤੇ ਦੱਦੇ ਨੂੰ ਅਗੇਤਰ ਲਾ ਕੇ ਦੁੱਗਣ ਪਾਠ ਜ਼ਿਆਦਾ ਉੱਤੇ ਗੱਗੇ ਤੇ ਅਦਕ ਦਾ ਪ੍ਰਭਾਵ ਵੀ ਨਹੀਂ ਦੇਣਾ। ਇੱਕ ਬਿਨ ਦੁੱਗਣ ਜੋ ਤੌ ਰਹਿ ਜਾ ਸੁਮੰਤ੍ਰ ਮਾਨਵ ਹੈ ਪਾਠ ਕਰਨਾ। ਸਰੂਪਾਂ ਦੇ ਵਿੱਚ ਮਾਨਵ ਹਿੱਲ ਹੈ ਪਾਠ ਛਪਿਆ, ਪਰ ਮਾਨਵ ਹੈ ਹਾਹੇ ਦੀ ਸਿਆਰੀ ਜਿਹੜੀ ਆ ਮਾਨਵ ਦੇ ਨਾਲ ਜੋੜ ਕੇ ਮਾਨਵ ਹੈ ਲਹਿ।
0: ਜਾਲ ਪਾਪ ਦਾਰਥ ਇਤੜੇ ਗੁਰ ਅਮਰਦਾਸ ਡਿੱਠੈ ਮਿਲਹਿ ਸੱਚ ਨਾਮ ਕਰਤਾਰ ਸੋ ਦ੍ਰਿੜ ਨਾਨਕ ਸੰਗ।

0: ਤੋਕ ਇੱਕ ਦਰਸਨ ਗੁਰ ਸਿੱਖ ਹੈ, ਸਰਣ ਪਰਹਿ ਤੇ ਉਬਰਹਿ, ਛੋੜ ਜਮਪੁਰ ਕੀ ਲਿਖ ਹੈ। ਭਗਤ ਭਾਇ ਭਾਰਪੂਰ, ਹਿਰਦੈ ਉਚਰੈ ਕਰ ਤਾਰੈ, ਗੁਰ ਗੌਹਰ ਦਰਿਆਉ, ਪਲਕ ਡੁਬਨ ਤਿਹ ਤਾਰੈ। ਨਾਨਕ ਕੁਲ ਨਿਮਲ ਅਵਤਰਿਆਉ, ਗੁਣ ਕਰ ਤਾਰੈ ਉਚਰੈ, ਗੁਰ ਅਮਰਦਾਸ ਜਿਨ ਸੇਵਿਆਉ, ਤਿਨ ਦੁਖ ਦਰਿਦ੍ਰ ਪਰ ਹਰ ਪਰੈ।
1: ਜਿਨ ਪਾਠ ਦੀ ਹਲੰਤ ਨੀ ਨਾ ਹੈਗੀ?
0: ਹੈਗੀ,
1: ਹਾਂਜੀ ਹੈਗੀ, ਠੀਕ ਹਾਂਜੀ।
0: ਚਿਤ ਚਿਤਵਉ ਅਰਦਾਸ ਕਹੋ, ਪਰ ਕਹਿ ਪੇ ਨਾ ਸਕੋ, ਸਰਬ ਚਿੰਤ ਤੁਝ ਪਾ।

ਜੋ ਫੁਰਮਾਵਹਿ ਸੋ ਕਹਾਉ, ਗੁਰ ਅਮਰਦਾਸ ਕਾਰਣ ਕਰਨ, ਜਿਵ ਤੂੰ ਰੱਖਹਿ ਤਿਵ ਰਹਾਉ ਭਿੱਖੇ ਕੇ। ਗੁਰ ਗਿਆਨ ਅਰ ਧਿਆਨ, ਤਤ ਸਿਉ ਤਤ ਮਿਲਾਵੈ, ਸੱਚ ਸੱਚ ਜਾਣੀਐ, ਇਕ ਚਿਤਹਿ ਲਿਵ ਲਾਵੈ। ਕਾਮ ਕ੍ਰੋਧ ਵਸ ਕਰੈ, ਪਵਨ ਉਡੰਤ ਨਾ ਧਾਵੈ,

ਗੁਰ ਮਿਲਿਆ, ਹਾਂਜੀ ਮਿਲਿਆ ਐੜੇ ਸਾਧ ਸੰਗਤ ਦੀ ਈੜੀ ਨੂੰ ਸਿਹਾਰੀ ਐੜਾ ਊੜੇ ਨੂੰ ਮੌਕੜ ਦੇ ਨਾਲ ਜਿਵੇਂ ਮਿਲ ਤੇ ਉਹੀ ਉਚਾਰਨ ਕਰਨਾ ਈੜੀ ਨੂੰ ਸਿਹਾਰੀ ਐੜਾ ਜਿਹੜਾ ਯਈਏ ਦਾ ਚਿੰਨ ਹੈ ਉਹ ਬਣ ਜਾਵੇਗਾ ਤੇ ਊੜੇ ਨੂੰ ਮੌਕੜ ਲੱਗੇਗੀ ਵਿੱਚ। ਹਾਂਜੀ।

0: ਯਈਏ ਨੂੰ ਹੁਸ਼ਿਆਰੀ ਲੱਗੀ ਹੈ ਤੇ ਇਹਦਾ ਸਾਧ ਸੰਗਤ ਦੀ ਲਿਖਤੀ ਰੂਪ ਆਵੇਗਾ ਦੱਦਾ ਈੜੀ ਨੂੰ ਬਿਹਾਰੀ ਈੜੀ ਨੂੰ ਸਿਹਾਰੀ ਦਈਏ ਗੁਰ ਦਈਏ ਮਿਲਾਇਆ ਭਿਖਿਆ ਜੇਬ ਤੂੰ ਰੱਖੈ ਤੇਵ ਰਹੋ
1: ਜਿਹੜਾ ਕਹਿਤਿਆ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਥੋੜਾ ਜਿਹਾ ਫਰਕ ਪਾ ਕੇ ਬੋਲਣਾ ਰਹਿਤ ਛੱਡ ਕੇ ਵੱਖਰਾ ਤੇ ਕੋ ਖੁਸ਼ੀ ਨਾ ਇੰਜ ਨਹੀਂ ਰਹਿਤ ਕੋ ਖੁਸ਼ੀ ਨਾ ਆਇਓ ਹਰ ਨਾਮ ਛੋੜ ਦੂਜਾ ਲੱਗੇ ਤਿੰਨ ਕੇ ਗੁਣ ਹਾਂ ਕਿਆ ਕਹਾਂ ਗੁਰ ਦਈਏ ਮਿਲਾਇਆ ਭਿਖਿਆ ਜਿਵ ਤੂੰ ਰੱਖੈ ਤਿਵ ਰਹਾਂ
2: ਹਾਂਜੀ ਪਹਿਰ ਸਮਾਧ ਸਨਾਹ ਗਿਆਨ ਹੈ ਆਸਣ ਚੜਿਆਓ ਧਰਮ ਧਨਖ ਕਰ ਗਹਿਓ ਭਗਤ ਸੀਲ ਹੈ ਸਰ

0: ਐੜੇ ਨੂੰ ਅਗੇਤਰ ਲਾ ਕੇ ਐ ਅਪਤ ਪੂਰਾ ਨੀ ਕਸਣਾ, ਅਪਾਤ ਪੋਲਾ ਹੀ ਕਰਨਾ ਜਿਵੇਂ ਗਿਆਨੀ ਜੀ ਨੇ ਕੀਤਾ।
1: ਭਲੋ ਪੂਹਾਲ ਤੇ ਜੋਤ ਨਿਰਪਤ ਨਾਥ ਨਾਨਕ ਬਾਰ
2: ਨਿਰਪਤ ਨਿਰਪਤ ਨਾਥ
1: ਨਿਰਪਤ ਨਾ

0: ਧਿਆਵੋ ਗੁਰਪ੍ਰਸਾਦ ਹਰ ਗੁਣ ਸਦ ਗਾਵੋ ਗੁਣ ਗਾਵਤ ਮਨ ਹੋਏ ਬਿਗਾਸਾ ਸਤਿਗੁਰ ਪੂਰ ਜਨਹ ਕੀ ਆਸਾ
1: ਸਤਿਗੁਰ ਸਤਿਗੁਰ ਪੂਰ ਇੱਥੇ ਹੀ ਵਿਸ਼ਰਾਮ ਲਾਉਣਾ ਜਿਵੇਂ ਉਚਾਰਨ ਲੱਗਾ ਹੈ ਵਿਸ਼ਰਾਮ ਜਨਹ ਤੇ ਨਹੀਂ ਜਾਣਾ ਸਤਿਗੁਰ ਪੂਰ ਜਨਹ ਕੀ ਆਸਾ
0: ਸਤਿਗੁਰ ਸੇਵ ਪਰਮ ਪਦ ਪਾਇਓ ਅਬਿਨਾਸੀ ਅਭਿਗਤ ਧਿਆਇਓ ਤਿਸ ਭੇਟੇ ਦਾ ਰਿਦਰ ਨਾ ਚੰਪੈ ਕਲ ਸਹਾਰ ਤਾਸ ਗੁਣ ਜੰਪੈ ਜੰਪਉ ਗੁਣ ਬਿਮਲ ਸੁਜਨ ਜਨ ਕੇਰੇ ਅਮਿਯ ਨਾਮ ਜਾ ਕਉ ਫੁਰਿਆ ਜਿ ਇਨ ਸਤਿਗੁਰ ਸੇਵ ਸਬਦ ਰਸ ਪਾਇਆ ਨਾਮ ਨਿਰੰਜਨ ਉਰ ਧਰਿਆ ਹਰ ਨਾਮ ਰਸਿਕ ਗੋਬਿੰਦ ਗੁਣ ਗਾਹਕ ਚਾਹਕ ਤਤ ਸਮਤ ਸਰੇ ਕਵ ਕਲ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਾਰ ਅਭਰ ਭਰੇ
2: ਇੱਥੇ ਕਈ ਵਾਰੀ ਸੱਜਣ ਸਮਤ ਨੂੰ ਸਮਤ ਬੋਲ ਜਾਂਦੇ ਆ ਜਿੱਥੇ ਸੱਸੇ ਨੂੰ ਔਂਕੜ ਲੱਗਾ ਹੋਵੇ ਜਿੰਨੀ ਵਾਰੀ ਬਾਣੀ ਚ ਆਏਗਾ ਉਹ ਸਮਤ ਹੋਏਗਾ ਜਿੱਥੇ ਸੱਸੇ ਨੂੰ ਔਂਕੜ ਨਹੀਂ ਲੱਗਾ ਉਹ ਸਮਤ ਸਮਤ ਦਾ ਅਰਥ ਬਰਾਬਰ ਸੁਮਤ ਸ੍ਰੇਸ਼ਟ ਮਤ ਇੱਥੇ ਸਮਤੀ ਪਾਠ ਕਰਨਾ ਧਿਆਨ ਰੱਖਣਾ ਹਰ ਨਾਮ ਰਸਿਕ ਗੋਬਿੰਦ ਗੁਣ ਗਾਹਕ ਚਾਹਕ ਤਤ ਸਮਤ ਸਰੇ ਕਵ ਕਲ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਾਰ ਅਭਰ ਭਰੇ ਇੱਥੇ ਕਿਉਂਕਿ ਸੰਧੀ ਹੋਈ ਸ਼ਬਦਾਂ ਦੀ ਐੜਾ ਵੱਖਰਾ ਤੇ ਭਰ ਅਭਰ ਇਸ ਕਰਕੇ ਸੰਧੀ ਹੋ ਕੇ ਇਹ ਸ਼ਬਦ ਬਣਿਆ ਇਸ ਕਰਕੇ ਅਭਰ ਨਹੀਂ ਬੋਲਣਾ ਅਭਰ ਭਰੇ ਜੀ
0: ਛੋਟਾ ਤਾਂ ਪਰਵਾਹ ਅਮਿਯ ਅਮਰਾ ਪਦ ਅੰਮ੍ਰਿਤ ਸਰੋਵਰ

ਆਸ ਸਰ ਅਭਰ ਭਰੇ ਸਤਿਗੁਰ ਸਤਿਗੁਰ ਮਤ ਗੂੜ ਬਿਮਲ ਸਤ ਸੰਗਤ ਆਤਮ ਰੰਗ ਚਲੂਲ ਭਇਆ ਜਾਗਿਆ ਮਨ ਕਵਲ ਸਹਿਜ ਪ੍ਰਕਾਸਿਆ ਅਭੈ ਨਿਰੰਜਨ ਕਰਹਿ ਲਹਾ ਸਤਿਗੁਰ ਦਇਆਲ ਹਰ ਨਾਮ ਦ੍ਰਿੜਾਇਆ ਇਸ ਪ੍ਰਸਾਦ ਵਸ ਪੰਚ ਕਰੇ ਕਵ ਕਲ ਠਕੁਰ ਹਰਦਾਸ ਤਨੇ ਗੁਰੂ ਰਾਮਦਾਸ ਸਰ ਅਭਰ ਭਰੇ ਅਨਭਉ ਉਨਮਾਨ ਅਕਲ ਲਿਵ ਲਾਗੀ ਪਾਰਸ ਭੇਟਿਆ ਸਹਿਜ ਕਰੇ ਸਤਿਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਭਾਏ ਭੰਡਾਰ ਭਰੇ ਮੇਟਿਆ ਜਨਮਾਂਤ ਮਰਨ ਭਉ ਭਾਗਾ ਚਿਤ ਲਾਗਾ ਸੰਤੋਖ ਸਰੇ ਕਵ ਕਲ ਠਕੁਰ ਹਰਦਾਸ ਤਨੇ ਗੁਰੂ ਰਾਮਦਾਸ ਸਰ ਅਭਰ ਭਰੇ।

0: ਪੁਰਖ ਭੇਟਿਓ ਅਬਿਨਾਸੀ। ਆਦਲੇ ਭਗਤ ਜਿਤ ਲੱਗ ਤਰੇ ਸੋ ਗੁਰਨਾਮ ਦ੍ਰਿੜਾਇਓ।
1: ਆਦਲੇ ਪਾਠ ਇਕੱਠਾ ਹੀ ਹੈ ਪਰ ਅਲੱਗ ਅਲੱਗ ਛਾਪਿਆ ਗਿਆ ਹੈ। ਸੰਪਰਦਾ ਦੇ ਵਿਚ ਇਕੱਠਾ ਹੀ ਪਾਠ ਪੜਾਇਆ ਜਾਂਦਾ। ਆਦਲੇ ਭਗਤ ਜਿਤ ਲੱਗ ਤਰੇ ਸੋ ਗੁਰਨਾਮ ਦ੍ਰਿੜਾਇਓ।

0: ਸੋ ਹੈ
1: ਸੰਨਾਹ ਟਿੱਪੀ ਦੇ ਸਹਿਤ ਸੰਨਾਹ ਸੋ ਹੈ
0: ਗੁਰ ਸ਼ਬਦ ਸਮਾਚਰਿਓ ਨਾਮ ਟੇਕ ਸੰਗਾਦ ਬੋ ਹੈ ਆਜੋਨੀਓ ਭਲ ਅਮਲ ਸਤਿਗੁਰ ਸੰਗ ਨਿਵਾਸ
2: ਆਜੋਨੀਓ ਭਲ ਅਮਲ
0: ਆਜੋਨੀਓ
2: ਭਲ ਦੇ ਥੱਲੇ ਲੱਗਾ ਅੱਧਾ ਹਾਹਾ ਹਲੰਤ ਆਜੋਨੀਓ ਭਲ ਅਮਲ ਸਤਿਗੁਰ ਸੰਗ ਨਿਵਾਸ
0: ਆਜੋਨੀਓ ਭਲ ਅਮਲ ਸਤਿਗੁਰ ਸੰਗ ਨਿਵਾਸ ਗੁਰ ਰਾਮਦਾਸ ਕਲ ਉਚਰੈ ਤੋ ਸਹਿਜ ਸਰੋਵਰ ਬਾਸ ਗੁਰ ਜਿਨ ਕਹੋ ਸੋ ਪ੍ਰਸੰਨ ਨਾਮ ਹਰ ਹਿਰਦੈ ਨਿਵਾਸੈ ਜਿਨ ਕਹੋ ਗੁਰ ਸੋ ਪ੍ਰਸੰਨ ਦੂਰਤ ਦੂਰ ਅੰਤਰ ਨਾਸੈ ਗੁਰ ਜਿਨ ਕਹੋ ਸੋ ਪ੍ਰਸੰਨ ਮਾਨ ਅਭਿਮਾਨ ਨਿਵਾਰੈ ਜਿਨ ਕਹੋ ਗੁਰ ਸੋ ਪ੍ਰਸੰਨ ਸ਼ਬਦ ਲਗ ਭਵ ਜਲ

0: ਖੇਮਾ ਤਾਣਿਆ ਜੁਗ ਜੂਥ ਸਮਾਣੇ
1: ਸਤਿਗੁਰ ਇੱਥੇ ਜਮਕ ਲਾ ਕੇ ਸਤਿਗੁਰ ਖੇਮਾ ਪਾਠ ਵੀ ਕਸ ਕੇ ਕਰਨਾ ਸਤਿਗੁਰ ਖੇਮਾ ਤਾਣਿਆ ਜੁਗ ਜੂਥ ਸਮਾਣੇ
0: ਅਨਭਉ ਨੇਜਾ ਨਾਮ ਟੇਕ ਜਿਤ ਭਗਤ ਅਗਾਣੇ ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹੋ ਰਾਜ ਯੋਗ ਗੁਰ ਰਾਮਦਾਸ ਤੁਮ ਹੂ ਰਸ ਜਾਣੇ ਜਨਕ ਸੋਏ।

0: ਸਾਧ ਸੰਗਤ ਦੀਓ ਉੱਪਰ ਜਿਹੜੀ ਨੌਵਾਂ ਪਦਾ ਹੈ ਇਸੇ ਅੰਗ ਦੇ ਉੱਪਰ ਉੱਥੇ ਅਜੋਨੀ ਪੱਲੋ ਲੱਲੇ ਨੂੰ
1: ਹਾਂਜੀ
0: ਹਾਂਜੀ
1: ਕਿਉਂਕਿ ਔਂਕੜ ਲੱਗਾ
0: ਹਾਂਜੀ ਅਜੋਨੀਓ ਪੱਲੋ ਪੱਬਾ ਲੱਲਾ ਊੜੇ ਨੂੰ ਔਂਕੜ ਦੇ ਸਹਿਤ ਪਾਠ ਹੋਵੇਗਾ।

ਉਹ ਸਾਧ ਸੰਗਤ ਦੀ ਹਾਂਜੀ ਸਾਧ ਸੰਗਤ ਜੀ ਇਹਦਾ ਨਿਰਣਾ ਕਿਉਂਕਿ ਇਹਦੇ ਪਾਠ ਨਾ ਕੁਝ ਜਿਹੜੇ ਥੱਲੇ ਆਲੇ ਚਿੰਨ ਹੈ ਨਵੀਨ ਸਰੂਪਾਂ ਦੇ ਵਿੱਚ ਜਿਹੜੇ ਆ ਚਿੰਨ ਬਦਲ ਦਿੱਤੇ ਗਏ ਹਨ ਸੋ ਉਹਦਾ ਕਈ ਵਾਰ ਭੁਲੇਖਾ ਪੈ ਜਾਂਦਾ ਇਹਦਾ ਨਿਰਣਾ ਕੱਲ ਦੇ ਦੀਵਾਨਾਂ ਦੇ ਵਿੱਚ ਆਪ ਸੰਗਤ ਨਾਲ ਕੀਤਾ ਜਾਵੇਗਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਕਿਰਪਾ ਹੋਈ ਹੈ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਕਿਰਪਾ ਕਰਕੇ 1398 ਅੰਕ ਤੱਕ ਸਤਿਗੁਰੂ ਜੀ ਦੀ ਪਾਵਨ ਬਾਣੀ ਗਰੀਬ ਨਿਵਾਸ ਮਹਾਰਾਜ ਜੀਆਂ ਨੇ ਪਾਠ ਬੋਧ ਦੇ ਸਰੂਪ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤੀ ਹੈ ਗੁਰਮੁਖ ਪਿਆਰੀ ਸਾਧ ਸੰਗਤ ਨੇ ਪੜ੍ਹੀ ਸੁਣੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਚਰਨ ਪਰਸਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰ ਰਹੇ ਹਨ ਆਓ ਜੀ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਹਾਂਜੀ

0: ਸ੍ਰੀ ਗੁਰੂ ਜੀ ਕੀ ਫਤਿਹ। ਸਤ ਸ੍ਰੀ ਅਕਾਲ। ਜੇ ਹਾਂ ਹਾਂ ਤੇ ਫਿਰ ਫਿਰ ਕੁਛ ਸਿੱਧਾ ਹੀ ਆ। ਸਤ ਸ੍ਰੀ ਅਕਾਲ।
1: ਸਾਧ ਸੰਗਤ ਜੀਓ, ਗੁਰਬਾਣੀ ਪਾਠ ਬੋਧ ਸਮਾਗਮ ਚੱਲ ਰਿਹਾ ਲਗਭਗ ਪਿਛਲੇ 5 ਮਹੀਨਿਆਂ ਤੋਂ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਜੋ ਤਖ਼ਤ ਸ੍ਰੀ ਦਮਦਮਾ ਸਾਹਿਬ ਅੰਮ੍ਰਿਤ ਗੁਰਬਾਣੀ ਆਪਣੇ ਕੰਠ ਤੋਂ ਉਚਾਰਨ ਕਰਕੇ ਦੁਪਹਿਰ ਤੋਂ ਪਹਿਲਾਂ ਲਿਖਵਾਉਂਦੇ, ਦੁਪਹਿਰ ਤੋਂ ਬਾਅਦ ਉਹਦੇ ਅਰਥ ਕਰਕੇ ਸਿੰਘਾਂ ਨੂੰ ਸੁਣਾਉਂਦੇ। ਦੋ ਟਕਸਾਲਾਂ ਚਲਾਈਆਂ ਬਾਬਾ ਦੀਪ ਸਿੰਘ ਸਾਹਿਬ ਜੀ, ਭਾਈ ਮਨੀ ਸਿੰਘ ਸਾਹਿਬ ਜੀਆਂ ਤੋਂ ਸੀਨੇ ਪਸੀਨੇ ਮਹਾਂਪੁਰਸ਼ ਗੁਰਬਾਣੀ ਦੀ ਸੰਥਿਆ ਅਤੇ ਗੁਰਬਾਣੀ ਦੇ ਅਰਥ ਪੜਾਉਂਦੇ ਆਏ। ਟਕਸਾਲ ਦੇ ਪੜ੍ਹੇ ਹੋਏ ਵਿਦਿਆਰਥੀ, ਚਾਹੇ ਉਹ ਪੰਜਾਬ ਦੇਸ਼ ਧਰਤੀ 'ਤੇ ਹੈ, ਚਾਹੇ ਭਾਰਤ ਦੇ ਕਈ ਹੋਰ ਪ੍ਰਾਂਤਾਂ ਵਿੱਚ, ਵਿਦੇਸ਼ਾਂ ਦੀਆਂ ਧਰਤੀਆਂ 'ਤੇ, ਉੱਥੇ ਗੁਰਬਾਣੀ ਦੀ ਸੰਥਿਆ ਦੀ ਸੇਵਾ ਜ਼ਰੂਰ ਨਿਭਾਉਂਦੇ ਨੇ। ਔਰ ਆਪਣੇ ਗੁਰੂ ਨਾਨਕ ਸਾਹਿਬ ਗੁਰਦੁਆਰਾ ਸਾਹਿਬ ਵਿਦੇਸ਼ ਦੀ ਧਰਤੀ 'ਤੇ ਪਹਿਲੀ ਵਾਰ ਗੁਰਬਾਣੀ ਪਾਠ ਬੋਧ ਸਮਾਗਮ ਆਰੰਭ ਹੋਇਆ ਹੈ, ਸੇਵਾ ਨਿਭਾ ਰਹੇ ਨੇ ਬਹੁਤ ਹੀ ਸਤਿਕਾਰਯੋਗ ਗਿਆਨੀ ਜਾਮਲ ਸਿੰਘ ਜੀ, ਵਿਦਿਆਰਥੀ ਦਮਦਮੀ ਟਕਸਾਲ, ਔਰ ਨਾਲ ਸਾਥ ਦੇ ਰਹੇ ਸਨ ਗਿਆਨੀ ਦਲਜੀਤ ਸਿੰਘ ਜੀ ਖਾਲਸਾ USA ਵਾਲੇ ਵਿਦਿਆਰਥੀ ਦਮਦਮੀ ਟਕਸਾਲ, ਅਤੇ ਗਿਆਨੀ ਗੁਰਵਿੰਦਰ ਸਿੰਘ ਜੀ, ਬਾਬਾ ਜੋਗਿੰਦਰ ਸਿੰਘ ਜੀ ਵਿਦਿਆਰਥੀ ਦਮਦਮੀ ਟਕਸਾਲ USA ਵਾਲੇ, ਗਿਆਨੀ ਜਸਬੀਰ ਸਿੰਘ ਜੀ। ਸਾਧ ਸੰਗਤ ਜੀਓ, 30 ਤਰੀਕ ਤੱਕ ਸਾਡੇ ਕੋਲ ਪੰਥ ਦੀ ਮਾਨ ਸ਼ਖਸੀਅਤ ਰਾਗੀ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਪਹੁੰਚੇ ਹੋਏ ਨੇ। ਗੁਰਦੁਆਰਾ ਸਾਹਿਬ ਜੀਆਂ ਦੀ ਸਮੁੱਚੀ ਸੇਵਾਦਾਰ ਟੀਮ ਵੱਲੋਂ, ਸੰਗਤਾਂ ਵੱਲੋਂ ਜੀ ਆਇਆਂ ਨੂੰ ਸ਼ਾਮ ਦੇ ਦੀਵਾਨਾਂ ਦੇ ਵਿੱਚ ਕੀਰਤਨ ਦੀਆਂ ਹਾਜ਼ਰੀਆਂ ਭਰਿਆ ਕਰਨਗੇ। 29 ਅਗਸਤ ਨੂੰ ਸਵੇਰੇ 5:30 ਵਜੇ ਕੀਰਤਨ ਅਤੇ ਸਿਮਰਨ ਦੀ ਹਾਜ਼ਰੀ ਭਾਈ ਸਾਹਿਬ ਜੀ ਭਰਨਗੇ। ਸੰਗਤਾਂ ਨੇ ਸਮੇਂ ਅਨੁਸਾਰ ਹੀ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ। ਕੱਲ੍ਹ ਨੂੰ ਵੀ ਸੰਗਤ ਜੀ ਆਪ ਜੀਆਂ ਨੇ ਇਸੇ ਹੀ ਟਾਈਮ 'ਤੇ, ਜਿਵੇਂ ਅੱਜ 7 ਤੋਂ 8 ਗੁਰਬਾਣੀ ਪਾਠ ਬੋਧ ਸਮਾਗਮ ਪ੍ਰਾਰੰਭ ਹੋਏ ਸਨ, ਕੱਲ੍ਹ ਨੂੰ ਵੀ 7 ਤੋਂ 8 ਹੋਣਗੇ। ਆਪ ਜੀਆਂ ਨੇ ਸਮੇਂ ਅਨੁਸਾਰ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ। 8 ਤੋਂ 9 ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਉਹਨਾਂ ਨੇ ਕੀਰਤਨ ਦੀਆਂ ਹਾਜ਼ਰੀਆਂ ਭਰਿਆ ਕਰਨੀਆਂ ਹਨ। ਹੁਣ ਅੰਮ੍ਰਿਤ ਗੁਰਬਾਣੀ ਸ਼ਬਦ ਕੀਰਤਨ ਦੇ ਨਾਲ ਆਪਾਂ ਜੋੜਦੇ ਹਾਂ।
2: ਸਪੀਕਰ ਲਾ ਦੇ।
1: ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀਆਂ ਨੇ ਬਚਨ ਕਿਹਾ, ਸਿੱਖੋ ਸੁਣੋ ਸਿੱਖ ਇਹ ਮੇਰੀ, ਬਾਣੀ ਪੜ੍ਹੋ ਸ਼ੁੱਧ ਗੁਰ ਕੇਰੀ, ਪੜ੍ਹੇ ਮਹਾਤਮ ਲਹਿ ਬਿਸੋਲ, ਹਲਤ ਪਲਤ ਮੈਂ ਹੋਏ ਨਿਹਾਲ, ਹੋਏ ਅਸ਼ੁੱਧ ਪੜ੍ਹੀ ਅਸ਼ੁੱਧ ਕਰ, ਵਿਗੜੀ ਵਸਤ ਸਵਾਰ ਆਹ ਜਿਮ ਘਰ, ਜਿਵੇਂ ਘਰ ਦੀਆਂ ਵਿਗੜੀਆਂ ਹੋਈਆਂ

0: ਦੇਣਾਲ ਸਾਰਾ ਅੰਧਕਾਰ ਦਾ ਰੋਗ ਖਤਮ ਹੋ ਸਕਦਾ ਹੈ ਔਰ ਜ਼ਿੰਦਗੀ ਇੱਕ ਮਹਾਨ ਦੀਵਾਲੀ ਬਣ ਸਕਦੀ ਹੈ, ਪ੍ਰਕਾਸ਼ਮਈ ਹੋ ਸਕਦੀ ਹੈ।
1: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
2: Need help navigating our ever-changing real estate market? Grudel Baud of REMAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.

0: You're listening to KRPI 1550 Radio, Ferndale, Washington.
1: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
2: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
1: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
2: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
1: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

एक ओंकार सतनाम करता पुरख निरभो निरवैर अकाल मूरत अजूनी सैभं गुरु प्रसाद। अवतारी पुरुषानु सुते सिद्ध जगत वल्लों कुछ उपनाम मिलते ने जिनू तखल्लुस कहते ने, कोई खासियत देख के कोई अहमियत देख के उनानु नाम दिता जांदा है। समुची जिंदगी मर्यादा विच बजी हुई देख के जगत दे मुंह निकलिया मर्यादा पुरुषोत्तम राम। जिंदगी एक खेल है तमाशा है, जन्म नफा भी खेल नुकसान भी खेल, जवानी भी खेल बुढ़ेपा भी खेल। जिसने ऐसा समझिया जानिया और जीविया, देशवासियों ने उसनु कहा लीला पुरुषोत्तम श्री कृष्ण। पर जिसने महसूस कीता अनुभव कीता जगत दुख है, जगत रोग है, जगत मिथे है, जगत ते वगदे हुए हंजू ने, जगत ते एक पीड़ा है एक वेदना है, जो समस्त जगत दी पीड़ा नाल भर गया और बुलंद बांग कहन लगा जगत एक पीड़ा है एक दुख है एक रोग है, और उस रोग दा समाधान लेके उस रोग दी औषधि लेके जिसने देश देशांतरां दा रटन कीता और रोगियां नु स्वस्थ करदा रहा, समस्त दुनिया दी जबान तो ये शब्द बुलंद बांग बुलंद होया बाबा वैद रोगियां दा, बाबा वैद रोगियां। ये तो ऐसा बाबा आया जो रोगियां लई वैद है, इसते कुल औषधि है। प्रथम गुरु नानक देव जी महाराज दी इस गल नु समझना होवेगा जगत एक पीड़ा है। तो जगत तो मुराद की लिए मनुख, मनुख स्वयं एक पीड़ा है, मनुख ही समस्या है। ये नहीं कि मनुख दियां समस्यावां ने, नहीं, मनुख खुद ही एक समस्या है। ऐसा है कि मनुख दियां वेदनावां ने, मनुख दे दुख ने, ऐसा नहीं, मनुख खुद ही एक दुख है, मनुख खुद ही एक पीड़ा है, मनुख खुद ही एक वेदना। जद मनुख है तो पीड़ा है, मनुख है तो दुख है। और गुरु नानक इस दी शुरुआत इंज कर देने, जन्म दुख है, जीवन दुख है, मरण दुख है, सुख ते किधरे भी नहीं दिखाई देंदा। जन्म भी पीड़ा है, जीवन भी पीड़ा है, मरण भी पीड़ा है। एक भ्रांति है मनुखां नूं, जन्म सुख है, जीवन सुख है, सिर्फ मौत पीड़ा है। तो जीवन भर जन्म दिन मनाना है क्योंकि जन्म सुख है, जीवन दी लालसा रखनी है क्योंकि जीवन रस है, मौत पीड़ा है इसनु भुलाना है, मौत वेदना है इसनु गलत करना है। मौत ही दुख है ए चेते ना आवे। मनुख ने शमशान घाट भी बस्तियां तो दूर बनाए, कब्रिस्तान भी शहरां तो दूर बनाए, जीवदे जागदे मनुख दिखाई देन कब्रिस्तान ना दिखाई देन, हसदे खिड़दे चेहरे दिखाई देन जल्दियों या लाशां ना दिखाई देन।
और घर विच कोई मृत्यु हो गई है तो कोशिश कीती जांदी है सारियां दे अंतिशकरण विच मौत बैठ जाए उस तो पहले इसनू घरों कढ़ो, इस तो पहलों कढ़ो, जला के खाक कर दो। जीवन चेते रहे, जन्म चेते रहे, मरण भुलाओ भुलाओ। ये पहला अवतारी पुरुष रूहे जमीन ते आया जिसने मनुखता दे सामने बुलंद वांग होके कहा जन्म दुख है। शायद तुसी सारे दुख दा ही जन्मदिन मना रहे हो और दुख दे जन्म दी खुशियां मनांदे हो यहीं नच रहे हो टप रहे हो। ऐसा क्यों हो रहा है? दरअसल बोध नहीं है, समझ नहीं है। मनुख नु दुख दी भी समझ नहीं। अगर दुख दी समझ आउंदी तो शायद उसनु ये समझ आ जांदी जन्म दुख है, जन्म दुख है। जन्म दा बोध नहीं है इस वास्ते दुख दा बोध नहीं है, दुख दा बोध नहीं है इस वास्ते जन्म दा बोध नहीं है। जीवन दी लालसा है, दुख दा ज्ञान नहीं है इस वास्ते कह सकते हैं जीवन दा भी ज्ञान नहीं। और धार्मिक दार्शनिक ऐसा कहंदे ने जो मेरी समझ दे च नहीं ओ नहीं है, कम से कम मेरी दुनिया दे ते नहीं है। होवेगा परमात्मा, होवेगा किधरे सुख, होवेगा दुख, होवेगा कलेश, पर मेरी समझ दे च नहीं तो नहीं है। जैसे पत्थर दी दुनिया च कोई कलेश नहीं है, कोई सुख नहीं है, ना सुख दा बोध ना दुख दा बोध, ना दिन दा ज्ञान ना रात दा ज्ञान, ना सर्दी महसूस होंदी है ना गर्मी महसूस होंदी है। पत्थर ही सिर्फ पत्थर नहीं, बहुते दिल बहुते दिमाग मनुखां दे पत्थर ही ने, बिल्कुल पत्थर ने। अगर दुख दा बोध नहीं है और वाकई नहीं है, और सुख दा ज्ञान नहीं है और वाकई नहीं है, तो इस दिल नु क्या कहिए, इस दिमाग नु क्या आखिए, इते पत्थर है। जो मेरी समझ देश नहीं वो नहीं है, कम से कम मेरी दुनिया दिखते नहीं है क्योंकि मैनू उसकी समझ नहीं है। जिस जिस चीज दी मैनू समझ नहीं है वो नहीं है मेरी दुनिया च। अगर परमात्मा भी मेरी समझ देश नहीं है तो कम से कम मेरी दुनिया दिच परमात्मा नहीं है, भावे होवे भावे जगत दिच है पर मेरी दुनिया दिच नहीं है। धन गुरु नानक देव जी महाराज बहुती मनुखता तो बिना जी रही है और समझ नहीं तो परमात्मा नहीं, या इंज कह लईए बहुती मनुखता परमात्मा दे होंदिया होया परमात्मा तो बिना जी रही है, जैसे अंधा सूरज दे होंदे होया सूरज तो बिना जीवंदा। रोशनी ते चारों पासे फैली हुई है, प्रकाश ते डुल डुल के पै रहा है, पर अंधा इतने प्रकाश दे होंदे होया प्रकाश तो बिना जी रहा है। परमात्मा दे होंदे होया बहुती मनुखता परमात्मा तो बिना जी रही है। एक सच्चाई है, एक हकीकत है, और इतनी भी अगर समझ आ जाए तो समझ लेना चाहिए है। समझ दी दुनिया आरंभ हो गई, समझ दे मार्ग ते मनुख चल पे है। केड़ी समझ? जो मेरी समझ देश नहीं वो नहीं है, ये सब तो वड्डी समझ है। जो मेरी समझ देश नहीं, जो मेरे बोध देश नहीं ओ नहीं है, ये सब तो वड्डा ज्ञान है। कहिंदे ने ज्ञान दी यात्रा अज्ञान दे बोध तो शुरू होंदी है, रोशनी दी यात्रा अंधेरे दी समझ तो शुरू होंदी है। ये भी ठीक है कि अंधे नूं अंधेरे दा कोई ज्ञान नहीं, जो जन्म तो अंधा है ਉਹਨੂੰ ਅੰਧੇਰੇ ਦਾ ਕੋਈ ਗਿਆਨ ਨਹੀਂ, ਕਿਉਂਕਿ ਅੰਧੇਰੇ ਨੂੰ ਦੇਖਣ ਵਾਸਤੇ ਵੀ ਤੇ ਅੱਖਾਂ ਵਿੱਚ ਰੋਸ਼ਨੀ ਚਾਹੀਦੀ ਹੈ।
ਅੱਖਾਂ ਵਿੱਚ ਨੂਰ ਚਾਹੀਦਾ ਹੈ। ਬਹੁਤੀ ਦੁਨੀਆ ਮੂਰਖਤਾ ਵਿੱਚ ਜੀਵਦੀ ਹੈ ਪਰ ਮੂਰਖਤਾ ਦਿਖਾਈ ਨਹੀਂ ਦਿੰਦੀ। ਬਹੁਤੀ ਦੁਨੀਆ ਗਲਤੀਆਂ ਵਿੱਚ ਜੀਵਦੀ ਹੈ, ਗਲਤੀਆਂ ਮਹਿਸੂਸ ਨਹੀਂ ਆਉਂਦੀਆਂ। ਬਹੁਤੀ ਦੁਨੀਆ ਪਾਪ ਵਿੱਚ ਜੀਵਦੀ ਹੈ, ਪਾਪ ਪਾਪ ਨਹੀਂ ਦਿਖਾਈ ਦਿੰਦਾ। ਜੈਸੇ ਜਨਮ ਤੋਂ ਜੋ ਅੰਧਾ ਹੈ ਉਹਨੂੰ ਅੰਧੇਰੇ ਦਾ ਕੋਈ ਗਿਆਨ ਨਹੀਂ, ਪਾਪੀਆਂ ਨੂੰ ਪਾਪ ਦਾ ਕੋਈ ਬੋਧ ਨਹੀਂ, ਮੂਰਖਾਂ ਨੂੰ ਮੂਰਖਤਾ ਦੀ ਕੋਈ ਸਮਝ ਨਹੀਂ। ਗਲਤੀਆਂ ਬਾਰ ਬਾਰ ਜੋ ਹੋ ਰਹੀਆਂ ਨੇ, ਗਲਤੀ ਗਲਤੀ ਨਹੀਂ ਦਿਖਾਈ ਦੇ ਰਹੀ। ਇਹ ਇਸ ਤਰ੍ਹਾਂ ਜੈਸੇ ਜਨਮ ਦੇ ਅੰਧੇ ਨੂੰ ਅੰਧੇਰਾ ਨਹੀਂ ਦਿਖਾਈ ਦਿੰਦਾ। ਅਗਰ ਗਲਤੀ ਮਹਿਸੂਸ ਹੋਣ ਲੱਗ ਪਈ ਹੈ, ਭੁੱਲ ਦਿਖਾਈ ਦੇਣ ਲੱਗ ਪਈ ਹੈ, ਮੂਰਖਤਾ ਮਹਿਸੂਸ ਹੋਣ ਲੱਗ ਪਈ ਹੈ, ਤਾਂ ਧਾਰਮਿਕ ਅਨੁਭਵੀ ਪੁਰਸ਼ ਕਹਿੰਦੇ ਨੇ ਹੁਣ ਇਸ ਨੂੰ ਮੂਰਖ ਨਹੀਂ ਕਹਿਣਾ ਚਾਹੀਦਾ, ਹੁਣ ਇਸ ਨੂੰ ਅੰਧਾ ਨਹੀਂ ਕਹਿਣਾ ਚਾਹੀਦਾ। ਕਿਉਂ? ਇਸ ਨੂੰ ਅੰਧੇਰਾ ਤੇ ਦਿਖਾਈ ਦੇਣ ਲੱਗ ਪਿਆ, ਵਰਨਾ ਅੰਧੇ ਨੂੰ ਤੇ ਅੰਧੇਰਾ ਵੀ ਨਹੀਂ ਦਿਖਾਈ ਦਿੰਦਾ। ਹੁਣ ਇਸ ਨੂੰ ਮੂਰਖ ਨਹੀਂ ਕਹਿਣਾ ਚਾਹੀਦਾ ਕਿਉਂਕਿ ਇਸ ਨੂੰ ਮੂਰਖਤਾ, ਗਲਤੀਆਂ, ਭਟਕਣ, ਪਾਪ ਦਿਖਾਈ ਦੇਣ ਲੱਗ ਪੈਣਾ। ਪਾਪ ਦਿਖਾਈ ਜਿਸ ਦਿਨ ਦਿੰਦੇ ਨੇ ਪੁੰਨ ਦੀ ਤੜਪ ਉਸੇ ਦਿਨ ਪੈਦਾ ਹੁੰਦੀ ਹੈ। ਗਲਤੀ ਦਿਖਾਈ ਜਿਸ ਦਿਨ ਦਿੰਦੀ ਹੈ ਸੁਧਾਰ ਦੀ ਤੜਪ, ਉਸੇ ਪੀੜਾ ਕਲ ਕਲੇਸ਼ ਜਿਸ ਦਿਨ ਦਿਖਾਈ ਦਿੰਦਾ ਹੈ, ਪਰਮਾਤਮਾ ਦੀ ਪਿਆਸ ਉਸੇ ਦਿਨ ਪੈਦਾ ਹੁੰਦੀ ਹੈ। ਉਸ ਤੋਂ ਪਹਿਲਾਂ ਆਉਂਦੀ ਨਹੀਂ, ਕਿਸੇ ਕੀਮਤ ਤੇ ਨਹੀਂ ਆਉਂਦੀ। ਇਸ ਵਾਸਤੇ ਦੇਖਦੇ ਹਾਂ ਅਨੰਤ ਅਵਤਾਰੀ ਪੁਰਸ਼ ਆਏ ਨੇ ਸਮਝਾਉਣ ਲਈ। ਸਕਿਆ ਹਜ਼ਾਰੋਂ ਖਿਜਰ ਪੈਦਾ ਕਰ ਚੁੱਕੀ ਹੈ ਨਸਲ ਆਦਮ ਕੀ, ਇਹ ਸਭ ਤਸਲੀਮ ਲੇਕਿਨ ਆਦਮੀ ਅਬ ਤੱਕ ਭਟਕਦਾ ਹੈ। ਇਹ ਠੀਕ ਹੈ ਕਿ ਐਸੇ ਜਮਾਂਦਰੂ ਅੰਧੇ ਬਹੁਤ ਥੋੜੇ ਨੇ, ਬਹੁਤ ਥੋੜੇ ਨੇ, ਜਿਨ੍ਹਾਂ ਨੂੰ ਅੰਧੇਰਾ ਵੀ ਨਾ ਦਿਖਾਈ ਦਿੰਦਾ ਹੋਵੇ। ਬਹੁਤ ਥੋੜੇ ਨੇ, ਬਹੁਤ ਥੋੜੇ ਨੇ ਐਸੇ ਅੰਧੇ ਜਿਨ੍ਹਾਂ ਨੂੰ ਅੰਧੇਰਾ ਨਾ ਦਿਖਾਈ ਦਿੰਦੀ ਹੋਵੇ, ਪਰ ਐਸੇ ਅੰਧਿਆਂ ਨਾਲ ਸੰਸਾਰ ਭਰਿਆ ਪਿਆ ਜਿਨ੍ਹਾਂ ਨੂੰ ਆਪਣੀ ਮੂਰਖਤਾ ਨਹੀਂ ਦਿਖਾਈ ਦਿੰਦੀ, ਆਪਣੇ ਕੀਤੇ ਹੋਏ ਗੁਨਾਹ ਨਹੀਂ ਦਿਖਾਈ ਦਿੰਦੇ, ਭੁੱਲਾਂ ਨਹੀਂ ਦਿਖਾਈ ਦਿੰਦੀਆਂ। ਸਵੇਰੇ ਤੋਂ ਸ਼ਾਮ ਤੱਕ ਭੁੱਲਾਂ ਵਿੱਚ ਜੀਵਣਾ, ਰਾਤ ਦੀ ਆਰੰਭਤਾ ਤੋਂ ਸਮਾਪਤੀ ਤੱਕ ਗਲਤੀਆਂ ਵਿੱਚ ਜੀਵਣਾ, ਸਵੇਰੇ ਉੱਠਦਿਆਂ ਸਾਰ ਜਾਗਣਾ, ਗਲਤੀਆਂ ਵਿੱਚ ਜਾਗਣਾ, ਗਲਤੀਆਂ ਵਿੱਚ ਜੀਵਣਾ, ਔਰ ਰਾਤ ਨੂੰ ਸੌਣ ਲੱਗਿਆਂ ਇੰਜ ਕਹਿ ਲੋ ਭੁੱਲਾਂ ਵਿੱਚ ਸੌਣਾ। ਨੀਂਦ ਵੀ ਭੁੱਲ ਵਿੱਚ, ਜਾਗਰਤੀ ਵੀ ਭੁੱਲ ਵਿੱਚ, ਐਸੇ ਮਨੁੱਖ ਦਾ ਸੌਣਾ ਤੇ ਜਾਗਣਾ ਵਿਅਰਥ ਭਟਕਣਾ। ਐਸੇ ਮਨੁੱਖ ਦੀ ਨੀਂਦ ਵਿੱਚ ਸੁਪਨੇ ਵੀ ਐਸੇ ਭਿਅੰਕਰ ਆਵਣਗੇ ਕਿ ਇਹ ਸੁੱਤਾ ਹੋਇਆ ਵੀ ਤੜਪਦਾ ਰਹੇਗਾ, ਬੇਚੈਨ ਤੇ ਵਿਆਕੁਲ ਰਹੇਗਾ ਜੈਸੇ ਕਿ ਦਿਨ ਦੇ ਸਮੇਂ। ਸ਼ਿਖ ਸਾਦੀ ਸਾਹਿਬ ਕਿਹਾ ਕਰਦੇ ਸਨ, ਮੂਰਖ ਮਨੁੱਖ ਦਾ ਸਭ ਤੋਂ ਵੱਡਾ ਗੁਣ ਹੈ ਚੁੱਪ ਰਹਿਣਾ। ਕਿਉਂ? ਬੋਲਦਿਆਂ ਮੂਰਖਤਾ ਪ੍ਰਗਟ ਹੁੰਦੀ, ਬੋਲਦਿਆਂ ਮੂਰਖਤਾ ਪ੍ਰਗਟ ਹੁੰਦੀ, ਹੋਰ ਤੇ ਕੁਝ ਪ੍ਰਗਟ ਕਰਨ ਦਾ ਵਸੀਲਾ ਹੈ ਨਹੀਂ। ਦੇਖਦੇ ਹਾਂ ਮੂਰਖਤਾ ਪ੍ਰਗਟ ਨਹੀਂ ਆਉਂਦੀ, ਸੁਣ ਕੀ ਰਿਹਾ ਮੂਰਖਤਾ ਪ੍ਰਗਟ ਨਹੀਂ ਆਉਂਦੀ, ਚੱਲ ਕਿਹੜੇ ਪਾਸੇ ਰਿਹਾ ਮੂਰਖਤਾ ਪ੍ਰਗਟ ਨਹੀਂ ਆਉਂਦੀ। ਮੂਰਖਤਾ ਪ੍ਰਗਟ ਆਉਂਦੀ ਹੈ ਬੋਲ ਕੇ। ਮੂਰਖ ਦਾ ਸਭ ਤੋਂ ਵੱਡਾ ਗੁਣ ਹੈ ਚੁੱਪ ਰਹਿਣਾ। ਪਰ ਜੇ ਕਿਧਰੇ ਕਿ ਚੁੱਪ ਰਹਿਣਾ ਮੇਰਾ ਗੁਣ ਹੈ, ਸਮਝ ਲਓ ਮੂਰਖਤਾ ਉਸਦੀ ਸਮਾਪਤ ਹੋ ਗਈ, ਮੂਰਖਤਾ ਉਸਦੀ ਖਤਮ ਹੋ ਗਈ, ਉਹਨੂੰ ਕੁਝ ਝਲਕ ਮਿਲ ਗਈ। ਸਤਸੰਗ ਦਾ ਇਹੀ ਲਾਭ ਹੈ, ਸਤਪੁਰਸ਼ਾਂ ਦੀ ਸੋਬਤ ਦਾ ਇਹੀ, ਪਾਠ ਪਠਨ ਦਾ ਇਹੀ ਲਾਭ ਹੈ। ਕਿਸੇ ਦਿਨ ਮਨੁੱਖ ਨੂੰ ਆਪਣੀ ਮੂਰਖਤਾ ਦਿਖਾਈ ਦੇ ਜਾਏ। ਇਹ ਜਿਹੜੀ ਆਮ ਕਥਾ ਕਹਾਣੀਆਂ ਚ ਸਤਸੰਗ ਵਿੱਚ ਗੱਲ ਕੀਤੀ ਜਾ ਰਹੀ ਹੈ, ਪਰਮਾਤਮਾ ਦਿਖਾਈ ਦੇ ਜਾਏ, ਪਰਮਾਤਮਾ ਦਿਖਾਈ ਦੇ ਜਾਏ, ਨਹੀਂ ਇਹ ਨੰਬਰ 2 ਤੇ ਨੰਬਰ 3 ਤੇ ਗੱਲ ਹੈ। ਪਹਿਲੀ ਗੱਲ ਤੇ ਇਹ ਹੈ ਅੰਧੇਰਾ ਦਿਖਾਈ ਦੇ ਜਾਏ, ਮੂਰਖਤਾ ਦਿਖਾਈ ਦੇ ਜਾਏ। ਪਰਮਾਤਮਾ ਦੇ ਅਖਰੀ ਅਰਥ ਨੇ ਪ੍ਰਕਾਸ਼,
ਪਰ ਜਿਸ ਨੂੰ ਅੰਧੇਰਾ ਨਹੀਂ ਦਿਖਾਈ ਦੇ ਰਿਹਾ ਉਹਨੂੰ ਪ੍ਰਕਾਸ਼ ਕਿੱਥੇ ਦਿਖਾਈ ਦੇ ਰਿਹਾ। ਦੂਸਰਾ, ਅੰਧੇਰੇ ਵਿੱਚ ਚੱਲਣਾ ਚੱਲਣਾ ਨਹੀਂ ਆਉਂਦਾ, ਭਟਕਣਾ ਆਉਂਦਾ। ਰਸਤਾ ਦਿਖਾਈ ਨਹੀਂ ਦੇ ਰਿਹਾ, ਮੈਂ ਚੱਲ ਰਿਹਾ, ਠੀਕ ਹੈ ਮੈਂ ਚੱਲ ਰਿਹਾ, ਕਹਿਣਾ ਭਟਕਣਾ। ਨਾ ਮੰਜ਼ਿਲ ਦਿਖਾਈ ਦਿੰਦੀ ਹੈ, ਨਾ ਰਸਤਾ ਦਿਖਾਈ ਦੇ ਰਿਹਾ। ਸਾਰੀ ਜ਼ਿੰਦਗੀ ਮਨੁੱਖ ਦੀ ਕਿਰਤ ਵਿੱਚ ਬਤੀਤ ਆਉਂਦੀ ਹੈ, ਨਾ ਕਿਰਤ ਦਿਖਾਈ ਦਿੰਦੀ ਹੈ, ਨਾ ਕਿਰਤ ਦਾ ਅੰਜਾਮ ਦਿਖਾਈ ਦਿੰਦਾ, ਨਾ ਕਰਮ ਦਿਖਾਈ ਦਿੰਦਾ, ਨਾ ਕਰਮ ਦੀ ਆਖਰਤ ਦਿਖਾਈ ਦਿੰਦੀ ਹੈ। ਤੇ ਇਹਨੂੰ ਕਰਨਾ ਕਹੋਗੇ? ਨਹੀਂ, ਇਹ ਤੇ ਭਟਕਣਾ ਹੈ। ਇਹਨੂੰ ਚੱਲਣਾ ਆਖੋਗੇ? ਇਹ ਤੇ ਭਟਕਣਾ ਹੈ। ਹਜ਼ਾਰ ਅੰਧੇ ਦੂਸਰੀ ਸਮਤ ਵਿਚ ਆ ਰਹੇ ਹਨ, ਟਕਰਾ ਹੀ ਜਾਣਗੇ। ਜਗਤ ਟਕਰਾਓ ਹੈ, ਕੌਮਾਂ ਟਕਰਾ ਰਹੀਆਂ, ਦੇਸ਼ ਟਕਰਾ ਰਿਹਾ, ਪਰਿਵਾਰ ਟਕਰਾ ਰਹੇ ਨੇ, ਵਿਅਕਤੀ ਟਕਰਾ ਰਹੇ ਨੇ, ਕਿਉਂਕਿ ਅੰਧੇਰਾ ਹੀ ਅੰਧੇਰਾ ਹੈ। ਭਗਤ ਸ਼ਰਮ ਨੇ ਮਨ ਰਹੇ ਸੰਸਾਰ ਅੰਧ ਗਏਰਾ, ਸਮਸਤ ਸੰਸਾਰ ਅੰਧੇਰੇ ਵਿਚ ਜੀ ਰਿਹਾ, ਅੰਧਕਾਰ ਵਿਚ ਜੀ ਰਿਹਾ, ਮੂਰਖਤਾ ਵਿਚ ਜੀ ਰਿਹਾ, ਅਚੇਤਪਣੇ ਵਿਚ ਜੀ ਰਿਹਾ। ਇਸ ਵਾਸਤੇ ਇਸ ਦਾ ਸਾਰੇ ਦਾ ਸਾਰਾ ਕਰਨਾ ਗਲਤ ਹੈ। ਅੰਧੇ ਦਾ ਚੱਲਣਾ ਭਟਕਣਾ ਹੈ, ਮੂਰਖ ਦਾ ਪੂਜਾ ਪਾਠ ਵੀ ਵਿਅਰਥ ਹੈ, ਮੂਰਖਤਾ ਵਿਚ ਕੀਤਾ ਹੋਇਆ ਦਾਨ ਉਹ ਵੀ ਵਿਅਰਥ ਹੈ। ਮੂਰਖ ਦੇ ਹਰ ਕਰਮ ਵਿਚ ਹੰਕਾਰ ਦੀ ਬੂ ਆਵੇਗੀ, ਨਿਰੰਕਾਰ ਦੀ ਸੁਗੰਧ ਨਹੀਂ। ਮੂਰਖ ਦੀ ਹਰ ਕ੍ਰਿਤ ਦੇ ਚਾਣ ਬਿਲਕੁਲ ਬਦਬੋਹੀ ਹੋਵੇਗੀ, ਵਾਸ਼ਨਾ ਦੀ ਪ੍ਰਾਰਥਨਾ ਦੀ ਸੁਗੰਧ ਨਹੀਂ ਹੋਵੇਗੀ, ਪ੍ਰਾਰਥਨਾ ਦੀ ਮਹਿਕ ਨਹੀਂ ਹੋਵੇਗੀ। ਇਸ ਵਾਸਤੇ ਮੇਰੇ ਦੇਖੇ ਉਹਨਾਂ ਦੇ ਚੋਂ ਇੱਕ ਹੀ ਸਰਮੌਰ ਪੁੰਨ ਹੈ, ਸੁਚੇਤ ਹੋ ਜਾਣਾ, ਸਾਵਧਾਨ ਹੋ ਜਾਣਾ, ਸਮਝ ਆ ਜਾਣੀ। ਇੱਕੋ ਹੀ ਗੁਨਾਹ ਹੈ ਜੋ ਸਾਰੇ ਗੁਨਾਹਾਂ ਦੀ ਜਨਨੀ ਹੈ, ਇੱਕੋ ਹੀ ਪਾਪ ਹੈ ਜੋ ਸਾਰੇ ਪਾਪਾਂ ਦਾ ਪਿਤਾਮਾ ਹੈ, ਉਹ ਹੈ ਅਗਿਆਨ, ਉਹ ਹੈ ਮੂੜਤਾ। ਬਸ ਇਸੇ ਤੋਂ ਹੀ ਸਾਰੇ ਗੁਨਾਹ ਜਨਮ ਲੈਂਦੇ ਨੇ, ਇਸੇ ਤੋਂ ਜੋ ਹੈ ਸਾਰੇ ਪਾਪ ਜਨਮ ਲੈਂਦੇ ਨੇ। ਔਰ ਇਹ ਕਹਿਣ ਵਿੱਚ ਕੋਈ ਸੰਕੋਚ ਨਹੀਂ, ਜੋ ਮੇਰੀ ਸਮਝ ਵਿੱਚ ਨਹੀਂ ਹੈ, ਨਹੀਂ ਹੈ, ਨਹੀਂ ਹੈ। ਜੈਸੇ ਨਾਨਕੇ ਦਾਦਕੇ ਸਹੁਰੇ ਪਸ਼ੂਆਂ ਦੇ ਵੀ ਹੈਗੇ ਨੇ, ਨਾਨੀ ਉਹਨਾਂ ਦੀ ਵੀ ਹੈ, ਸੱਸ ਦੀ ਉਹਨਾਂ ਦੀ ਵੀ ਹੈ, ਭੈਣ ਵਿਰਾ ਉਹਨਾਂ ਦੇ ਵੀ ਹਨ, ਚਾਚੇ ਤਾਏ ਮਾਮੇ ਮਾਮੀਆਂ ਮਾਸੀਆਂ ਉਹਨਾਂ ਦੀਆਂ ਵੀ ਹੈਗੀਆਂ ਨੇ। ਸਮਝ ਨਹੀਂ ਹੈ, ਸਮਝ ਨਹੀਂ ਹੈ। ਕਿਉਂਕਿ ਸਮਝ ਨਹੀਂ ਹੈ ਤੋ ਪਸ਼ੂਆਂ ਦੀ ਦੁਨੀਆਂ ਵਿਚ ਪਰਿਵਾਰ ਨਹੀਂ ਹੈ, ਨਹੀਂ ਹੈ। ਅਗਰ ਸਮਝ ਨਹੀਂ ਹੈ ਤਾਂ ਫਿਰ ਮਨੁੱਖਾਂ ਦੀ ਦੁਨੀਆਂ ਵਿਚ ਨਿਰੰਕਾਰ ਨਹੀਂ ਹੈ, ਨਹੀਂ ਹੈ। ਪਰਿਵਾਰ ਦੇ ਹੁੰਦੇ ਆਇਆ ਪਸ਼ੂ ਪਰਿਵਾਰ ਤੋਂ ਬਿਨਾਂ ਜੀਵਦਾ ਹੈ, ਨਿਰੰਕਾਰ ਦੇ ਹੁੰਦੇ ਆਇਆ ਮਨੁੱਖ ਨਿਰੰਕਾਰ ਤੋਂ ਬਿਨਾਂ ਜੀਵਦਾ ਹੈ, ਈਸ਼ਵਰ ਤੋਂ ਬਿਨਾਂ ਜੀਂਦਾ, ਜੀ ਰਿਹਾ ਈਸ਼ਵਰ ਤੋਂ ਬਿਨਾਂ ਜੀ ਰਿਹਾ ਪਸ਼ੂ, ਜੈਸੇ ਭੈਣ ਭਰਾ ਦੇ ਸੰਬੰਧਾਂ ਤੋਂ ਬਿਨਾਂ ਜੀ ਰਿਹਾ, ਮਾਮੇ ਚਾਚੇ ਤਾਏ ਤਾਈਆਂ ਦੇ ਸੰਬੰਧ ਤੋਂ ਬਿਨਾਂ ਜੀ ਰਿਹਾ, ਨਾਨਕੇ ਦਾਦਕੇ ਸਹੁਰੇ ਹੁੰਦੇ ਹੋਇਆਂ ਵੀ ਉਹਨਾਂ ਦੇ ਬੋਧ ਤੋਂ ਬਿਨਾਂ ਜੀ ਰਿਹਾ। ਪਰਮਾਤਮਾ ਦੇ ਹੁੰਦੇ ਹੋਇਆਂ ਮਨੁੱਖ ਪਰਮਾਤਮਾ ਦੇ ਬੋਧ ਤੋਂ ਬਿਨਾਂ ਜੀ ਰਿਹਾ। ਸ਼ਾਇਦ ਇਸ ਵਾਸਤੇ ਹੀ ਗੁਰੂ ਨਾਨਕ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਐਲਾਨੀਆਂ ਕਹਿ ਦਿੱਤਾ, ਗਿਆਨ ਹੀ ਗੁਰੂ ਹੈ, ਗੁਰੂ ਗਿਆਨ ਹੈ, ਗਿਆਨ ਗੁਰੂ ਆਤਮ ਉਪਦੇਸ਼ੋ ਨਾਮ ਵਿਬੋਧ ਲਗਾਓ। ਅੰਧੇ ਚਾਨ ਰੱਖੀਏ ਦੀਵੇ ਬਲੇ ਪਚਾਸ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ 50 ਜਲ ਦੇ ਚਿਰਾਗ ਸਾਹਮਣੇ ਨੇ, ਅਗਰ ਮਨੁੱਖ ਅੰਧਾ ਹੈ ਤਾਂ 50 ਦੀਵੇ ਵਿਅਰਥ ਹੋ ਗਏ। ਪਤਾ ਨਹੀਂ ਮਨੁੱਖਤਾ ਦੇ ਸਾਹਮਣੇ ਕਿਤਨੇ ਅਵਤਾਰ ਵਿਅਰਥ ਹੋ ਗਏ ਨੇ, ਕਿਤਨੇ ਜਲਦੇ ਹੋਏ

ਜਿਸ ਸਕੂਲ ਦੀ ਕਲਾਸ ਵਿੱਚ ਬੱਚੇ ਬਹੁਤ ਫੇਲ ਹੋ ਜਾਣ, ਰਹਿ ਜਾਣ, ਪਾਸ ਨਾ ਹੋ ਸਕਣ, ਸਕੂਲ ਦੇ ਮੁੰਤਜ਼ਿਮ ਸੋਚਦੇ ਨੇ ਟੀਚਰ ਬਦਲੀਏ, ਉਸਤਾਦ ਬਦਲੀਏ, ਅਧਿਆਪਕ ਬਦਲੀਏ, ਇਤਨੇ ਬੱਚੇ ਫੇਲ ਹੋ ਜਾਂਦੇ ਨੇ। ਸ਼ਾਇਦ ਇਹ ਠੀਕ ਢੰਗ ਨਾਲ ਪੜ੍ਹਾ ਨਹੀਂ ਰਿਹਾ। ਠੀਕ ਢੰਗ ਨਾਲ ਕਿਤਨਾ ਵੀ ਪੜਾਇਆ ਜਾਏ, ਅਗਰ ਕੋਈ ਠੀਕ ਢੰਗ ਨਾਲ ਪੜਦਾ ਹੀ ਨਹੀਂ ਤਾਂ ਫਿਰ ਕੀ ਹੋਵੇਗਾ, ਫਿਰ ਕੀ ਹੋਵੇਗਾ। ਪ੍ਰਕਿਰਤੀ ਅਧਿਆਪਕ ਬਦਲਦੀ ਰਹੀ ਔਰ ਇੱਕੋ ਹੀ ਸ਼੍ਰੇਣੀ ਦੀ ਸਨਾਤਨ ਮਤ ਦੇ 24 ਅਵਤਾਰ ਆਏ। ਗੁਰੂ ਨਾਨਕ ਨੇ 10 ਰੂਪ ਧਾਰਨ ਕੀਤੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਅੰਗਦ ਦੇਵ ਜੀ ਦੇ ਰੂਪ ਵਿਚ, ਗੁਰੂ ਅਮਰਦਾਸ ਜੀ ਦੇ ਰੂਪ ਵਿਚ, ਫਿਰ ਗੁਰੂ ਰਾਮਦਾਸ ਜੀ ਦੇ ਰੂਪ ਵਿਚ, ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਰੂਪ ਵਿਚ, ਫਿਰ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਰੂਪ ਵਿਚ, ਫਿਰ ਸ਼ਮਾ ਜਲੀ ਗੁਰੂ, ਫਿਰ ਬਾਲਕ ਗੁਰੂ ਧੰਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੀਪਕ ਲੈ ਕੇ ਅੱਗੇ ਆਏ, ਫਿਰ ਸੱਚ ਦੀ ਮਸ਼ਾਲ ਲੈ ਕੇ ਅੱਗੇ ਆਏ ਗੁਰੂ ਤੇਗ ਬਹਾਦਰ ਸਾਹਿਬ ਜੀ, ਫਿਰ ਰੋਸ਼ਨ ਜ਼ਮੀਰ ਬਣ ਕੇ, ਰੋਸ਼ਨ ਚਿਰਾਗ ਬਣ ਕੇ, ਮਹਾਂ ਸੂਰਜ ਬਣ ਕੇ ਪ੍ਰਗਟ ਹੋਏ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਪਰ ਮਨੁੱਖਤਾ ਦੀ ਦੁਨੀਆਂ ਚ ਅੰਧੇਰਾ ਹੀ ਅੰਧੇਰਾ, ਅੰਧੇਰਾ ਹੀ ਅੰਧੇਰਾ। ਜਰਦਰਸਤ ਆਏ, ਈਸਾ ਆਏ, ਮੁਹੰਮਦ ਆਏ, ਮੂਸਾ ਆਏ, ਇਹ ਕਹਿਣ ਵਿਚ ਕੋਈ ਸੰਕੋਚ ਨਹੀਂ। ਅਰਬ ਸਾਰਾ ਅੱਜ ਵੀ ਅੰਧੇਰੇ ਚ, ਮੱਧ ਪੂਰਜ ਅੱਜ ਵੀ ਸਾਰਾ ਅੰਧੇਰੇ ਵਿਚ ਹੈ। ਅਵਤਾਰਾਂ ਦੀ ਧਰਤੀ ਕਹਿਲਾਉਣ ਵਾਲੀ ਇਹ ਹਿੰਦੁਸਤਾਨ, ਇਹ ਭਾਰਤ ਅਗਲੇ ਲਾਉਸੇ ਜੈਸੇ ਮਹਾਨ ਵਿਚਾਰਕ, ਦਾਰਸ਼ਨਿਕ ਤੇ ਸੰਤ ਚੀਨ ਦੀ ਧਰਤੀ ਨੇ ਪੈਦਾ ਕੀਤੇ ਨੇ, ਸਮਸਤ ਚੀਨ ਅੱਜ ਵੀ ਅੰਧੇਰੇ ਵਿਚ, ਅੱਜ ਵੀ ਅੰਧੇਰੇ ਵਿਚ। ਸੂਫੀਆਂ ਨੂੰ ਜਨਮ ਦੇਣ ਵਾਲੀ ਈਰਾਨ ਦੀ ਧਰਤੀ, ਸ਼ੇਖ ਸਾਦੀ, ਹਾਫਿਜ਼, ਮੌਲਾਨਾ ਰੂਮ, ਸ਼ਮਸ ਤਬਰੇਜ਼, ਔਰ ਇਸੇ ਤਰੀਕੇ ਦੇ ਨਾਲ ਹਾਫਿਜ਼, ਉਮਰ ਖਯਾਮ, ਇੱਕ ਤੋਂ ਇੱਕ ਮਹਾਨ ਦੀਵਾ ਜਲਿਆ ਉਸ ਧਰਤੀ ਵਿਚ। ਈਰਾਨ ਅੱਜ ਵੀ ਪ੍ਰਬਲ ਅੰਧਕਾਰ ਵਿਚ ਹੈ, ਭਟਕ ਰਹੇ। ਹਜ਼ਾਰਾਂ ਚਿਰਾਗ ਬੇਕਾਰ ਹੋ ਜਾਣਗੇ ਉਹਨਾਂ ਮਨੁੱਖਾਂ ਦੇ ਸਾਹਮਣੇ ਜੋ ਅੰਧੇ ਨੇ, ਅੰਧੇ ਨੇ, ਅੰਧੇ ਨੇ। ਇਹ ਅੰਧਾਪਣ ਕਿਹੜੀ ਗੱਲ ਦਾ ਹੈ? ਕਿਆ ਪ੍ਰਕਿਰਤੀ ਅੰਧਿਆਂ ਨੂੰ ਜਨਮ ਦਿੰਦੀ ਹੈ? ਨਹੀਂ, ਕਿਧਰੇ ਹਜ਼ਾਰਾਂ ਬੱਚਿਆਂ ਦੇ ਚੋਂ ਐਸਾ ਅਸੀਂ ਦੇਖ ਸਕਦੇ ਹਾਂ ਜੋ ਜਨਮ ਤੋਂ ਅੰਧਾ ਹੋਵੇ? ਪ੍ਰਕਿਰਤੀ ਤੇ ਸੁਜਾਖਿਆਂ ਨੂੰ ਪੈਦਾ ਕਰਦੀ ਹੈ। ਪ੍ਰਕਿਰਤੀ ਤੇ ਦੋਸ਼ ਆਇਦ ਨਹੀਂ ਕਰ ਸਕਦੇ, ਪਰਮਾਤਮਾ ਤੇ ਗਿਆਨੀਆਂ ਨੂੰ ਪੈਦਾ ਕਰਦਾ ਹੈ। ਬੀਜ ਮੰਤਰ ਸਰਬ ਕੋ ਗਿਆਨ, ਗਊ ਦੇ ਬਛੜੇ ਨੇ ਜਨਮ ਲਿਆ, ਥੋੜੀ ਦੇਰ ਬਾਅਦ ਉੱਠਦਾ ਹੈ ਔਰ ਗਊ ਦੇ ਅਸਤਨਾਂ ਦੀ ਤਰਫ ਜੋ ਹੈ ਲਪਕਦਾ ਹੈ। ਇਸ ਨੂੰ ਗਿਆਨ ਕਿਸਨੇ ਦੇ ਦਿੱਤਾ? ਤੇਰੀ ਖੁਰਾਕ ਇਹਨਾਂ ਅਸਤਨਾਂ ਵਿੱਚ ਹੈ, ਤੇਰਾ ਰਿਜ਼ਕ ਅਸਤਨਾਂ ਵਿੱਚ ਪਿਆ, ਤੇ ਫਿਰ ਇਸ ਨੂੰ ਚੁੰਗਣ ਦਾ ਬੋਧ ਕਿਸਨੇ ਦੇ ਦਿੱਤਾ? ਇਹ ਤੇ ਸਭ ਪ੍ਰਕਿਰਤੀ ਦੇ ਰਹੀ ਹੈ। ਰਿਜ਼ਕ ਦੀ ਤਲਾਸ਼ ਦਾ ਬੋਧ ਪਰਮਾਤਮਾ ਦੇ ਰਿਹਾ ਹੈ, ਰਾਜ਼ਕ ਰਹੀਮ ਦੀ ਤਲਾਸ਼ ਦਾ ਬੋਧ ਵੀ ਰਾਜ਼ਕ ਰਹੀਮ ਦੇ ਰਿਹਾ ਹੈ, ਪਰਮਾਤਮਾ ਦੇ ਰਿਹਾ ਹੈ, ਸਭ ਨੂੰ ਗਿਆਨ ਦੇ ਰਿਹਾ ਹੈ, ਸਭ ਨੂੰ ਸੂਝ ਦੇ ਰਿਹਾ ਹੈ। ਪਰ ਇਹ ਅੰਧਾਪਣ ਕਿਉਂ ਹੈ? ਇੱਕ ਤੇ ਉਹ ਅੰਧਾ ਹੈ ਜਿਸ ਨੂੰ ਕਹਿ ਦਈਏ ਜਿਹਦੀ ਅੱਖਾਂ ਵਿੱਚ ਰੋਸ਼ਨੀ ਹੈ ਹੀ ਨਹੀਂ, ਇੱਕ ਉਹ ਅੰਧਾ ਹੈ ਜੋ ਅੱਖਾਂ ਖੋਲੇ ਹੀ ਨਾ, ਅੱਖਾਂ ਖੋਲੇ ਹੀ ਨਾ। ਬਸ ਇਨ੍ਹਾਂ ਹੀ ਅੰਧਿਆਂ ਦੀ ਤਾਦਾਦ ਜ਼ਿਆਦਾ ਹੈ ਜੋ ਦੀਵੇ ਦੇ ਜਲਦੇ ਹੋਇਆਂ ਅੱਖਾਂ ਖੋਲਦੇ ਹੀ ਨਹੀਂ, ਖੋਲਦੇ ਹੀ ਨਹੀਂ, ਔਰ ਲੰਬੇ ਸਮੇਂ ਤੱਕ ਅੱਖਾਂ ਬੰਦ ਕਰਨ ਕਰਕੇ ਅੱਖਾਂ ਵਿੱਚ ਵੇਖਣ ਦੀ ਤਾਪ ਵੀ ਗਵਾ ਬੈਠਦੇ ਨੇ, ਤਾਪ ਗਵਾ ਬੈਠਦੇ ਨੇ, ਔਰ ਫਿਰ ਜੀਵਨ ਇਸ ਤਰ੍ਹਾਂ ਜੀਵਦੇ ਨੇ ਬਕੌਲੇ ਧੰਨ ਗੁਰੂ ਅਰਜਨ ਦੇਵ ਜੀ ਜੈਸੇ ਉੱਲੂ, ਸੂਰਜ ਚੜਿਆ ਹੋਇਆ।

0: सतनाम कर्ता पुरुष निरभो निरवैर कालमूरत अजोनी सेवन गुरु प्रसाद
1: गुरु रूप साध संग जीओ पते प्रवान करने वाहेगुरु जी का खालसा वाहेगुरु जी की फतह। मनुख एक ऐसा जन्म है सहजे सहजे मनुख कई तरह की होर जिंदगी नो जन्म देंदा है। मनुख दे अंदरों ही समाज का जन्म होया है, मनुख दे अंदरों ही राजनीति का जन्म होया है, मनुख दे अंदरों ही धर्म का जन्म होया है। समाजिक जीवन नो जन्म देता है मनुख ने, राजनैतिक जीवन नो जन्म देता है मनुख ने, और धार्मिक जीवन नो जन्म देता है मनुख ने। मनुख का जन्म होया है फिर मनुख ने समाज नो जन्म देता है, मनुख ने राजनीति नो जन्म देता है, मनुख ने धर्म नो जन्म देता है। राजनीति ते समाज नो इस वक्त ना ली क्योंकि आपां धार्मिक मंदिर दे च बैठे हैं ते महान धर्म दे सागर धर्म दे केंद्र धन गुरु हर राय साहब जी महाराज का प्रकाश उत्सव मना रहे हैं। इस वास्ते गल ते धर्म दी करांगे। जिन्हां कोल धार्मिक जीवन है वो कोई करोड़ां च इक कद नहीं, हजारां च सैकड़ां च इक कद नहीं। जन नानक कोटन में किन्हो गुरमुख होए पछान, कोटन में नानक को नारायण जय चित। गुरु ते एक बार दस करोड़ा दस कोई एक कद नारायण जिस दे चेते दे चे, नारायण जिदी समझ दे चे। गुरुद्वारे बैठा है गुरु दी गोद च बैठा है, कुछ भी नहीं पता है मेरा गुरु है ना, गुरु दी अजमत दा पता ना, गुरु दी महानता दा पता ना, गुरु दे ज्ञान दा पता। इस वास्ते अक्सर मैं ये दो बोल हर जगह बोलदा और हर वक्त बोलदा, जो मेरी समझ दे च नहीं है। होवेगा परमात्मा है परमात्मा, जर्रे जर्रे च है, रोम रोम च है, होवे पिया, जो मेरी समझ दे च नहीं है। दूसरा जो मेरे चेते दे च नहीं है, जो मेरी स्मृति दे च नहीं है। होवेगा जर्रे जर्रे च परमात्मा, मेरी समझ च नहीं है। होवेगा रोम रोम दे च परमात्मा, मेरी स्मृति दे च नहीं है। दुनिया भर दे अवतारी पुरशां ने आख्या है याद करो चेते करो, संस्कृत च कहिंदे ने सिमरन करो, सिमरन करो चेते करो याद करो। इस वास्ते है मैं दोहरावां शब्दां नूं, असी ईश्वर नूं गवाया नहीं, गवा नहीं सकते, भुलाया है भुला सकते, भुल गए भुलिया क्यों समझ दे च नहीं। कहिंदे ने दो जगह ते परमात्मा नहीं है, उंज व्यापक है सब जगह है, पर दो जगह ते नहीं है। केड़ी दो जगह ते नहीं है? समझ दे च नहीं है, चेते दे च नहीं है, बाकी सब जगह है। ऐसी कोई जगह नहीं जिथे रब नहीं है। पर फिर भी धार्मिक विद्वान कहने दो थावां ते नहीं है, बाकी सब जगह है। समझ दे च नहीं है, चेते दे च नहीं है। पशु दी जिंदगी दसदी है इनू मां बहन दी समझ नहीं, इनू परिवार दी समझ नहीं। मनुख दी जिंदगी दसदी इनू निरंकार दी समझ नहीं है, नहीं है। इहदा व्यवहार दसदा है, इहदी तर्ज जिंदगी दसदी है, इहदी जीवन शैली दसदी है, परमात्मा दी समझ नहीं। धन गुरु अर्जन देव जी महाराज कहिंदे जन्म ते हो गए ते हुण मैं इह वी अर्ज करां, जन्म बच्चे दी तरह हुंदा है। कदी कदी संसार विच कुछ इस तरह दे महान रूहां दा जन्म भी होया ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਬੁੱਢਿਆਂ ਦੀ ਤਰ੍ਹਾਂ ਜਨਮ ਹੋਇਆ। ਚੀਨ ਦੇ ਵਿੱਚ ਕਹਿੰਦੇ ਨੇ ਲਾਓਸ ਸੇ ਜਿਹੜਾ ਸੰਤ ਹੋਇਆ ਕਹਿੰਦੇ ਨੇ ਬੁੱਢਿਆਂ ਦੀ ਤਰ੍ਹਾਂ ਪੈਦਾ ਹੋਇਆ। ਤੇ ਬੁੱਢੇ ਤੋਂ ਮੁਰਾਦ ਜਨਮ ਤੋਂ ਸਮਝਦਾਰ ਸੀ, ਜਨਮ ਤੋਂ ਗਿਆਨੀ ਸੀ, ਜਨਮ ਤੋਂ ਸੂਝਵਾਨ ਸੀ, ਜਨਮ ਤੋਂ ਦੂਰ ਦ੍ਰਿਸ਼ ਸੀ। ਭੱਟ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਇਹ ਗੁਰੂ ਅਰਜਨ ਦੇਵ ਜੀ ਤੁਸੀਂ ਤੇ ਜੰਮਦਿਆਂ ਹੀ ਬ੍ਰਹਮ ਗਿਆਨੀ। हे गुरु अर्जन देव जी महाराज थोड़े शरीर का जन्म होया, शरीर के नाल नाल धर्म का जन्म होया, तें जन्म गुरमत ब्रह्म पछाणे। कहिंदे ने धन गुरु अर्जन देव जी महाराज 2.5 साल दे सन। गुरु अमरदास जी महाराज का सिंघासन गोविंदवाल साहब की गल है, चढ़न की कोशिश पे करते सन, उपर तखत ते चढ़न की कोशिश पे करते सन। ਭੱਜੇ ਹੋਏ ਮਾਤਾ ਬਾਣੀ ਜੀ ਆਏ, ਉਹਨਾਂ ਨੇ ਚੁੱਕ ਲਿਆ, ਆਖਿਆ ਲਾਲ ਜੀ ਇਹ ਗੁਰੂ ਨਾਨਕ ਦਾ ਤਖਤ ਹੈ, ਇਹ ਤੀਜੇ ਗੁਰੂ ਨਾਨਕ ਦਾ ਸਿੰਘਾਸਣ ਹੈ, ਇਸ ਤੇ ਬੈਠਣ ਦੀ ਕੋਸ਼ਿਸ਼ ਨਾ ਕਰਾਂ, ਇਸ ਤੇ ਆਇੰਦਾ ਨਾ ਚੜਨਾ। ਪਿਆਰ ਨਾਲ ਡਾਂਟਦੇ ਹੋਇਆ ਬੱਚੇ ਨੂੰ ਕਹਿ ਰਿਹਾ, ਬਾਲਕ ਗੁਰੂ ਅਰਜਨ ਦੇਵ ਜੀ ਇਸ ਤਖਤ ਤੇ ਨਹੀਂ ਬੈਠਣਾ, ਚੜ੍ਹਨ ਦੀ ਕੋਸ਼ਿਸ਼ ਨਾ ਕਰਨੀ, ਇਹ ਗੁਰੂ ਨਾਨਕ ਦਾ ਸਿੰਘਾਸਣ ਹੈ। ਗੁਰੂ ਅਮਰਦਾਸ ਜੀ ਮਹਾਰਾਜ ਸੁਤੇ ਸਿਦਾ ਗਏ, ਬਾਣੀ ਦੇ ਹੱਥੋਂ 2.5 ਸਾਲ ਦੇ ਇਸ ਬੱਚੇ ਨੂੰ ਲੈ ਕੇ ਬਾਲਕ ਗੁਰੂ ਅਰਜਨ ਦੇਵ ਜੀ ਨੂੰ ਸਿੰਘਾਸਣ ਤੇ ਬਿਠਾ ਦਿੱਤਾ। ਆਖਿਆ ਬਹੁਤਾ ਬਾਣੀ ਕਾ ਬਹੁਤਾ, ਇਹ ਤੇ ਬਾਣੀ ਦਾ ਜਹਾਜ਼ ਹੈ, ਜੇ ਇਹ ਨਹੀਂ ਸਿੰਘਾਸਣ ਤੇ ਬੈਠੇਗਾ ਤੇ ਹੋਰ ਕੌਣ ਬੈਠੇਗਾ, ਤੇ ਗੁਰਦਰਗਾਹੋਂ ਬੈਠੇ ਹੋਇਆ ਆ, ਇਹਨੂੰ ਤੇ ਰੱਬ ਨੇ ਬਿਠਾਇਆ, ਇਹਨੂੰ ਤੇ ਪ੍ਰਮਾਤਮਾ ਨੇ ਬਿਠਾਇਆ, ਇਹ ਤੇ ਪ੍ਰਭੂ ਦੀ ਗੋਦ ਵਿੱਚ ਹੈ, ਔਰ ਇਸ ਦੇ ਆਸਰੇ ਤੇ ਪਤਾ ਨਹੀਂ ਕਿਤਨਿਆਂ ਨੂੰ ਪ੍ਰਮਾਤਮਾ ਦੀ ਗੋਦ ਹਾਸਲ ਹੋਵੇਗੀ। ਇਹ ਤੇ ਬਹੁਤ ਹੈ, ਇਹ ਤੇ ਜਹਾਜ਼ ਹੈ, ਇਹਦੇ ਆਸਰੇ ਪਤਾ ਨਹੀਂ ਕਿਤਨੇ ਪਾਰ ਹੋਣਗੇ, ਇਹ ਨਹੀਂ ਬੈਠੇਗਾ ਤੇ ਕੌਣ ਬੈਠੇਗਾ। ਜਨਮ ਤੋਂ ਬਜ਼ੁਰਗ ਕੋਈ ਕਰੋੜਾਂ ਚ ਇੱਕ ਅੱਧ ਕਦੀ ਕਦੀ, ਜਨਮ ਸਾਰਿਆਂ ਦੇ ਬੱਚੇ ਦੀ ਤਰ੍ਹਾਂ ਹੁੰਦਾ, ਸਰੀਰਕ ਤੌਰ ਤੇ ਵੀ ਬੱਚੇ, ਦਿਮਾਗੀ ਤੌਰ ਤੇ ਵੀ ਬੱਚੇ, ਨਾ ਸਮਝੀ ਕੁਛ ਵੀ ਪਤਾ ਨਹੀਂ। ਕਦੀ ਕਦਾਈ ਸੰਸਾਰ ਦੇ ਇਤਿਹਾਸ ਵਿੱਚ ਕੋਈ ਬੁੱਢਿਆਂ ਦੀ ਤਰ੍ਹਾਂ ਪੈਦਾ ਹੁੰਦਾ ਹੈ। ਚੀਨ ਵਿੱਚ ਇਹ ਕਥਾ ਹੈ, ਬਈ ਲਾਭ ਸੇ ਬੁੱਢਿਆਂ ਦੀ ਤਰ੍ਹਾਂ ਪੈਦਾ ਹੋਇਆ, ਭਾਵ ਜਨਮ ਤੋਂ ਗਿਆਨੀ ਹੋ। ਕਬੀਰ ਬਾਰੇ ਕਹਿੰਦੇ ਨੇ ਕਮਲ ਤੋਂ ਪੈਦਾ ਹੋਇਆ, ਵਿਸ਼ਨੂੰ ਨੂੰ ਕਹਿੰਦੇ ਨੇ ਕਮਲ ਤੋਂ ਪੈਦਾ ਹੋਇਆ, ਬ੍ਰਹਮੇ ਨੂੰ ਕਹਿੰਦੇ ਨੇ ਕਮਲ ਤੋਂ ਪੈਦਾ ਹੋਇਆ, ਨਹੀਂ ਜਨਮ ਤੋਂ ਕਮਲ ਜੈਸੇ ਸਨ, ਡੁੱਬੇ ਨਹੀਂ, ਗਰਕ ਨਹੀਂ ਹੋਏ, ਸਮਝ ਸੀ। ਜੈਸੇ ਪਾਣੀ ਵਿੱਚ ਕਮਲ ਡੁੱਬਦਾ ਨਹੀਂ, ਜਿਹੜੇ ਮਨੁੱਖ ਸੰਸਾਰ ਵਿੱਚ ਡੁੱਬਣ ਨਾ, ਪਦਾਰਥਾਂ ਵਿੱਚ ਡੁੱਬਣ ਨਾ, ਉਹ ਕਮਲ ਦੀ ਤਰ੍ਹਾਂ ਹੁੰਦੇ ਤੇ ਡੁੱਬੇ ਹੋਏ ਨੇ, ਸਹਿਜੇ ਸਹਿਜੇ ਫਿਰ ਤੈਰਨਾ ਤੇ ਨਿਰਲੇਪ ਹੋਣਾ ਸਿੱਖਦੇ ਨੇ, ਪਰ ਕੋਈ ਜਨਮ ਤੋਂ ਵੀ ਨਿਰਲੇਪ ਹੁੰਦਾ, ਉਹਨਾਂ ਨੂੰ ਕਹਿੰਦੇ ਨੇ ਇਹਨਾਂ ਦਾ ਜਨਮ ਤੇ ਕਮਲ ਤੋਂ ਹੋਇਆ, ਬਾਹੂ ਕਮਲ ਜੈਸੇ ਨੇ, ਕਮਲ ਡੁੱਬਦਾ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਹਮ ਦੇ ਖਾਂ ਤੈਂ ਡੁੱਬੇ ਆਏ, ਪਹਿਲੇ ਪਾਤਸ਼ਾਹ ਜੀ ਦਾ ਵਾਕ, ਮਹਾਰਾਜ ਕਹਿੰਦੇ ਮੈਂ ਤੇ ਦੇਖਦਾ ਡੁੱਬੇ ਪਏ, ਡੁੱਬੇ ਪਏ। ਸੁਤੇ ਸਿੱਧ ਗੱਲ ਆ ਗਈ ਤਾਂ ਮੈਂ ਅਰਜ਼ ਕਰਾਂ, ਪਾਣੀ ਵਿੱਚ ਕੁੱਤੇ ਤੈਰਦੇ ਨੇ, ਗਊਆਂ ਵੀ ਤੈਰਦੀਆਂ ਨੇ, ਮੱਝਾਂ ਵੀ ਤੈਰਦੀਆਂ ਨੇ, ਪਾਣੀ ਵਿੱਚ ਚੀਤੇ ਵੀ ਤੈਰ ਕੇ ਲੰਘ ਜਾਂਦੇ ਨੇ। ਮੈਂ ਕੇਰਲਾ ਵਿੱਚ ਦੇਖ ਕੇ ਦੰਗ ਹੋਇਆ ਸੀ, ਬਹੁਤ ਪੁਰਾਣੀ ਗੱਲ, 60 ਫੁੱਟ ਡੂੰਘਾ ਪਾਣੀ ਹਾਥੀ ਨਹਾਵੇ ਪਿਆ ਤੇ ਨਹਾ ਕੇ ਬਾਹਰ ਨਿਕਲਿਆ, ਹਾਥੀ ਤੈਰ ਰਹੇ, ਪਹਾੜ ਵਰਗਾ ਸਰੀਰ ਤੈਰ ਰਹੇ, ਹਾਥੀ ਤੈਰਦੇ ਨੇ, ਗਊਆਂ ਤੈਰਦੀਆਂ ਨੇ, ਘੋੜੇ ਤੈਰਦੇ ਨੇ, ਮੱਝਾਂ ਤੈਰਦੀਆਂ ਨੇ, ਕੁੱਤੇ ਤੈਰਦੇ ਨੇ, ਸ਼ੇਰ ਤੈਰਦੇ ਨੇ, ਚੀਤੇ ਤੈਰਦੇ ਨੇ, ਮਨੁੱਖ ਡੁੱਬਦੇ ਨੇ, ਬੰਦਾ ਡੁੱਬਦਾ, ਸਿਰਫ ਮਨੁੱਖ ਡੁੱਬਦਾ। ਕਿਆ ਪਾਣੀ ਦਾ ਮਨੁੱਖਾਂ ਨਾਲ ਵੈਰ, ਮੱਝਾਂ ਤੇ ਤੈਰਦੀਆਂ, ਘੋੜੇ ਤੇ ਤੈਰਦੇ ਨੇ, ਹਾਥੀ ਤੇ ਤੈਰਦੇ ਨੇ, ਗਊਆਂ ਤੇ ਤੈਰਦੀਆਂ ਨੇ, ਕੁੱਤੇ ਵੀ ਤੈਰਦੇ ਨੇ, ਬੰਦਾ ਡੁੱਬਦਾ। ਕਿਆ ਪਾਣੀ ਦਾ ਮਨੁੱਖਾਂ ਨਾਲ ਵੈਰ ਹੈ? ਨਹੀਂ, ਮਨੁੱਖ ਵੀ ਜ਼ਿੰਦਾ ਹੀ ਡੁੱਬਦਾ ਹੈ, ਮੁਰਦੇ ਤੇ ਤੈਰਦੇ ਨੇ, ਤੈਰਦੇ ਮੁਰਦਾ ਤੇ ਤੈਰਦੇ। ਯੂਪੀ ਦੇ ਅੰਦਰ ਮੱਧ ਭਾਰਤ ਦੇ ਚ ਸਨਾਤਨ ਮੱਤ ਦੇ ਕੋਈ ਹਿੰਦੂ ਸੰਤ ਅਗਰ ਚਲਾਣਾ ਕਰ ਜਾਂਦਾ, ਦੇਹੀ ਛੱਡ ਜਾਂਦਾ, ਉਹਨੂੰ ਜਲ ਪ੍ਰਵਾਹ ਕਰਦੇ ਨੇ, ਦਾਹ ਸੰਸਕਾਰ ਨਹੀਂ ਕਰਦੇ, ਜਲ ਪ੍ਰਵਾਹ ਕਰਦੇ। ਪਰ ਜਦ ਜਲ ਪ੍ਰਵਾਹ ਕਰਦੇ ਨੇ ਤੇ ਮਣ ਮਣ ਦੋ ਦੋ ਮਣ ਦੇ ਨਾਲ ਪੱਥਰ ਬਣਦੇ ਨੇ, ਕਿਉਂ? ਲਾਸ਼ ਤੈਰਨ ਲੱਗ ਪੈਂਦੀ। ਹਾਲਾਂਕਿ ਲਾਸ਼ ਜ਼ਿੰਦਾ ਮਨੁੱਖ ਨਾਲੋਂ ਭਾਰੀ ਹੋ ਜਾਂਦੀ, ਵਜ਼ਨ ਵੱਧ ਜਾਂਦਾ, ਲੇਕਿਨ ਤੈਰਦੀ ਹੈ। ਹੈਰਾਨਗੀ ਹੈ, ਜ਼ਿੰਦਾ ਡੁੱਬਦੇ ਨੇ, ਮੁਰਦੇ ਤੈਰਦੇ। ਪਾਣੀ ਦਾ ਮਨੁੱਖ ਨਾਲ ਵੀ ਵੈਰ ਹੈ। ਅਗਰ ਮਨੁੱਖ ਨਾਲ ਵੈਰ ਹੈ ਤਾਂ ਫਿਰ ਮੁਰਦੇ ਵੀ ਡੁੱਬਣੇ ਚਾਹੀਦੇ ਸੀ। ਮੁਰਦਾ ਤੇ ਨਹੀਂ ਡੁੱਬਦਾ, ਜੀਵਦਾ ਮਨੁੱਖ ਕਿਉਂ ਡੁੱਬਦਾ? ਇਹ ਆਪਣਾ ਬੈਲੈਂਸ ਵਿਗਾੜ ਬੈਠਦਾ, ਤਵਾਜ਼ਨ ਖੋ ਬੈਠਦਾ, ਸੰਤੁਲਨ ਗਵਾ ਬੈਠਦਾ, ਤਾਂ ਡੁੱਬਦਾ। ਲੋਕ ਇਸਦਾ ਤਵਾਜ਼ਨ ਡਾਵਾਂ ਡੋਲ ਕਰ ਦਿੰਦਾ, ਸੀਮਾ ਤੋਂ ਵਧਿਆ ਹੋਇਆ ਅਹੰਕਾਰ ਇਸਦਾ ਬੈਲੈਂਸ ਵਿਗਾੜ ਦਿੰਦਾ, ਸੀਮਾ ਤੋਂ ਵਧੀ ਹੋਈ ਵਾਸ਼ਨਾ ਇਹਦਾ ਸੰਤੁਲਨ ਡਾਵਾਂ ਡੋਲ ਕਰ ਦਿੰਦਾ, ਡੁੱਬ ਜਾਂਦਾ। ਹਮ ਦੇ ਖਾਂ ਤੈਂ ਡੁੱਬੇ ਆਇਆ, ਇਹਦੇ ਡੁੱਬ ਗਏ। ਡੁੱਬੇ ਦੀ ਪਹਿਚਾਣ ਕੀ ਹੋਵੇਗੀ? ਉਹਦਾ ਨਿਤਨੇਮ ਡੁੱਬ ਗਿਆ ਹੋਵੇਗਾ, ਨਹੀਂ ਕਰਦਾ ਹੋਵੇਗਾ। ਰਹਿਤ ਬੈ ਡੁੱਬ ਗਈ ਹੋਵੇਗੀ, ਅੰਮ੍ਰਿਤ ਵੇਲਾ ਡੁੱਬ ਗਿਆ ਹੋਵੇਗਾ, ਗੁਰੂ ਭਗਤੀ ਡੁੱਬ ਗਈ ਹੋਵੇਗੀ, ਸੀਲ ਸੰਜਮ ਡੁੱਬ ਗਿਆ ਹੋਵੇਗਾ, ਦਇਆ ਵਿਸ਼ਾਲਤਾ ਸਮਦ੍ਰਿਸ਼ਟੀ ਡੁੱਬੀ ਹੋਈ ਹੋਵੇਗੀ। ਹਮ ਦੇ ਖਾਂ ਤੈਂ ਡੁੱਬੇ। ਮਹਾਰਾਜ ਕਹਿੰਦੇ ਮੈਂ ਤੇ ਦੇਖਦਾ ਡੁੱਬੇ ਹੋਏ, ਦੁਨੀਆਂ ਡੁੱਬੀ ਹੋਈ ਹੈ, ਗਰਕ ਹੋਈ ਹੈ। ਡੁੱਬੇ ਦੀ ਪਹਿਚਾਣ ਕੀ ਹੈ? ਉਹਦੇ ਕੋਲ ਨਿਤਨੇਮ ਨਹੀਂ ਹੋਵੇਗਾ, ਅੰਮ੍ਰਿਤ ਵੇਲਾ ਨਹੀਂ ਹੋਵੇਗਾ, ਜਪ ਤਪ ਨਹੀਂ ਹੋਵੇਗਾ, ਸੀਲ ਸੰਜਮ ਨਹੀਂ ਹੋਵੇਗਾ, ਦੈਵੀ ਗੁਣ ਨਹੀਂ ਹੋਣਗੇ। ਡੁੱਬਿਆ ਹੋਵੇਗਾ, ਗਰਕ ਹੋਇਆ ਹੋਵੇਗਾ। ਕਦੀ ਕਦਾਈ ਕੋਈ ਇੱਕ ਮਨੁੱਖ ਆਪਣਾ ਤਵਾਜ਼ਨ, ਆਪਣਾ ਬੈਲੈਂਸ ਠੀਕ ਰੱਖਦਾ ਹੈ, ਡੁੱਬਦਾ ਨਹੀਂ, ਉਸੇ ਨੂੰ ਅਸੀਂ ਕਹਿੰਦੇ ਨਿਰਲੇਪ ਹੈ, ਕਮਲ ਦੀ ਤਰ੍ਹਾਂ। ਪਾਣੀ ਵੱਧਦਾ, ਕਮਲ ਹੋਰ ਉੱਪਰ ਉੱਠਦਾ। ਧਨ ਘਰ ਦੇ ਚ ਵਧ ਰਿਹਾ, ਡੁੱਬਦਾ ਨਹੀਂ ਪਿਆ। ਪ੍ਰਭਤਾ ਵੱਧ ਰਹੀ ਹੈ, ਡੁੱਬਦਾ ਨਹੀਂ ਪਿਆ। ਨਹੀਂ ਤੇ ਕੋਈ ਪ੍ਰਭਤਾ ਚ ਡੁੱਬੇ ਹੋਏ ਨੇ, ਕੋਈ ਧਨ ਸੰਪਦਾ ਦੇ ਡੁੱਬੇ ਹੋਏ ਨੇ, ਕੋਈ ਰੂਪ ਰੰਗ ਦੇ ਡੁੱਬੇ ਹੋਏ। ਹਮ ਦੇ ਖਾਂ ਤੈਂ ਡੁੱਬੇ। ਮਹਾਰਾਜ ਕਹਿੰਦੇ ਮੈਂ ਦੇਖਦਾ ਦੁਨੀਆਂ ਤੇ ਡੁੱਬੀ ਪਈ। ਧਾਰਮਿਕ ਜੀਵਨ ਤੇ ਕੁਝ ਗੁਣਾਂ ਤੇ ਖੜਾ ਹੈ। ਸੂਰਜ ਆਪਣਾ ਨੂਰ ਵੰਡਦਾ ਹੈ ਸੰਸਾਰ ਦੇ ਵਿੱਚ ਕਿਰਨਾਂ ਦੇ ਰਾਹੀਂ, ਪਰਮਾਤਮਾ ਦਾ ਪ੍ਰਕਾਸ਼ ਹਿਰਦੇ ਚ ਪਹੁੰਚਦਾ ਹੈ ਗੁਣਾਂ ਦੇ ਰਾਹੀਂ। ਗੁਣਾਂ ਤੋਂ ਪਤਾ ਚੱਲਦਾ ਇੱਥੇ ਚਾਨਣਾ ਹੈ। ਸਾਰੀ ਰੋਸ਼ਨੀ ਸੂਰਜ ਦੀ ਹੈ, ਸਾਰੇ ਗੁਣ ਪਰਮਾਤਮਾ ਦੇ ਨੇ। ਸਭ ਗੁਣ ਤੇਰੇ ਮੈਂ ਨਾ ਹੀ ਕੋਈ, ਵਿਣ ਗੁਣ ਕੀਤੇ ਭਗਤ ਨਾ ਹੋ। ਮੇਰੇ ਘਰ ਦੇ ਚ ਚਾਨਣਾ ਹੈ, ਪਰ ਚਾਨਣਾ ਤੇ ਸੂਰਜ ਦਾ ਹੈ, ਮੇਰਾ ਤੇ ਨਹੀਂ। ਅਗਰ ਹਿਰਦੇ ਦੇ ਚ ਗੁਣ ਆ ਜਾਣ, ਗੁਣ ਪਰਮਾਤਮਾ ਦੇ ਨੇ, ਠੀਕ ਹੈ। ਗੁਣ ਰੋਸ਼ਨੀ ਨੇ, ਔਗਣ ਅੰਧੇਰਾ। ਜਿਤਨੇ ਔਗੁਣ ਹੋਣਗੇ ਉਤਨੇ ਉਹ ਭਟਕਦਾ ਹੋਇਆ ਮਨੁੱਖ ਹੋਵੇਗਾ, ਅੰਧੇਰਾ ਹੋਵੇਗਾ। ਜਿਤਨਾ ਗੁਣ ਹੋਣਗੇ ਉਤਨਾ ਹੀ ਉਹਦੀ ਜ਼ਿੰਦਗੀ ਦੇ ਵਿੱਚ ਚਾਨਣਾ ਹੋਵੇਗਾ, ਪ੍ਰਕਾਸ਼ ਹੋਵੇਗਾ। ਔਰ ਜੀਵਨ ਸਹੀ ਮਾਰਗ ਤੇ ਚੱਲ ਰਿਹਾ ਹੋਵੇਗਾ। ਤਾਂ ਮੈਂ ਫਿਰ ਦੁਹਰਾਵਾਂ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਹੇ ਪ੍ਰਭੂ ਮੈਂ ਤੇਰੇ ਮਾਰਗ ਤੇ ਚੱਲ ਤੇ ਪਿਆ। ਤੂੰ ਚੱਲਦੀ ਕੀ ਹੈ? ਸੁਰਤ ਚੱਲਦੀ ਹੈ। ਤੁਸੀਂ ਚੱਲ ਕੇ ਆ ਗਏ, ਸਰੀਰ ਚੱਲ ਕੇ ਆ ਗਿਆ, ਪੈਰ ਚੱਲ ਕੇ ਆ ਗਏ ਨੇ, ਇਹਦੇ ਨਾਲ ਹਾਜ਼ਰੀ ਅਸੀਂ ਭਰੀ ਹੈ। ਅਸੀਂ ਗੁਰੂ ਦੀ ਹਜ਼ੂਰੀ ਚ ਨਹੀਂ ਗਏ, ਗੁਰੂ ਦੀ ਹਜ਼ੂਰੀ ਚ ਸੁਰਤ ਜਾਂਦੀ ਹੈ, ਸ਼ਬਦ ਨਾਲ ਸੁਰਤ ਜੁੜੇਗੀ, ਹੱਥ ਪੈਰ ਨਹੀਂ ਜੁੜਦੇ। इस वास्ते हाजरी भरना होर गल है, गुरु दी हजूरी विच चले जाना होर गल है। अगर 10,000 बंदे हाजरी पे भर देन गुरु, गुरु दी हाजरी पे भर देन, एक दो बंदे आउणगे जिन्हां नूं गुरु दी हजूरी नसीब होगी। कलगीधर पिता दे

0: ਥੋੜਾ ਜਿਹਾ ਇਹਨਾਂ ਨੂੰ ਮਦਨ ਕੀਤਾ ਜਾ ਸਕਦਾ, ਬਾਕੀ ਇਹਨਾਂ ਦਾ ਤਿਆਗ ਨਹੀਂ ਹੋ ਸਕਦਾ ਤੇ ਜੀਵਨ ਨੂੰ ਛੱਡ ਨਹੀਂ ਸਕਦੇ, ਇਹਨਾਂ ਦੇ ਜੀਵਣਾ ਹੀ ਹੈ। ਯੂਰਪ ਦੇ ਪੜ੍ਹੇ ਲਿਖੇ ਬੰਦਿਆਂ ਨੂੰ ਇਸ ਪ੍ਰਾਈਡ ਨੇ ਬੜਾ ਨਿਰਾਸ਼ ਕੀਤਾ, ਜੀਵਣਾ ਹੀ ਪੈ, ਇਹਦੇ ਜੀਵਣਾ ਪੈਗਾ। ਉਹਨੇ ਐਲਾਨੀਆਂ ਕਿਹਾ ਭਾਰਤ ਦੇ ਸੰਤ ਗਲਤ ਕਹਿੰਦੇ ਨੇ, ਮਨ ਵਿਚ ਰਾਮ ਹੈ, ਕਹਿੰਦਾ ਨਹੀਂ ਮਨ ਵਿਚ ਕਾਮ ਹੈ, ਮਨ ਵਿਚ ਨਿਰੰਕਾਰ ਹੈ, ਕਹਿੰਦਾ ਕਤਾ ਹੀ ਨਹੀਂ ਮਨ ਵਿਚ ਹੰਕਾਰ ਹੈ। ਉਹ ਇੰਜ ਕਹਿੰਦਾ, ਕਹਿੰਦਾ ਮੈਂ ਮਨ ਨੂੰ ਭੁੱਲ ਕੇ ਦੇਖਿਆ ਸਿਵਾਏ ਹੰਕਾਰ ਤੋਂ ਹੋਰ ਕੁਛ ਵੀ ਨਹੀਂ, ਮੈਂ ਮਨ ਨੂੰ ਭੁੱਲ ਕੇ ਦੇਖਿਆ ਸਿਵਾਏ ਵਾਸਨਾ ਤੋਂ ਹੋਰ ਕੁਛ ਵੀ ਨਹੀਂ, ਮੈਂ ਮਨ ਨੂੰ ਭੁੱਲ ਕੇ ਦੇਖਿਆ ਕਹਿੰਦਾ ਸਿਵਾਏ ਕਾਮ ਤੋਂ ਹੋਰ ਕੁਛ ਨਹੀਂ। ਐਵੇਂ ਕਹੀ ਜਾਂਦੇ ਨੇ ਰਾਮ ਹੈ ਰਾਮ ਹੈ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਇੱਕ ਸੀਮਾ ਤੱਕ ਉਹ ਠੀਕ ਕਹਿੰਦਾ, ਇੱਕ ਸੀਮਾ ਤੱਕ। ਜੈਸੇ ਸਾਗਰ ਦੇ ਉੱਪਰ ਉੱਪਰ ਤੇ ਲਹਿਰਾਂ ਨੇ ਜਾਂ ਕੁਝ ਲੱਭਣਗੀਆਂ ਮਛਲੀਆਂ ਨੇ, ਸੰਖ ਨੇ ਸਿਪੀਆਂ ਨੇ, ਮੋਤੀ ਤੇ ਗਹਿਰੇ ਕਰਦੇ ਕਿਸੇ ਕਿਸੇ ਦੇ ਹੱਥਾਂ, ਉੱਪਰ ਉੱਪਰ ਤੇ ਵਾਕਈ ਮਨ ਦੇ ਖਾਹਿਸ਼ਾਂ ਨੇ, ਕਾਮਨਾਵਾਂ ਨੇ, ਵਾਸ਼ਨਾਵਾਂ ਨੇ, ਜੋ ਬਹੁਤ ਗਹਿਰੇ ਡੁਬਕੀ ਲਾ ਲੈਂਦੇ ਨੇ, ਉਹਨਾਂ ਨੂੰ ਰਾਮ ਨਾਮ ਦਾ ਹੀਰਾ ਮਿਲ ਜਾਂਦਾ ਹੈ। ਤਨ ਮੈਂ ਮਨੁਆ ਮਨ ਮੈਂ ਸਾਚਾ, ਸੋ ਸਾਚਾ ਮਿਲ ਸਾਚੇ ਰਾਚਾ, ਤਨ ਵਿੱਚ ਮਨ ਹੈ ਮਨ ਵਿੱਚ ਸੱਚ, ਤਨ ਵਿੱਚ ਮਨ ਹੈ ਮਨ ਵਿੱਚ ਪ੍ਰਭੂ ਹੈ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਖੇਡ ਸਾਰੀ ਪਹਿਚਾਣ ਦੀ ਹੈ, ਪਹਿਚਾਣ ਦੀ ਹੈ, ਜਿਸ ਨੂੰ ਮੈਂ ਨਹੀਂ ਜਾਣਦਾ ਉਹ ਨਹੀਂ ਹੈ, ਜਿਸ ਨੂੰ ਮੈਂ ਨਹੀਂ ਸਮਝਦਾ ਉਹ ਨਹੀਂ ਹੈ, ਜੋ ਮੇਰੇ ਚੇਤੇ ਚ ਨਹੀਂ ਉਹ ਨਹੀਂ ਹੈ, ਜੋ ਮੇਰੀ ਸਿਮਰਤੀ ਚ ਨਹੀਂ ਉਹ ਨਹੀਂ ਹੈ, ਜੋ ਮੇਰੀ ਸਮਝ ਦੇ ਚ ਨਹੀਂ ਉਹ ਨਹੀਂ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਹੇ ਪ੍ਰਭੂ ਚੱਲ ਤੇ ਪਿਆ ਤੇਰੇ ਮਾਰਗ ਤੇ, ਪਰ ਉਸ ਬੱਚੇ ਦੀ ਤਰ੍ਹਾਂ ਜਿਸਨੇ ਅੱਜ ਚੱਲਣਾ ਸਿੱਖਿਆ। 2 ਸਾਲ ਬਾਅਦ, 2.5 ਸਾਲ ਬਾਅਦ, 1.5 ਸਾਲ ਬਾਅਦ ਬੱਚੇ ਚੱਲਦੇ ਨੇ, ਪੈਰ ਪੁੱਟਦੇ ਨੇ, ਖੜੇ ਹੋਏ ਕਿ 4-5 ਸਾਲ ਦਾ ਬੱਚਾ ਹੋਵੇ ਤੇ ਬੱਚਾ ਚੱਲੇ ਨਾ, ਮਾਂ ਬਾਪ ਨੂੰ ਚਿੰਤਾ ਹੋ ਜਾਂਦੀ ਹੈ, ਗੱਲ ਕੀ ਹੈ, ਬੱਚਾ ਖੜਾ ਨਹੀਂ ਹੁੰਦਾ, ਪੈਰ ਨਹੀਂ ਪੁੱਟਦਾ, 4 ਸਾਲ ਦਾ ਹੋ ਗਿਆ, 5 ਸਾਲ ਦਾ ਹੋ ਗਿਆ, ਡਾਕਟਰਾਂ ਕੋਲ ਲੈ ਜਾਂਦੇ ਨੇ, ਵੈਦ ਕੋਲ ਲੈ ਜਾਂਦੇ, 3 ਸਾਲ ਦਾ ਹੋ ਗਿਆ, 4 ਸਾਲ ਦਾ ਹੋ ਗਿਆ, ਮੂੰਹ ਅੱਖਰ ਨਹੀਂ ਨਿਕਲਦਾ, ਬੋਲਦਾ ਨਹੀਂ, ਮਾਂ ਬਾਪ ਨੂੰ ਚਿੰਤਾ ਹੋ ਜਾਂਦੀ ਹੈ। ਜਿਸ ਦਿਨ ਬੱਚੇ ਦੀ ਜ਼ਬਾਨ ਤੋਂ ਪਹਿਲਾ ਬੋਲ ਨਿਕਲਦਾ, ਅਕਸਰ ਮਾਂ ਹੀ ਨਿਕਲਦਾ, ਘਰ ਦੇ ਵਿੱਚ ਖੁਸ਼ੀਆਂ ਮਨਾਈਆਂ ਜਾਂਦੀਆਂ, ਘਰ ਦੇ ਵਿੱਚ ਪ੍ਰਸ਼ਾਦ ਵੰਡਦੇ ਨੇ, ਮਿਠਾਈਆਂ ਵੰਡਦੇ ਨੇ, ਨੱਚਦੇ ਨੇ, ਟੱਪਦੇ ਨੇ, ਬੱਚਾ ਬੋਲਣ ਲੱਗ ਪਿਆ। ਜਿਸ ਦਿਨ ਬੱਚਾ ਕਦਮ ਪੁੱਟੇ, ਬੱਚੇ ਨੇ ਕਦਮ ਪੁੱਟੇ, ਚੱਲਣ ਲੱਗ ਪਿਆ, ਚਲੋ ਇੱਕ ਕਦਮ ਹੀ ਸਹੀ, ਕਦਮ ਤੇ ਪੁੱਟੇ, ਖੜਾ ਤੇ ਹੋਇਆ। ਕੋਈ 30-40 ਸਾਲ ਤੋਂ ਗੁਰਦੁਆਰੇ ਆ ਰਿਹਾ ਹੋਵੇ ਤੇ ਅਜੇ ਵੀ ਸੁਰਤ ਨਹੀਂ ਚਲੀ ਸ਼ਬਦ ਦੀ ਤਰਫ, ਯਕੀਨ ਜਾਣੋ ਗੁਰੂ ਨੂੰ ਵੀ ਚਿੰਤਾ ਹੋ ਜਾਂਦੀ ਹੈ, ਗੱਲ ਕੀ ਹੈ, ਇੰਨੇ ਚਿਰ ਹੋ ਗਿਆ ਗੁਰਦੁਆਰੇ ਆਉਂਦੇ, 50 ਸਾਲ ਹੋ ਗਏ ਗੁਰਦੁਆਰੇ ਆਉਂਦਿਆਂ, ਅਜੇ ਵੀ ਅੰਮ੍ਰਿਤ ਵੇਲੇ ਉੱਠ ਕੇ ਰਸਨਾ ਵਾਹਿਗੁਰੂ ਵਾਹਿਗੁਰੂ ਨਹੀਂ ਜਪਦੇ, ਗੁਰੂ ਨੂੰ ਵੀ ਚਿੰਤਾ ਹੋ ਜਾਂਦੀ, ਇਹਨੂੰ ਬੋਲਣਾ ਹੀ ਨਹੀਂ ਆਇਆ। ਬਾਬਾ ਬੋਲ ਨਾ ਕਿਆ ਕਹੀਏ, ਜੈਸੇ ਰਾਮ ਨਾਮ ਰਵ ਰਹੀ, ਇਹਨੂੰ ਬੋਲਣਾ ਹੀ ਨਹੀਂ ਆਇਆ, ਇਹ ਬੋਲਦਾ ਹੀ ਨਹੀਂ, 50 ਸਾਲ ਦਾ ਹੋ ਗਿਆ ਬੋਲਦਾ ਨਹੀਂ ਪਿਆ, ਇਹ 30-35 ਸਾਲ ਹੋ ਗਏ ਨੇ ਇਹਨੂੰ, ਇਹ ਚੱਲਦਾ ਹੀ ਨਹੀਂ, ਚੱਲਣਾ ਤੇ ਸੁਰਤ ਨੇ, ਜਪਣਾ ਤੇ ਰਸਨਾ ਨੇ, ਰਸਨਾ ਨਾਮ ਜਪੋ ਤਬ ਮਥੀਏ, ਇਨ ਬਿਦ ਅੰਮ੍ਰਿਤ ਪਾਓ, ਜਪਣਾ ਰਸਨਾ ਨਾਲ ਹੁੰਦਾ, ਔਰ ਜਪਣ ਦੇ ਚ ਜੋ ਢੰਗ ਇਸਤੇਮਾਲ ਕਰਨਾ ਹੈ ਗੁਰੂ ਨਾਨਕ ਨੇ ਦੱਸ ਦਿੱਤਾ ਹੈ, ਗਾਵੀਏ ਸੁਣੀਏ ਮਨ ਰੱਖੀਏ, ਜ਼ਬਾਨ ਗਾਇਨ ਕਰੇ ਤੇ ਮਨ ਸੁਣੇ, ਮਨ ਸਰੋਤਾ ਬਣੇ ਜ਼ਬਾਨ ਵਕਤਾ ਬਣੇ, ਅਗਰ ਜ਼ਬਾਨ ਵਕਤਾ ਬਣ ਕੇ ਮਨ ਸਰੋਤਾ ਬਣ ਗਿਆ ਇਹ ਪੁਰਸ਼ ਪਹੁੰਚ ਗਿਆ, ਜ਼ਬਾਨ ਵਕਤਾ ਤੇ ਬਣੀ ਹੈ, ਮਨ ਸਰੋਤਾ ਨਹੀਂ ਬਣਿਆ, ਇਹ ਚੱਲ ਤੇ ਪਿਆ, ਚੱਲ ਤੇ ਪਿਆ ਪਹੁੰਚਿਆ ਕੋਈ, زبان وقتا ہی نہیں بنے یا پتا ہی نہیں. یہ تو اس بچے دی طرح ہویا, چار پانچ سال دا ہو گیا منہ بول نہیں نکل دے پائے, ماں باپ نو چنتا ہے گل کی ہے بولدا نہیں, ڈگنا کی ہے تے چلنا کی ہے. ستسنگ آیا چل پیا, کوئی سنگت بیٹھا ہے ڈگ گیا, سچ بولے چل پیا, جھوٹ بول رہے ڈگ پیا, دان کیتا ہے چل پیا, بےمانی کر رہے ڈگ پیا, امرت دی پیاس پیدا ہوئی ہے چل پیا, شراب دی طلب جاگ پئی ہے ڈگ پیا. زندگی بھر یہ چلنا ڈگنا چلنا ڈگنا یہی آتا ہے. ہاتھ دے گٹکا ہے چل پیا, پر گندے گیت الا پڑے ڈگ پیا. تسی دیکھ سکتے ہو چل دے نے ڈگ دے نے چل دے ساری زندگی چل پے نے ڈگ پے نے, قدم اگے طرف اڑ دے ڈگ دے پیچھے دی طرف, پھر اتے ہی آ جاندے نے جتھے چلے. ہوں سارا دن کوئی منک ایک قدم اگے ایک قدم پیچھے پٹے کتنے پہنچے گا, کدھر پہنچے گا, چل چل کے تھکے گا, چل چل کے ٹوٹے گا, پہنچے گا کدھر نہیں. دعوے نال میں کہہ سکتا چالی چالی سال تو جڑے گردوارے آ رہے ہیں, چالی سال پہلے کرودی سن اج بھی کرودی نے, چالی سال پہلے لوبھی سن اج بھی لوبھی نے, چالی سال پہلے جھوٹے سن اج بھی جھوٹے نے, اور چالی سال پہلے واشنا دے بھرے ہوئے سن اج بھی نے. کل تے کچھ بھی نہ بنے, محنت تے بڑی کی تھی, تھکے بھی نے ٹوٹے بھی نے, چالیس سال پہلے ہنکاری سن اج بھی ہنکاری, کھیڑتے کچھ بھی نہ چلے نے چل چل کے تھکے نے ٹوٹے نے پہنچے کدرے بھی کدرے بھی. ہے پربھو میں تے چلنا تے ڈگنا, تو میر کر تو میری بان پکڑ, تائیں کھیڑ بڑے. داس گوبند فتح ستگر کی باہاں دے باہاں دے موہن ستار, گرو گوبند سنگھ جی اے پربھو اپنی بان دے اپنی بان پکڑا تے ڈگن تو بچی. میرے کول او کن نہیں جو تیرے بول سن سکن, منک کول جڑے کن نے اے پتر نو سن سکدے نے, متر نو سن سکدے نے, پتنی نو سن سکدے نے, پتی نو سن سکدے نے, بھرا نو سن سکدے نے, متراں نو سن سکدے نے, گرو نو نہیں سن سکدے. یہ حقیقت ہے مہاراج, میرے کول او کن نہیں ستگر کہندے جو تینوں سن سکا, میرے کول او زبان بھی کوئی نہیں جو میں اپنے بول تیرے تک پہنچا سکا. میرے بول پتراں تک پہنچتے ہیں, پروار تک پہنچتے ہیں, متراں تک پہنچ جاندے ہیں, پڑوسیاں تک پہنچ جاندے ہیں, اے پربھو تیرے تک نہیں پہنچ. میرے کول اتنی توفیق ہی کوئی نہیں کہ میں بول تیرے تک پہنچاواں. پہنچ دیئے گل رب تک رہی, دل سے جو بات نکلتی ہے اثر رکھتی ہے, پر نہیں طاقت پرواز مگر رکھتی ہے, جا کا کہا درگے چلے. مہاراج کہنے جیدا بولے ہویا درگاہ دے چل رہا ہے, پرماتما سن رہا ہے. گرو ارجن دیو جی مہاراج کہنے میں ایویں نہیں بولنا, دے کن سنو ارداس جیو, میں تیرے کن دے گل کرنی ہے تھوڑی کرنی تو سنتے میں بول رہا. भगत बोलते ने प्रभु सुनता, क्यों उन्होंने बोल प्रभु तक पहुंचते हैं, दिल चो निकली हुई गल परमात्मा तक पहुंचती है, जबान तो निकली हुई गल तो सिर्फ कन्ना तक पहुंचती है, नहीं पहुंचती दिल तक नहीं पहुंचती. दिल से जो बात निकलती है असर रखती है, पर नहीं ताकते परवास मगर रखती है. میرے کول او اکھاں بھی کوئی نہیں جو تینوں ویکھ سکدی ہیں, جو پرماتما نو ویکھ رہی ہیں وہ اکھاں اتنی نرمل ہو جاندی ہیں, اتنی پوتر ہو جاندی ہیں, اتنی سندر ہو جاندی ہیں, وہی نیتر خوبصورت ہیں جنہاں پرماتما وستا ہے. او نیتر تے کروپ نے میلے نے جنہاں دے اندر واشنا ہے, جنہ دے اندر انرتھ. صاحب کہتے ہیں وہ سندر نیتر بھی میرے کول نہیں, जो तेनों देख सकन। गुरु ग्रंथ साहब के पहले टीकाकार भाई गुरदास ने आपकी ज्ञात लिए अर्ज करा, मेरे देखे मेरी स्टडी दे जो आया गालबन 150 शब्दों के अर्थ भाई गुरदास जी ने आप किए ने। जिड़े जिड़े शब्द अर्थ करन लगे गुणी गैनी भुलेखा खा सकते सन, लोकी धोखा खा सकते सन, भाई गुरदास जी ने उन्होंने खोले। पवन गुरु पाणी पिता माता धरत मन, इस श्लोक नूं भी खोलदे ने। पवन गुरु गुर शब्द है, वाहेगुरु जप मंत्र सुनाया, धरती माता मैत कर ओत पोत संजोग बनाया। असी जो बोलदे हां पवन करके बोलदे हां, देही माटी बोले पवन। पवन ना होए बोल नहीं सकते। देखो लाश पई होंदी पानी ते शरीर च है, मिट्टी दा ढांचा भी पिया, पवन नहीं रह गई तो बोलना कोई नहीं, बोलना ही बोलना। ते पवन करके देही माटी बोले पवन, बोलन हार परम गुर ए, बोल के ही संबंध जुड़दे ने, बोल के ही संबंध टुटदे ने। कुछ ऐसा बोलया बोल होंदा है कि ओपरा बेगाना अपना हो जाता है। कुछ जबान चो ऐसे बोल निकलते हैं मुद्दतों की मित्रता दुश्मनी च बदल जाती है। एक बोल, एक बोल, एक बोल ऐसा बंदे नूं तपा के रख सकता है, शायद सारी रात तड़पता रहे। पर जे एक बोल तड़पा के रख सकता है, एक बोल शांत भी कर सकता है, सुकून भी दे सकता है। खेड ते सारी बोलां दी है, मनुखी दुनिया की सारी हलचल बोलचाल से खड़ी है। ये भी मैं अर्ज कर दिया, सारे संबंध भी बोलचाल से खड़े ने। मनुख कह देंदा उत्थे साड़ी बोलचाल है जिथे संबंध होवे, जिथे संबंध ना होवे कहिंदा उत्थे साड़ी बोलचाल कोई नहीं। जिथे संबंध गूड़े होवन कहिंदा उत्थे साड़ी बोलचाल बड़ी चंगी है, जिथे ना होवे भई साड़ी बोलचाल ही कोई नहीं। संबंध जुड़दे ने बोलन करके, ते बोलना पवन करके। इन्हां पंज तत्तां दे चो पवन नूं गुरु नानक ने गुरु कहा, क्योंकि इस करके ते बोलना है वाहेगुरु वाहेगुरु, तां ही रसना जत सदी अंदर स्वास चलन पवन है। भावें पानी पिता है, भावें धरती मां है, पर पवन ते गुरु है, संबंध जोड़दा है परमात्मा। ऐसा कुछ बोलना है, मोह के बोलन बोलिए, जित सुन धरे प्यार, कुछ है ऐसा बोलना कि परमात्मा नाल संबंध जुड़दा है। कुछ है ऐसा बोलना संसार नाल संबंध जुड़दा है, परिवार नाल संबंध जुड़दा है। जिड़े बोल परिवार नाल संबंध जोड़दे ने, संसार नाल संबंध जोड़दे ने, उन्हां नूं कहिंदे ने शब्द। ते जिड़े बोल परमात्मा नाल संबंध जोड़दे ने, उन्हां नूं कहिंदे ने गुर शब्द। रोशनी नाल भरे हुए शब्द ने, चानने नाल भरे हुए शब्द ने। खैर संक्षेप विच मैं अर्ज करा, मनुख 90% प्रगट भी बोलां तो हुंदा तां मर्द सुखन ना गुफ्ता बाशद, ऐबो हुनर ने हुफ्ता बाशद। जिन्ने चिर तक मनुख बोले ना, गुण औगुणा का पता ही नहीं चलता। क्रोधी है कि शांतमई है, कि जल्दबाज है कि धीरजमान है, मूर्ख है कि सयाणा है, धार्मिक है कि अधार्मिक है, सत्संगी है कि कुसंगी है, बोल दस देंदे। हत्थां तो कुछ नहीं पता चलता, पैरां तो कुछ नहीं पता चलता, मुंह मत्थे तो भी कुछ नहीं पता चलता, बोलां तो पता चलता है। तां मर्द सुखन ना गुफ्ता बाशद, ऐबो हुनर ने हुफ्ता बाशद। जिन्ने चिर तक बंदा बोले ना, कख नहीं पता चलता। कुछ ऐसा बोलना है जिहदे च परमात्मा है, कुछ ऐसा बोलना है जिहदे च लोभ है, कुछ ऐसा बोलना है जिहदे च हंकार है, कुछ ऐसा बोलना है जिहदे च निरंकार है। तो इस तरह के बिखड़े शब्द जिन्हां दे अर्थ करन लगियां मनुख धोखा खा सकदा सी, भुलेखा खा सकदा सी, भाई गुरदास खोल रहे। इस वास्ते भाई गुरदास जी की बाणी नूं आख्या गया कुंजी, इहदे ताले नूं खोल दे, शब्दां नूं खोल दे। इत्थे आखो शरीर की गल, शरीर की गल नहीं। महाराज कहिंदे ने अखां कोई नहीं, कन्न कोई नहीं, जबान कोई नहीं, पैर भी कोई नहीं, हाथ भी कोई नहीं टुंडे, पैर भी कोई नहीं लंगड़े, जबान भी कोई नहीं गूंगे, कन्न भी कोई नहीं बहरे, अखां भी कोई नहीं अंधे। इत सारी अंग भंग हो गए, भाई गुरदास जी ध्यान नाल सुनना। भाई साहब कहने देख बे को ना दृष्ट ना दर्स दिखाए बे को कैसे प्रिय दर्शन देखिए दिखाइए। हे गुरु तैनू देख सका मेरे को अखां कोई नहीं ते जिड़िया अखां हैगियां ने इहदे नाल तो दिखाई नहीं देंदा। भाई गुरदास देख बे को ना दृष्ट ना दर्श दिखाए बे को कैसे प्रिय दर्शन देखिए दिखाई। कहबे को ना सुरत ना सरवन सुनबे को कैसे प्रिय निर्गुण सुनिए सुनाई। हे गुरु तेरे तक मैं बोल पुचा सका जबानी कोई नहीं और तेरे बोल मैं सुन सका मेरे को कान नहीं कोई नहीं। भाई गुरदास कहबे को ना सुरत ना सरवन सुनबे को कैसे प्रिय निधगुण सुनिए सुनाइए। मन में गुरमत गुरमत में न मन नेचल होए कैसे उन मन लेवल आइए। अंग अंग भंग रंग रूप कुल हीन दीन कैसे बो नायक की नायका कहाइए। भाई साहब भाई गुरदास मन में गुरमत गुरमत में न मन जो गुरु दी मत है ये मेरा मन कबूल नहीं करता। जो गुरु दी समझ है ये मेरा मन कबूल नहीं करेगा। जो गुरु दे विचार ने ये मैनू कबूल नहीं ते जो मेरे विचार ने गुरु नू कबूल नहीं। ध्यान नाल सुनने वाली जो मेरी सोचनी है गुरु नू प्रवान नहीं गुरु कहिंदा ठीक नहीं है ते जो गुरु दी सोचनी है मैनू प्रवान नहीं। मैं अक्सर अर्ज करता हूं ना मत्था टेकण दा मतलब इन्ना ही है गुरु मैं अपने विचार इत्थे रखदा गल खत्म मैं अपना विचारां दे मुताबक जी के देख लिया सिवाय दुख तो मेरे पल्ले होर कुछ नहीं पिया सिवाय विपतावां तो मेरे पल्ले होर कुछ नहीं पिया। और सही है ऐ गुरु मैं अपने विचार इत्थे रखदा तू अपने विचार मैनू दे। और गुरु कहिंदा भी है गुरु की मत तो ले आने भगत बिना बहु डूबे सियाने। भगती ते गुरु दी मत नाल होएगी मेरी मत नाल नहीं हो सकती। कहिंदे ने मनुख नूं अपने शरीर नाल धन संपदा नाल परिवार नाल भी इतना प्यार नहीं होंदा जितना अपने विचारां नाल प्यार है। अपने विचारां नाल मोहे मनुख कह भी देंदा इन्हें मेरे विचारां नूं सट मारी। जिस्म नूं सट लग जाए शायद बर्दाश्त कर लवे विचारां नूं सट लग गई बर्दाश्त नहीं। इन्हें मेरे विचारां दा खंडन किया इन्हें मेरे विचारां नूं चोट पहुंचाई है इन्हें मेरी सोचनी नूं चोट पहुंचाई है इन्हें मैनूं बड़ा दुखी किया। इहदा मतलब है विचारां नाल मनुख नूं बड़ी भारी ममता है जीवन भर ममता रहिंदी पर कई दफा जब बिरध हो जांदा है बुढ़ा हो जांदा है उदों कहिंदा ऐ गुरु ऐ मेरी मत हुण लै तो तू अपनी मत मैनू दे। पर गुरु कहिंदा हुण तेरे कोल मत रही भी है ते सारी गवा के आ गई सतना का मत हीण असियां का व्यवहार ना पावे रही कित्थे। इसे वास्ते थानू ये शेर चेते होवेगा शेख सादी साहब ने कहा है दर जवानी तौबा करदन सीरते पैगंबरी वक्ते पीरी गुरगे जालम में शब्द परहेजगार। जिड़ा जवानी दे गुनाहां तो तौबा करे शेख सादी साहब कहिंदे उहदी सीरत ते पैगंबरां जैसी है। पैगंबर जवानी ते गुनाहां तो तौबा जवानी ते शील ते संजम जवानी ते अपने आप ते काबू इहदी सीरत ते पैगंबरां जैसी है। पर बुढ़ा हो गया तो कहिंदा मैं गुनाहां दा त्यागी ये फकीर कहिंदा मैं नहीं बनता। वक्ते पीरी गुरगे जालम में शबद परहेज क्यों नहीं मनदे दलील दिती है एक बुढ़ा बगयाल अगर ये आखे ऐ भेड़ो ऐ बकरियो तुसी मैथों डरो ना मैं थानू पकड़ना छोड़ देता है। पकड़ना नहीं छोड़िया उसको पकड़िया नहीं जाती गलते नहीं। बुढ़ा बंदा कहिंदा है मैं गुनाहां दा त्याग कीता है कतई नहीं गुनाह ही उसका त्याग करके चले गए ਗੁਨਾਹਾਂ ਨੇ ਬੈਠਣਾ ਸੀ ਅੱਖਾਂ ਵਿੱਚ, ਰਸਨਾਂ ਵਿੱਚ, ਕੰਨਾਂ ਵਿੱਚ, ਹੱਥਾਂ ਚ, ਪੈਰਾਂ ਚ। ਇੱਥੇ ਸਾਰੀਆਂ ਕੁਰਸੀਆਂ ਟੁੱਟੀਆਂ ਪਈਆਂ, ਵਿਚਾਰੇ ਗੁਨਾਹ ਕਿੱਥੇ ਬੈਠਣ, ਕਿਹੜੀ ਥਾਂ ਤੇ ਬੈਠਣ। ਕਹਿੰਦਾ ਮੈਂ ਗੁਨਾਹਾਂ ਦਾ ਤਿਆਗੀ ਪਤਾ ਹੀ। ਵਕਤੇ ਪੀਰੀ ਗੁਰਗੇ ਜ਼ਾਲਮ ਮੈਂ ਸ਼ਬਦ ਪਰਹੇਜ਼। ਭਾਈ ਸਾਹਿਬ ਕਹਿੰਦੇ ਮਨ ਮੈਂ ਗੁਰਮਤ, ਗੁਰਮਤ ਮੈਂ ਨਾ ਮਨ। ਜੋ ਗੁਰੂ ਦੀ ਮਤ ਹੈ ਉਹ ਮੇਰਾ ਮਨ ਕਬੂਲ ਨਹੀਂ ਕਰਦਾ, ਔਰ ਜੋ ਮੇਰੀ ਮਤ ਹੈ ਉਹ ਗੁਰੂ ਨਹੀਂ ਕਬੂਲ ਕਰਦਾ। ਜੋ ਮੇਰੀ ਸੋਚਣੀ ਹੈ ਇਹ ਗੁਰੂ ਨੂੰ ਪ੍ਰਵਾਨ ਨਹੀਂ, ਔਰ ਜੋ ਗੁਰੂ ਦੀ ਸੋਚਣੀ ਉਹ ਮੈਨੂੰ ਕਬੂਲ ਨਹੀਂ। ਮਨ ਮੈਂ ਗੁਰਮਤ, ਗੁਰਮਤ ਮੈਂ ਨਾ ਮਨ। ਨੇਚਲ ਹੋਏ ਕੈਸੇ ਉਨ ਮਨ ਲੈਵਲ ਆਈਏ, ਅੰਗ ਅੰਗ ਭੰਗ ਰੰਗ ਰੂਪ ਕੁਲਹੀਨ ਦੀਨ, ਕੈਸੇ ਬਹੁ ਨਾਇਕ ਕੀ ਨਾਇਕਾ ਕਹਾਈਏ। ਅੰਗ ਅੰਗ ਟੁੱਟੇ ਆਇਆ ਹੈ, ਪੈਰ ਵੀ ਕੋਈ ਨਹੀਂ, ਹੱਥ ਵੀ ਕੋਈ ਨਹੀਂ, ਅੱਖਾਂ ਵੀ ਕੋਈ ਨਹੀਂ, ਕੰਨ ਵੀ ਕੋਈ ਨਹੀਂ, ਜ਼ਬਾਨ ਵੀ ਕੋਈ ਨਹੀਂ। ਇਸ ਵਾਸਤੇ ਮੈਂ ਅਰਜ਼ ਕਰਦਾ ਹੁੰਦਾ ਸਾਰੇ ਗਿਆਨ ਇੰਦਰੇ ਤੇ ਕਰਮ ਇੰਦਰੇ ਨਾ ਹੋਣ ਤੇ ਪੱਥਰ ਤੇ ਬੰਦੇ ਵਿੱਚ ਫਰਕ ਹੀ ਹੈ। ਪੱਥਰ ਵੇਖ ਨਹੀਂ ਸਕਦਾ, ਸੁਣ ਨਹੀਂ ਸਕਦਾ, ਪੱਥਰ ਬੋਲ ਨਹੀਂ ਸਕਦਾ, ਪੱਥਰ ਚੱਲ ਨਹੀਂ ਸਕਦਾ, ਪੱਥਰ ਕੁਛ ਕਰ ਨਹੀਂ ਸਕਦਾ। ਅਗਰ ਮਨੁੱਖ ਪਰਮਾਤਮਾ ਨੂੰ ਵੇਖ ਨਹੀਂ ਸਕਦਾ, ਸੁਣ ਨਹੀਂ ਸਕਦਾ, ਪਰਮਾਤਮਾ ਨਾਲ ਬੋਲ ਨਹੀਂ ਸਕਦਾ, ਆਪਣੇ ਬੋਲ ਪੁਚਾ ਨਹੀਂ ਸਕਦਾ, ਇਹਦੀ ਸੁਰਤ ਚੱਲੀ ਨਹੀਂ ਪਰਮਾਤਮਾ ਦੇ ਮਾਰਗ ਤੇ, ਕਿ ਕਮ ਸੇ ਕਮ ਧਾਰਮਿਕ ਤਲ ਤੇ ਤੇ ਬੰਦਾ ਪੱਥਰ ਹੀ ਹੋਰ ਕੀ। ਮੈਂ ਦੋ ਸ਼ਬਦਾਂ ਵਾਸਤੇ ਮਾਫ਼ੀ ਮੰਗ ਲਵਾਂ। ਬੜੇ ਬੜੇ ਇਕੱਠ ਧਾਰਮਿਕ ਸੰਮੇਲਨ ਮੈਂ ਦੇਖੇ ਨੇ, ਕੋਈ ਇੱਕ ਅੱਧ ਮਨੁੱਖ ਬੈਠਾ ਹੋਵੇ, ਕੋਈ ਦੋ ਚਾਰ ਬੈਠੇ ਹੋਣ, ਔਖੇ ਨਾ ਹੋਣਾ, ਪੱਥਰ ਬੈਠੇ ਦਿਖਾਈ ਦਿੰਦੇ। ਇਤਨੀ ਅਸਲੀਅਤ ਪਹਿਲੇ ਕੰਠ ਤੋਂ ਆਈ ਸੀ, ਮੈਂ ਥੱਲੇ ਕੀਤੀ ਸੀ, ਪਰ ਹੁਣ ਇਤਨਾ ਉਛਾਲ ਆ ਗਿਆ, ਆਊਟ ਆਫ ਕੰਟਰੋਲ ਹੋ ਰਿਹਾ। ਮੈਂ ਕਹਿ ਬੈਠ ਪੱਥਰ। ਸੁਲਤਾਨਪੁਰ ਦੇ ਨਵਾਬ ਨੇ ਗੁਰੂ ਨਾਨਕ ਨੂੰ ਕਿਹਾ, ਸੁਣਿਆ ਤੁਸੀਂ ਕਹਿੰਦੇ ਹੋ ਅੱਲਾਹ ਤੇ ਰਾਮ ਇੱਕੋ ਹੀ ਹੈ। ਸਤਿਗੁਰ ਕਹਿਣ ਲੱਗੇ, ਕਿਹੜੀ ਸ਼ੱਕ ਦੀ ਗੱਲ, ਇੱਕੋ ਹੀ ਨੇ, ਤੇ ਚਲੋ ਸਾਡੇ ਨਾਲ ਨਮਾਜ਼ ਪੜ੍ਹੋ ਫਿਰ ਚਲੋ। ਮਹਾਰਾਜ ਕਹਿਣ ਲੱਗੇ, ਚੱਲ ਹੁਣੇ ਹੀ ਚੱਲ, ਇਸ਼ਾ ਦੀ ਨਮਾਜ਼ ਪੜ੍ਹਦੇ ਹਾਂ, ਚੱਲ ਵਕਤ ਹੋ ਗਿਆ। ਇਤਨੀ ਉਮੀਦ ਨਵਾਬ ਨੂੰ ਵੀ ਨਹੀਂ ਸੀ, ਚੱਲ ਪੈਣਾ ਚੱਲ ਪੈਣਾ। ਸਾਰੇ ਸੁਲਤਾਨਪੁਰ ਵਿੱਚ ਖਬਰ ਪਹੁੰਚ ਗਈ, ਬਾਬਾ ਨਮਾਜ਼ ਪੜ੍ਹਨ ਲਈ ਜਾ ਰਿਹਾ ਨਵਾਬ ਦੀ ਮਸਜਿਦ ਵਿੱਚ, ਔਰ ਨਵਾਬ ਦੇ ਨਾਲ ਜਾ ਰਿਹਾ। ਬਹੁਤ ਸਾਰਿਆਂ ਨੂੰ ਤੇ ਚਿੰਤਾ ਹੋਈ, ਬਾਬੇ ਨੇ ਮਜ਼ਹਬ ਬਦਲ ਲਿਆ। ਬੇਬੇ ਨਾਨਕੀ ਮੁਸਕਰਾਉਂਦੀ ਰਹੀ। ਕਹਿੰਦੇ ਨੇ ਕ੍ਰਿਸ਼ਨ ਦੀ ਪਹਿਲੀ ਭਗਤਣੀ ਜਿਸਦਾ ਪੂਰਾ ਅਟਲ ਵਿਸ਼ਵਾਸ ਸੀ ਉਹ ਦ੍ਰੋਪਦੀ ਸੀ, ਜਿਹਨੇ ਸ਼ਰਧਾ ਲਿਆਂਦੀ, ਜਿਹਨੇ ਮੁਹੰਮਦ ਸਾਹਿਬ ਤੇ ਸਭ ਤੋਂ ਪਹਿਲੇ ਸ਼ਰਧਾ ਲਿਆਂਦੀ, ਉਹ ਖਦੀਜਾ ਸੀ, ਉਹਨਾਂ ਦੀ ਪਤਨੀ ਸੀ। ਜਿਸਨੇ ਸਭ ਤੋਂ ਪਹਿਲੇ ਗੁਰੂ ਨਾਨਕ ਤੇ ਸ਼ਰਧਾ ਲਿਆਂਦੀ ਉਹ ਬੇਬੇ ਨਾਨਕੀ ਸੀ। ਇੱਥੋਂ ਸਿੱਖੀ ਚੱਲੀ, ਖਦੀਜਾ ਤੋਂ ਇਸਲਾਮ ਚੱਲਿਆ। ਜੇ ਕਿਧਰੇ ਉਸਦੀ ਪਤਨੀ ਇਨਕਾਰ ਕਰ ਦਿੰਦੀ ਤੇ ਇਸਲਾਮ ਨਹੀਂ ਵਧਣਾ ਸੀ, ਇਹ ਵੀ ਮੈਂ ਅਰਜ਼ ਕਰ ਲਿਆ। ਉਹਨੇ ਕਬੂਲ ਕਰ ਲਿਆ, ਮੁਹੰਮਦ ਇਹ ਬੋਲ ਤੁਹਾਡੇ ਨਹੀਂ ਤੇ ਖੁਦਾ ਦੇ ਲੱਗਦੇ। ਤੇ ਮੁਹੰਮਦ ਸਾਹਿਬ ਵੀ ਕਹਿਣ ਲੱਗੇ, ਖਦੀਜਾ ਤੂੰ ਠੀਕ ਜਾਣਿਆ, ਮੈਂ ਤੇ ਚੁੱਪ ਕਰ ਗਿਆ, ਬਿਲਕੁਲ ਚੁੱਪ ਕਰ ਗਿਆ, ਮੈਨੂੰ ਤਾਂ ਹੁਣ ਬੋਲਣਾ ਹੀ ਨਹੀਂ ਆਉਂਦਾ, ਪਤਾ ਨਹੀਂ ਖੁਦਾ ਕੀ ਬੋਲਣਾ। ਗੁਰੂ ਨਾਨਕ ਕਹਿੰਦੇ ਨੇ, ਹੋ ਆਖੋ ਬੋਲ ਨਾ ਜਾਣਦਾ, ਹੋ ਕਿਹਾ ਸਭ ਹੁਕਮ ਆਓ ਜੀ, ਮੈਨੂੰ ਬੋਲਣਾ ਨਹੀਂ ਆਉਂਦਾ, ਮੈਂ ਨਹੀਂ ਬੋਲਦਾ, ਪਤਾ ਨਹੀਂ ਰੱਬ ਕੀ ਬੋਲਦਾ, ਪਤਾ ਨਹੀਂ ਪਰਮਾਤਮਾ ਕੀ ਬੋਲਦਾ। ਜੈਸੇ ਮੈਂ ਆਵੇ ਕਸਮ ਕੀ ਵਾਣੀ, ਕੈਸੜਾ ਕਰੀ ਗਿਆਨ ਵੇ ਲਾ। ਇਹ ਸ਼ਰਧਾ ਸਭ ਤੋਂ ਪਹਿਲੇ ਬੇਬੇ ਨਾਨਕੀ ਦੀ ਸੀ, ਸਿੱਖੀ ਉੱਥੋਂ ਚੱਲੀ। ਖੈਰ ਬਾਬਾ ਮਸਜਿਦ ਵਿੱਚ ਪਹੁੰਚ ਗਏ, ਕਤਾਰ ਵਿੱਚ ਖੜੇ ਹੋ ਗਏ, ਇਮਾਮ ਨੇ ਰੁਕਾਤ ਪੜ੍ਹਨੀ ਸ਼ੁਰੂ ਕੀਤੀ, ਸਾਰਿਆਂ ਨੇ ਸਜਦਾ ਕੀਤਾ, ਗੁਰੂ ਨਾਨਕ ਖੜੇ ਰਹੇ। ਜਨਮ ਸਾਖੀ ਦੇ ਬੜੇ ਵਿਸਤਾਰ ਨਾਲ ਇਹ ਗਾਥਾ ਲਿਖੀ, ਔਰ ਵੱਖ ਵੱਖ ਢੰਗ ਨਾਲ ਲਿਖੀ। ਸੁਲਤਾਨਪੁਰ ਦੇ ਨਵਾਬ ਨੇ ਅੱਖਾਂ ਖੋਲ ਕੇ ਦੇਖ ਲਿਆ ਕਿ ਬਾਬੇ ਨੇ ਸਜਦਾ ਨਹੀਂ ਕੀਤਾ, ਝੁਕੇ ਨਹੀਂ, ਕਿ ਨਮਾਜ਼ ਨਹੀਂ ਪੜ੍ਹ ਰਹੇ। ਨਮਾਜ਼ ਪੜ੍ਹਨ ਤੋਂ ਬਾਅਦ, ਸਮਾਪਤੀ ਤੋਂ ਬਾਅਦ ਨਵਾਬ ਕਹਿਣ ਲੱਗਾ, ਸਭ ਗੱਲਾਂ ਹੀ ਗੱਲਾਂ ਨੇ, ਰਾਮ ਇੱਕੋ ਹੈ, ਅੱਲਾ ਇੱਕੋ ਹੈ। ਤੁਸੀਂ ਕਿਹਾ ਸੀ ਸਾਡੇ ਨਾਲ نماز پڑھو گے اسی تے نہیں پڑھیں گے. مہاراج کہنے لگے ساڈا وعدہ سی تیرے نال نماز پڑھنی سی, تیرے نال مل کے گھوڑے نہیں خریدنے سن, تو تے کابل وچ گھوڑے پیا خرید رہا, اپاں گھوڑے نہیں خریدنے, اپاں تے نماز پڑھنی سی. ساڈا وعدہ اے سی تیرے نال نماز پڑھنی, تیرے نال گھوڑے نہیں خریدنے. تو گھوڑے خریدنا پیا سی کہ نماز پیا پڑھدا سی؟ حیران ہو گیا نواب, نماز پڑھدا گھوڑے پیا خریدا سی. کوئی مندر دے پوجا پاٹھ کردے ہیں اپنے گھوڑے خریدا, کوئی گردوارے بیٹھا کتھا کیرتن سنتے ہیں پاٹھ کردے ہیں اپنے اپنے گھوڑے لوگ خریدتے ہیں, کون گرو نال جڑتا؟ سب اپنے اپنے گھوڑے خرید رہے ہیں, اپنی اپنی گلوں چ الجھے ہوئے ہوتے ہیں, اپنے اپنے جھمیلیاں دے پھسے پے ہوتے ہیں. کبھی کدائی کوئی پرش پربھو کی استتی دے جڑے. ہوں اتے پرشن پیدا ہوتا ہے وہ ہاتھ کہڑے نے جڑے سیوا کرتا, وہ پیر کہڑے نے جڑے چل پہ, وہ زبان کہڑی, وہ اکھاں کہڑیاں نے. گرو نانک نے انہاں دا خلاصہ کیتا ہے, بہ کے چرن منک دے اندر سماج دا ڈر ہے, قانون دا ڈر ہے, لیکن پرماتما دا ڈر نہیں. صاحب کہنے ٹنڈا ہے دے کول ہاتھی کوئی نہیں, پرماتما دا تے ڈر ہی نہیں. سماج تو ڈردا ہے, قانون تو ڈردا ہے, رب دا تے کوئی ڈر ہی نہیں, پرماتما دا واقعی ڈر نہیں. دیکھو گولک نو بھی تالے لائے نا, تین تین چار چار لائے, یہ مطلب چوری دے تھے بھی ڈر ہے. کئی دفعہ ایسا دیکھے اگر ٹکٹاں تے جوڑے نہ رکھو تو پیری ننگی جانا پہنے گا, جوتیاں بھی نہیں لگ گئی. کوئی رب دا ڈر تھوڑی, قانون تو ڈردا ہے, پولیس تے نہیں دیکھ رہی, سماج تو ڈردا ہے, دنیا تے نہیں دیکھ رہی, پرماتما تو نہیں ڈردا جو ہر جگہ دیکھتا ہے. بےکت سنت سدا ہے سنگے, میں مورک جانے ہاں دوری سدا ویکدا. بھے کے چرن کر بھاؤ کے, پیر بھاونا دے بنا, بھاونا شبد دو اوستھاواں تو بنتا ہے, پریم تو تے بھروسے تو. جس تے بھروسہ ہے اس نال پریم ہے, جس نال پریم ہے اس تے بھروسہ. کئی دفعہ بچے نال پریم تے بڑا ہے پر بچے تے بھروسہ نہیں, وہی ہر گل تے بھروسہ سی توڑی کر دے. بچہ بچہ بھروسہ نہیں ہوتا. کئی دفعہ کسی تے ساڈا بھروسہ تے پکا ہے بھائی بندہ قابل اعتبار ہے, بھروسے ہی ہو گئے, اس تے بھروسہ کیتا جا سکتا ہے, پر وہ کوئی پریم کا سمبند ہی نہیں, صرف بھروسے ہی ہو گئے. بھروسہ تے پریم جب دونوں کٹھے ہوتے ہیں انہوں کہتے ہیں بھاونا. کر بھاو کے ہاتھ بنا بھاونا دے, پیر بنا پے دے. پرماتما دا بھے ہوئے پیر غلط پاسے نہیں جانے گے, پرماتما دی بھاونا ہوئے ہاتھ غلط کرن گے بھی نہیں. بہ کے چرن کر بھاو کے لوئن سرت کرے, اکھاں بنا گیان دیا سمجھ دیا, سرت دے تے ارتھ سمجھ, سمجھ دیا اکھاں بنا لوئن سرت کرے. نانک کہے سیانیے ایوں کنت ملاوا, اس طرح ملاوا. اقبال کہندے نے دلے بھی نام بھی کر خدا سے طلب, کہ آنکھ کا نور دل کا نور نہیں. دلے بھی نام بھی کر خدا سے طلب, کہ آنکھ کا نور دل کا نور نہیں. علم میں بھی سرور ہے لیکن یہ وہ جنت ہے جس میں حور نہیں. ٹھیک ہے گیان باہر دا اکشے گیان, وہ بھی کوئی گل ہوئے گی پر رس تو ہی نہیں, کچھ بھی نہیں. گیان تے انبھو ہی ہوتا ہے جو اندروں جنم ہے, تے اندر دی دنیا نو بدل دے رہے. انبھو پرکاش لوئن سرت کرے, نانک کہے سیانیے ایوں کنت ملاوا ہوئے. جتنے چر تک سمجھ دی اکھاں نہیں نے گستاخی معاف نیتر ہی نے, بھاونا نہیں ہے یہ ٹنڈا ہے, پے نہیں ہے یہ لنگڑا ہے, امرت ویلے اٹھ کے جپدا نہیں ہے یہ تے گونگا ہے, یہ تے گونگا ہے. परमात्मा दी बाणी गुरु दे बोल सुन लगे अंदर उत्साह नहीं पैदा होंदा है ते बहरा है ये कितने सुनता है ये बहरा है। महाराज कहंदे ने रोहला टुंडा अंधला क्यों गल लगे दाए। पहला पातशाह वाक सतगुरु नानक देव जी महाराज का वाक रोहला टुंडा अंधला क्यों गल लगे दाए। जो लंगड़ा है टुंडा है अंधा है बहरा है गुंगा है इनू परमात्मा कितों नसे। अंग अंग भंग रंग रूप कुल हीन नहीं बच्चे कुल अंग नहीं है हाथ है कुछ नहीं कर सकता जबान है नहीं बोल सकता सहजे सहजे इसनों भोजन मिलता है दूध मिलता है खुराक मिलती है एक दिन इसके हथाच ताकत आँगी कुछ करन लगता है एक दिन इसके पैरों च बल आ जाता है चलन लग पैंदा है एक दिन कुवत गोयाई मिल जाती है बोलन लग पैंदा है। शरीर दे ये सारे ज्ञान इंद्रे कर्म इंद्रे काम करन लग पैंदे ने भोजन की शक्ति नाल विकास सारा भोजन ते खड़ा है। रोज रोज भजन कीता जाए अमृत वेले उठ के हर अमृत वेले वत्ते का भेजया भगत खाए खर्च रहे निखुटे ना वाहेगुरु वाहेगुरु जपदया जपदया एक दिन वाहेगुरु दिखाई देन लग पैंदा है एक दिन उसके बोल चारों पासे सुनाई देन लग पैंदा है एक दिन उसका दामन हथां दे आ जाता है एक दिन ऐसा महसूस होता सी कि परमात्मा की गोद च बैठ रहा ये सारी तौफीक मिल रही है भजन नाल जैसे शरीर का सारा बल की है भोजन भोजन ना मिले कोई इंद्रा विकसित नहीं होएगा मनुख का शरीर मर जाएगा पर भजन रोज रोज ना हो अखा नहीं मिलनगियां जो परमात्मा वेख सकते हैं वो कन भी नहीं मिलेंगे जो सुन सकते हैं वो जबान भी नहीं मिलेगी जो भजन का रस माण सकती है ये भी मैं अर्ज कर रहा हूं। भोजन की बुरकी मुंह ते रख रहे हैं स्वाद आ गया वाहेगुरु वाहेगुरु जपदिया रस नहीं आया क्यों अजे जबान विचों तौफीक नहीं है वरना वाहेगुरु आखण का भी अपना रस है जिन्हों वाहेगुरु आखदे रस आवे साहब कहने परमात्मा की रसना ते वसे है प्रभ जी बसे साध की रसना नानक जन का दासन दसना वाहेगुरु तो यदि जबान ते क्यों ये वाहेगुरु आखद रस नाल वर जाता है ये बाणी जपद रस नाल वर जाता है बाणी तो यदि रसना ते वस गए नाम तो इसकी रसना ते वस गया जिन्हें चिर तक वाहेगुरु वाहेगुरु आखद रस ना आवे अजे वाहेगुरु रसना ते नहीं वसया जितने चिर तक रसना ते नहीं वसया अखा नाल दिखाई भी कुछ नहीं देगा परमात्मा ने दिखाई देगा संसार दिखाई देगा कन्ना नाल सुनाई भी नहीं देगा पहले गल रस दी भोजन पहले जवान का रस बनता है खून बाद विच बनता है मांस बाद विच बनता है हड्डियां की ताकत बाद विच बनता है इंद्रियां की शक्ति बाद विच बनता है रस पहले भोजन की बुरकी का रस आ गया स्वाद से पहले आ गया हुण सहजे सहजे ये बुरकी पचेगी पच के खून बनेगी मिंज बनेगी मांस बनेगी शरीर की ताकत बनेगी वाहेगुरु आखते हैं जब रस आ जाए तो समझ लेना वाहेगुरु रसना ते दिवस है अजे रूहानी शक्ति नहीं है अजे अखां विच भी तौफीक नहीं है कि प्रभु नूं देख सकन अजे ये सिलसिला विकसित होवेगा पर इतनी गलती स्पष्ट हो गई जबान ते ये पहला कदम है बाणी पढ़ रहे हैं कोई रस नहीं है वाहेगुरु वाहेगुरु जप रहे हैं कोई रस नहीं है अजे रसना ते भी नहीं वसा अजे हनूस दिल्ली दो रस रूहानी बल रूहानी शक्ति अजे वेखना उस प्रभु नु सुनना समझना अनुभव प्रकाश वो ते लंबी गल है अजे ते आखदे आ रस भी नहीं है प्रभ जी वसे साध की रसना जैसे रस आन लग पैंदा है रसना ते प्रभु वस जांदा है ते रसना विच बरकतां आ जांदियां ने बोलां विच बरकतां आ जांदियां ने एक दिन हत्थां च बरकतां आ जांदियां ने जपदियां जपदियां एक दिन कदमां विच क्रांति आ जांदी है ये सब कुछ जपदियां जपदियां होंदा है। महाराज कहंदे ने ऐसे भी हथ ने बिल्कुल बेबरकत जे ओ कंचन नो हथ लावे खेउ सेती रल गया सोने नो हथ पांदा मिट्टी हो जांदा बनदे होए काम नो हथ पांदा डेरी हो जांदा पर ऐसे भी हाथ ने मिट्टी नू छूंदे ने सोना, बिगड़े हुए काम नू हाथ पाने ने सिरे चढ़ता है। महाराज कहते हैं हाथां च बरकत, पैरां दे सत्ते है। ये तां होंदा है जद पहले बोलां च बरकत आ जाए, प्रभु दा नाम रसना ते टिक जाए, साहिब रहमत करन बख्शिश करन ए सौगात साडी झोली च पवे, ताकि इस परम आनंद नू असी माण सकीए। इतनी है विचारां प्रवान, बोल चुक दी शमा। वाहिगुरु जी का खालसा, वाहिगुरु जी की।
1: You're listening to KRPI 1550 Radio, Ferndale, Washington.
2: Sahib Shri Guru Granth Sahib Sache Patshah Ji Di Pavan Pavitar Khazuri Andar Amrit Gurbani Da Kirtan सन्मान योग भाई बलदेव सिंह जी आप जी नूं सरवण करा रहे सन। जो सतगुरु दे पावन पवित्र बचन दी विचार पिछले कई रोज तो आपां करदे आ रहे हां, उस अमृत बचन नूं अगे विचार सकिए। आप जितने भी गुरु चरणा विच हाजिर हो, अपने अंदर नू आप टिका बैठे हो, करो कृपा साध संगत। विचार दी प्रारंभता तो पहला गुरु बख्शी फतेह प्रवान करो और आशीष बख्श दे होए उच्चारण करो जी। वाहे गुरु जी का खालसा, वाहे गुरु जी की फतेह। कल सतगुरु कृपा नाल विचार कीती सी, हों आया दूरों चल के मैं तकी तौ शरणाए जियो, मैं आशा रखी चित में मेरा सबो दुख गवाए जियो। जग्यासु जिस दे अंदर दी ए तीबर तांग है कि मन टिक जाए, सत गुरु सज्जन मिल जाए, करोड़ा जन्मां दी जेड़ी ए फेरी है, इस फेरी तो मुक्त हो सका। ते अखीर कर वो बेनती कर रहसन के मैं बहुत दूर तो चल के आया, अनेका शरीरक चोले बदल दिया, जूना विच घूम दिया फिर दिया, ए मानव देही प्राप्त होई है, ते एक आस तेरे ते रख के आया वा कि मेरे दुख नू आप जी जरूर दूर करोगे। ए भी खुश किस्मती है कि मनुखा देही दे विच ए एहसास हो जाए कि मेरी जिंदगी दी मंजिल की है, मेरे जीवन दा मनोरथ की है। हजूर ने अमृत बाणी विच बख्शिश कीती है कि इस जिंदगी दा मकसद ए वे कि गुरु दी सेवा ते परिपूर्ण परमात्मा दा सिमरन। गुर सेवा ते भगत कमाई तब ए मानस देही पाई। भाई साहिब भाई नंद लाल जी दा गजलां विच जो पहला शेर है ओ है ही मनुखा शरीर दे नाल संबंधित। भाई साहब कहिंदे ने हवाए बंदगी अवुरद दर वजूद मरा, हवाए दा अर्थ है तांग, बंदगी दा अर्थ सिमरन। हे मालक तेरी बंदगी दी तांग ही मेनू इस जिसम विच इस चोले विच लेके आई, ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ ਤਾਂ ਮੈਂ ਇਹ ਵਜੂਦ ਹਾਸਲ ਕੀਤਾ ਤਾਂ ਸਰੀਰ ਧਾਰਨ ਕੀਤਾ ਤੇਰੀ ਬੰਦਗੀ ਕਰ ਸਕਾਂ ਵਗਰ ਨੈ ਜ਼ੋਕੇ ਜ਼ੋਕੇ ਦਾ ਅਰਥ ਸ਼ੌਂਕ ਬਾਕੀ ਮੈਨੂੰ ਕੋਈ ਸ਼ੌਂਕ ਨਹੀਂ ਇਸ ਤਨ ਵਿਚ ਰਹਿਣ ਦਾ ਸਿਰਫ ਇੱਕ ਸ਼ੌਂਕ ਕਿ ਦੇਹੀ ਮਿਲੀ ਮੈਂ ਤੇਰੀ ਬੰਦਗੀ ਕਰ ਸਕਾਂ ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ ਵਗਰ ਨੈ ਜ਼ੋਕੇ ਚੁਨੀ ਆਮਦਨ ਨਾਬੂਦ ਮਰਾ ਹੋਰ ਕੋਈ ਮਕਸਦ ਨਹੀਂ ਹਜ਼ੂਰ ਨੇ ਇੱਥੇ ਫਿਰ ਜਦੋਂ ਜਗਿਆਸੂ ਦੇ ਪ੍ਰਸ਼ਨ ਸਵਾਲ ਸੰਪੰਨ ਹੋਏ ਤੇ ਅੱਗੋ ਉੱਤਰ ਸ਼ੁਰੂ ਕੀਤਾ ਹੈ ਉਹ ਉੱਤਰ ਜੋ ਦਿੱਤਾ ਗਿਆ ਗੁਰਸਿੱਖ ਵੱਲੋਂ ਉਹ ਪਹਿਲਾ ਉੱਤਰ ਪਹਿਲਾ ਇਹ ਸੀ ਕਿ ਆਪਣੇ ਆਪ ਨੂੰ ਸਮਰਪਿਤ ਕਰ ਦੇ ਆਪਣੀ ਖੌਮੇ ਨੂੰ ਛੱਡ ਦੇ ਜੇ ਗੁਰੂ ਸੱਜਣ ਨੂੰ ਮਿਲਣਾ ਪਰਮਾਰਥ ਦੇ ਪੰਧ ਤੇ ਚੱਲਣਾ ਪਰਮਾਰਥ ਦੀ ਪਗਡੰਡੀ ਤੇ ਤੁਰਨਾ ਤੇ ਸਭ ਤੋਂ ਪਹਿਲੀ ਗੱਲ ਇਹ ਧਾਰਨ ਕਰ ਇਤ ਮਾਰਗ ਚੱਲੇ ਭਾਈ ਅੜੇ ਉਹ ਭਰਾਵਾ ਮੇਰੇ ਵੀਰਾ ਜੇ ਇਸ ਮਾਰਗ ਤੇ ਇੱਕ ਰਸਤੇ ਤੇ ਚੱਲਣਾ ਚਾਹੁੰਦੇ ਤੇ ਪਹਿਲਾ ਕੰਮ ਇਹ ਕਰ ਗੁਰ ਕਹੇ ਸੋ ਕਾਰ ਕਮਾਏ ਜੀਉ ਕਾਰ ਦਾ ਅਰਥ ਹੈ ਕੰਮ ਜੋ ਗੁਰੂ ਕਹਿਣ ਜੋ ਸਤਿਗੁਰੂ ਆਪਣੀ ਰਸਨਾ ਤੋਂ ਕਹਿਣ ਬਿਨਾਂ ਤਰਕ ਦੇ ਬਿਨਾਂ ਖੁਜ਼ਤ ਦੇ ਬਿਨਾਂ ਕਿਸੇ ਕਟਾਚ ਦੇ ਤੂੰ ਸੰਤ ਬਚਨ ਕਰਕੇ ਮੰਨ ਲੈ ਪਹਿਲਾ ਤੇਰੇ ਲਈ ਉੱਤਰ ਇਹ ਪਹਿਲਾ ਸਬਕ ਇਹ ਵੇ ਕਿ ਜਿਸ ਨੂੰ ਮੱਥਾ ਟੇਕ ਦਿੱਤਾ ਉਸ ਗੁਰੂ ਦੇ ਕੀਤੇ ਤੇ ਤਰਕ ਨਾ ਕਰ ਜੋ ਕਹਿੰਦਾ ਉਹਨੂੰ ਸੱਤ ਬਚਨ ਕਰਕੇ ਮੰਨੀ ਗਿਆ ਆਓ ਇਹ ਬਚਨ ਹੈ ਕਿ ਗੁਰ ਕਹੇ ਸੋ ਕਾਰ ਕਮਾਏ ਜੀ ਕਿਉਂਕਿ ਗੁਰਮਤ ਦੇ ਅੰਦਰ ਸਤਿਗੁਰੂ ਦੇ ਘਰ ਅੰਦਰ ਜਦੋਂ ਆਪਾਂ ਗੁਰੂ ਵਾਲੇ ਬਣ ਜਾਈਏ ਸਤਿਗੁਰੂ ਨੂੰ ਆਪਾਂ ਸਮਰਪਿਤ ਕਰਨ ਦਾ ਅਰਥ ਕਿ ਆਪਣੀ ਖੌਮੇ ਨੂੰ ਆਪਣੀ ਮੈਂ ਨੂੰ ਆਪਣੀ ਖੰਗਤਾ ਨੂੰ ਮਿਟਾ ਦੇਣਾ ਜੋ ਮੈਨੂੰ ਅੱਜ ਸਮਝ ਨਹੀਂ ਪੈ ਰਿਹਾ ਉਸ ਤੇ ਤਰਕ ਮਤ ਕਰਾਂ ਇੱਕ ਗੱਲ ਚੇਤੇ ਰੱਖਾਂ ਕਿ ਮੇਰੀ ਅਕਲ ਮੇਰੀ ਬੁੱਧੀ ਮੇਰੀ ਸਿਆਣਪ ਦੀ ਸੀਮਾ ਹੈ ਸਤਿਗੁਰੂ ਆਗਾਧ ਬੋਧ ਨੇ ਅੱਜ ਸਮਝ ਨਹੀਂ ਪੈ ਰਹੀ ਇਹ ਮੇਰੀ ਅਲਪਗਤਾ ਹੈ ਕੱਲ ਨੂੰ ਸਤਿਗੁਰੂ ਕਿਰਪਾ ਕਰਨ ਆਪੇ ਹੀ ਜਨਾ ਦੇਣ ਇਹਦਾ ਮਤਲਬ ਇਹ ਨਹੀਂ ਕਿ ਜੋ ਸਮਝ ਨਹੀਂ ਪੈਂਦਾ ਪਿਆ ਉਦੋਂ ਖੰਡਨ ਕਰਕੇ ਕਹਿ ਦਿੱਤਾ ਜਾਏ ਕਿ ਇਸ ਚੀਜ਼ ਨੂੰ ਤਾਂ ਮੈਂ ਮੰਨਦਾ ਹੀ ਨਹੀਂ ਇਹ ਹੈ ਖੂਹ ਦੇ ਡੱਡੂ ਵਾਲੀ ਬਿਰਤੀ ਕਿ ਸਿਰਫ ਖੂਹ ਦੇ ਦਾਇਰੇ ਨੂੰ ਸਮਝ ਲੈਣਾ ਕਿ ਇਸ ਤੋਂ ਅੱਗੇ ਪਾਣੀ ਜ਼ਿਆਦਾ ਨਹੀਂ ਖੋ ਸਕਦਾ ਸਮੁੰਦਰ ਹੋਣਾ ਤਾਂ ਝੂਠ ਹੈ ਜਿਵੇਂ ਖੂਹ ਦਾ ਡੱਡੂ ਖੂਹ ਦੇ ਪਾਣੀ ਨੂੰ ਹੀ ਸੀਮਾ ਮੰਨੀ ਬੈਠਾ ਮਣਾ ਤੂੰ ਆਪਣੀ ਅਕਲ ਨੂੰ ਸੀਮਾ ਮਤ ਮੰਨ ਕਿ ਉਸ ਸਤਿਗੁਰੂ ਦੇ ਜੋ ਬਚਨ ਕਹਿ ਉਹਨੂੰ ਸਤ ਬਚਨ ਕਰਕੇ ਜ਼ਿੰਦਗੀ ਚ ਕਮਾ ਲੈ ਆਓ ਥੋੜਾ ਜਿਹਾ ਬਾਣੀ ਵਿੱਚੋਂ ਅਸੀਂ ਪ੍ਰਮਾਣ ਲਈਏ ਹਜ਼ੂਰ ਦਾ ਇੱਕ ਬਚਨ ਹੈ ਫੁਰਮਾਇਆ ਸਤਿਗੁਰੂ ਜੀ ਨੇ ਕਹਿਣ ਲੱਗੇ ਤਿੰਨ ਕਾ ਜਨਮ ਸਫਲ ਹੈ ਉਹਨਾਂ ਗੁਰਮੁਖਾਂ ਦੀ ਜ਼ਿੰਦਗੀ ਫਲ ਸਹਿਤ ਹੈ ਜੋ ਚਾਲੇ ਸਤਿਗੁਰ ਪਾਏ ਭਾਏ ਦਾ ਅਰਥ ਭਾਣਾ ਉਹਦੀ ਰਜ਼ਾ ਉਹਦੀ ਆਗਿਆ ਵਿੱਚ ਉਹਨਾਂ ਦੀ ਜ਼ਿੰਦਗੀ ਸਫਲ ਹੈ ਜੋ ਚਾਲੇ ਸਤਿਗੁਰ ਪਾਏ ਕੁੱਲ ਉਧਾਰੇ ਆਪਣਾ ਉਹ ਆਪਣੀ ਕੁੱਲ ਦਾ ਵੀ ਭਲਾ ਪੈ ਕਰਦੇ ਨੇ ਉਹਦਾ ਪਾਰ ਉਤਾਰਾ ਕਰ ਰਹੇ ਨੇ ਕਹਿਣ ਲੱਗੇ ਤਿੰਨ ਧਨ ਜਿਣੇਂਦੀ ਮਾਏ ਉਹਨਾਂ ਦੀ ਮਾਤਾ ਵੀ ਧੰਤਾ ਯੋਗ ਜਿਹੜੇ ਗੁਰੂ ਦੇ ਸਾਹਮਣੇ ਝੁੱਕ ਕੇ ਗੁਰੂ ਦੇ ਹੁਕਮ ਨੂੰ ਮੰਨ ਗਏ ਸਤਿਗੁਰੂ ਦਾ ਇੱਕ ਦੋ ਬਚਨ ਖੋਲ ਫਿਰ ਅਸੀਂ ਦੇਖਾਂਗੇ ਕਾਰ ਕਮਾਉਣ ਵਾਲਾ ਗੁਰਸਿੱਖ ਉਹ ਆਪਣਾ ਆਪ ਸਮਰਪਿਤ ਕਰ ਦਿੰਦਾ ਹੈ ਸਤਿਗੁਰੂ ਦੇ ਦੋ ਪਵਿੱਤਰ ਬਚਨਾਂ ਵਿੱਚੋਂ ਕਿ ਦੇਖੋ ਬਾਣੀ ਪੜ੍ਹਨਾ ਇਹ ਮਾਲਕ ਦੀ ਕਿਰਪਾ ਹੈ ਨਾਮ ਜਪਣਾ ਇਹ ਵੀ ਮਾਲਕ ਦੀ ਬਖਸ਼ਿਸ਼ ਹੈ ਕੀਰਤਨ ਕਰਨਾ ਇਹ ਵੀ ਉਹਦੀ ਕਿਰਪਾ ਹੈ ਪਰ ਜਦੋਂ ਆਪਾਂ ਬਾਣੀ ਪੜ੍ਹਨੇ ਆ ਕੀਰਤਨ ਕਰਨੇ ਆ ਕਥਾ ਕਰਨੇ ਆ ਵਿਚਾਰ ਕਰਨੇ ਆ ਪਰ ਇੱਕ ਗੱਲ ਅਖੀਰ ਵਿੱਚ ਕਹੀ ਜਾਂਦੀ ਏ ਕਿ ਮਾਲਕ ਇਸ ਗਾਏ ਨੂੰ ਇਸ ਸੁਣੇ ਨੂੰ ਇਸ ਪੜ੍ਹੇ ਨੂੰ ਇਸ ਵਿਚਾਰੇ ਹੋਏ ਨੂੰ ਆਪ ਜੀ ਆਪਣੇ ਘਰ ਵਿੱਚ ਥਾਂ ਪਾ ਲਵੋ ਇਹਦਾ ਮਤਲਬ ਪ੍ਰਵਾਨ ਕਰ ਲਵੋ ਜੋ ਅਸੀਂ ਕਰਮ ਕੀਤਾ ਉਹ ਪ੍ਰਵਾਨ ਕਰੋ ਮਹਾਰਾਜ ਕਹਿੰਦੇ ਨੇ ਗਾਉਣਾ ਬਹੁਤ ਅੱਛਾ ਬਾਣੀ ਪੜ੍ਹਨੀ ਬਹੁਤ ਚੰਗੀ ਪਰ ਇੱਕ ਗੱਲ ਯਾਦ ਰੱਖੀ ਜੋ ਕੁਝ ਗਾਇਆ ਗਿਆ ਹੈ ਜੋ ਕੁਝ ਪੜ੍ਹਿਆ ਗਿਆ ਜਦੋਂ ਤੂੰ ਉਸ ਗਾਏ ਪੜ੍ਹੇ ਵਿੱਚ ਜੋ ਹਜ਼ੂਰ ਨੇ ਸਮਝਾਇਆ ओनू सत सत करके मन लवेगा, तेरा गाउणा भी प्रवान ते तेरा पढ़ना भी प्रवान। गल सिर मनना, इत मार्ग चले भाई अड़े, गुर कहे सोकार कमाए जियो। हजूर दे बचन ने सेवक सिख पूजन सब आवे, सतगुरु दे दर ते सिख आए सेवक आए, गुरु दी पूजा करनी आए गुरु नू नमस्कार कर लिया है। सेवक सिख पूजन सब आवे, सब गावे हर हर उत्तम बानी, सारे बाणी गाउंदे ने श्रेष्ठ बाणी, सब गावे हर हर उत्तम बानी, पर गाव्या सुनिया तिन का हर थाए पावे। ओना दा बोलिया ओना दा सुनिया ओना भले पुरखा दा गाया, मालक ने थाए पाया, पर किन्ना ना जिन्ना ने सतगुरु दी आग्या नू मन्या। गाव्या सुनिया तिन का हर थाए पावे, जिन सतगुरु की आग्या सत सत करमानी। बिलकुल कोई तर्क नहीं कीता, जो सतगुरु ने कहा ओनू सत बचन करके मन लिया। दूसरा बचन तन गुरु रामदास सचे पातशाह जी दा है कि खम अंधले अंध बिखे बिखराते, क्यों चाले गुर चाली सतगुर दया करे सुखदाता, खम लावे आपन पाली। अर्थ बड़े स्पष्ट ने, मालक साडे कोल ज्ञान दे चक्षु ज्ञान दे नेत्र नहीं, इन्ने भुलेखे विच पै गए हां कि असी जहर विच प्रवृत्त जहर खाई जाने हां, विषय वासनावां विच लुप्त खां, पर कृपा करो सतगुरु सानू नहीं दिसदा, आप जी अपना पल्ला आप जी अपना लड़ आप जी अपना अंचल पकड़ा देवो। महाराज अगे बख्शिश कर दे, कहिंदे ने पल्ला भी ओ पकड़ेगा जिहड़ा सतगुरु दी दसी होई कार नू कमाएगा। हम अंधले अंध बिखे बिखराते, क्यों चाले गुर चाली सतगुर दया करे सुखदाता, खम लावे आपन पाली। गुर सिख मीत चलो गुर चाली, चाली दा अर्थ भी गुरु दी दित्ती चाल ओदी कार ओदी मर्यादा। गुर सिख मीत चलो गुर चाली, जो गुर कहे सोई पल मानो क्या है। उथे बचन कीता जिन सतगुर की आग्या सत सत करमानी, इथे महाराज जी ने कहा जो गुर कहे जो सतगुरु कहिंदे ने ओनू पल करके सत बचन करके मन। तू क्यों तर्क कर रहे हैं, तू क्यों खुजता कर रहे हैं, जो गुर कहे सोई पल मानू, हर हर कथा निराली फिर जिंदगी, इस दी कहानी ही कुछ अनोखी बन जाएगी जेड़ा सत बचन करके मन लेंदा है। फिर दास दोहरा देवे कि जदों गुरु नू अपना सीस ही भेट कर दिता, आपां सारे मत्था टेकने क्योंकि हाथ जोड़ के नमस्कार करने खां। हालांकि नमस्कार एक भगती है, जदों महाराज जी दे चरणा चाहुंदे आ सीस भेट कर देने, इहदा एक तां मतलब होया भी असी अदब कर देखां अपने मालक दा सत्कार करने, पर सीस झुकाण दा मतलब भी ए वे कि अपनी खौमे नू छड के जो गुरु जी कहिंदे ने ओनू तू स्वीकार लै, तू सिर दे ही दिता, फिर अपनी मर्जी क्यों। सतगुरु दे बचन ने नानक सेवक सोई आखी है, ओ है सेवक ओ है सिख, जो सिर धरै उतार, जेड़ा अपनी खंगता खौमे नू वड के गुरु दे चरणा च आपा भेट कर देंदा है, जो सिर धरे उतार। ते अगला बचन की है, सतगुरु का पाणा मन ले, पाणा आग्या हुक्म रजा उस दा फुरमान, ओनू सत बचन करके मन। नानक सेवक सोई आखी है, जो सिर धरै उतार, सतगुर का पाणा मन लह, शब्द रखे उरतार, ओदे आग्या नू स्वीकार कर लवे। कबीर साहब जी दा एक अमृत बचन है तन गुरु ग्रंथ साहब दी बाणी विच, ते देखो जेड़ा समर्पित होके कार कमांदा है ना, खट भी ओ कोई जांदा है। जेड़ा सारी जिंदगी केवल तर्क विच रहा, खोजता ही करदा रहा, सतगुरु दे बचन नू सत करके मन्या ही ना, ओ बंदा अक्सर जिंदगी दे विच थिड़क जांदा है। अक्सर शब्द में वरत्या है, ओ कदी जेड़ा हुक्मी बंदा है हुक्म नू मन्नण वाला, ओ कदी भी हुक्म सुन तो बाद ए नहीं कहिंदा कि जो तुसी हुक्म कीता है इहदे बारे थोड़ी जी तुसी नजरसानी कर लो, ਤੁਸੀਂ ਦੇਖੋ ਜੋ ਮੈਨੂੰ ਹੁਕਮ ਕੀਤਾ ਹੈ ਇਹ ਵਾਪਸ ਲੈ ਸਕਦੇ ਹੋ। ਮਹਾਰਾਜ ਜੀ ਨੇ ਬਾਣੀ ਵਿੱਚ ਇਹ ਬਚਨ ਕਿਹਾ ਭਗਤ ਕਬੀਰ ਸਾਹਿਬ ਨੇ, ਕਹਿੰਦੇ ਮਾਲਕ ਜੋ ਤੇਰੇ ਘਰ ਵਿੱਚੋਂ ਫੁਰਮਾਨ ਹੈ, ਜੋ ਤੇਰੇ ਘਰ ਵਿੱਚੋਂ ਹੁਕਮ ਆਇਆ, ਮੈਂ ਕਦੀ ਜ਼ਿੰਦਗੀ ਪਰ ਇਹ ਨਹੀਂ ਕਹਾਂਗਾ ਕਿ ਆਪਣੇ ਕੀਤੇ ਹੋਏ ਹੁਕਮ ਨੂੰ ਤੁਸੀਂ ਵਾਪਸ ਲੈ ਲਵੋ, ਮੇਰੇ ਭਲੇ ਵਾਸਤੇ ਹੈ। ਕਦੀ ਨਹੀਂ ਕਹਾਂਗਾ ਕਿ ਤੁਸੀਂ ਜੋ ਹੁਕਮ ਕੀਤਾ ਇਹਨੂੰ ਵਾਪਸ ਲਵੋ, ਇਹਦੇ ਤੇ ਫਿਰ ਦੁਬਾਰਾ ਵਿਚਾਰ ਕਰੋ। ਮਹਾਰਾਜ ਕਹਿੰਦੇ ਨੇ ਜੋ ਤੇਰਾ ਹੁਕਮ ਉਹ ਅਟਲ ਹੈ ਕਿ ਫੁਰਮਾਨ ਤੇਰਾ ਸਿਰੇ ਉੱਪਰ, ਜੋ ਤੂੰ ਕਰ ਦਿੱਤਾ ਉਹ ਸਿਰੇ ਉੱਤੇ ਸਿਰ ਮੱਥੇ ਪ੍ਰਵਾਨ ਕਰ ਲਿਆ, ਫੁਰਮਾਨ ਤੇਰਾ ਸਿਰੇ ਉੱਪਰ, ਫਿਰ ਨਾ ਕਰਤ ਵਿਚਾਰ। ਫਿਰ ਨਾ ਕਰਤ ਵਿਚਾਰ ਦਾ ਭਾਵ ਕਿ ਵਾਪਸ ਇਹ ਨਹੀਂ ਕਹਾਂਗਾ ਕਿ ਜੋ ਤੁਸੀਂ ਮੈਨੂੰ ਹੁਕਮ ਕੀਤਾ ਦੁਬਾਰਾ ਇਹਦੇ ਤੇ ਵਿਚਾਰ ਕਰੋ, ਦੁਬਾਰਾ ਇਹਦੇ ਤੇ ਤੁਸੀਂ ਸੋਚੋ, ਜੋ ਹੁਕਮ ਕੀਤਾ ਇਹ ਮੈਂ ਮੰਨ ਨਹੀਂ ਸਕਦਾ। ਫਿਰ ਨਾ ਕਰਤ ਵਿਚਾਰ, ਅਗਲੀ ਤੁਕ ਵੱਲ ਧਿਆਨ ਦਿਆ, ਜੇ ਤੂੰ ਹੀ ਦਰਿਆ ਤੂੰ ਹੀ ਕਰੀਆ, ਦਰਿਆ ਦਾ ਅਰਥ ਦਰਿਆ ਵੀ ਤੂੰ ਹੈ ਤੇ ਕਰੀਆ, ਜੇ ਮੈਨੂੰ ਭਵ ਸਾਗਰ ਵਿੱਚ ਦਰਿਆ ਵਿੱਚ ਤੋਰਿਆ, ਦਰਿਆ ਵੀ ਤੇਰਾ ਹੈ ਤੇ ਪਾਰ ਕਰਨ ਵਾਲਾ ਮਲਾਹ ਵੀ ਤੂੰ ਹੈ, ਮੈਂ ਕਿਉਂ ਕਹਾਂ ਕਿ ਆਪਣਾ ਫੁਰਮਾਨ ਦੁਬਾਰਾ ਸੋਚ, ਕਿਉਂਕਿ ਤੂੰ ਹੀ ਤੋਰਨ ਵਾਲਾ ਹੈ, ਤੂੰ ਹੀ ਤਾਰਨ ਵਾਲਾ ਹੈ, ਤੂੰ ਹੀ ਸਾਨੂੰ ਕਿਨਾਰੇ ਲਾਉਣ ਵਾਲਾ ਹੈ। ਜੋ ਤੁਸੀਂ ਕਹਿ ਦਿੱਤਾ ਉਹ ਸਤ ਵਚਨ ਹੈ। ਦੇਖੋ ਗੁਰੂ ਇਤਿਹਾਸ ਵਿੱਚ ਸਭ ਤੋਂ ਪਹਿਲੀ ਗੱਲ ਕੀ ਇਹ ਵੇ ਕਿ ਗੁਰੂ ਦਾ ਹੁਕਮ ਮੰਨਣਾ। ਹੁਣ ਇਹਨੂੰ ਬਲਾਇੰਡ ਫੇਥ ਕਹਿ ਲਵੋ, ਭਾਵੇਂ ਆਪਾਂ ਕਹਿੰਦੇ ਹਾਂ ਕਿ ਨਹੀਂ ਜੀ ਬਲਾਇੰਡ ਫੇਥ ਨਹੀਂ, ਜਿਹੜਾ ਸਮਰੱਥ ਸਤਿਗੁਰੂ ਹੈ ਨਾ ਉਹਦੇ ਉੱਤੇ ਬਲਾਇੰਡ ਫੇਥ ਕਰਕੇ ਹੀ ਭਲਾ ਹੈ। ਫਿਰ ਬੇਨਤੀ ਸਮਝਿਓ, ਜੇ ਤਰਕ ਕਰਕੇ ਕੋਈ ਕਹਿ, ਤਰਕ ਵਾਲੇ ਕਈ ਵਾਰੀ ਖਾਲੀ ਰਹਿ ਗਏ, ਠੀਕ ਹੈ ਬੋਧਕ ਤਲ ਤੇ ਕੀਤਾ ਹੋਇਆ ਤਰਕ ਕਈ ਵਾਰੀ ਬੰਦੇ ਨੂੰ ਉਹਦੀ ਬੁੱਧੀ ਤੀਖਣ ਕਰਦਾ, ਪਰ ਤੀਖਣ ਬੁੱਧੀ ਕਈ ਵਾਰੀ ਅੰਦਰੋਂ ਰਸ ਤੋਂ ਖਾਲੀ ਰਹਿ ਜਾਂਦੀ। ਸਿਆਣਪ ਕਹਿ ਪਰ ਰਸ ਨਹੀਂ। ਧੰਨ ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਹਜ਼ੂਰ ਨੇ ਫੁਰਮਾਇਆ, ਗੁਰਮਤ ਸਾਚੀ ਹੁਜ਼ਤ ਦੂਰ, ਬਹੁਤ ਸਿਆਣਪ ਲਾਗੈ ਧੂਰ, ਗੁਰੂ ਦੀ ਮਤ ਹੀ ਸੱਚੀ ਹੈ। ਜਿੰਨੀ ਬੰਜਾ ਖੁਜਤ ਕਰਦਾ, ਖੁਜਤਾਂ ਨਾਲ ਗੁਰੂ ਤੋਂ ਦੂਰੀ ਬਣੀ ਜਾਂਦੀ ਹੈ ਤੇ ਜਿੰਨੀ ਸਿਆਣਪ ਵਰਤਾ ਓਨੀ ਅੰਦਰ ਮੈਲ ਜੰਮੀ ਜਾਂਦੀ। ਹੁਣ ਗੁਰੂ ਇਤਿਹਾਸ ਦੇਖੋ, ਸਿਰਫ ਟਿਊਕ ਮਾਤਰ ਨਾ ਕਿ ਜ਼ਿਆਦਾ ਸਾਖੀਆਂ, ਗੁਰੂ ਅੰਗਦ ਸਾਹਿਬ ਬਾਬਾ ਲਹਿਣਾ ਜੀ ਆਏ ਨੇ, ਜਿੰਨੀਆਂ ਸਾਖੀਆਂ ਉਹਨਾਂ ਦੀਆਂ ਮਿਲਦੀਆਂ ਨੇ। ਹੁਕਮੀ ਬੰਦੇ ਬਣ ਕੇ ਕਾਰ ਕਮਾਈ, ਕਿਤੇ ਉਹਨਾਂ ਨੇ ਤਰਕ ਕਰਕੇ ਨਹੀਂ ਕਿਹਾ ਮਹਾਰਾਜ ਜੋ ਤੁਸੀਂ ਕਹਿ ਦਿੱਤਾ ਇਹ ਤਾਂ ਹੋ ਨਹੀਂ ਸਕਦਾ। ਦੇਖੋ ਕਟੋਰਾ ਚਿੱਕੜ ਵੀ ਡਿੱਗਾ, 6-7 ਸਾਖੀਆਂ ਨੇ, ਮਹਾਰਾਜ ਜੀ ਨੇ ਕਿਹਾ ਕੱਢੋ। ਠੀਕ ਹੈ ਕੋਲ ਪੁੱਤਰਾਂ ਨੇ ਕਿਹਾ ਮਹਾਰਾਜ ਘਰ ਕਟੋਰਿਆਂ ਦੀ ਕੋਈ ਕਮੀ ਹੈ? ਪਰ ਹੁਕਮੀ ਬੰਦਾ ਜਿਹੜਾ ਆਗਿਆ ਨੂੰ ਸੱਤ ਸੱਤ ਕਰਕੇ ਮੰਨਣ ਵਾਲਾ ਹੈ, ਸਿਰਫ ਇਸ਼ਾਰਾ ਹੋਣ ਦੀ ਦੇਰ ਸੀ, ਛਾਲ ਮਾਰੀ ਤੇ ਕਟੋਰਾ ਲੈ ਆਂਦਾ। ਗੱਲ ਕਟੋਰੇ ਦੀ ਨਹੀਂ, ਗੱਲ ਹੈ ਕਿ ਜਿਹਨੂੰ ਆਪਣਾ ਆਪ ਭੇਟ ਕੀਤਾ ਉਹਦਾ ਹੁਕਮ ਮੰਨਿਆ। ਜੇ ਧਰਮਸ਼ਾਲਾ ਚ ਚੂਹੀ ਮਰੀ ਕਿਆ ਬਾਹਰ ਸੱਟੋ, ਸੱਤ ਬਚਨ। ਜੇ ਰਾਤ ਨੂੰ ਕੰਧ ਡਿੱਗੀ, ਆਵਾਜ਼ ਦਿੱਤੀ ਬੱਚਿਆਂ ਨੂੰ, ਨਹੀਂ ਤੁਰੇ ਲੈਣਿਆ ਪੁਰਖਾ ਕਿ ਰਾਤ ਨੂੰ ਕੰਧ ਬਣਾ, ਸੱਤ ਬਚਨ। ਜੇ ਇਸ਼ਨਾਨ ਕਰਨ ਗਏ ਗੜੇ ਪੈਂਦੇ ਰਹੇ, ਸਾਰੇ ਚਲੇ ਗਏ, ਪਰ ਭਾਈ ਲੈਣਾ ਸਾਹਿਬ ਅਜੇ ਖਲੋਤੇ ਰਹੇ, ਸੱਚ ਬਚਨ। ਜੇ ਕਿੱਕਰ ਨੂੰ ਹਲੂਣਾ ਦੇਣ ਦੀ ਗੱਲ ਚੱਲੀ, ਤਰਕ ਵਾਲਿਆਂ ਕਿਹਾ ਕਿੱਕਰ ਨੂੰ ਕੰਡੇ ਘੀ ਲੱਗਦੇ ਨੇ, ਅੱਜ ਤੱਕ ਮਠਿਆਈ ਲੱਗੀ ਘੀ ਨਹੀਂ। ਸੱਤ ਸੱਤ ਕਰਕੇ ਮੰਨਣ ਵਾਲੇ ਨੇ ਕਿਹਾ ਠੀਕ ਹੈ, ਕਿੱਕਰ ਨੂੰ ਕੰਡੇ ਲੱਗਦੇ ਹੋਣਗੇ, ਮੈਂ ਕੰਡੇ ਤੇ ਮਠਿਆਈ ਨਹੀਂ ਦੇਖਦਾ, ਮੈਂ ਤਾਂ ਆਪਣੇ ਗੁਰੂ ਦੇ ਮੁੱਖ ਵਿੱਚੋਂ ਨਿਕਲੇ ਹੋਏ ਹੁਕਮ ਨੂੰ ਦੇਖਦਾ। ਖੱਬੇ ਸੱਜੇ ਨਹੀਂ, ਸੱਤ ਬਚਨ। ਜੇ ਕਿਹਾ ਮੁਰਦਾ, ਮਹਾਰਾਜ ਸਿਰ ਵਾਲੇ ਪਾਸੇ ਸ਼ੁਰੂ ਕਰਾਂ ਕਿ ਪੈਰਾਂ ਵਾਲੇ ਪਾਸੇ? ਹੁਕਮ ਹੈ ਇੱਥੇ ਤਾਂ ਗੁਰਮੁਖੋ ਕਿ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੇ ਪਾਈਏ। ਉਹਦੇ ਕੀਤੇ ਹੁਕਮ ਤੇ ਤਰਕ ਕਿਉਂ? ਜੋ ਕਹਿ ਦਿੱਤਾ ਜੀ ਸੱਤ ਬਚਨ। ਇੱਥੇ ਇੱਕ ਦਾਸ ਜ਼ਰੂਰ ਅਰਜ ਕਰ ਦੇਵੇ, ਬੈਠਿਆ ਮਨ ਚ ਆਇਆ ਭਾਈ ਸਾਹਿਬ ਕੀਰਤਨ ਕਰ ਰਹੇ ਸਨ, ਤਨ ਗੁਰੂ ਰਾਮਦਾਸ ਦਾ ਦਰਬਾਰ, ਸੱਚੀ ਸਰਕਾਰ ਦਾ ਘਰ, ਤੇ ਜਿੱਥੇ ਗਿਆ ਹਰ ਬੰਦੇ ਦੇ ਅੰਦਰ ਨੂੰ ਠੰਡ ਪੈਂਦੀ, ਹਰ ਬੰਦੇ ਦਾ ਅੰਦਰ ਸਕੂਨ ਵੀ ਜਾਂਦਾ ਹੈ। ਤੇ ਜਦੋਂ ਸੱਚੀ ਸਰਕਾਰ ਦੀ ਪਰਿਕਰਮਾ ਵਿੱਚ ਕੋਈ ਝੁਕਦਾ ਤੇ ਇੱਕੋ ਦਮ ਅਗੰਮੀ ਲਹਿਰ ਛਿੜਦੀ ਹੈ ਉੱਥੇ, ਸਿਰ ਵੇਖੇ ਨੂੰ ਮੈਂ ਵਿੱਚੋਂ ਨਿਕਲਣ ਲੱਗਾ ਜੋ ਪ੍ਰਕਰਨ ਉਹੀ ਰਹੇਗਾ ਕਿ ਇਤ ਮਾਰਗ ਚੱਲੇ ਭਾਈ ਅੜੇ ਗੁਰ ਕਹਿ

ਟੀਮ ਬੁਲਾ ਰਿਹਾ ਕਿਤੇ ਐਂਬੂਲੈਂਸ ਆਈਆਂ ਨੇ, ਲੱਖਾਂ ਪ੍ਰਾਣੀ ਰੋਜ਼ ਮੱਥਾ ਟੇਕਦੇ ਨੇ, ਖਿਮਾ ਕਰਿਓ। ਹਾਲਾਂਕਿ ਸੇਵਾਦਾਰ ਵੀ ਇਧਰ ਉਧਰ ਟੋਲ ਟਹਿਲਦੇ ਨੇ, ਮੈਂ ਕਿਸੇ ਤੇ ਤਰਕ ਨਹੀਂ ਕਰਦਾ, ਸ਼ਾਇਦ ਇੰਨੀ ਜ਼ਿੰਮੇਵਾਰੀ ਪ੍ਰਕਰਮਾਂ ਚ ਖਲੋਤੇ ਹੋਏ ਇੰਪਲਾਈ ਵੀ ਨਹੀਂ ਦਿੰਦੇ। ਉਹ ਕਿਹੜੀ ਸ਼ਕਤੀ ਕਹਿ ਕਿ ਲੱਖਾਂ ਰੋਜ਼ ਮੱਥਾ ਟੇਕਦੇ, ਨਾ ਫਸਟ ਏਡ ਨਾ ਐਂਬੂਲੈਂਸ ਨਾ ਕੋਈ ਫਾਇਰ ਬ੍ਰਿਗੇਡ ਹੈ। ਉੱਥੇ ਗੁਰੂ ਰਾਮਦਾਸ ਜੀ ਦੀ ਅਗੰਮੀ ਖੇਡ ਵਰਦੀ, ਇਹਨੂੰ ਥੋੜਾ ਜਿਹਾ ਬਰੀਕੀ ਨਾਲ ਆਪਾਂ ਦੇਖੀਏ, ਕੌਣ ਹੈ ਉੱਥੇ ਜੋ ਸਭ ਕੁਝ ਕਰ ਰਿਹਾ ਹੈ? ਉਹ ਸਤਿਗੁਰੂ ਗੁਰੂ ਰਾਮਦਾਸ ਜੀ। ਮੈਂ ਉਹਨਾਂ ਸੰਬੰਧੀ ਜ਼ਰੂਰ ਅੱਜ ਅਰਜ਼ ਕਰਨੀ ਸੀ, ਜੋ ਗੁਰੂ ਕਹਿੰਦਾ ਫਿਰ ਉਹਨੂੰ ਸਤ ਬਚਨ ਕਰ ਤਰਕ ਕਿਉਂ? ਜਦੋਂ ਮੱਥੇ ਹੀ ਟੇਕ ਦਿੱਤਾ, ਹਜ਼ੂਰ ਸੱਚੇ ਪਾਤਸ਼ਾਹ ਦਾ ਦਰਬਾਰ ਹੈ। ਭਾਈ ਵੀਰ ਸਿੰਘ ਉਹਨਾਂ ਨੇ ਇੱਕ ਬਚਨ ਲਿਖਿਆ ਸੀ, ਕਹਿੰਦੇ ਨੇ ਮਾਂ ਦਾ ਪੁੱਤਰ ਚਲਾ ਜਾਏ, ਗਵਾਚ ਜਾਏ, ਗੁੰਮ ਹੋ ਜਾਏ, ਉਹਦੇ ਲਈ ਜ਼ਿੰਦਗੀ ਜੀਣੀ ਬੜੀ ਮੁਸ਼ਕਲ ਹੋ ਜਾਂਦੀ ਹੈ। ਸੱਪ ਦੀ ਮਣੀ ਗਵਾਚ ਜਾਏ, ਉਹਦੇ ਲਈ ਜੀਣਾ ਬੜਾ ਮੁਸ਼ਕਲ ਹੈ। ਮਾਂ ਦਾ ਪੁੱਤਰ, ਸੱਪ ਦੀ ਮਣੀ, ਕਹਿੰਦੇ ਨੇ ਬੰਦਗੀ ਕਰਨ ਵਾਲੇ ਦੇ ਅੰਦਰ ਦਾ ਰਸ ਗਵਾਚ ਜਾਏ, ਉਹਦੇ ਲਈ ਵੀ ਜੀਣਾ ਬੜਾ ਮੁਸ਼ਕਲ ਹੈ। ਸੱਚ ਇਹ ਜੇ ਕਿ ਬਾਹਰ ਦਾ ਨਸ਼ਾ ਕਿਸੇ ਨੂੰ ਹੋ ਜਾਏ, ਉਹਦੀ ਤੋਟ ਆਵੇ ਤੇ ਚੱਲ ਫਿਰ ਸਕਦਾ, ਜਦੋਂ ਅੰਦਰ ਦੀ ਕਿਸੇ ਨੂੰ ਤੋਟ ਪੈਂਦੀ, ਕਦੀ ਉਹਨੂੰ ਪੁੱਛ ਕੇ ਦੇਖੇ ਉਹਦੇ ਤੇ ਕੀ ਬੀਤਦੀ ਹੈ। ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ, ਬੂੰਦ ਵਿਖੂਣਾ ਚਾਤਰੀ ਕੋ ਕਿਉਂ ਕਰ ਤ੍ਰਿਪਤਾਵੇ, ਕਿਵੇਂ ਟਿਕਾ ਮਿਲੇ। ਪਰ ਉਹ ਕਹਿੰਦੇ ਨੇ ਕਿ ਜਿਸ ਬੰਦੇ ਦਾ ਰਸ ਟੁੱਟ ਜਾਏ, ਜਿਸ ਦਾ ਨੇਮ ਟੁੱਟ ਜਾਏ, ਜਿਹੜਾ ਜ਼ਿੰਦਗੀ ਚ ਕਿਤੇ ਥਿੜਕਦਾ ਦਿਸੇ, ਧੰਨ ਗੁਰੂ ਰਾਮਦਾਸ, ਇੱਕ ਵਾਰੀ ਤੇਰੀ ਦਹਿਲੀਜ ਤੇ ਤੇਰੀ ਸਰਦਲ ਤੇ ਆ ਕੇ ਮੱਥਾ ਟੇਕੇ, ਸੱਚ ਇਹ ਵੇ ਉੱਥੇ ਬੇਰੁਖਿਆਂ ਨੂੰ ਰਸ ਮਿਲ ਜਾਂਦਾ ਹੈ, ਟੁੱਟਿਆਂ ਨੂੰ ਸੁਰਤ ਲੱਭ ਜਾਂਦੀ ਹੈ, ਖੁਆਰ ਖੋਇਆਂ ਨੂੰ ਤੇਰੇ ਘਰ ਦੇ ਵਿੱਚੋਂ ਰਾਹ ਲੱਭ ਜਾਂਦਾ। ਉਹਨਾਂ ਨੇ 17 ਪੰਜਾਬੀ ਚ ਲਿਖੀਆਂ, ਦਰਬਾਰ ਸਾਹਿਬ ਤੇ ਉਹਨਾਂ ਨੇ ਲਿਖਿਆ। ਕਹਿਣ ਲੱਗੇ, ਮਣੀ ਗਵਾਚਿਆ ਸੱਪ ਜਿਉਂ ਦੁੱਖ ਪਾਵਦਾ, ਪੁੱਤ ਗਵਾਚਿਆ ਮਾਂ ਜੱਗ ਨਹੀਂ ਭਾਵਦਾ। ਮਣੀ ਗਵਾਚਿਆ ਸੱਪ ਜਿਉਂ ਦੁੱਖ ਪਾਵਦਾ, ਪੁੱਤ ਗਵਾਚਿਆ ਮਾਂ ਜੱਗ ਨਹੀਂ ਭਾਵਦਾ। ਹਰ ਰਸ ਦੀ ਜਦ ਤੋਟ ਪਵੇ ਫਕੀਰ ਨੂੰ, ਪਰਲੋ ਮੱਚੇ ਚੁਫੇਰ ਤਿਉਂ ਘਬਰਾਵਦਾ। ਟੁੱਟੀ ਡੋਰ ਜੇ ਦੁਆਰ ਤੇਰੇ ਤੇ ਆਵਦਾ, ਧੰਨ ਗੁਰੂ ਰਾਮਦਾਸ। ਟੁੱਟੀ ਡੋਰ ਜਿਹਦਾ ਅੰਦਰ ਟੁੱਟ ਗਿਆ, ਬੇਰਸਾਂ ਹੋ ਗਿਆ, ਟੁੱਟੀ ਡੋਰ ਜੇ ਦੁਆਰ ਤੇਰੇ ਤੇ ਆਮਦਾ, ਲਹਿਰ ਫਿਰੇ ਇੱਕ ਵਾਰ ਰੋ ਉਹ ਧਾਮਦਾ, ਕੀ ਅਗੰਮੀ ਖੇਡ ਇੱਥੇ ਵਰਤਦੀ, ਅਰਸ਼ ਉਤਰਿਆ ਆਣ ਰਸੀਆਂ ਬਚਾਉਂਦਾ। ਕੀ ਅਚਰਜ ਖੇਡ ਹੈ! ਉਸ ਧੰਨ ਗੁਰੂ ਰਾਮਦਾਸ ਜੀ ਦੇ ਜੀਵਨ ਵਿੱਚੋਂ ਹੀ ਨਾ ਇੱਕ ਛੋਟੀ ਜੀ ਘਟਨਾ ਜੋ ਇਤਿਹਾਸਕਾਰਾਂ ਨੇ ਲਿਖੀ, ਬਸ ਉਹ ਸਮਝਣ ਲਈ ਕਿ ਇਤ ਮਾਰਗ ਚੱਲੇ ਭਾਈੜੇ, ਗੁਰ ਕਹੇ ਸੋਕਾਰ ਕਮਾਏ ਜੀਓ। ਗੋਇੰਦਵਾਲ ਸਾਹਿਬ ਦੀ ਧਰਤੀ ਹੈ। ਹਜ਼ੂਰ ਨੇ ਦੋਨੋਂ ਦਾਮਾਦ ਭਾਈ ਰਾਮਾ ਜੀ ਤੇ ਧੰਨ ਗੁਰੂ ਰਾਮਦਾਸ ਜੀ, ਜਿਨ੍ਹਾਂ ਨੂੰ ਭਾਈ ਜੇਠਾ ਜੀ ਵੀ ਕਿਹਾ ਜਾਂਦਾ ਹੈ, ਕੁਝ ਕੁ ਗ੍ਰੰਥਾਂ ਵਿੱਚ ਜੇਠਾ ਜੀ ਦਾ ਜ਼ਿਕਰ ਹੈ ਸ਼ਬਦ ਦਾ, ਕਹਿੰਦੇ ਨੇ ਥੜੇ ਬਣਾਉਣ ਲਈ ਕਿਹਾ। ਆਪ ਸਾਰੇ ਜਾਣਦੇ ਹੋ, ਨਿਸ਼ਾਨਦੇਹੀ ਦੇ ਦਿੱਤੀ ਗਈ, ਲਕੀਰ ਖਿੱਚ ਦਿੱਤੀ ਸੋਟੀ ਨਾਲ ਧੰਨ ਗੁਰੂ ਅਮਰਦਾਸ ਜੀ ਨੇ ਕਿ ਇਸ ਢੰਗ ਨਾਲ ਇੰਨੀ ਉਚਾਈ ਚ ਬਣਾਉਣੀ। ਸ਼ਾਮ ਆਏ, ਦੋਨਾਂ ਦੇ ਥੜੇ ਢਾ ਦਿੱਤੇ, ਢਵਾ ਦਿੱਤੇ ਤੇ ਨਾਲ ਕਿਹਾ, ਜੋ ਸਵੇਰੇ ਦੱਸਿਆ ਤੁਸੀਂ ਭੁੱਲ ਗਏ, ਸਾਡੀ ਮਤ ਮੁਤਾਬਕ ਥੜੇ ਨਹੀਂ ਬਣੇ, ਕੱਲ ਸੁਬਹਾ ਫਿਰ ਆਇਓ। ਆਏ, ਥੜੇ ਢਾ ਬਣਾਉਣ ਦੀ ਆਗਿਆ ਦਿੱਤੀ, ਸ਼ਾਮ ਨੂੰ ਫਿਰ ਢਵਾ ਦਿੱਤੇ, ਤੀਸਰੇ ਦਿਨ ਫਿਰ ਥੜੇ ਬਣੇ। ਤੀਸਰੇ ਦਿਨ ਆਏ, ਕਹਿਣ ਲੱਗੇ, ਕਿਉਂ ਨੀ ਸਮਝ ਪੈਂਦੀ ਪਈ, ਜਿਵੇਂ ਅਸੀਂ ਕਹਿ ਰਹੇ ਹਾਂ ਉਵੇਂ ਥੜੇ ਕਿਉਂ ਨੀ ਬਣ ਰਹੇ, ਢਾ ਦਿਓ। ਗੁਰੂ ਰਾਮਦਾਸ ਜੀ ਨੇ ਢਾ ਦਿੱਤਾ। ਭਾਈ ਰਾਮਾ ਜੀ ਨੇ ਕਿਹਾ, ਮਹਾਰਾਜ ਮੈਂ ਨੀ ਢਾਣਾ। ਸਤਿਗੁਰੂ ਨੇ ਕਿਹਾ, ਕਿਉਂ? ਕਹਿਣ ਲੱਗੇ, ਆ ਤੀਸਰਾ ਦਿਨ ਕਹਿ ਥੜੇ ਬਣਾਉਂਦੇ ਆ, ਜਿਵੇਂ ਆਪ ਜੀ ਕਹਿੰਦੇ ਹੋ ਮੈਂ ਰੋਜ਼ ਉਸੇ ਤਰ੍ਹਾਂ ਹੀ ਬਣਾਉਂਦਾ ਖਾਂ। ਮਹਾਰਾਜ ਜੀ ਨੇ ਕਿਹਾ, ਨਹੀਂ ਸਾਡੀ ਮਰਜ਼ੀ ਮੁਤਾਬਕ ਨਹੀਂ। ਕਹਿਣ ਲੱਗੇ, ਅਸਲ ਵਿੱਚ ਬਜ਼ੁਰਗ ਹੋ ਗਏ ਹੋ, ਜੋ ਸਵੇਰੇ ਦੱਸਦੇ ਹੋ ਸ਼ਾਮ ਨੂੰ ਭੁੱਲ ਜਾਂਦੇ ਹੋ। ਬਸ ਇੱਥੇ ਬੰਦਾ ਸਿਆਣਪ ਚ, ਜੋ ਕਹਿੰਦੇ ਹੋ ਭੁੱਲ ਗਏ, ਬਣ ਨਹੀਂ ਸਕਦਾ, ਹੁਣ ਮੈਂ ਨਹੀਂ ਬਣਾਉਣਾ। ਪਰ ਗੁਰੂ ਰਾਮਦਾਸ ਚੌਥੇ ਦਿਨ ਫਿਰ ਆਏ,
جو حضور نے

ਕਿਹਾ ਉਸ ਮੁਤਾਬਕ ਥੜਾ ਬਣਾ ਦਿੱਤਾ, ਸ਼ਾਮ ਨੂੰ ਫਿਰ ਟਵਾ ਦਿੱਤਾ। 7 ਦਿਨ ਥੜੇ ਬਣਾਉਂਦੇ ਰਹੇ, ਥੜੇ ਟੱਟਦੇ ਰਹੇ। 7ਵੇਂ ਦਿਨ ਜਦੋਂ ਕਿਹਾ ਕਿ ਮੇਰੀ ਮਰਜ਼ੀ ਦਾ ਕਿਉਂ ਨੀ ਥੜਾ ਬਣਦਾ, ਢਾਹ ਦੇ, ਕਹਿਣ ਲੱਗੇ ਢਾਹਣ ਤੋਂ ਬਾਅਦ ਨਾ ਗੁਰੂ ਅਮਰਦਾਸ ਦੇ ਚਰਨ ਪਕੜ ਕੇ ਰੋ ਪਿਆ, ਕਹਿਣ ਲੱਗੇ ਮਾਲਕ ਜੀ ਤੁਹਾਡੀ ਮਰਜ਼ੀ ਦਾ ਬਣ ਵੀ ਨਹੀਂ ਸਕਣਾ, ਮੇਰੇ ਤੋਂ ਨਹੀਂ ਬਣ ਸਕਣਾ। ਹੁਣ ਦੇਖੋ ਉਹ ਵੱਡੇ ਨੇ ਵੀ ਕਿਹਾ ਬਣ ਨਹੀਂ ਸਕਣਾ, ਗੁਰੂ ਰਾਮਦਾਸ ਜੀ ਨੇ ਵੀ ਕਿਹਾ ਬਣ ਨਹੀਂ ਸਕਣਾ। ਕਹਿਣ ਲੱਗੇ ਕਿਉਂ ਨਹੀਂ ਬਣ ਸਕਣਾ? ਕਹਿਣ ਲੱਗੇ ਮਾਲਕ ਕਿ ਜੋ ਆਪ ਸਵੇਰੇ ਦੱਸ ਦਿਓ ਮੈਂ ਸ਼ਾਮ ਤੱਕ ਭੁੱਲ ਜਾਣਾ। ਸਮਝਿਓ ਬੇਨਤੀ, ਉਹ ਕਹਿ ਰਹੇ ਸਨ ਕਿ ਤੁਸੀਂ ਜੋ ਸੁਬਹਾ ਕਹਿੰਦੇ ਹੋ ਸ਼ਾਮ ਨੂੰ ਖੁਦ ਭੁੱਲ ਜਾਂਦੇ ਹੋ, ਪਰ ਇਹ ਕਹਿ ਰਹੇ ਨੇ ਮਾਲਕ ਜੋ ਸੁਬਹਾ ਤੁਸੀਂ ਦੱਸ ਦਿਓ ਮੈਂ ਭੁੱਲ ਜਾਂਦਾ ਵਾ। ਤੇ ਕਵੀ ਸੰਤੋਖ ਸਿੰਘ ਨੇ ਇੱਥੇ ਲਿਖਿਆ ਹੱਥ ਜੋੜ ਕੇ ਕਹਿਣ ਲੱਗੇ ਖਾਉ ਅਜਾਨ ਨਿਤ ਭੁੱਲਣ ਖਾਰੋ, ਮੈਂ 7 ਦਿਨ ਹੋ ਗਏ ਨੇ ਭੁੱਲਣਾ ਪਿਆ, ਇਹ ਤਾਂ ਪ੍ਰਤੱਖ ਤੁਸੀਂ ਨਿਗਰਾਨੀ ਦ੍ਰਿਸ਼ਟ ਮਾਨ ਚ ਕਰਦੇ ਹੋ ਭੁੱਲਦਾ ਵਾ, ਅੰਦਰੂਨੀ ਤੌਰ ਤੇ ਪਤਾ ਮੈਂ ਕਿੰਨੀ ਵਾਰੀ ਰੋਜ਼ ਭੁੱਲਣਾ ਪਿਆ। ਹਉ ਅਜਾਨ ਨਿਤ ਭੁੱਲਣ ਖਾਰੋ ਤੁਮ ਕਿਰਪਾਲ ਨਿਜ ਬਿਰਧ ਸਮਾਰੋ, ਬਿਰਧਾ ਅਰਤੇ ਸੁਭਾ, ਤੁਸੀਂ ਫਿਰ ਵੀ ਕਿਰਪਾ ਕਰਦੇ ਹੋ ਦਇਆ ਕਰਦੇ ਹੋ, ਮੈਂ ਭੁੱਲ ਜਾਣਾ, ਤੁਸੀਂ ਮੇਹਰ ਦੇ ਘਰ ਵਿੱਚ ਆ ਕੇ ਇਸ ਭੁੱਲੇ ਹੋਏ ਨੂੰ ਫਿਰ ਸਵੇਰੇ ਨਿਸ਼ਾਨ ਲਾ ਕੇ ਕਹਿ ਜਾਂਦੇ ਹੋ ਇਸ ਤਰ੍ਹਾਂ ਬਣਾ। ਖਾਉ ਅਜਾਨ ਨਿਤ ਭੁੱਲਣ ਖਾਰੋ ਤੁਮ ਕਿਰਪਾਲ ਨਿਜ ਬਿਰਧ ਸਮਾਰੋ, ਬਾਰ ਬਾਰ ਬਖਸ਼ਿਤ ਕੋ ਮੋਹੀ। ਦੇਖੋ ਤਰਕ ਨਹੀਂ, ਉਹ ਸ਼ੁਕਰਾਨੇ ਚ ਲੈ ਗਏ ਇਸ ਗੱਲ ਨੂੰ ਕਿ ਮਾਲਕ ਤੂੰ ਵਾਰ ਵਾਰ ਰੋਜ਼ ਮੈਨੂੰ ਬਖਸ਼ ਦੇਣਾ। ਆਮ ਕੋਈ ਬੰਦਾ 1 ਦਿਨ ਗਲਤੀ ਕਰੇ, 2 ਦਿਨ ਗਲਤੀ ਕਰੇ, 3 ਦਿਨ ਗਲਤੀ ਕਰੇ, ਅਗਲੇ ਧੱਕੇ ਮਾਰ ਦਿੰਦੇ ਨੇ, ਤੇਰਾ ਸ਼ੁਕਰਾਨਾ ਕਰਾਂ ਤੂੰ ਰੋਜ਼ ਹੀ ਮੈਨੂੰ ਬਖਸ਼ ਕੇ ਚਲਾ ਜਾਂਦਾ। ਬਾਰ ਬਾਰ ਬਖਸ਼ਤ ਹੋ ਮੋਹੀ, ਅਗਲੇ ਤੁਕ ਸੀ ਅਪਰਾਧੀ ਮੂਰਖ ਕੋਹੀ, ਮੈਂ ਗੁਨਾਹਗਾਰ ਹਾਂ ਭੁੱਲ ਜਾਣਾ, ਅਪਰਾਧੀ ਮੂਰਖ ਕੋਹੀ। ਅਗਲਾ ਬਚਨ ਕਿਹਾ ਜਿਤਨੀ ਸਮਤ ਦੇਸੋ ਜਾਨਵ, ਜਿੰਨੀ ਕੁ ਤੁਸੀਂ ਅਕਲ ਦਿੱਤੀ ਮੈਂ ਓਨੀ ਕੁ ਜਾਣੀ, ਬਿਨ ਤੇਰੀ ਸਮਤ ਦੇਣ ਤੋਂ ਬਿਨਾ ਬਿਨ ਦੀਏ ਕਿਆ ਬਪਰਾ ਮਾਨਵ, ਜੇ ਤੁਸੀਂ ਅਕਲ ਨਾ ਦਿਓ ਤੇ ਬੰਦੇ ਦੀ ਕੀ ਹਸਤੀ ਕਿ ਤੇਰੇ ਹੁਕਮ ਨੂੰ ਸੱਤ ਕਰਕੇ ਮੰਨ ਸਕੇ। ਦੇਖੋ ਮੰਨਦੇ ਵੀ ਰਹੇ, ਕਹਿ ਵੀ ਦਿੱਤਾ ਮੇਰੇ ਤੋਂ ਮੰਨਿਆ ਨਹੀਂ ਗਿਆ, ਕਿਉਂਕਿ ਜਿੰਨੇ ਸਮਰਪਿਤ ਕਰ ਦਿੱਤਾ ਆਪਣੇ ਆਪ ਨੂੰ ਭੇਟ ਕਰ ਦਿੱਤਾ, ਫਿਰ ਉਹਨੂੰ ਹੁਕਮ ਮੰਨਣ ਦੀ ਜਾਚ ਵੀ ਗੁਰੂ ਸਿਖਾਉਂਦੇ। ਇੱਥੇ ਇੱਕ ਹੋਰ ਦਾਸ ਅਰਜ਼ ਕਰਦੇ, ਸ਼ੇਕਸਪੀਅਰ ਨੇ ਇੱਕ ਵਾਰ ਉਹਨਾਂ ਦੇ ਨਾਟਕ ਵਿੱਚ ਹੀ ਗੱਲ ਹੈ, ਮੈਂ ਸਿਰਫ ਇਹਨੂੰ ਇਹ ਨਾ ਸਮਝੋ ਕੋਈ ਬਾਹਰ ਮੁਖੀ ਉਦਾਹਰਨ, ਸਮਝਾਉਣ ਲਈ ਉਹ ਲਿਖਦਾ ਵੀ ਦੋ ਅਮੀਰ ਆਦਮੀ ਆਪਣੇ ਨੌਕਰਾਂ ਦੇ ਸਮੇਤ ਸੈਰ ਪੈ ਕਰਦੇ ਨੇ, ਦੋਨਾਂ ਦਾ ਇੱਕ ਇੱਕ ਨੌਕਰ ਨਾਲ ਹੈ, ਤੇ ਰਸਤੇ ਵੀ ਜਾਂਦਿਆਂ ਜਾਂਦਿਆਂ ਇੱਕ ਅਮੀਰ ਦੂਸਰੇ ਦੇ ਨੌਕਰ ਨੂੰ ਕੁਝ ਸਮਝਾਉਣ ਲੱਗ ਪਿਆ। ਉਹਨੂੰ ਦੱਸਣ ਲੱਗਾ ਵੀ ਆਹ ਗੱਲ ਇਸ ਤਰ੍ਹਾਂ ਇੰਜ ਕੰਮ ਕਰਨਾ, ਪਰ ਉਹ ਨੌਕਰ ਦੀ ਇੰਨੀ ਬੁੱਧੀ ਨਹੀਂ ਸੀ, ਉਹਨੇ ਸਮਝਾਉਣਾ ਉਹਦੇ ਖਾਨੇ ਚ ਗੱਲ ਨਾ ਪਏ, ਲਗਾਤਾਰ ਜ਼ੋਰ ਨਾਲ ਦੇ ਕੇ ਵੀ ਸਮਝਾਇਆ, ਪਰ ਉਸ ਨੌਕਰ ਨੂੰ ਸਮਝ ਨਾ ਪਈ। ਉਸ ਅਮੀਰ ਦੇ ਖੱਤ ਵਿੱਚ ਇੱਕ ਸੋਟਾ ਸੀ, ਉਹਨੇ ਸੋਟਾ ਚੁੱਕ ਕੇ ਜ਼ਮੀਨ ਤੇ ਮਾਰਿਆ, ਖੜਾਕ ਆਇਆ, ਆਵਾਜ਼ ਆਈ, ਤੇ ਉਹਨੇ ਕਿਹਾ ਤੇਰੇ ਨਾਲੋਂ ਤਾਂ ਆ ਸੋਟਾ ਲੱਕੜ ਚੰਗੀ ਕਿ ਜਿਹੜੀ ਇੱਕ ਵਾਰੀ ਇਸ਼ਾਰਾ ਕੀਤੀ ਮੇਰੇ ਇਸ਼ਾਰੇ ਨੂੰ ਸਮਝ ਗਈ, ਤੈਨੂੰ ਕਿੰਨੀ ਦੇਰ ਦਾ ਸਮਝਾਨਾ ਤੂੰ ਸਮਝਿਆ ਨਹੀਂ। ਉਸ ਨੌਕਰ ਨੇ ਇੱਕ ਬਹੁਤ ਸੋਹਣੀ ਗੱਲ ਕਹੀ, ਕਹਿਣ ਲੱਗਾ ਐ ਅਮੀਰ ਇਹ ਲੱਕੜ ਤੇਰੇ ਹੱਥ ਵਿੱਚ ਹੈ ਪਰ ਮੈਂ ਤੇਰੇ ਹੱਥ ਵਿੱਚ ਨਹੀਂ, ਮੈਂ ਤੇਰੇ ਅਧੀਨ ਨਹੀਂ, ਜੋ ਅਧੀਨ ਹੈ ਉਹ ਇਸ਼ਾਰੇ ਵੀ ਸਮਝ ਜਾਂਦਾ ਤੇ ਜਿਹਨੂੰ ਅਧੀਨ ਹੋਣ ਦੀ ਜਾਂਚ ਨਹੀਂ ਆਈ ਉਹ ਕਿਆ ਵੀ ਨਹੀਂ ਸਮਝਦਾ। ਸੱਚ ਐਵੇ ਜੋ ਗੁਰੂ ਦੇ ਅਧੀਨ ਹੋ ਜਾਂਦਾ ਉਹ ਇਸ਼ਾਰੇ ਵੀ ਸਮਝਣ ਲੱਗ ਪੈਂਦਾ, ਜਿਹਨੂੰ ਸਮਾਪਤ ਕਰਨ ਦੀ ਜਾਂਚ ਨਹੀਂ ਆਈ ਉਹ ਕਿਆ ਵੀ ਕਈ ਵਾਰੀ ਨਹੀਂ ਸਮਝਦਾ। ਗੱਲ ਬੜੀ ਸੋਹਣੀ ਉਹਨੇ ਕਹੀ ਕਿ ਡੰਡਾ ਤੇਰੇ ਅਧੀਨ ਹੈ ਇਹ ਮੰਨ ਗਿਆ ਪਰ ਮੈਂ ਤਾਂ ਅਜੇ ਅਧੀਨ ਨਹੀਂ। ਮਹਾਰਾਜ ਜੀ ਦੇ ਫਿਰ ਸ਼ਬਦ ਵੱਲ ਜਿੱਥੋਂ ਪ੍ਰਮਾਣ ਅਸੀਂ ਸ਼ੁਰੂ ਕੀਤਾ, ਫੁਰਮਾਨ ਤੇਰਾ ਸਿਰੇ ਉਪਰ ਤੇਰਾ ਹੁਕਮ 7 ਬਚਨ, ਫਿਰ ਨਾ ਕਰਤ ਵਿਚਾਰ ਇਹ ਨਹੀਂ ਕਹਾਂਗਾ ਦੁਬਾਰਾ ਸੋਚੋ, ਤੂੰ ਹੀ ਦਰਿਆ
ਤੂੰ ਹੀ ਕਰੀਆ ਤੁਝੈ ਤੇ ਨਿਸਤਾਰ। ਅਗਲਾ ਬਚਨ ਖੈ ਸਤ ਬਚਨ ਕਰ, ਰੋਸੇ ਗਿਲੇ ਨਾ ਕਰ ਬੰਦੇ ਬੰਦਗੀ ਇੱਕ ਤਿਆਰ। ਐ ਇਨਸਾਨ ਤੂੰ ਬੰਦਗੀ ਨੂੰ ਧਾਰਨ ਕਰ, ਸਿਮਰਨ ਨੂੰ ਧਾਰਨ ਕਰ, ਕਿਉਂਕਿ ਬੰਦਗੀ ਹੈ ਤੇ ਜ਼ਿੰਦਗੀ ਹੈ। ਅਗਰ ਬੰਦਗੀ ਨਹੀਂ ਤੋ ਜ਼ਿੰਦਗੀ ਨਹੀਂ ਗੰਦਗੀ ਹੈ, ਬੰਦਗੀ ਹੀ ਜ਼ਿੰਦਗੀ ਹੈ। ਭਾਈ ਸਾਹਿਬ ਨੰਦ ਲਾਲ ਜੀ ਨੇ ਤੇ ਕਿਹਾ ਕਿ ਗਰ ਬਜ਼ੁਰਗੀ ਬਾਏ ਦੱਤ ਕੁੰ ਬੰਦਗੀ ਵਰਨਾ ਆਖਰ ਮੇਕਸ਼ੀ ਸਰਮੰਦਗੀ। ਜੇ ਤੂੰ ਬਹੁਤ ਉੱਚਾ ਉੱਠਣਾ ਚਾਹੁੰਦੇ ਤੇ ਬੰਦਗੀ ਕਰ, ਜੇ ਬੰਦਗੀ ਨਾ ਕੀਤੀ ਤੇ ਅਖੀਰ ਸ਼ਰਮਿੰਦਗੀ ਪੱਲੇ ਪੈ, ਸ਼ਰਮਸਾਰ ਹੋਵੇਗਾ। ਇਹਨੂੰ ਬਾਬਾ ਸਾਹਿਬ ਨੇ ਕਿਹਾ ਕਿ ਫਰੀਦਾ ਜਿੰਨੀ ਕੰਮੀ ਨਾਹ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀਵ ਕੀ ਸਾਈ ਦੇ ਦਰਬਾਰ। ਗਰ ਬਜ਼ੁਰਗੀ ਬਾਏ ਦੱਤ ਕੁੰ ਬੰਦਗੀ ਵਰਨਾ ਆਖਰ ਮੇਕਸ਼ੀ ਸ਼ਰਮੰਦਗੀ। ਸ਼ਰਮ ਕੁੰ ਹਾਂ ਸ਼ਰਮ ਕੁੰ ਹਾਂ ਸ਼ਰਮ ਕੁੰ। ਦੇਖੋ ਮਨ ਦੀ ਸਾਧਨਾ ਕਰਨ ਵਾਲੇ ਕਹਿਣ ਲੱਗੇ, ਮਨਾ ਸ਼ਰਮ ਕਰ ਕੁਛ, ਲੱਜਿਆ ਕਰ ਕੁਛ। ਤਿੰਨ ਵਾਰੀ ਕਿਹਾ ਇੰਨਾ ਸਮਾਂ ਹੋ ਗਿਆ ਤੈਨੂੰ ਗੁਰੂ ਕੋਲ ਆਇਆ, ਕੁਝ ਲੱਜਿਆ ਕਰੋ ਮਨਾ ਕੁਝ ਸਮਝ। ਸ਼ਰਮ ਕੁੰ ਹਾਂ ਸ਼ਰਮ ਕੁੰ ਹਾਂ ਸ਼ਰਮ ਕੁੰ ਈ ਦਿਲੇ ਚੂ ਸੰਗ। ਸੰਗ ਦਾ ਅਰਥ ਹੁੰਦਾ ਪੱਥਰ, ਤੇਰਾ ਪੱਥਰ ਬਣਿਆ ਮਨ ਕਿਉਂ ਨੀ ਸਮਝਦਾ ਪਿਆ। ਈ ਦਿਲੇ ਦਾ ਈ ਦਿਲੇ ਚੂ ਸੁੰਗ ਸੰਗ ਖੁਦਰਾ ਨਰਮ ਕਰ। ਇਹਨੂੰ ਬੰਦਗੀ ਵਿੱਚ ਲਾ ਕੇ ਤੇ ਪੱਥਰ ਨਰਮ ਹੋ ਜਾਏ। ਸਾਹਿਬ ਕਹਿੰਦੇ ਨੇ ਬੰਦੇ ਬੰਦਗੀ ਇੱਕ ਤਿਆਰ, ਸਾਹਿਬ ਰੋਸ ਧਰੋ ਕੇ ਪਿਆਰ। ਇਹ ਬਚਨ ਬੜੇ ਗਹਿਰੇ ਨੇ, ਸਾਹਿਬ ਰੋਸ ਧਰੋ ਕੇ ਪਿਆਰ। ਸਾਹਿਬ ਦਾ ਅਰਥ ਹੈ ਮਾਲਕ, ਰੋਸ ਦਾ ਅਰਥ ਆਪਾਂ ਸਾਰੇ ਸਮਝਣੇ ਜਿਹਦੇ ਤੋਂ ਰੁੱਸ ਜਾਈਏ, ਪਿਆਰ ਦਾ ਅਰਥ ਸਨੇਹ। ਕਿ ਸਾਹਿਬ ਰੋਸ ਧਰੋ ਕੇ ਪਿਆਰ, ਤੂੰ ਬੰਦਗੀ ਕਰ, ਤੂੰ ਜੋ ਗੁਰੂ ਕਹਿੰਦੇ ਨੇ ਉਹਨੂੰ ਸਤ ਬਚਨ ਕਰਕੇ ਮੰਨ, ਭਾਵੇਂ ਮਾਲਕ ਗੁੱਸੇ ਹੋਵੇ ਤੇ ਭਾਵੇਂ ਤੈਨੂੰ ਪਿਆਰ ਕਰੇ, ਤੂੰ ਦੋਨਾਂ ਅਵਸਥਾਵਾਂ ਵਿੱਚ ਹੀ ਹੱਥ ਜੋੜੀ ਰੱਖਣੇ। ਹੁਣ ਜਿਹੜਾ ਰੋਸ ਸ਼ਬਦ ਹੈ ਨਾ, ਸ਼ਾਇਦ ਦਾਸ ਨੇ ਇੱਥੇ ਅਰਜ਼ ਨਹੀਂ ਕੀਤੀ, ਰੋਸ ਆ ਰੋਸਾ ਨੀ ਦੁਨੀਆਦਾਰਾਂ ਵਾਲਾ, ਚੇਤੇ ਰੱਖਿਓ ਰੋਸ ਵਿੱਚ ਵੀ ਇੱਕ ਪਿਆਰ ਦੀ ਤੰਦ ਜੁੜੀ ਰਹਿੰਦੀ। ਇਹ ਹੁੰਦਾ ਹੀ ਨਹੀਂ ਕਿ ਜਿੱਥੇ ਰੋਸਾ ਹੋਵੇ ਉੱਥੇ ਸੰਬੰਧ ਟੁੱਟ ਜਾਂਦੇ ਨੇ, ਨਹੀਂ। ਰੋਸੇ ਵਾਲੀ ਥਾਂ ਤੇ ਕਈ ਵਾਰੀ ਪਿਆਰ ਬਹੁਤ ਝਲਕਣ ਲੱਗ ਪੈਂਦਾ। ਰੋਸ ਧਰੋ ਕੇ ਪਿਆਰ, ਕਿਸੇ ਨਾਲ ਆਪਣਾ ਮਨ ਮਿਟਾਵ ਹੋਵੇ, ਕਿਸੇ ਨਾਲ ਕੋਈ ਰੋਸਾ ਹੋਵੇ ਤੇ ਜਦੋਂ ਉਹਦੇ ਕੋਲੋਂ ਕੋਈ ਆਦਮੀ ਚੱਲ ਕੇ ਆਵੇ ਤੇ ਆਪਾਂ ਉਚੇਚੇ ਤੌਰ ਤੇ ਪੁੱਛਦੇ ਹਾਂ ਕਿ ਮੇਰੇ ਬਾਰੇ ਕੋਈ ਗੱਲ ਤੇ ਨਹੀਂ ਸੀ ਕਰਦਾ। ਇਹਦਾ ਮਤਲਬ ਮੂੰਹ ਨਾਲ ਨਹੀਂ ਬੋਲਦਾ ਪਰ ਮਨ ਕਰਕੇ ਉਹਦੇ ਨਾਲ ਜੁੜਿਆ ਹੋਇਆ ਹੈ। ਜੇ ਜੁੜਿਆ ਤੇ ਤਾਂ ਹੀ ਪੁੱਛਦਾ ਨਾ ਕਿ ਮੇਰੇ ਬਾਰੇ ਕੋਈ ਗੱਲ ਤਾਂ ਨਹੀਂ ਸੀ ਕਰਦਾ। ਤੇ ਜਦੋਂ ਕਿਤੇ ਗੱਲ ਚੱਲੇ ਬਦੋ ਬਦੀ ਉਹਦਾ ਜ਼ਿਕਰ ਜ਼ਰੂਰ ਕਰਦਾ ਹੈਗਾ, ਭਾਵੇਂ ਉਹ ਮੂੰਹ ਕਰਕੇ ਉਹਦੇ ਨਾਲ ਬੋਲਦਾ ਨਹੀਂ ਪਰ ਅੰਦਰੋਂ ਉਹਦੇ ਨਾਲ ਸੰਬੰਧ ਜੁੜਿਆ। ਕਹਿਣ ਲੱਗੇ ਮਾਲਕ ਤੂੰ ਰੁੱਸ ਵੀ ਜਾਏ ਤਾਂ ਵੀ ਕੋਈ ਨੀ, ਕਿਉਂਕਿ ਤੇਰੇ ਰੋਸੇ ਵਿੱਚ ਵੀ ਸਾਨੂੰ ਪਿਆਰ ਹੀ ਮਿਲਣਾ ਕਿ ਰੋਸੇ ਵਿੱਚ ਵੀ ਪਿਆਰ ਹੈ। ਬੰਦੇ ਬੰਦਗੀ ਇੱਕ ਤਿਆਰ, ਸਾਹਿਬ ਰੋਸ ਧਰੋ ਕੇ ਪਿਆਰ। ਨਾਮ ਤੇਰਾ ਆਧਾਰ ਮੇਰਾ, ਜਿਉਂ ਫੂਲ ਜਈ ਹੈ ਨਾਰ। ਨਾਰ ਤੇ ਫੂਲ ਦੋ ਸ਼ਬਦ ਨੇ। ਕਹਿੰਦੇ ਤੇਰਾ ਨਾਮ ਤਾਂ ਮੇਰੇ ਲਈ ਇਸ ਤਰ੍ਹਾਂ ਹੈ ਜਿਵੇਂ ਕਮਲ ਦੇ ਫੁੱਲ ਵਾਸਤੇ ਪਾਣੀ ਹੈ। ਨਾਮ ਤੇਰਾ ਆਧਾਰ ਮੇਰਾ, ਜਿਉ ਫੂਲ ਜਈ ਹੈ ਨਾਰ। ਭਾਵੇਂ ਫਰੀਦਕੋਟੀਏ ਟੀਕਾ ਕਰਦਿਆਂ ਇਹ ਵੀ ਲਿਖਿਆ, ਜਿਉ ਫੂਲ ਜਈ ਹੈ ਨਾਰ, ਜਿਵੇਂ ਇਸਤਰੀ ਬੱਚੇ ਨੂੰ ਜਨਮ ਦੇ ਕੇ ਪ੍ਰਸੰਨ ਹੁੰਦੀ ਹੈ। ਨਾਮ ਤੇਰਾ ਆਧਾਰ ਮੇਰਾ, ਜਿਉ ਫੂਲ ਜਈ ਹੈ ਨਾਰ। ਅੱਗੇ ਕੀ ਹੈ, ਕਹੋ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੇਂ ਮਾਰ। ਤੇਰੇ ਗੁਲਾਮ ਖਾਂ, ਤੇਰੀ ਮਰਜ਼ੀ ਰੱਖ ਲੈ, ਤੇਰੀ ਮਰਜ਼ੀ ਤੂੰ ਮਾਰ ਲੈ ਗੁਰਮੁਖੋ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਦੋਂ ਸਤਿਗੁਰੂ ਦੇ ਮਾਰਗ ਤੇ ਚੱਲਣਾ, ਤੂੰ ਇੰਨੇ ਸਵਾਲ ਕੀਤੇ ਨੇ, ਮਨ ਟਿਕ ਜਾਏ, ਗੁਰੂ ਸੱਜਣ ਮਿਲ ਜਾਏ, ਮੇਰੇ ਅੰਦਰ ਕਿਤੇ ਬਖਸ਼ਿਸ਼ ਹੋ ਜਾਏ, ਮੈਂ ਇਸ ਜਨਮ ਵਿੱਚ ਕੁਝ ਕਰ ਸਕਾਂ। ਕਹਿਣ ਲੱਗੇ ਪਹਿਲਾ ਲੈਸਨ ਇਹਵੇਂ, ਜੋ ਗੁਰੂ ਕਹਿੰਦਾ ਉਹਨੂੰ ਸਤ ਕਰਕੇ ਮੰਨ। ਜੋ ਸਤਿਗੁਰੂ ਕਹਿੰਦੇ ਉਸ ਕਾਰ ਨੂੰ ਮੰਨ। ਦੇਖੋ ਫਿਰ ਬਾਣੀ ਚ ਜਦੋਂ ਬੰਦਾ ਵਾਦ ਵਿਵਾਦ ਵਿੱਚ ਪੈਂਦਾ ਮਾਲਕ ਦੇ ਸਾਹਮਣੇ, ਉਦੋਂ ਦਿਨ ਬ ਦਿਨ ਉਹਦਾ ਅੰਦਰ ਘਟੀ ਜਾਂਦਾ ਹੈ। ਸੱਚ ਇਹ ਵੇ ਜਿਹੜਾ ਸ਼ਰਧਾ ਵਿੱਚ ਸੁੱਖ ਹੈ ਨਾ, ਭਾਵਨਾ ਵਿੱਚ ਸੁੱਖ ਹੈ, ਉਹ ਦਲੀਲਾਂ ਵਿੱਚ
ਤੇ ਬੋਧਕ ਤਲ ਤੇ ਚੋਖੀਆਂ ਸਿਆਣਪਾਂ ਵਿੱਚ ਨਖੀ। ਕਈ ਵਾਰੀ ਚਲਾਕ ਚੁਸਤ ਤੇ ਸਿਆਣਪ ਉਹ ਬੇਰੁਖੀ ਹੋ ਜਾਂਦੀ ਹੈ ਤੇ ਭਾਵਨਾ ਉੱਥੇ ਪਹੁੰਚ ਜਾਂਦੀ ਹੈ ਜਿੱਥੇ ਸਿਆਣਪ ਨਹੀਂ ਪਹੁੰਚਦੀ। ਸਤਿਗੁਰੂ ਨੇ ਆਸਾ ਕੀ ਵਾਰ ਵਿੱਚ ਦੋ ਬਚਨ, ਇੱਕ ਸ਼ਲੋਕ ਤੇ ਇੱਕ ਪੌੜੀ। ਸ਼ਲੋਕ ਧੰਨ ਗੁਰੂ ਅੰਗਦ ਸਾਹਿਬ ਜੀ ਦਾ ਤੇ ਪੌੜੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ। ਉਹਦੇ ਵਿੱਚ ਦੇਖੋ ਹੁਕਮ ਨੂੰ ਮੰਨਣ ਦੀ ਗੱਲ ਕੀਤੀ, ਗੱਲ ਭਾਵੇਂ ਚਾਕਰ ਦੀ ਕੀਤੀ। ਤੁਹਾਨੂੰ ਸਾਰਿਆਂ ਨੂੰ, ਤੁਸੀਂ ਬਾਣੀ ਪੜ੍ਹਨ ਵਾਲੇ ਹੋ, ਕਹਿਣ ਲੱਗੇ ਜੇ ਨੌਕਰ ਬਣਿਆ ਹੈ ਨਾ ਤੇ ਜਿਹਦੀ ਨੌਕਰੀ ਕਰਨਾ ਹੈ ਨਾ ਉਹਦੇ ਸਾਹਮਣੇ ਕਦੀ ਝਗੜਾ ਨਾ ਕਰੀ। ਨੌਕਰ ਤੇ ਵਿਵਾਦ ਇਹ ਇਕੱਠੇ ਨਹੀਂ। ਜੇ ਨੌਕਰ ਹੈ ਤੇ ਸੰਤ ਬਚਨ ਕਰਕੇ ਚਿੱਤ ਲਾ ਕੇ ਨੌਕਰੀ ਕਰ, ਤੇ ਜੇ ਤੂੰ ਮਾਲਕ ਦੇ ਸਾਹਮਣੇ ਵਿਵਾਦ ਕਰਨ ਲੱਗ ਪਿਓ, ਹੋ ਸਕਦਾ ਹੈ ਕਿ ਜਿਹੜਾ ਮਾਲਕ ਅੱਜ ਤੈਨੂੰ ਪਿਆਰ ਕਰਦਾ ਕੱਲ ਨੂੰ ਵਿਵਾਦ ਤੋਂ ਬਾਅਦ ਆਪਣੇ ਘਰੋਂ ਵੀ ਬਾਹਰ ਕੱਢ ਦੇ। ਚਾਕਰ ਲੱਗੇ ਚਾਕਰੀ, ਨਾਲੇ ਗਾਰਬ ਵਾਦ, ਨਾਲੇ ਤਾਂ ਕਹਿ ਦਿੱਤਾ ਸਤਿਗੁਰੂ ਅਸੀਂ ਤੇਰੇ ਸੇਵਕ ਹਾਂ ਜੀ, ਅਸੀਂ ਤੈਨੂੰ ਮੰਨਦੇ ਹਾਂ ਜੀ। ਜਿਵੇਂ ਅੱਜ ਕੱਲ ਚੱਲਦਾ ਪਿਆ ਨਾ ਕਿ ਸਤਿਗੁਰੂ ਦੇ ਅੰਮ੍ਰਿਤ ਦੀ ਦਾਤ ਲਈ ਕਲਗੀ ਵਾਲੇ ਦੀ ਬਾਣੀ ਪੜ੍ਹ ਕੇ ਅੰਮ੍ਰਿਤ ਮਿਲਿਆ, ਇਸ ਅੰਮ੍ਰਿਤ ਨਾਲ ਕਲਗੀ ਵਾਲੇ ਦੇ ਘਰ ਚ ਜਨਮ ਹੋਇਆ, ਮਾਤਾ ਸਾਹਿਬ ਕੌਰ ਦੀ ਗੋਦ ਮਿਲੀ, ਸ੍ਰੀ ਸਾਹਿਬ ਵੀ ਪਾਈ ਹੈ ਤੇ ਨਾਲ ਕਹਿੰਦੇ ਨੇ ਚਲੋ ਬਾਹਰ ਤਾਂ ਨੀ ਕਹਿੰਦੇ ਅੰਦਰ ਖਾਤੇ, ਕਹਿੰਦੇ ਨੇ ਸੱਚੀ ਜੇ ਅਸੀਂ ਮੰਨਦੇ ਜ਼ਰੂਰ ਪਏ ਹਾਂ ਪਰ ਬਾਣੀ ਕੋਈ ਨੀ ਜੇ। ਇਹਦਾ ਮਤਲਬ ਚਾਕਰ ਵੀ ਤੇ ਵਿਵਾਦ ਵੀ, ਖਸਮ ਦਾ ਡਰ ਮਿਲੇਗਾ। ਚਾਕਰ ਲੱਗੇ ਚਾਕਰੀ, ਨਾਲੇ ਗਾਰਵਵਾਦ, ਗੱਲਾਂ ਕਰੇ ਕਨੇਰੀਆਂ, ਜਿੰਨੀਆਂ ਮਰਜ਼ੀ ਸਿਆਣਪਾਂ ਕਰੀ ਜਾ, ਖਸਮ ਨਾ ਪਾਏ। ਸਾਦ ਪੜ੍ਹਨਾ ਸਾਦ ਹੀ ਹੈ, ਪਰ ਇੱਕ ਸ਼ਬਦ ਹੈ ਫਾਰਸੀ ਵਿੱਚ ਸ਼ਾਦ, ਸ਼ਾਦੀ, ਖੁਸ਼ੀ। ਸਾਦ ਦਾ ਅਰਥ ਖੁਸ਼ੀ। ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਈ ਪਰ ਗੱਲਾਂ ਨਾ ਰੀਝਣਾ ਨੀ, ਮਾਲਕ ਦੀ ਖੁਸ਼ੀ ਨੀ ਮਿਲਦੀ। ਚਾਕਰ ਲੱਗੇ ਚਾਕਰੀ, ਨਾਲੇ ਗਾਰਵਵਾਦ, ਗੱਲਾਂ ਕਰੇ ਕਨੇਰੀਆਂ, ਖਸਮ ਨਾ ਪਾਏ ਸਾਧ, ਆਪ ਗਵਾਏ ਸੇਵਾ ਕਰੇ। ਇਤ ਮਾਰਗ ਚੱਲੇ ਭਾਈ ਅੜੇ, ਆਪ ਗਵਾਏ ਸੇਵਾ ਕਰੇ ਤਾਂ ਕਿਚ ਪਾਏ ਮਾਨ, ਨਾਨਕ ਜਿਸ ਨੂੰ ਲੱਗਾ ਤਿਸ ਮਿਲੇ। ਜਿਸ ਨੂੰ ਲੱਗਾ, ਇਹ ਫਿਰ ਬੇਨਤੀ ਸਮਝ ਕਿ ਜਿਸ ਦੀ ਰੋਜ਼ ਸਿਮਰਨ ਕਰਦਾ, ਜਿਹਦੇ ਨਾਲ ਰੋਜ਼ ਜੁੜਿਆ, ਕਹਿਣ ਲੱਗੇ ਲੱਗਾ ਹੈ ਨਾ ਤੇ ਲੱਗਾ ਲੱਗਾ ਇੱਕ ਦਿਨ ਉਹਦੇ ਵਿੱਚ ਮਿਲ ਜਾਏਗਾ। ਪਹਿਲਾਂ ਜੁੜਿਆ ਹੈ, ਨਾਨਕ ਜਿਸ ਨੂੰ ਲੱਗਾ ਤਿਸ ਮਿਲੇ, ਉਹਦੇ ਵਿੱਚ ਮਿਲ ਜਾਏਗਾ। ਪਰ ਲੱਗਾ ਨਹੀਂ ਛੱਡੀ ਨਾ, ਭਾਈ ਸਾਹਿਬ ਲਿਖਦੇ ਸਨ ਕਿ ਲੱਗਾ ਰਹੇ ਤੇ ਲੱਗਾ ਰਹੋ ਹਰ ਦਮ, ਲੱਗਾ ਰਹੇ ਜੇ ਤੁਰਿਆ ਤੇ ਛੱਡ ਨਾਨੇ, ਲੱਗਾ ਰਹੇ ਤੇ ਲੱਗਾ ਰਹੋ ਹਰ ਦਮ ਕਦੇ ਨਾ ਛੋੜ, ਲੱਗਾ ਰਹੇ ਤੇ ਲੱਖ ਦਾ ਹਟੇ ਤਾਂ ਕੌਡੀ ਮੋਲ। ਲੱਗਾ ਰਿਹਾ ਤੇ ਕੀਮਤ ਲੱਖਾਂ ਦੀ ਪੈ ਜਾਏਗੀ, ਜਿੱਦਣ ਛੱਡ ਬੈਠੋ ਨਾ ਤੇਰੀ ਕੌਡੀ ਕੀਮਤ ਨੀ ਪੈਣੀ, ਤੈਨੂੰ ਧੇਲੇ ਸਿਰ ਨੀ ਕਿਸੇ ਪੁੱਛਣਾ। ਸਾਹਿਬ ਕਹਿੰਦੇ ਚਾਕਰ ਲੱਗੇ ਚਾਕਰੀ, ਨਾਲੇ ਗਾਰਵਵਾਦ, ਅਹੰਕਾਰ ਤੇ ਵਿਵਾਦ, ਗੱਲਾਂ ਕਰੇ ਕਨੇਰੀਆਂ, ਖਸਮ ਨਾ ਪਾਏ ਸਾਧ, ਆਪ ਗਵਾਏ, ਛੱਡ ਦੇ ਆਪਣੀ ਖੌਮੇ ਨੂੰ। ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹੇ ਸੋ ਕਾਰ ਕਮਾਏ ਜੀਓ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਨਾਨਕ ਜਿਸ ਨੂੰ ਲੱਗਾ ਤਿਸ ਮਿਲੇ। ਲੱਗਾ ਸੋ ਪ੍ਰਵਾਨ, ਉਹ ਕਬੂਲ ਹੋ ਗਿਆ ਜਿਹੜਾ ਲੱਗਾ ਹੋਇਆ ਇੱਕ ਦਿਨ ਮਿਲ ਗਿਆ। ਇਹ ਸਲੋਕ ਧੰਨ ਗੁਰੂ ਅੰਗਦ ਸਾਹਿਬ ਜੀ ਦਾ ਹੈ, ਪੌੜੀ ਆਦਿ ਗੁਰੂ ਜੀ ਦੀ ਹੈ। ਉਹੀ ਬਚਨ ਨੇ, ਚਾਕਰ ਲੱਗੇ ਚਾਕਰੀ, ਜੇ ਚੱਲੇ ਖਸਮੈ ਭਾਏ, ਗੁਰ ਕਹੇ ਸੋ ਕਾਰ ਕਮਾਏ ਜੀ, ਖਸਮ ਦੇ ਭਾਏ ਉਹਦੇ ਹੁਕਮ ਚ ਚੱਲ। ਸਾਹਿਬ ਕਹਿ ਰਹੇ ਨੇ ਚਾਕਰ ਲੱਗੇ ਚਾਕਰੀ, ਜੇ ਚੱਲੇ ਖਸਮੈ ਭਾਏ, ਹੁਰਮਤ ਤਿਸ ਨੂੰ ਅਗਲੀ। ਅਗਲੀ ਦਰ ਤੇ ਬਹੁਤ ਜ਼ਿਆਦਾ, ਜਿੰਨੀ ਤੇਰੀ ਤਨਖਾਹ ਹੈ ਨਾ, ਜਿੰਨੀ ਤੇਰੀ ਦਿਹਾੜੀ ਬਣਦੀ ਏ, ਜੇ ਕਿਤੇ ਤੂੰ ਸੱਤ ਬਚਨੀ ਬਣਿਆ ਰਹੇਗਾ, ਹੁਕਮ ਨੂੰ ਸਵੀਕਾਰੀ ਜਾਏਗਾ, ਜਿੰਨੀ ਤੇਰੀ ਮਿਹਨਤਾਨਾ ਹੈ, ਜਿੰਨੀ ਤੇਰੀ ਰੋਜ਼ ਦੀ ਕਮਾਈ ਹੈ, ਮੇਰਾ ਮਾਲਕ ਜਿਹੜਾ ਹੁਕਮ ਸੱਤ ਕਰਕੇ ਮੰਨਦਾ ਉਹਨੂੰ ਉਹਦੀ ਮਿਹਨਤ ਨਾਲੋਂ ਦੂਣੀ ਬਖਸ਼ਿਸ਼ ਕਰ ਦਿੰਦਾ। ਜੋ ਤੂੰ ਕਮਾਈ ਕਰ ਰਿਹਾ, ਸਿਮਰਨ ਕਰ ਰਿਹਾ, ਸੇਵਾ ਕਰ ਰਿਹਾ, ਜੋ ਵੀ ਕਰ ਰਿਹਾ, ਤੇਰੀ ਕਮਾਈ ਤੋਂ ਦੋ ਗੁਣਾ ਬਖਸ਼ਿਸ਼ ਵੱਧ ਹੋਵੇਗੀ ਜਦੋਂ ਤੂੰ ਸੱਤ ਬਚਨ ਕਹਿਦਾ ਹੈ। ਚਾਕਰ ਲੱਗੇ ਚਾਕਰੀ, ਜੇ ਚੱਲੇ ਖਸਮੈ ਭਾਏ, ਹੁਰਮਤ ਤਿਸ ਨੂੰ ਅਗਲੀ, ਉਹ ਵਜੋ ਪੇ ਦੂਣਾ ਖਾਏ। ਫਿਰ ਮਹਾਰਾਜ ਕਹਿੰਦੇ ਨੇ
ਫਿਰ ਖਸਮੈ ਕਰੇ ਬਰਾਬਰੀ, ਖਸਮੈ ਕਰੇ ਬਰਾਬਰੀ, ਫਿਰ ਗੈਰਤ ਅੰਦਰ ਪਾਏ। ਵਜੋ ਗਵਾਏ ਅਗਲਾ, ਜਦੋਂ ਬਰਾਬਰੀ ਕਰ ਲਈ, ਮਾਲਕ ਦੇ ਬਰਾਬਰ ਬਹਿ ਗਿਆ। ਸੱਚ ਇਵੇਂ ਮਾਲਕ ਬਣ ਕੇ ਕੋਈ ਸਵਾਦ ਨਹੀਂ ਜਿੰਨਾ ਦਾਸ ਬਣ ਕੇ ਸਵਾਦ ਹੈ। ਦਾਸ ਨੂੰ ਤਾਂ ਬਖਸ਼ਿਸ਼ ਹਰ ਵੇਲੇ ਮਿਲਣੀਆਂ। ਸਾਹਿਬ ਕਹਿੰਦੇ ਨੇ ਖਸਮੈ ਕਰੇ ਬਰਾਬਰੀ, ਫਿਰ ਗੈਰਤ ਅੰਦਰ ਪਾਏ। ਵਜੋ ਗਵਾਏ ਅਗਲਾ, ਮੂੰਹੇ ਮੂੰਹ ਪਾਣਾ ਖਾਏ। ਕਹਿੰਦੇ ਨੇ ਉਹ ਤਾਂ ਠੋਕਰਾਂ ਜੁੱਤੀਆਂ ਖਾਂਦਾ ਜਿਹੜਾ ਮਾਲਕ ਦੇ ਸਾਹਮਣੇ ਬੋਲਣ ਲੱਗ ਪੈਂਦਾ। ਪਹਿਲੀ ਗੱਲ ਕਹੀ, ਤੂੰ ਪੁੱਛਣ ਲੱਗਾ ਜੋ ਗੁਰੂ ਕਹਿੰਦੇ ਨੇ ਉਸ ਕਾਰ ਨੂੰ ਕਮਾ, ਫਿਰ ਉਸ ਕਮਾਰ ਨੂੰ ਮਜਬੂਰੀ ਨਹੀਂ, ਉਹਨੂੰ ਆਪਣੇ ਖਿਰਦੇ ਤੋਂ ਸੱਤ ਬਚਨ ਕਰਕੇ। ਦੇਖੋ ਧੰਨ ਗੁਰੂ ਨਾਨਕ ਸਾਹਿਬ ਦਾ ਪਵਿੱਤਰ ਸ਼ਬਦ ਹੈ, ਇਹ ਸੱਤ ਬਚਨੀ ਕਾਰ ਹੈ ਨਾ, ਕਿ ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ, ਕੁਰਕੀ ਬਚਨੀ ਖਾਟ ਬਿਕਾਨਾ, ਜਿੱਤ ਲਾਇਆ ਤਿੱਤ ਲਾਗਾ। ਜਿੱਥੇ ਲਾ ਦਿੱਤਾ ਬਸ ਸੱਤ ਬਚਨ, ਜਿੱਤ ਲਾਇਆ ਤਿੱਤ ਲਾਗੇ, ਤਿੱਤ ਲਾਗਾ ਤੇਰੇ ਲਾਲੇ ਕਿਆ ਚਤੁਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ, ਮਾਂ ਲਾਲੀ ਪਿਓ ਲਾਲਾ, ਮੇਰਾ ਖਉ ਲਾਲੇ ਕਾ ਜਾਇਆ, ਲਾਲੀ ਨਾਚੈ ਲਾਲਾ ਗਾਵੈ, ਭਗਤ ਕਰੂੰ ਤੇਰੀ ਰਾਹਿਆ। ਪੀਏ ਤਾਂ ਪਾਣੀ ਆਣੀ ਮੀਰਾ, ਮਾਲਕ ਜੀ ਪਿਆਸ ਲੱਗੇ ਪਾਣੀ ਲੈ ਕੇ ਆਵਾ, ਖਾਏ ਤਾਂ ਪੀਸਣ ਜਾਊ, ਭੁੱਖ ਲੱਗੇ ਤੇ ਗੁਲਾਮ ਨੂੰ ਹੁਕਮ ਕਰੋ ਚੱਕੀ ਤੇ ਦਾਣੇ ਪੀ ਕੇ ਆਟਾ ਤਾਜ਼ਾ ਲੈ ਕੇ ਆਵਾ। ਪੀਏ ਤਾਂ ਪਾਣੀ ਆਣੀ ਮੀਰਾ, ਖਾਏ ਤਾਂ ਪੀਸਣ ਜਾਊ, ਪੱਖਾ ਫੇਰੀ ਪੈਰ ਮਲੋਵਾਂ, ਜਪਤ ਰਹਾ ਤੇਰਾ ਨਾਮ। ਹੁਕਮੀ ਬੰਦੇ ਨੇ ਨਾ ਕਿ ਮਾਲਕ ਪੱਖਾ ਝੱਲਾਂ, ਤੇਰੇ ਚਰਨਾਂ ਨੂੰ ਪਲੋਸਾਂ ਤੇ ਨਾਲ ਨਾਮ ਜਪਾਂ। ਇੰਨੀ ਕਮਾਈ ਕਰਕੇ ਹੁਕਮ ਮੰਨ ਕੇ, ਇਹ ਨੀ ਕਿਹਾ ਅਸੀਂ ਹੁਕਮ ਮੰਨੇ। ਅਖੀਰ ਤੇ ਕਹਿਣ ਲੱਗੇ ਮਾਲਕ ਜੀ ਲੂਣ ਹਰਾਮੀ ਨਾਨਕ ਲਾਲਾ, ਤੇਰੇ ਘਰ ਦਾ ਲੂਣ ਖਾ ਕੇ ਹਰਾਮ ਕੀਤਾ ਹੈ। ਇਹ ਹੈ ਸਿੱਖੀ ਮਾਲਕ ਨੂੰ ਸਮਰਪਿਤ ਹੋਣ ਦੀ। ਲੂਣ ਹਰਾਮੀ ਨਾਨਕ ਲਾਲਾ, ਬਖਸ਼ੈ ਤੁਤ ਵਡਿਆਈ, ਤੈਨੂੰ ਭਾਏ ਤੂੰ ਬਖਸ਼ ਦੇ, ਮੈਂ ਤੇਰੇ ਘਰ ਦਾ ਨਮਕ ਖਾ ਕੇ ਹਰਾਮ ਕਰਨਾ ਪਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਨਾ ਇੱਕ ਬਚਨ ਹੈ, ਵੈਸੇ ਇਹ ਦਵਸਤਾਨੇ ਮਜ਼ਹਬ ਉਹਦੇ ਵਿੱਚ ਲਿਖਿਆ ਹੈ। ਕਹਿੰਦੇ ਨੇ ਮਹਾਰਾਜ ਜੀ ਨੇ ਨਾ ਇੱਕ ਸਿੱਖ ਨੂੰ ਹੁਕਮ ਕੀਤਾ, ਕਹਿਣ ਲੱਗੇ ਸਿੱਖਾਂ ਨੂੰ ਕਹੋ, ਦੇਖਿਓ ਕਿੰਨੀ ਬਰੀਕੀ ਚ ਲਤੀਫ ਅਕਲ ਨਾਲ ਗੁਰੂ ਦਾ ਹੁਕਮ ਸੁਣਦੇ। ਸਿੱਖਾਂ ਨੂੰ ਕਹੋ ਕਿ ਜੰਗਲ ਵਿੱਚੋਂ ਲੱਕੜਾਂ ਲੈ ਕੇ ਆਉਣ। ਉਹ ਸਿੱਧਾ ਜੀ ਤੁਰਿਆ, ਕਿਸੇ ਨੂੰ ਨਹੀਂ ਕਿਹਾ, ਚੁੱਪ ਕਰਕੇ ਜੰਗਲ ਚ ਗਏ, ਸੁੱਕੀਆਂ ਲੱਕੜਾਂ ਕੱਟਣੀਆਂ, ਪੰਡਾ ਬੰਨਣ ਲੱਗ ਪਏ, ਪੰਡਾ ਲਿਆਈ ਜਾਣ, ਰੋਜ਼ਾਨਾ ਸੇਵਾ ਕਰੀ ਜਾਣ। ਇੱਕ ਦਿਨ ਸਤਿਗੁਰੂ ਨੇ ਪੁੱਛਿਆ ਕਿ ਉਹ ਸਿੱਖ ਨਜ਼ਰ ਨਹੀਂ ਆਉਂਦਾ ਕਈ ਦਿਨਾਂ ਦਾ। ਕਹਿਣ ਲੱਗੇ ਮਹਾਰਾਜ ਉਹ ਤਾਂ ਦਿਨ ਰਾਤ ਲੱਕੜੀ ਢੋਈ ਜਾਂਦਾ ਜੰਗਲ ਚੋਂ। ਹਜ਼ੂਰ ਚਲੇ ਗਏ, ਜਾ ਕੇ ਕਹਿਣ ਲੱਗੇ ਸਿੱਖਾਂ ਤੈਨੂੰ ਇਹ ਹੁਕਮ ਕੀਤਾ ਸੀ, ਸਿੱਖਾਂ ਨੂੰ ਕਹੋ ਕਿ ਲੱਕੜਾਂ ਢੋਣ। ਕਹਿਣ ਲੱਗੇ ਮਾਲਕ ਜੀ ਮੈਂ ਵੀ ਸਿੱਖ ਹਾਂ, ਮੈਂ ਕਹਿਣ ਤੋਂ ਪਹਿਲਾਂ ਖੁਦ ਹੁਕਮ ਮੰਨਣਾ ਚਾਹੁੰਦਾ ਸਾਂ। ਸਿੱਖਾਂ ਨੂੰ ਕਹਾਂ ਪਰ ਪਹਿਲਾਂ ਮੈਂ ਤਾਂ ਮੰਨਾਂ, ਸਿੱਖਾਂ ਨੂੰ ਕਹਾਂ ਲੱਕੜਾਂ ਢੋਣ, ਪਹਿਲਾਂ ਮੈਂ ਢੋ ਕੇ ਜਾ ਸਿੱਖਾਂ। ਇਹ ਹੈ ਸੱਤ ਬਚਨ ਕਿ ਜੋ ਸਤਿਗੁਰੂ ਨੇ ਕਹਿ ਦਿੱਤਾ ਉਸ ਗੱਲ ਉੱਤੇ ਪਹਿਰਾ ਦੇ ਦੇਣਾ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ ਕਿ ਜਦੋਂ ਸੇਵਕ ਆਪਣੇ ਮਾਲਕ ਦਾ ਹੁਕਮ ਮੰਨਦਾ ਹੈ ਤੇ ਫਿਰ ਹੁਕਮ ਵਿੱਚ ਖੁਜਤ ਨਹੀਂ। ਕਬੀਰ ਸਾਹਿਬ ਦੀ ਪਵਿੱਤਰ ਬਚਨ ਹੈ, ਉਹਨਾਂ ਨੇ ਤਾਂ ਇਥੋਂ ਤੱਕ ਸ਼ਬਦ ਵਰਤਿਆ ਕਿ ਹੇ ਮਾਲਕ ਅਸੀਂ ਤੇਰੇ ਦਰ ਦੇ ਉੱਤੇ ਮਾਨਵ ਦੇਹੀ ਲੈ ਕੇ ਆਏ ਹਾਂ, ਪਰ ਹੁਕਮ ਇਸ ਤਰ੍ਹਾਂ ਮੰਨਣ ਆਏ ਹਾਂ ਕਿ ਜਿਵੇਂ ਕੁੱਤੇ ਦੇ ਗਲ ਵਿੱਚ ਪਈ ਹੋਈ ਸੰਗਲੀ ਮਾਲਕ ਦੇ ਪਿੱਛੇ ਪਿੱਛੇ ਤੋਰੀ ਜਾਂਦੀ ਏ। ਅਸੀਂ ਹੁਕਮੀ ਬਣ ਕੇ ਤੇਰੇ ਦਰ ਦੇ ਕੂਕਰ ਖਾਂ ਤੇ ਜਿੱਧਰ ਹੁਕਮ ਦੀ ਜੰਜੀਰ ਖਿੱਚੇਗਾ ਸੱਤ ਬਚਨ ਕਰਕੇ ਪਿੱਛੇ ਤੁਰਾਂ। ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਹਮਾਰੇ ਜੇਵਰੀ ਜੇ ਖਿੰਚੈ ਤੈ ਜਾਉ, ਜਿੱਧਰ ਤੁਸੀਂ ਖਿੱਚੋਗੇ ਮੈਂ ਉਧਰ ਤੁਰ ਪਵਾਂਗਾ। ਭਾਈ ਨੰਦ ਲਾਲ ਸਾਹਿਬ ਜੀ ਉਹਨਾਂ ਤਾਂ ਲਿਖਿਆ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਤੇਰੇ ਦਰ ਦੇ ਕੂਕਰ ਖਾਂ ਲਾਲ, ਸਗ ਇਹ ਗੁਲਾਮ ਗੁਰੂ ਗੋਬਿੰਦ ਸਿੰਘ। ਲਾਲ ਦਾ ਅਰਥ ਭਾਈ ਨੰਦ ਲਾਲ, ਸਗ ਦਾ ਅਰਥ ਫਾਰਸੀ ਚ ਕੁੱਤਾ। ਕਿ ਨੰਦ ਲਾਲ ਦੇਖੋ ਅਸੀਂ ਸ਼ਬਦ ਮੈਂ ਕਥਾ ਲਈ ਵਰਤ ਰਿਹਾ ਵਾਂ, ਕਈ ਵਾਰੀ ਜ਼ਬਾਨ ਥਿੜਕਦੀ ਏ ਇਹੋ ਜਿਹੇ ਸ਼ਬਦ ਕਹਿੰਦੇ ਹਾਂ,
ਕਿ ਏਡੀ ਕਰਨੀ ਕਮਾਣੀ ਵਾਲੇ ਕਿ ਅਸੀਂ ਤਾਂ ਮੈਂ ਤਾਂ ਤੇਰੇ ਦਰ ਦਾ ਕੁੱਤਾ ਹਾਂ ਤੇ ਕਹਿ ਲੱਗੇ ਇੰਨੀ ਖੁਸ਼ਕਿਸਮਤੀ ਏ ਕਿ ਮੈਂ ਉਹ ਕੁੱਤਾ ਨਹੀਂ ਕਿ ਜਿਹਦਾ ਮਾਲਕ ਕੋਈ ਨਹੀਂ ਹੁਕਮੀ ਬੰਦਾ ਹਾਂ ਤੇਰੇ ਦਰ ਦਾ ਕੂਕਰ ਖਾਂ ਮੇਰੇ ਮਸਤਕ ਤੇਰਾ ਨਿਸ਼ਾਨ ਪਿਆ ਹੈ ਮੇਰੇ ਮਸਤਕ ਤੇਰੀ ਨਿਸ਼ਾਨੀ ਪਈ ਹੈ ਪਰ ਨਾਲ ਕਹਿਣ ਲੱਗੇ ਨਹੀਂ ਮੈਂ ਕਹਿ ਬੈਠਾ ਵਾਂ ਕਿ ਤੇਰੇ ਦਰ ਦਾ ਕੁੱਤਾ ਵਾਂ ਦਰ ਅਸਲ ਮੈਂ ਤਾਂ ਤੇਰੇ ਕੂਕਰਾਂ ਤੋਂ ਵੀ ਨੀਵਾਂ ਹਾਂ ਮੈਨੂੰ ਇੰਨੀ ਖੁਸ਼ਕਿਸਮਤੀ ਏ ਵੇ ਕਿ ਤੇਰੇ ਦਰ ਦੇ ਡਿੱਗੇ ਹੋਏ ਰੋਟੀਆਂ ਦੇ ਭੋਰੇ ਚੁਣ ਚੁਣ ਕੇ ਖਾਣਾ ਪਿਆ ਕਿੱਡਾ ਵੱਡਾ ਆਪਾ ਸਮਰਪਿਤ ਹੈ ਲਾਲ ਸ਼ਗ ਇਹ ਗੁਲਾਮ ਗੁਰੂ ਗੋਬਿੰਦ ਸਿੰਘ ਦਾਗਦਾਰੇ ਨਾਮ ਗੁਰੂ ਗੋਬਿੰਦ ਸਿੰਘ ਕਮੰਤਰੀਨ ਚੇ ਸੈਗਾਨ ਗੁਰੂ ਗੋਬਿੰਦ ਸਿੰਘ ਰੇਜ਼ਾ ਚੀਨੇ ਖਾਨ ਗੁਰੂ ਗੋਬਿੰਦ ਸਿੰਘ ਮਾਲਕ ਮੈਂ ਤਾਂ ਤੇਰੇ ਦਰ ਦੇ ਕੂਕਰਾਂ ਦੇ ਕੋਲ ਜਿਹੜੀਆਂ ਰੋਟੀ ਦੇ ਟੁਕੜੇ ਨੇ ਉਹਨਾਂ ਨੂੰ ਚੁਣ ਵਾਲਾ ਹਾਂ ਸਤਿਗੁਰੂ ਨੇ ਬਚਨ ਕੀਤਾ ਉੱਤਰ ਦਿੰਦਿਆਂ ਕਿ ਜੇ ਇਸ ਮਾਰਗ ਤੇ ਚੱਲਣਾ ਕਿਉਂਕਿ ਗੁਰਸਿੱਖੀ ਇੱਕ ਮਾਰਗ ਹੈ ਇੱਕ ਗਾਡੀ ਰਾਹ ਹੈ ਤੇ ਗਾਡੀ ਰਾਹ ਦਾ ਅਰਥ ਜਿੱਥਰ ਗੈਲ ਪਈ ਹੈ ਤੂੰ ਉਧਰ ਤੁਰ ਰਾਹ ਨੂੰ ਪਾੜ ਨਾ ਗਾਡੀ ਰਾਹ ਸਮਝਦਿਆਂ ਗੈਲ ਆਪਾਂ ਨਾ ਇੱਕ ਵਾਰੀ ਜਦੋਂ ਗੱਡਾ ਲੰਘ ਜਾਂਦਾ ਸੀ ਪਹਿਲਾਂ ਲੰਘਣਾ ਬੜਾ ਮੁਸ਼ਕਲ ਇੱਕ ਵਾਰੀ ਰਾਹ ਬਣ ਜਾਏ ਤੂੰ ਉਸ ਰਾਹ ਵਿੱਚੋਂ ਲੰਘ ਤੇ ਜਿਹੜੇ ਰਾਹ ਪਾੜਦੇ ਸਨ ਬਲਦ ਉਹਨਾਂ ਨੂੰ ਦੁੱਖ ਮਿਲਦਾ ਸੀ ਬੜੇ ਮੁਸ਼ਕਲ ਸੀ ਜੋ ਗੁਰੂ ਨੇ ਰਾਹ ਦੱਸਿਆ ਇੱਕ ਪੰਥ ਇੱਕ ਮਾਰਗ ਦੱਸਿਆ ਤੂੰ ਕਿਉਂ ਬੇਕੁਦਰਾ ਹੋ ਕੇ ਆਪ ਉਦਰਾ ਹੋ ਕੇ ਇਸ ਪੰਥ ਵਿੱਚੋਂ ਪਾੜ ਪਾ ਪਾ ਕੇ ਬਾਹਰ ਨਿਕਲਣਾ ਜੇ ਸਿੱਖ ਕਹਾਣੀ ਤਾਂ ਪਹਿਲਾਂ ਉਸ ਪੰਥ ਤੇ ਚੱਲ ਜੋ ਗੁਰੂ ਨੇ ਬਣਾਇਆ ਸਤਿਗੁਰੂ ਨੇ ਪੰਥ ਹੀ ਸਾਜਿਆ ਜਿਹਦੀ ਗੱਲ ਆਪਾਂ ਕੱਲ ਕਰਨ ਜਾ ਰਹੇ ਧੰਨ ਗੁਰੂ ਕਲਗੀ ਵਾਲੇ ਨੇ ਸਿਰਜਿਆ ਸ਼ਬਦ ਸੀ ਵਰਤਨੇ ਪਰ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਜਿਹੜਾ ਖਾਲਸਾ ਪੰਥ ਹੈ ਨਾ ਇਹ ਉਹੀ ਪੰਥ ਹੈ ਜਿਹੜਾ ਬਾਬੇ ਨਾਨਕ ਦਾ ਨਿਰਮਲ ਪੰਥ ਹੈ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਮਹਿਲ ਤੋਂ ਰਹਿਤ ਉਹ ਪੰਥ ਜਿਹਨੂੰ ਸਾਹਿਬ ਨੇ ਮਾਰਗ ਕਿਹਾ ਹੈ ਕਿ ਇਸ ਪੰਥ ਤੇ ਇਤ ਮਾਰਗ ਚੱਲੇ ਪਾਈ ਅੜੇ ਇਸ ਰਸਤੇ ਤੇ ਚੱਲਣਾ ਗੁਰ ਕਹੇ ਸੋ ਕਾਰ ਕਮਾਏ ਜੀਓ ਜੋ ਸਤਿਗੁਰੂ ਕਹਿੰਦੇ ਨੇ ਉਹ ਕਾਰ ਕਮਾ ਹੁਣ ਗੁਰੂ ਜੀ ਕੀ ਕਹਿੰਦੇ ਨੇ ਕਾਰ ਕਮਾਨ ਲਈ ਉਹ ਤਾਂ ਕਹਿੰਦੇ ਨੇ ਕਿ ਪ੍ਰਥਮ ਰਹਿਤ ਜੇ ਗਿਆਨ ਖੰਡੇ ਕੀ ਪੌਛਕ ਹੈ ਸਾਡਾ ਇਹ ਮਾਰਗ ਹੈ ਕਿ ਜੋ ਗੁਰੂ ਨੇ ਦਿੱਤੀ ਹੈ ਪੌਲ ਉਹਨੂੰ ਸਤ ਬਚਨ ਕਰਕੇ ਸ਼ੱਕ ਲੈ ਤੂੰ ਉਸ ਪੌਲ ਨੂੰ ਸ਼ੱਕ ਗੁਰੂ ਜੀ ਕਹਿੰਦੇ ਨੇ ਕਿ ਕਾਰ ਕਮਾ ਦਾ ਅਰਥ ਕਿ ਜੋ ਤੈਨੂੰ ਰਹਿਤਾਂ ਦਸੀਆਂ ਨੇ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਲੈ ਤੇ ਜਿਨ੍ਹਾਂ ਕਰੈਤਾਂ ਨੂੰ ਤੇਰੇ ਨੂੰ ਵਜੇ ਵਰਜਿਆ ਹੈ ਉਹਨਾਂ ਕਰੈਤਾਂ ਨੂੰ ਆਪਣੇ ਆਪ ਨੂੰ ਬਚਾ ਲੈ ਤੇ ਫਿਰ ਤੂੰ ਰਹਿਤ ਰੱਖਦਿਆਂ ਤਰਕ ਕੁਤਰਕ ਚ ਨਾ ਪਏ ਜੋ ਗੁਰੂ ਕਹਿੰਦੇ ਨੂੰ ਸਤ ਬਚਨ ਕਰਕੇ ਮੰਨ ਲੈ ਮੰਨਣ ਵਿੱਚ ਤੇਰਾ ਭਲਾ ਹੈ ਸਤਿਗੁਰੂ ਨੇ ਫਰਮਾਇਆ ਕਿ ਜਿਹੜੇ ਸਤ ਬਚਨ ਕਰਕੇ ਮੰਨਦੇ ਨੇ ਉਹ ਖੁਜਤ ਨਹੀਂ ਕਰਦੇ ਉਹ ਤਰਕ ਨਹੀਂ ਕਰਦੇ ਇਸੇ ਨੂੰ ਸਾਹਿਬ ਨੇ ਕਿਹਾ ਕਿ ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁੱਖ ਨਹੀਂ ਮੋਹਰਿਓ ਇਤ ਮਾਰਗ ਚੱਲੇ ਭਾਈ ਅੜੇ ਗੁਰ ਕਹੇ ਸੋ ਕਾਰ ਕਮਾਏ ਜੀਓ ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁੱਖ ਨਹੀਂ ਮੋਹਰਿਓ ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ ਉੱਠ ਉਵਾਹੂ ਕੋ ਦੌਰਿਓ ਆਗਿਆ ਮੈਂ ਭੂਖ ਉਹਦੇ ਹੁਕਮ ਵਿੱਚ ਜੇ ਭੁੱਖ ਮਿਲੀ ਉਹ ਵੀ ਸੁੱਖ ਹੈ ਆਗਿਆ ਮੈਂ ਭੂਖ ਸੋਈ ਕਰ ਸੋਖਾ ਸੋਗ ਹਰਖ ਨਹੀਂ ਜਾਣਿਓ ਜੋ ਜੋ ਹੁਕਮ ਭਇਓ ਸਾਹਿਬ ਕੋ ਸੋ ਮਾਥੇ ਲੈ ਮਾਨੇ ਜੋ ਦਾ ਹੁਕਮ ਹੋਇਆ ਉਹਨੂੰ ਖਿੜੇ ਮੱਥੇ ਸਤ ਬਚਨ ਕਰਕੇ ਸਵੀਕਾਰ ਕਰ ਲਿਆ ਤੇ ਜਿਨ੍ਹਾਂ ਨੇ ਹੁਕਮੀ ਬੰਦੇ ਬਣ ਕੇ ਉਹਦੇ ਹੁਕਮ ਨੂੰ ਸਤ ਬਚਨ ਕਰਕੇ ਮੰਨਿਆ ਉਹਨਾਂ ਨੂੰ ਮੰਜ਼ਿਲ ਵੀ ਮਿਲੀ ਉਹ ਮਾਲਕ ਦੇ ਦਰ ਤੇ ਪਹੁੰਚ ਵੀ ਗਏ ਸਾਹਿਬ ਨੇ ਅੱਜ ਫੁਰਮਾਇਆ ਕਿ ਇਸ ਰਸਤੇ ਤੇ ਚੱਲਣਾ ਆਪਣੀ ਨਹੀਂ ਚੱਲੇਗੀ ਇੱਥੇ ਗੁਰੂ ਦੀ ਚੱਲੇਗੀ ਤਾਂ ਹੀ ਤਾਂ ਅਸੀਂ ਕਹਿੰਦੇ ਹਾਂ ਕਿ ਗੁਰੂ ਦੁਬਾਰਾ ਇੱਕ ਵਾਰੀ ਦਾਸ ਅਰਜ਼ ਕੀਤੀ ਸੀ ਇੱਕ ਗੁਰੂ ਦਰ ਹੈ ਤੇ ਇੱਕ ਸੋ ਦਰ ਹੈ ਸੋ ਦਰ ਤੇ ਪਹੁੰਚਣਾ ਤੇ ਗੁਰੂ ਦੇ ਦਰ ਵਿੱਚੋਂ ਹੀ ਨਿਕਲਣਾ ਪਏਗਾ ਗੁਰੂ ਦੇ ਦਰ ਤੋਂ ਬਿਨਾਂ ਹੋਰ ਰਸਤਾ ਹੀ ਨਹੀਂ ਇਹ ਤਾਂ ਧੁਰ ਦਰਗਾਹ ਦਾ ਹੁਕਮ ਹੈ ਮੈਂ ਸ਼ਬਦ ਵਰਤੇ ਨੇ ਦਰਗਾਹੀ ਹੁਕਮ ਹੈ ਕਿ ਬਿਨ ਸਤਿਗੁਰ ਕਿਨਾ ਨਾ ਪਾਇਓ ਬਿਨ ਸਤਿਗੁਰ ਕਿਨਾ ਨਾ ਪਾਇਆ
ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਖ ਸੁਣਾ ਹੈ। ਸਾਹਿਬ ਤਾਂ ਕਹਿੰਦੇ ਨੇ ਕਿ ਸੱਚ ਏਵੇ ਕਿ ਗੁਰੂ ਤੋਂ ਬਿਨਾਂ ਅੱਜ ਤੱਕ ਕਿਸੇ ਨੂੰ ਪ੍ਰਾਪਤੀ ਨਹੀਂ ਹੋਈ ਤੇ ਗੁਰੂ ਦਾ ਹੁਕਮ ਮੰਨ ਇਤ ਮਾਰਗ ਚੱਲੇ ਪਾਈ ਅੜੇ ਇੱਥੇ ਰਸਤੇ ਤੇ ਚੱਲਣਾ। ਗੁਰ ਕਹੇ ਸੋਕਾਰ ਕਮਾਏ ਜੀਉ, ਜੋ ਗੁਰੂ ਨੇ ਕਹਿ ਦਿੱਤਾ ਉਹਨੂੰ ਸੱਤ ਬਚਨ ਕਰਕੇ ਮੰਨ ਤੇ ਜਿਹੜੇ ਸੱਤ ਬਚਨ ਕਰਕੇ ਮੰਨਦੇ ਨੇ ਉਹ ਖਾਉਂਦੇ ਹੋਮੇ ਨੂੰ ਮਿਟਾ ਦਿੰਦੇ ਨੇ। ਤਾਂ ਹੀ ਤਾਂ ਇੱਕ ਵਿਦਵਾਨ ਸੱਜਣ ਦੇ ਸ਼ਬਦ ਨੇ, ਉਹ ਕਹਿੰਦਾ ਹੈ ਇੱਕ ਬੀਜ ਵੀ ਫੁੱਲ ਤੇ ਫਲ ਤੱਕ ਤਾਂ ਪਹੁੰਚਦਾ ਹੈ ਜਦੋਂ ਆਪਣੀ ਖੋਦ ਨੂੰ ਮਿਟਾ ਦਿੰਦਾ ਹੈ। ਆਪਣੀ ਖੋਦ ਨੂੰ ਮਿਟਾਏਗਾ ਤੇ ਆਪ ਉਹਨੂੰ ਕੁਛ ਮਿਲੇਗਾ। ਮਿਟਾ ਦੇ ਆਪਣੀ ਹਸਤੀ ਕੋ, ਅਗਰ ਕੁਛ ਮਰਤਬਾ ਚਾਹੇ ਕਿ ਦਾਣਾ ਖਾਕ ਮੇ ਮਿਲਕਰ ਗੁਲੇ ਗੁਲਜ਼ਾਰ ਹੋਤਾ ਹੈ। ਦਾਣਾ ਜਿੰਨੀ ਦੇਰ ਤੱਕ ਆਪਣੀ ਚਮੜੀ ਨੂੰ ਨਹੀਂ ਛੱਡੇਗਾ, ਛਿਲਕੇ ਨੂੰ ਛੱਡੇਗਾ, ਕਿਵੇਂ ਬੂਟਾ ਬਣੇਗਾ? ਜੇ ਦਾਣਾ ਖਾਕ ਵਿੱਚ ਮਿਲ ਜਾਏ ਤੇ ਫੁਲਵਾੜੀ ਵਿੱਚ ਫੁੱਲ ਬਣ ਕੇ ਖਿੜਦਾ ਹੈ, ਫਲ ਬਣ ਕੇ ਉਹ ਲੋਕਾਂ ਨੂੰ ਰਸ ਦਿੰਦਾ ਹੈ, ਤੇ ਜੇ ਤੇਰੇ ਮਹਿਮੇ ਮੈਂ ਮਨ ਮਰ ਜਾਏ, ਸੱਚ ਇਹ ਜਦੋਂ ਗੁਰੂ ਦੇ ਖਾਕ ਵਿੱਚ ਤੂੰ ਆਪਣੇ ਆਪ ਨੂੰ ਮਿਟਾ ਦੇਗਾ, ਤੈਨੂੰ ਨਾਮ ਅੰਮ੍ਰਿਤ ਦੇ ਜੀਵਨ ਦਾ ਫਲ ਲੱਗੇਗਾ। ਸਤਿਗੁਰੂ ਨੇ ਪਹਿਲਾਂ ਹੀ ਬਚਨ ਕਿਹਾ ਇਹਨੂੰ ਕਮਾਉਣ ਲਈ ਕਿ ਭਾਈ ਜੋ ਗੁਰੂ ਕਹਿੰਦਾ ਹੈ ਉਹਨੂੰ ਸੱਤ ਬਚਨ ਕਰਕੇ ਮੰਨੀਏ। ਇਹ ਆਪਾਂ ਇਸੇ ਲੜੀ ਨੂੰ ਕੱਲ ਵੀ ਵਿਚਾਰਾਂਗੇ, ਕਿਉਂਕਿ ਕੱਲ ਸੁਬਹ ਦੇ ਦੀਵਾਨ ਵਿੱਚ ਕੀਰਤਨ ਕਥਾ ਢਾਡੀ ਗੁਰਸਿੱਖ, ਉਹ ਸਾਡੀ ਵੀ ਨਿੱਜੀ ਇੱਕ ਮਨ ਦੀ ਇੱਛਾ ਸੀ ਕਿ ਏਡਾ ਵੱਡਾ ਪੁਰਬ ਹੈ ਤੇ ਦੀਵਾਨ ਸੁਬਹਾ ਦਾ ਜ਼ਰੂਰ ਲੱਗੇ। ਜਿੰਨੇ ਕੁ ਸੱਜਣ ਆ ਸਕਦੇ ਹੋਏ ਜ਼ਰੂਰ ਆਇਓ, ਕਿਉਂਕਿ ਹਾਜ਼ਰੀ ਤਾਂ ਆਪਾਂ ਸਾਹਿਬ ਦੇ ਦਰਬਾਰ ਵਿੱਚ ਭਰਨੀ ਹੈ। ਆਓ, ਮਿੰਟ ਤਿੰਨ ਚਾਰ ਕੁ ਮੇਰੇ ਕੋਲ ਹੈਗੇ ਆ, ਥੋੜਾ ਜਿਹਾ ਆਪਾਂ ਨਾਮ ਜਪ ਲਈਏ। ਮੈਂ ਤਾਂ ਹੀ ਥੋੜੀ ਸਮਾਪਤੀ ਪਹਿਲਾਂ ਕਰ ਦਿੱਤੀ। ਕਰੋ ਕਿਰਪਾ, ਕੋਈ ਵੀ ਰਸਨਾ ਵਾਂਝੀ ਨਾ ਰਹੇ, ਪਿਆਰ ਅਦਬ ਨਾਲ ਅਸੀਸ ਬਖਸ਼ੋ ਔਰ ਉਚਾਰਨ ਕਰੋ ਜੀ।

0: ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦੀ ਹਜ਼ੂਰੀ ਵਿੱਚ ਬੋਲਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਪਰਦੇ ਟੱਕਦੇ ਨੇ। ਬਖਸ਼ ਦੇਣਾ ਸਤਿਗੁਰੂ, ਸਮਤ ਬਖਸ਼ੋ, ਸ਼ਬਦ ਨੂੰ ਮਾਨਣ ਦੀ ਜਾਣਨ ਦੀ ਦਾਤ ਬਖਸ਼ ਦੇਵੋ। ਸਾਧ ਸੰਗਤ ਧੰਨਵਾਦ ਆਪ ਜੀ ਦਾ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ।
1: You're listening to KRPI 1550 Radio, Ferndale, Washington.
0: Satnam.

چتر تخت دے مالک صاحب شری گرو گرنتھ صاحب سچے پاتشاہ جی دے پاون پوتر حضوری اندر امرت ویلے تو لے کے ਸਤਿਗੁਰਾਂ ਜੀ ਦੇ ਇਸ ਗੁਰਮਤ ਦੀਵਾਨ ਦੀ ਹਾਜ਼ਰੀ ਭਰ ਰਹੇ ਗੁਰੂ ਸਵਾਰੇ ਸਤ ਸੰਗੀ ਜਨੋ ਸਤਿਗੁਰੂ ਜੀ ਦੇ ਇਸ ਦਰਬਾਰ ਦੀ ਮਰਿਆਦਾ ਅਨੁਸਾਰ ਅੰਮ੍ਰਿਤ ਗੁਰਬਾਣੀ ਦੇ ਜਾਪ ਗੁਰਬਾਣੀ ਕੀਰਤਨ ਔਰ ਗੁਰੂ ਸਵਾਰਿਆਂ ਨੇ ਆਏ ਹੋਏ ਹਜ਼ੂਰ ਦੇ ਪਵਿੱਤਰ ਹੁਕਮ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ। ਅਰਦਾਸ ਔਰ ਹਜ਼ੂਰ ਦਾ ਹੁਕਮ ਆਪਾਂ ਸਰਵਣ ਕੀਤਾ ਹੈ। ਆਓ ਨਿਰਧਾਰਿਤ ਸਮੇਂ ਅੰਦਰ ਰਹਿ ਕੇ ਆਪ ਜੀ ਨਾਲ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਜੀਵਨ ਬਚਪਨ ਉਹਨਾਂ ਦੇ ਕਾਲ ਦਾ ਸਮਾਂ ਗੁਰਗੱਦੀ ਤੇ ਬਿਰਾਜਮਾਨ ਅੰਮ੍ਰਿਤ ਬਾਣੀ ਦੇ ਉਚਾਰਨ ਕਰਤਾ ਪਾਵਨ ਪਵਿੱਤਰ ਜੀਵਨ ਵਿੱਚੋਂ ਕੁਛ ਵਿਚਾਰ ਆਪ ਨਾਲ ਸਾਂਝੇ ਕਰ ਸਕਾਂ। ਕਰੋ ਕਿਰਪਾ ਸਾਧ ਸੰਗਤ, ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਔਰ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਦਿਨ ਦਾ ਅਰਦਾਸ ਇੰਗਲੈਂਡ ਦੀ ਧਰਤੀ ਤੇ ਸਤਿਗੁਰੂ ਦੇ ਸ਼ਬਦ ਦੇ ਪ੍ਰਚਾਰ ਪ੍ਰਸਾਰ ਹਿੱਤ ਆਇਆ, ਉਸ ਦਿਨ ਤੋਂ ਹੀ ਆਪਾਂ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਹਜ਼ੂਰ ਦੇ ਪਵਿੱਤਰ ਜੀਵਨ ਔਰ ਬਾਣੀ ਦੀ ਵਿਚਾਰ ਪ੍ਰਾਰੰਭ ਕੀਤੀ। ਅੱਜ ਇਸ ਫੇਰੀ ਦੀ ਸਤਿਗੁਰੂ ਜੀ ਦੇ ਇਸ ਦਰਬਾਰ ਵਿੱਚ ਸੰਪੰਨਤਾ ਹੈ ਤੇ ਮਨ ਚ ਇਹ ਖਿਆਲ ਸੀ ਕਿ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਜੋ ਰੋਜ਼ ਅਸੀਂ ਅਰਦਾਸ ਕਰਨੇ ਆ ਉਸ ਸਵਈਏ ਦੀ ਵਿਚਾਰ ਹੀ ਆਪ ਨਾਲ ਸਾਂਝੀ ਕੀਤੀ ਜਾਏ। ਅੰਮ੍ਰਿਤ ਬੋਲ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੁੱਲੇ ਸੁੱਤ ਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾ। ਇਸ ਪਾਵਨ ਪਵਿੱਤਰ ਸਵਈਏ ਦਾ ਪਾਠ ਹਰ ਰੋਜ਼ ਹਰਿਮੰਦਰ ਸਾਹਿਬ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਸਾਰੀ ਸੰਗਤ ਤੇ ਔਰ ਪ੍ਰਕਾਸ਼ ਕਰਨ ਵਾਲੇ ਸਿੰਘ ਸਾਹਿਬ ਆਪਣੀ ਰਸਨਾ ਤੋਂ ਇਸ ਦਾ ਪਾਠ ਮੰਗਲ ਰੂਪ ਜ਼ਰੂਰ ਕਰਦੇ। ਇਸ ਸਵਈਏ ਅੰਦਰ ਭੱਟ ਸਾਹਿਬ ਜੀ ਨੇ ਇੱਕ ਅਰਦਾਸ ਸ਼ਬਦ ਵਰਤਿਆ ਹੈ ਕਿ ਸਤਿਗੁਰੂ ਗੁਰੂ ਰਾਮਦਾਸ ਆਪ ਜੀ ਦੇ ਚਰਨਾਂ ਵਿੱਚ ਮੇਰੀ ਇੱਕ ਅਰਦਾਸ ਹੈ। ਫਿਰ ਦੇਖੋ ਉਸ ਅਰਦਾਸ ਵਿੱਚ ਮੰਗਿਆ ਕੀ, ਹਾਲਾਂਕਿ ਅਰਦਾਸ
ਅਸੀਂ ਗੁਰੂ ਚਰਨਾਂ ਵਿੱਚ ਜਦੋਂ ਕਰਨੇ ਆ ਤੇ ਸਾਡੇ ਅੰਦਰ ਦੀ ਕੋਈ ਵੇਦਨਾ, ਸਾਡੇ ਅੰਦਰ ਦੀ ਕੋਈ ਮੰਗ, ਅਸੀਂ ਸਵਾਲੀ ਬਣ ਕੇ ਉਸ ਦੇ ਦਰ ਤੇ ਪੁਕਾਰ ਕਰਨੇ। ਪਰ ਸਤਿਗੁਰੂ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਭੱਟ ਸਾਹਿਬ ਨੇ ਕਿਹਾ ਇੱਕ ਅਰਦਾਸ, ਤੇ ਕਮਾਲ ਦੀ ਗੱਲ ਕਿ ਇਸ ਅਰਦਾਸ ਵਿੱਚ ਆਪਣੇ ਜੀਵਨ ਦੇ ਔਗਣਾਂ ਨੂੰ ਸਵੀਕਾਰ ਲਿਆ ਹੈ ਤੇ ਮਾਲਕ ਦੇ ਦਰ ਤੋਂ ਉਹਦੀ ਬਖਸ਼ੀਸ਼ ਮੰਗੀ ਹੈ। ਇਹ ਅਰਦਾਸ ਕੋਈ ਟਾਵਾਂ ਟਾਵਾਂ ਕਰਦਾ ਹੈ? ਦੇਖੋ, ਪਹਿਲੀ ਬੇਨਤੀ ਤਾਂ ਦਾਸ ਕਰੇ ਕਿ ਅਰਦਾਸ ਸ਼ਬਦ ਦੇ ਭਾਵ ਅਰਥ ਨੂੰ ਸਮਝੀਏ। ਹੋ ਸਕਦਾ ਆਪ ਨਾਲ ਗੁਰਮੁਖ ਵਿਦਵਾਨ ਰੋਜ਼ ਵਿਚਾਰਾਂ ਕਰਦੇ ਨੇ, ਅਰਦਾਸ ਸੰਬੰਧੀ ਵਿਚਾਰ ਕੀਤੇ ਹੋਣ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਅਰਦਾਸ ਸ਼ਬਦ ਹਜ਼ੂਰ ਨੇ ਬਹੁਤ ਥਾਈਂ ਵਰਤਿਆ ਹੈ। ਕਿਤੇ ਸ਼ਬਦ ਅਰਜ਼ ਵੀ ਮਹਾਰਾਜ ਜੀ ਨੇ ਵਰਤਿਆ, ਕਿਤੇ ਬੇਨਤੀ ਸ਼ਬਦ ਵਰਤਿਆ, ਕਿਤੇ ਬੇਨੰਤੀਆ ਸ਼ਬਦ ਵਰਤਿਆ, ਕਿਤੇ ਸੱਚੇ ਪਾਤਸ਼ਾਹ ਜੀ ਨੇ ਆਪਣੇ ਆਪ ਨੂੰ ਜਾਚਕ ਜਾਣ ਮਾਲਕ ਦੇ ਦਰ ਤੇ ਅਨੇਕਾਂ ਹੀ ਅਰਦਾਸਾਂ ਕੀਤੀਆਂ। ਪਰ ਉਂਝ ਅਰਦਾਸ ਦੇ ਅਰਥ ਕੀ ਨੇ? ਇੱਕ ਤਾਂ ਅਰਦਾਸ ਅਸੀਂ ਰੋਜ਼ ਜੋ ਪੰਥਕ ਮਰਿਆਦਾ ਅਨੁਸਾਰ ਦੱਸੀ ਉਹ ਕਰਨੇ, ਜਿਵੇਂ ਭਾਈ ਸਾਹਿਬ ਗੁਣਾ ਨੇ ਅਰਦਾਸ ਕੀਤੀ। ਦਰਅਸਲ ਜਿੱਥੇ ਅਸੀਂ ਆਪਣੇ ਮੁੱਖ ਤੋਂ ਅਰਦਾਸ ਦੇ ਸ਼ਬਦ ਵਰਤਨੇ ਆ, ਉੱਥੇ ਅਰਦਾਸ ਅਸਲ ਵਿੱਚ ਅੰਦਰ ਦੀ ਭਾਵਨਾ ਦੀ ਬਹੁਤ ਮੁਤਾਜ ਹੈ। ਜੇ ਅੰਦਰ ਦੀ ਭਾਵਨਾ ਪ੍ਰਬਲ ਹੋਵੇ ਤੇ ਅਰਦਾਸ ਦੇ ਸ਼ਬਦ ਮਾਲਕ ਦੇ ਦਰ ਤੇ ਸਵੀਕਾਰ ਹੋ ਜਾਂਦੇ ਨੇ। ਤੇ ਇੱਥੇ ਬੇਨਤੀ ਕਰਦੇ ਹਾਂ, ਕਈ ਵਾਰੀ ਅਰਦਾਸ ਕਰਨ ਵਾਲੇ ਦਾ ਕਿਤੇ ਪਰਮ ਸ਼ਿਖਰ ਤੇ ਪਹੁੰਚੇ ਹੋਏ ਦੀ ਅਰਦਾਸ ਹੋਵੇ, ਉਹਦੇ ਮੁੱਖ ਵਿੱਚੋਂ, ਉਹਦੇ ਗਲੇ ਵਿੱਚੋਂ ਸ਼ਬਦ ਨਹੀਂ ਨਿਕਲਦੇ, ਉਹਦੀਆਂ ਅੱਖਾਂ ਦਾ ਨੀਰ ਉਹਦੇ ਚਿਹਰੇ ਤੇ ਆ ਜਾਂਦਾ, ਸੱਚ ਇਵੇਂ ਉਹਦੀਆਂ ਅੱਖਾਂ ਦਾ ਪਾਣੀ ਵੀ ਅਰਦਾਸ ਬਣ ਜਾਂਦਾ। ਅਰਦਾਸ ਆਪਣੇ ਅੰਦਰ ਨੂੰ ਮਾਲਕ ਦੇ ਚਰਨਾਂ ਵਿੱਚ ਸਮਰਪਿਤ ਕਰਕੇ ਹਜ਼ੂਰ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅਰਦਾਸ ਬੜੀ ਵੱਡੀ ਸ਼ਕਤੀ ਹੈ। ਇੱਥੇ ਇਹ ਵੀ ਅਰਜ਼ ਕਰਦੇ ਹਾਂ ਕਿ ਜਿੱਥੇ ਇਨਸਾਨ ਦੀ ਸਿਆਣਪ, ਜਿੱਥੇ ਸੰਸਾਰ ਦੀ ਅਕਲ, ਜਿੱਥੇ ਸੰਸਾਰ ਦਾ ਬਲ, ਜਿੱਥੇ ਸੰਸਾਰ ਦੀਆਂ ਚੀਜ਼ਾਂ ਦੀ ਸ਼ਕਤੀ ਖੀਣ ਹੋ ਜਾਏ, ਅਰਦਾਸ ਤਾਂ ਸ਼ੁਰੂ ਹੀ ਉੱਥੋਂ ਹੁੰਦੀ ਹੈ। ਜਿਵੇਂ ਅਸੀਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਰੋਜ਼ ਪੜ੍ਹਨੇ ਕਿ ਆਦਮੀ ਇੱਕ ਬਿਮਾਰ ਹੀ ਹੋਵੇ, ਮੰਨ ਲਓ ਸਿਰਫ ਇੱਕ ਬੇਨਤੀ ਰੂਪ ਆਪ ਨਾਲ ਵਿਚਾਰ ਕਰ ਰਿਹਾ, ਡਾਕਟਰ ਸਾਹਿਬ ਕਹਿ ਦਿੰਦੇ ਨੇ ਇਹਦੇ ਬਚਨ ਦੀ ਆਸ ਨਹੀਂ। ਆਰਥਿਕ ਪੱਖੋਂ ਕੋਈ ਇਨਸਾਨ ਬਹੁਤ ਹੀ ਘਾਟੇ ਵੀ ਚਲਾ ਗਿਆ ਤੇ ਚੁਗਿਰਦੇ ਦੇ ਲੋਕ ਕਹਿੰਦੇ ਨੇ ਨਹੀਂ, ਹੁਣ ਜਿੱਥੇ ਇਹ ਕਰਜ਼ਾਈ ਹੋ ਗਿਆ ਹੁਣ ਇਹਦੇ ਉੱਠਣ ਦਾ ਕੋਈ ਵੀ ਚਾਂਸ ਨਹੀਂ। ਇੱਕ ਆਦਮੀ ਬਿਮਾਰ ਹੋਵੇ ਕਹਿ ਦਿੰਦੇ ਆ ਕੋਈ ਇਹਦੇ ਬਚਨ ਦੀ ਉਮੀਦ ਨਹੀਂ, ਧਨ ਕਰਕੇ ਥੱਲੇ ਚਲਾ ਜਾਏ ਇਹਦੇ ਉੱਠਣ ਦੀ ਕੋਈ ਉਮੀਦ ਨਹੀਂ, ਜੇ ਉਹਦਾ ਸਾਰੇ ਸਾਥ ਛੱਡ ਦੇਣ। ਕਈ ਵਾਰੀ ਇਨਸਾਨ ਇਹ ਵੀ ਕਹਿੰਦਾ ਬਸ ਹੁਣ ਇਹਦੀ ਸਮਾਜ ਵਿੱਚ ਕੋਈ ਥਾਂ ਨਹੀਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਜਦੋਂ ਹਰ ਪਾਸਿਓਂ ਜਵਾਬ ਮਿਲ ਜਾਏ, ਆਪਣੇ ਸਰੀਰ ਦਾ ਬਲ ਵੀ ਸਾਥ ਨਾ ਦੇ, ਯਾਦ ਰੱਖ ਅਰਦਾਸ ਕਰ, ਅਰਦਾਸ ਦੀ ਕਿਰਪਾ ਹੀ ਉਦੋਂ ਵਰਤਾਂਦੀ ਜਦੋਂ ਦੁਨੀਆਂ ਦਾ ਆਸਰਾ ਟੁੱਟ ਜਾਂਦਾ। ਸਤਿਗੁਰੂ ਦੇ ਬਚਨ ਅਸੀਂ ਰੋਜ਼ ਪੜ੍ਹਨੇ ਆ ਕਿ ਬਲ ਛੁਟਕਿਓ ਬੰਧਨ ਪਰੇ। ਦੇਖੋ ਇੱਥੇ ਬਲ ਛੁਟਕਿਓ, ਤਾਕਤ ਨਹੀਂ ਕੋਈ ਰਹੀ। ਅਰਦਾਸ ਨੂੰ ਸਮਝੀਏ ਕਿ ਅਰਦਾਸ ਜਿੱਥੇ ਹਰ ਅਸੰਭਵ ਸ਼ਬਦ ਵਰਤਿਆ ਜਾਂਦਾ, ਨਾਮੁਮਕਿਨ ਸ਼ਬਦ ਵਰਤਿਆ ਜਾਂਦਾ, ਅਰਦਾਸ ਉੱਥੇ ਕਿਰਪਾ ਕਰਦੀ ਏ। ਬਲ ਛੁਟਕਿਓ ਬੰਧਨ ਪਰੇ, ਤਾਕਤ ਚਲੀ ਗਈ, ਬੰਧਨ ਪੈ ਗਏ। ਤੇ ਅਗਲਾ ਬਚਨ ਹੈ ਕਛੂ ਨਾ ਹੋਤ ਉਪਾਏ, ਹੁਣ ਕੋਈ ਉਪਾ ਬਚਿਆ ਹੀ ਨਹੀਂ, ਕੋਈ ਹੀਲਾ ਨਹੀਂ, ਕੋਈ ਵਸੀਲਾ ਨਹੀਂ, ਆਦਮੀ ਕਿਵੇਂ ਬਚੇ ਹੁਣ? ਕਛੂ ਨਾ ਹੋਤ ਉਪਾਏ, ਇਹਦਾ ਮਤਲਬ ਸੰਸਾਰ ਦੀਆਂ ਬਾਹਾਂ ਖੜੀਆਂ, ਕੋਈ ਵੀ ਉਪਾ ਨਹੀਂ। ਬਲ ਛੁਟਕੇ ਉਹ ਬੰਧਨ ਪਰੇ, ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ ਗਜ ਜਿਉ ਹੋ ਸਹਾਇ। ਹੁਣ ਦੇਖੋ ਅਰਦਾਸ ਦੀ ਕਰਾਮਾਤ। ਸਤਿਗੁਰੂ ਅਗਲੇ ਬਚਨ ਵਿੱਚ ਬਖਸ਼ਿਸ਼ ਕਰਦੇ ਨੇ, ਬਲ ਹੋਵਾ ਬੰਧਨ ਛੁੱਟੇ। ਇੱਕ ਹੈ ਸੀ ਕਿ ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋ ਤੋ ਪਾਏ। ਸੰਸਾਰ ਕਹਿ ਰਿਹਾ ਕਛੂ ਨਾ ਹੋ ਤੋ ਪਾਏ, ਪਰ ਸਤਿਗੁਰੂ ਕਹਿੰਦੇ ਜੇ ਅਰਦਾਸ ਕਰੇ ਤੇ ਸਭ ਕੁਛ ਹੋ ਤੋ ਪਾਏ। ਬਲ ਹੋਵਾ ਬੰਧਨ ਛੁੱਟੇ, ਮਹਾਰਾਜ ਕਹਿੰਦੇ ਨੇ
ਉਸ ਪਰਿਪੂਰਨ ਪਰਮਾਤਮਾ ਸਾਹਮਣੇ ਅਰਦਾਸ ਕੀਤੀ ਜਾਏ ਤੇ ਅਰਦਾਸ ਨਾਲ ਸ਼ਕਤੀ ਵੀ ਮਿਲ ਜਾਂਦੀ ਹੈ, ਬਲ ਵੀ ਮਿਲ ਜਾਂਦਾ ਹੈ ਤੇ ਸਭ ਕਿਛ ਹੋਤ ਉਪਾਏ ਨਾਨਕ ਸਭ ਕਿਛ ਤੁਮਰਾ ਹਾਥ ਮੈਂ ਤੁਮੇ ਹੋਤ ਸਹਾਇ। ਸਿਰ ਮੈਂ ਅਰਜ਼ ਕਰਾਂ ਇੱਕ ਅਰਦਾਸ, ਹਜ਼ੂਰ ਨੇ ਅਰਦਾਸ ਨਾਲ ਕਈ ਵਾਰੀ ਸ਼ਬਦ ਇੱਕ ਵਰਤਿਆ, ਪੂਰਨ ਇਕਾਗਰਤਾ ਸਾਹਿਬ ਨੇ ਕਿਹਾ ਇੱਕ ਅਰਦਾਸ। ਹੁਣ ਅਰਦਾਸ ਦੇ ਸਿਰਫ ਅਖਰੀ ਅਰਦਾਸ ਜ਼ਰੂਰ ਕਰਦਾ ਹੈਗਾ, ਇੱਕ ਵਿਦਵਾਨ ਦੇ ਖਿਆਲ ਵੀ, ਇੱਕ ਵਿਦਵਾਨ ਨੇ ਬਿਰਧ ਹੋ ਚੁੱਕੇ ਨੇ ਡਾਕਟਰ ਨਵਰਤਨ ਕਪੂਰ, ਉਹਨਾਂ ਨੇ ਅਰਦਾਸ ਤੇ ਬਹੁਤ ਕੁਝ ਲਿਖਿਆ ਤੇ ਉਹਨਾਂ ਦੇ ਅਰਦਾਸ ਸੰਬੰਧੀ ਲਿਖੇ ਲੇਖ ਪੜ੍ਹਨ ਗੁਜਰੇ। ਉਹਨਾਂ ਨੇ ਇੱਕ ਦਿਨ ਅਰਦਾਸ ਤੇ ਲਿਖਦਿਆਂ ਸਭ ਤੋਂ ਪਹਿਲਾਂ ਅਰਦਾਸ ਦੇ ਅਰਥ ਕੀਤੇ। ਅਸੀਂ ਅਰਦਾਸ ਦੇ ਅਰਥ ਕਰਦੇ ਹਾਂ ਆਮ ਤੌਰ ਤੇ ਕਹਾਂਗੇ ਬੇਨਤੀ, ਪ੍ਰਾਰਥਨਾ, ਮਾਲਕ ਦੇ ਚਰਨਾਂ ਵਿੱਚ ਅਰਜ਼, ਇਹ ਸਾਰੇ ਸ਼ਬਦ ਤਾਂ ਪ੍ਰੈਵਾਚੀ ਨੇ ਪਰ ਅਰਥ ਕੀ ਨੇ ਅਰਦਾਸ ਦੇ? ਹਰ ਸ਼ਬਦ ਦਾ ਕੋਈ ਅਰਥ ਹੈ, ਹਰ ਸ਼ਬਦ ਦੀ ਜੜ ਦੇ ਵਿੱਚ ਕੁਝ ਨਾ ਕੁਝ ਰਮਜ ਪਈ ਹੈ। ਉਹ ਕਹਿੰਦੇ ਨੇ ਜਿਹੜਾ ਅਰਦਾਸ ਸ਼ਬਦ ਹੈ ਉਂਝ ਵੈਸੇ ਜ਼ਿਆਦਾਤਰ ਅਰਦਾਸ ਸ਼ਬਦ ਦਾ ਸਵਰੂਪ ਗੁਰੂ ਗ੍ਰੰਥ ਸਾਹਿਬ ਵਿੱਚ ਐੜਾ ਰਾਰਾ ਦੱਦੇ ਨੂੰ ਕੰਨਾ ਤੇ ਸੱਸੇ ਨੂੰ ਸਿਆਰੀ ਹੈ, ਜ਼ਿਆਦਾ ਸਵਰੂਪ। ਹੁਣ ਅਰਦਾਸ ਵੀ ਆਉਂਦਾ, ਅਰਦਾਸੇ ਵੀ ਆਉਂਦਾ, ਅਰਦਾਸਾ ਸ਼ਬਦ ਵੀ ਆਉਂਦਾ, ਪਰ ਦੇਖੋ ਅੱਖਰ ਸਿਰਫ ਭਾਵੇਂ ਅਰਦਾਸੇ ਹੋਵੇ ਅਰਦਾਸ ਹੋਵੇ, ਅੱਖਰ ਸਿਰਫ ਉੱਥੇ ਚਾਰ ਹੀ ਲੱਗਦੇ, ਚਾਰ ਅੱਖਰਾਂ ਦਾ ਸੁਮੇਲ ਹੈ ਜਿਹਨੂੰ ਆਪਾਂ ਅਰਦਾਸ ਕਹਿੰਦੇ। ਉਹਦੇ ਖਿਆਲ ਸੀ, ਉਹਦੀ ਉਡਾਰੀ ਦੇਖੋ। ਉਹ ਕਹਿੰਦੇ ਨੇ ਜਿਸ ਬੰਦੇ ਨੂੰ ਇਸ ਅਰਦਾਸ ਦੇ ਅਖਰੀ ਅਰਥਾਂ ਦੀ ਹੀ ਸਮਝ ਪੈ ਗਈ ਤੇ ਇਸ ਅਖਰੀ ਅਰਥਾਂ ਵਿੱਚ ਹੀ ਜਿਹਦੇ ਸਾਹਮਣੇ ਅਰਦਾਸ ਕਰਦਾ ਉਹਦੇ ਬੇਅੰਤ ਗੁਣ, ਉਹਦੀਆਂ ਬੇਅੰਤ ਸ਼ਕਤੀਆਂ ਇਹਨਾਂ ਚਾਰ ਅੱਖਰਾਂ ਵਿੱਚ ਹੀ ਝਲਕਾਰੇ ਮਾਰਨ ਲੱਗ ਪੈਣਗੇ। ਧਿਆਨ ਦਿਆ ਜੀ, ਉਹਨਾਂ ਪਹਿਲਾ ਸ਼ਬਦ ਕਿਹਾ ਸੀ ਅਰਦਾਸ ਵਿੱਚ, ਪਹਿਲਾ ਅੱਖਰ ਪੜ੍ਹਨਿਆਂ ਐੜਾ, ਦੂਸਰਾ ਰਾਰਾ ਦੱਦਾ ਤੇ ਸੱਸਾ। ਉਹ ਕਹਿੰਦੇ ਨੇ ਐੜਾ ਅੱਖਰ ਜੋ ਹੈ ਜਦੋਂ ਮਾਲਕ ਦੇ ਸਾਹਮਣੇ ਤੂੰ ਬੇਨਤੀ ਕਰਨ ਗਿਆ ਤੇ ਜੋ ਕੁਛ ਤੇਰੇ ਅੰਦਰ ਹੈ ਤੂੰ ਬੋਲ, ਤੇ ਜੇ ਮੰਨ ਲਿਆ ਜਾਏ ਤੂੰ ਪਰਦਾ ਪਾ ਕੇ ਵੀ ਰੱਖੇ, ਜ਼ਬਾਨ ਕੁਛ ਹੋਰ ਬੋਲ ਕੇ ਮੰਗੇ ਤੇ ਅੰਦਰ ਵਾਲਾ ਕੁਝ ਹੋਰ ਮੰਗੇ, ਇਹ ਤਾਲਮੇਲ ਨਹੀਂ ਬੈਠਣਾ ਅਰਦਾਸ ਵਿੱਚ। ਕਈ ਵਾਰੀ ਜ਼ਬਾਨ ਕੁਛ ਮੰਗਦੀ ਹੈ, ਮਨ ਕੁਛ ਮੰਗਦਾ ਹੈ, ਕਿਉਂਕਿ ਜ਼ਬਾਨ ਲੋਕ ਲਾਜ ਨੂੰ ਪਾਲਦੀ ਏ ਤੇ ਮਨ ਪ੍ਰਗਟ ਨਹੀਂ ਹੁੰਦਾ, ਮਨ ਕੁਛ ਮੰਗੀ ਜਾਂਦਾ ਤੇ ਜ਼ਬਾਨ ਕੁਛ ਮੰਗੀ ਜਾਂਦੀ। ਹੁਣ ਕਹਿੰਦੇ ਨੇ ਐੜਾ ਅੰਤਰ ਜਾਮੀ, ਜਿਸ ਸਾਹਮਣੇ ਤੂੰ ਪੁਕਾਰ ਕਰਨ ਗਿਆ ਪਹਿਲਾਂ ਇੱਕ ਭਰੋਸਾ ਉਸ ਪਰਮ ਸ਼ਕਤੀ ਤੇ ਪਰਮਾਤਮਾ ਤੇ ਕਰ ਕਿ ਜੇ ਮੈਨੂੰ ਬੋਲਣਾ ਵੀ ਨਾ ਆਉਂਦਾ ਹੋਵੇ ਤੇ ਪਰਿਪੂਰਨ ਪਰਮਾਤਮਾ ਐੜਾ ਅੰਤਰ ਜਾਮੀ ਗਏ ਉਹ ਮੇਰੇ ਦਿਲ ਦੇ ਹਰ ਫੁਰਨੇ ਨੂੰ ਸਮਝਦਾ ਪਿਆ। ਅਰਦਾਸ ਕਰਨ ਵਾਲਾ ਕਿ ਪਹਿਲੀ ਗੱਲ ਸਮਝੇ ਕਿ ਪਰਮਾਤਮਾ ਅੰਤਰ ਜਾਮੀ, ਅਸੀਂ ਨਾ ਵੀ ਬੋਲੀਏ ਉਹ ਤਾਂ ਵੀ ਸਾਡੇ ਅੰਦਰ ਸਮਝਦਾ ਪਿਆ। ਸਾਹਿਬ ਕਹਿੰਦੇ ਨੇ ਐੜਾ ਅੰਤਰ ਜਾਮੀ, ਦੂਸਰਾ ਅੱਖਰ ਹੈ ਰਾਰਾ। ਪਰਿਪੂਰਨ ਪਰਮਾਤਮਾ ਕੇਵਲ ਅੰਤਰ ਜਾਮੀ ਹੀ ਨਹੀਂ, ਰਾਰੇ ਦਾ ਅਰਥ ਉਹਨਾਂ ਨੇ ਕੀਤਾ ਰਾਖਾ, ਰਖਵਾਲਾ। ਤੇ ਅਰਦਾਸ ਵਿੱਚ ਮੰਗਦੀ ਆਪਾਂ ਇਹ ਕਿ ਹੇ ਪਰਿਪੂਰਨ ਪਰਮਾਤਮਾ ਮੇਰਾ ਮਦਦਗਾਰ ਬਣੀ, ਮੇਰੀ ਰਖਵਾਲੀ ਕਰੀ। ਸਾਹਿਬ ਕਹਿੰਦੇ ਦੂਸਰਾ ਅੱਖਰ ਹੈ ਰਾਰਾ, ਇਹਦਾ ਮਤਲਬ ਇਹ ਵੇ ਕਿ ਇਨਸਾਨ ਤੂੰ ਕਿਤੇ ਵੀ ਚਲਾ ਜਾਏ ਤੇਰੇ ਰਿਸ਼ਤੇਦਾਰ ਸਾਖ ਸੰਬੰਧੀ ਮਿੱਤਰ ਸੱਜਣ ਤੇਰੇ ਸਰੀਰ ਦੇ ਅੰਗ ਰੱਖੇ ਸ਼ਾਇਦ ਉੱਥੇ ਨਾ ਪਹੁੰਚਣ, ਪਰਿਪੂਰਨ ਪਰਮਾਤਮਾ ਹਰ ਥਾਂ ਤੇ ਤੇਰੀ ਰਖਵਾਲੀ ਕਰਦਾ। ਦੇਖੋ ਉਹ ਰਾਖਾ ਹੈ, ਅਸੀਂ ਬਾਣੀ ਚ ਪੜ੍ਹਨੇ ਆ ਤੂੰ ਮੇਰਾ ਰਾਖਾ ਸਭਨੀ ਥਾਂ, ਤੇ ਕੇਵਲ ਸਭਨੀ ਥਾਈ ਦਾ ਅਰਥ ਆ ਬਾਹਰ ਮੁਖੀ ਥਾਂ ਨਹੀਂ। ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈ ਤੁਮ ਰਾਖ ਨਾ ਆਰੇ, ਪਾਵਕ ਸਾਗਰ ਆਥਾ ਲਹਿਰ ਮੈਂ ਤਾਰੋ ਤਾਰਨ ਖਾ। ਮੇਰੇ ਮਾਲਕ ਤੂੰ ਹਰ ਥਾਂ ਤੇ ਮੇਰੀ ਰੱਖਿਆ ਕਰਨਾ, ਐੜਾ ਅੰਤਰ ਜਾਮੀ ਰਾਰਾ ਰਖਵਾਲਾ, ਤੇ ਤੀਸਰਾ ਅੱਖਰ ਹੈ ਦੱਦਾ। ਕਹਿਣ ਲੱਗੇ ਅੰਤਰ ਜਾਮੀ ਹੈ ਰੱਖਿਆ ਕਰਨ ਵਾਲਾ, ਦੱਦੇ ਦਾ ਅਰਥ ਕੀਤਾ ਉਹਨਾਂ ਨੇ ਦਾਤਾ। ਹਾਲਾਂਕਿ ਹਜ਼ੂਰ ਨੇ ਬਾਣੀ ਵਿੱਚ ਜਦੋਂ ਅਸੀਂ ਪੱਟੀ ਪੜ੍ਹਦੇ ਹਾਂ ਉਹਦੇ ਵਿੱਚ ਇਹ ਵੀ ਬਖਸ਼ਿਸ਼ ਕੀਤੀ ਕਿ ਦੱਦਾ ਦਾਤਾ ਇੱਕ ਹੈ, ਦੱਦੇ ਰਾਹੀਂ ਵੀ ਅਰਥ ਕੀਤੇ ਗਏ। ਹਜ਼ੂਰ ਨੇ ਬਚਨ ਕੀਤੇ ਕਿ ਦੱਦੇ ਦਾ ਅਰਥ ਦਾਤਾ, ਉਹ ਲਿਖਦੇ ਨੇ ਕਿ ਪਰਮਾਤਮਾ ਅੰਤਰਜਾਮੀ ਰਖਵਾਲੇ ਨੇ,
ਤੇ ਜਿਸ ਵੀ ਦਾਤ ਦੀ ਤੈਨੂੰ ਲੋੜ ਪਏ, ਸੱਚ ਐਵੇਂ ਪਰਿਪੂਰਨ ਪਰਮਾਤਮਾ ਤੋਂ ਵੱਡਾ ਸੰਸਾਰ ਵਿੱਚ ਕੋਈ ਦਾਤਾ ਨਹੀਂ, ਕੇਵਲ ਉਹ ਦਾਤਾ ਹੈ, ਉਹ ਦੇਣ ਵਾਲਾ ਹੈ। ਪਰ ਇੱਥੇ ਇੱਕ ਬੇਨਤੀ ਕਰਦੇ ਹਾਂ, ਇਨਸਾਨ ਵੀ ਕਈ ਵਾਰੀ ਦਾਤਾ ਬੰਦਾ ਯਤਨ ਕਰਦਾ ਨਹੀਂ ਪਿਆਰਿਓ, ਬਾਕੀ ਸੰਸਾਰ ਵਿੱਚ ਹਰ ਬੰਦਾ ਭਿਖਾਰੀਏ, ਦੇਣ ਵਾਲਾ ਦਾਤਾ ਕੇਵਲ ਇੱਕ ਪਰਿਪੂਰਨ ਪਰਮਾਤਮਾ ਹੈ। ਫਰਕ ਇਹਨਾਂ ਕਿ ਇੱਕ ਮੰਗਦਾ ਪਹਿਲਾਂ ਮੰਗਦਾ ਹੋਵੇ ਤੇ ਮੰਗ ਕੇ ਦਾਤੇ ਤੋਂ ਦਾਤੇ ਦਾ ਜ਼ਿਕਰ ਨਾ ਕਰੇ ਤੇ ਬਾਹਰ ਖਲੋ ਕੇ ਲੋਕਾਂ ਨੂੰ ਵੰਡ ਕੇ ਕਹਿ ਮੈਂ ਦਾਨੀ ਬਣ ਗਿਆ ਵਾਂ, ਤੇ ਦੇਖੋ ਕਿੱਡੀ ਵੱਡੀ ਅੰਦਰ ਦੀ ਬੇਈਮਾਨੀ ਹੋਵੇਗੀ ਕਿ ਦੇਣ ਵਾਲਾ ਦਾਤਾ ਉਹਦੀ ਦਿੱਤੀ ਦਾਤ ਅੱਗੇ ਵੰਡ ਕੇ ਦਾਤੇ ਨੂੰ ਭੁਲਾ ਕੇ ਕੇਵਲ ਖੁਦ ਹੀ ਦਾਤਾਰ ਬਣ ਜਾਂਦਾ। ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਿ ਜਿਹੜਾ ਬੰਦਾ ਦਾਤਾਰ ਦਾ ਸ਼ਰੀਕ ਬਣੇਗਾ, ਸੱਚ ਇਹ ਵੇ ਕਿ ਮਾਲਕ ਉਹਨੂੰ ਸਿਆਣਾ ਨਹੀਂ ਕਹਿੰਦਾ। ਸਤਿਗੁਰੂ ਦੇ ਬਚਨ ਅਸੀਂ ਪੜ੍ਹਦੇ ਹਾਂ ਕਿ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਣ ਹਾਰ ਜਾਣੈ ਗਾਹ ਵਾਰ। ਦੇਣ ਵਾਲਾ ਪਰਮਾਤਮਾ ਕਹਿੰਦਾ ਮੂਰਖ ਦੇਖੋ, ਦਾਤ ਪ੍ਰਾਪਤ ਕਰਕੇ ਹੱਕ ਆਪਣਾ ਜਿਤਾ ਰਿਹਾ ਹੈ, ਐੜਾ ਅੰਤਰ ਜਾਮੀ ਰਾਰਾ ਰਖਵਾਲਾ। ਦੱਦੇ ਦਾ ਅਰਥ ਦਾਤਾ, ਦਾਤਾ ਦੇਣ ਵਾਲਾ, ਤੇ ਚੌਥਾ ਅੱਖਰ ਹੈ ਸੱਸਾ, ਸੱਸੇ ਦਾ ਅਰਥ ਉਹਨਾਂ ਨੇ ਕੀਤਾ ਸਹਾਰਾ। ਕਹਿੰਦੇ ਨੇ ਖੇ ਪਰਿਪੂਰਨ ਪਰਮਾਤਮਾ, ਦਾਤਾ ਦਿੰਦੇ ਹੋ, ਅੰਦਰ ਦੇ ਜਾਣੂ ਹੋ, ਰੱਖਿਆ ਕਰਨ ਵਾਲੇ ਹੋ, ਤੇ ਸੱਚ ਇਹ ਵੇ ਕਿ ਜਿਸ ਵੇਲੇ ਸਰੀਰ ਦਾ ਸਹਾਰਾ ਵੀ ਮੁੱਕ ਜਾਏ, ਅਰਦਾਸ ਕਰੀ ਪਿਆਰਿਆ, ਜਦੋਂ ਸਰੀਰ ਵੀ ਚਿਖਾ ਵਿੱਚ ਫੂਕਿਆ ਜਾਂਦਾ ਹੋਵੇ, ਜਿੰਦ ਨੂੰ ਤੇ ਸਹਾਰਾ ਕੇਵਲ ਪਰਮਾਤਮਾ ਹੀ ਦਿੰਦਾ। ਮੈਨੂੰ ਚੰਗੇ ਲੱਗੇ ਸ਼ਬਦ ਉਹਦੇ, ਅਰਥ ਕਰਦਿਆਂ ਚਲੋ ਇੱਕ ਭਰੋਸਾ ਬਣਦਾ ਹੈ ਬੰਦੇ। ਇੱਥੇ ਭੱਟ ਸਾਹਿਬ ਨੇ ਇੱਕ ਅਰਦਾਸ ਕੀਤੀ ਤੇ ਦੇਖੋ ਇਸ ਅਰਦਾਸ ਵਿੱਚ ਸਵੀਕਾਰ ਆ ਕੇ, ਉਹਨਾਂ ਨੇ ਸਵੀਕਾਰ ਇਹ ਨਹੀਂ ਕੀਤਾ ਕਿ ਮੈਂ ਬਹੁਤ ਗੁਣੀ ਹਾਂ। ਆਮ ਤੌਰ ਤੇ ਦੁਨੀਆਂ ਦੀ ਇੱਕ ਦੌੜ ਹੈ, ਹਰ ਬੰਦਾ ਪੂਰਾ ਜ਼ੋਰ ਲਾ ਰਿਹਾ ਅੱਜ ਕਿ ਹਰ ਥਾਂ ਤੇ ਸਿਰਫ ਮੈਨੂੰ ਹੀ ਗੁਣਵਾਨ ਮੰਨਿਆ ਜਾਏ, ਆਪਣੇ ਗੁਣਾਂ ਦੀ ਪ੍ਰਦਰਸ਼ਨੀ, ਆਪਣੇ ਗੁਣਾਂ ਦਾ ਮੁਜ਼ਾਹਰਾ, ਆਪਣੇ ਗੁਰਾਂ ਨੂੰ ਥਾਂ ਥਾਂ ਤੇ ਉਹ ਪ੍ਰਗਟ ਕਰਨ ਦਾ ਯਤਨ ਕਰਦਾ। ਦਾਸ ਨੇ ਪਿਛਲੇ ਦਿਨ ਹੀ ਬੇਨਤੀ ਕੀਤੀ, ਕੋਈ ਬੰਦਾ ਇਹ ਨਹੀਂ ਕਹੇਗਾ ਚੁਰਸਤੇ ਵਿੱਚ ਖਲੋ ਕੇ ਮੈਂ ਸਭ ਤੋਂ ਮਾੜਾ ਅੰਦਰੋਂ ਭੈੜਾ ਚਿਤਵਨਾ, ਕੋਈ ਨਹੀਂ ਮੰਨਦਾ। ਕੋਈ ਨਹੀਂ ਕਹੇਗਾ ਮੈਂ ਕੀਤੇ ਨੂੰ ਜਾਣਦਾ ਨਹੀਂ, ਕੋਈ ਇਨਸਾਨ ਇਹ ਸਵੀਕਾਰੇਗਾ ਹੀ ਨਹੀਂ ਕਿ ਮੇਰੇ ਅੰਦਰ ਔਗਣ ਨੇ। ਹਰ ਬੰਦਾ ਜਿਹੜਾ ਉਹ ਪੂਰ ਯਤਨ ਇਹ ਹੀ ਕਰ ਰਿਹਾ ਕਿ ਮੇਰੇ ਵਰਗਾ ਗੁਣਵਾਨ ਕੋਈ ਨਹੀਂ। ਇੱਥੇ ਸਿਰਫ ਜੋ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਗੁਰੂ ਸਾਹਿਬ ਕਹਿੰਦੇ ਨੇ ਅਰਦਾਸ ਕਰਨ ਲੱਗਿਆਂ ਦੋ ਗੱਲਾਂ ਚੇਤੇ ਰੱਖ, ਇੱਕ ਤਾਂ ਜੋ ਨਹੀਂ ਸੀ ਕਰਨਾ ਉਹ ਕਰ ਬੈਠੇ, ਕੀ ਹੈ ਅਰਦਾਸ, ਜੋ ਨਹੀਂ ਸੀ ਕਰਨਾ ਉਹ ਅਸੀਂ ਕਰ ਬੈਠੇ ਹਾਂ, ਉਹਦੀ ਅਰਦਾਸ ਕਰ। ਜੋ ਕਰਨਾ ਸੀ ਉਹ ਮੈਂ ਕਰ ਨਹੀਂ ਸਕਿਆ ਤੂੰ ਉਹਦੀ ਅਰਦਾਸ ਕਰ। ਹਾਲਾਂ ਭਾਵੇਂ ਅਸੀਂ ਰੋਜ਼ ਇਹ ਸ਼ਬਦ ਪੜ੍ਹਦੇ, ਇਹਨੂੰ ਫਿਰ ਸੌਖੇ ਸ਼ਬਦਾਂ ਚ ਕਹਿੰਦੇ ਆ, ਇੱਕ ਅਕੀਤੇ ਦੀ ਅਰਦਾਸ ਕਰ, ਅਕੀਤੇ ਦਰ ਤੇ ਜੋ ਤੂੰ ਨਹੀਂ ਕਰ ਸਕਿਆ, ਤੇ ਦੂਸਰਾ ਜੋ ਨਹੀਂ ਸੀ ਕਰਨਾ ਉਹ ਕਰ ਬੈਠੇ ਤੂੰ ਇਹ ਹੀ ਅਰਦਾਸ ਕਰ ਲੈ। ਆਪਣੀ ਜ਼ਿੰਦਗੀ ਵਿੱਚ ਸਿਰਫ ਇਹਨਾਂ ਦੋ ਗੱਲਾਂ ਨੂੰ ਕਮਾ ਲੈ, ਸੱਚ ਇਹ ਵੇ ਤੇਰੀ ਸਾਧਨਾ ਹੀ ਮੁਕੰਮਲ ਹੋ ਜਾਏ। ਜੋ ਕਰਨਾ ਸੀ ਉਹ ਨਹੀਂ ਕੀਤਾ ਸੰਕਾਰ। ਦੇਖੋ ਅਸੀਂ ਰੋਜ਼ ਇਹ ਬਚਨ ਪੜ੍ਹਦੇ ਹਾਂ ਕਿ ਜਪ ਤਪ ਸੰਜਮ ਧਰਮ ਨਾ ਕਮਾਇਆ। ਦੇਖੋ ਇਹ ਕਰਨਾ ਸੀ, ਮਹਾਰਾਜ ਕਹਿੰਦੇ ਅਸੀਂ ਕਰ ਨਹੀਂ ਸਕੇ ਮਾਲਕ, ਨਾ ਜਪ ਕੀਤਾ ਨਾ ਤਪ ਕੀਤਾ, ਨਾ ਮੇਰੇ ਕੋਲ ਸੰਜਮ ਆਇਆ, ਨਾ ਮੈਂ ਧਰਮ ਨੂੰ ਕਮਾ ਸਕਿਆ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇ। ਇਹ ਅਕੀਤੇ ਨਹੀਂ ਕੀਤੇ, ਆਪਾਂ ਕਰਨੇ ਚਾਹੀਦੇ ਸਨ। ਜਪ ਨਹੀਂ ਕੀਤਾ, ਤਪ ਨਹੀਂ ਕੀਤਾ, ਸੰਜਮ ਨਹੀਂ ਕੀਤਾ। ਹੁਣ ਭਾਵੇਂ ਕਈ ਵਾਰੀ ਭਾਈ ਸਾਹਿਬ ਵੀ ਕਹਿ ਰਹੇ ਸਨ, ਅਸੀਂ ਯਕ ਲਖਤ ਇਹ ਸ਼ਬਦ ਨੂੰ ਖੰਡਨ ਵੀ ਕਰਨ ਲੱਗ ਪੈਂਦੇ ਹਾਂ ਕਿ ਜਪ ਦੀ ਕਿੱਥੇ ਥਾਂ ਬਾਣੀ ਚ, ਤਪ ਦੀ ਕਿੱਥੇ ਥਾਂ, ਸੰਜਮ ਦੀ ਕਿੱਥੇ ਥਾਂ। ਦੇਖੋ ਇੱਥੇ ਸ਼ੁਰੂਆਤ ਉਹਨੇ ਕੀਤੀ ਕਿ ਸੰਜਮ ਤਪ ਤੇ ਜਪ। ਮਹਾਰਾਜ ਨੇ ਸ਼ੁਰੂਆਤ ਕੀਤੀ ਹੈ ਜਪ, ਕਿ ਜਿਸ ਇਨਸਾਨ ਦੇ ਕੋਲ ਜਪ ਹੈ, ਜਪ ਤੋਂ ਵੱਡਾ ਤਪ ਹੀ ਕੋਈ ਨਹੀਂ। ਜਪ ਆਪਣੇ ਆਪ ਵਿੱਚ ਬੜਾ ਵੱਡਾ ਤਪ ਹੈ। ਸਤਿਗੁਰੂ ਕਹਿੰਦੇ ਨੇ ਜਪ ਦਾ ਤਪ ਨਹੀਂ ਕੀਤਾ, ਤੇ ਜਿਸ ਕੋਲ ਜਪ ਦਾ ਤਪ ਹੋਵੇਗਾ ਉਹਦੀਆਂ ਇੰਦਰੀਆਂ ਵੀ ਸੰਜਮ ਵਿੱਚ ਆ ਜਾਣਗੀਆਂ। ਮਹਾਰਾਜ ਕਹਿੰਦੇ ਨੇ ਆਪਣੀ ਜ਼ਿੰਦਗੀ ਵਿੱਚ ਜਪ ਨਹੀਂ ਕੀਤਾ,
तप नहीं किया, संयम का अर्थ है अपनिया इंद्रिया काबू नहीं पा सके। मालिका इस जिंदगी जे घोल च करना सी मैं किया। फिर इतने थोड़ी जी बेनती करते हैं, पिछले दिन भी मैं शब्द दोहराए थे कि देखो खास करके जो सतगुरु संयम की गल करते हैं तो एक गृहस्थी लिए भी शब्द वरते कहते ने। गृहस्थी का अर्थ केवल संतान की उत्पत्ति का जरिया नहीं, गृहस्थी का अर्थ केवल बार मुखी अडंबर पैदा कर लेने नहीं, गृहस्थी का अर्थ केवल धन पदार्थ कमा के पुत्रां धियां लई सब कुछ छड़ जाण दा नाम नहीं। सतगुरु कहिंदे ने गृहस्थ, गृहस्थ का अर्थ है कि जो अपने परिवार विच रहिंदे आ एक दिन अपनियां इंद्रियां ते मुकम्मल तौर ते काबू पा लवे। संयम, फिर बेनती नूं शब्द नूं दोहरा देवां, सतगुरु ने बाणी विच परिभाषा दित्ती गृहस्थी दी कि सो गृही जो निग्रह करे, गृहस्थी होवे जिहड़ा अपनियां इंद्रियां ते काबू पा जांदा है, अपनियां वासनावां ते अपनियां कामनावां ते काबू पांदा है। ते सच एवे रुख दी टाणी नूं फल लगा होवे, जदों शुरुआत हुंदी पैदा हुंदा टाणी नाल जुड़िया, ते ज्यों ज्यों उस विच रस भरदा है तोड़न दी लोड़ नहीं, पक्या होया फल तां अपने आप ही टाणी तों वख हो जांदा है। फल पक जाए ते खुद टाणी तों वख हो जांदा है, पर इत्थे इंसान दी उम्र पक जांदी है। याद रखियो इहदियां इंद्रियां दी पकड़ घटदी नहीं, ज्यों ज्यों इहदा तन ढलदा है त्यों त्यों इंद्रियां दी पकड़ होर तेज होई जांदी है। सतगुरु ने कहा संयम वह कासदा, ते खास करके तीन इंद्रियां दा जिक्र गुरु ग्रंथ साहिब ने बहुत वारी कीता। मैं शब्द वो सिर्फ दोहरान लगा, आनंद साहिब पढ़ने मुकम्मल शरीर दा जिक्र भी कीता ते दो वारी कीता कि ए शरीरा मेरिया हर तू मैं जोत रखी ता तू जग में आया। दूसरा वचन क्या, ए शरीरा मेरिया इस जग में आए कह क्या तुद कर्म कमाया। मुकम्मल शरीर का जिक्र कर दिया, तीन इंद्रियां का जिक्र महाराज जी ने खास करके किया, एक रसना दा, दूसरा कन्ना दा, ते तीसरा नेत्रा दा। आनंद साहिब विच यही तिने ने कि ए रसना तू अनरस राज रही तेरी प्यास ना जाए। दूसरा वचन किया कि ए सरवण हो मेरे हो साचा सुनना नौ पठाए। तीसरा वचन कीता ए नेत्रो मेरो कर तुम मैं जोत धरी हर बिन अवर ना देखो कोई, हर बिन अवर ना देखो कोई। एक रसना, दूसरे कान, ते तीसरियां अखां।

ਉਹ ਚੰਗੇ ਵਿਚਾਰ ਦੀ ਥਾਂ ਮੰਦੇ ਵਿਚਾਰ ਨਹੀਂ ਅੰਦਰ ਪਹੁੰਚਾ ਰਹੇ। ਕਿਤੇ ਜੀਵ ਜਿਹੜੀ ਇਹ ਦੁਨੀਆਂ ਦੇ ਰਸਾਂ ਵਿੱਚ ਮਗਨ ਨਹੀਂ। ਤੇ ਸਤਿਗੁਰੂ ਨੇ ਤਿੰਨਾਂ ਦਾ ਜ਼ਿਕਰ ਕਰਦਿਆਂ ਕਿਹਾ ਜੇ ਇਹ ਦਰੁਸਤ ਨਾ ਹੋਏ ਤੇ ਦਿਨ ਬ ਦਿਨ ਬੰਦੇ ਦੇ ਅੰਦਰ ਦੀ ਅਵਸਥਾ ਘਟੀ ਜਾਂਦੀ। ਹੁਣੇ ਵਿੱਚ ਅਸੀਂ ਪੜ੍ਹਦੇ ਹਾਂ ਨੈਣ ਨਾ ਦੇਖੇ ਸਾਧ ਸ਼ੇ ਨੈਣ ਬਿਖਾਲਿਆ, ਕਰਨ ਨਾ ਸੁਣ ਹੀ ਨਾਦ ਕਰਨ ਮੁੰਦ ਘਾਲਿਆ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕਟਿਐ, ਹਰ ਹਾਂ ਜਬ ਬਿਸਰੈ ਗੋਬਿੰਦ ਰਾਏ ਦਿਨੋ ਦਿਨ ਘਟਿਐ। ਸ਼ਬਦ ਵਰਤਿਆ ਇਹਦਾ ਮਤਲਬ ਕਿ ਨਿਵਾਨ ਵੱਲ ਚਲੀ ਗਈ ਸੁਰਤ, ਉੱਚੀ ਨਹੀਂ ਉੱਠ ਰਹੀ, ਦਿਨ ਬ ਦਿਨ ਉਹ ਘਟ ਰਿਹਾ। ਸਤਿਗੁਰੂ ਕਹਿੰਦੇ ਨੇ ਬੰਦਿਆ ਤੂੰ ਸਵੀਕਾਰ ਕਰ ਅਰਦਾਸ ਵਿੱਚ ਕਿ ਹੇ ਮੇਰੇ ਮਾਲਕ ਹੇ ਮੇਰੇ ਪ੍ਰਭੂ ਕਿ ਦੇਖ ਨਾ ਤਾਂ ਮੈਂ ਜਪ ਕੀਤਾ ਨਾ ਤਪ ਕੀਤਾ ਨਾ ਮੈਂ ਸੰਜਮ ਕੀਤਾ ਨਾ ਧਰਮ ਕਮਾਇਆ ਨਾ ਸਾਧੂ ਸਤਿਗੁਰੂ ਨੂੰ ਜਾਣਿਆ ਨਾ ਹਰੀ ਰਾਜੇ ਪਰਮਾਤਮਾ ਨੂੰ ਜਾਣਿਆ, ਇਹ ਕਰਨਾ ਸੀ ਮੈਂ ਕੀਤਾ ਨਹੀਂ, ਜਪ ਤਪ ਸੰਯਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਤੇ ਕੀਤਾ ਕੀ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਨ। ਧਿਆਨ ਦਿਆ ਜੀ ਜਪ ਤਪ ਸੰਯਮ ਧਰਮ ਸਾਧ ਤੇ ਹਰੀ ਰਾਇਆ ਦਾ ਜ਼ਿਕਰ ਹੈ ਪਰ ਨੀਚ ਕਰਮ ਕਿਹੜੇ ਸਨ ਜਿਨ੍ਹਾਂ ਲਈ ਆਪਣੀ ਅਰਦਾਸ ਕਰਨੀ ਜਿਵੇਂ ਭੱਟ ਸਾਹਿਬ ਨੇ ਕੀਤੀ ਗੁਰੂ ਰਾਮਦਾਸ ਅਸੀਂ ਮੰਨਣ ਆਏ ਹਾਂ ਲੋਕ ਤੇਰੇ ਦਰ ਤੇ ਦਰਸ਼ਨ ਆਉਂਦੇ ਨੇ ਮੇਰੇ ਕੋਲ ਆਹ ਗੁਣ ਮੇਰੇ ਕੋਲ ਆਹ ਗੁਣ ਮੇਰਾ ਧਰਮ ਦਾ ਆਹ ਕਰਮ ਮੈਂ ਸਿਰਫ ਅੱਜ ਤੈਨੂੰ ਦੱਸਣ ਆਇਆ ਮੈਂ ਸਿਰ ਤੋਂ ਪੈਰਾਂ ਤੱਕ ਔਗਣਾ ਨਾਲ ਹੀ ਭਰਿਆ ਮੇਰੇ ਵਿੱਚ ਗੁਣ ਕੋਈ ਨਹੀਂ ਹੁਣ ਨੀਚ ਕਰਮ ਕਿਹੜੇ ਜੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰੂ ਰਾਮਦਾਸ ਦੇ ਇੱਕ ਸ਼ਬਦ ਪੜ੍ਹ ਲਈਏ ਤੇ ਹੋਰ ਵੀ ਖੁਲਾਸਾ ਹੋ ਜਾਏਗਾ ਕਹੋ ਨਾਨਕ ਹਮ ਨੀਚ ਕਰਮਾ ਫਿਰ ਬੇਨਤੀ ਕਰਾਂ ਜੋ ਨਹੀਂ ਕੀਤਾ ਉਹਦੀ ਅਰਦਾਸ ਕਰ ਜੋ ਕਰ ਬੈਠਾ ਉਹਦੀ ਭੁੱਲ ਦੀ ਖਿਮਾ ਮੰਗ ਲੈ ਬਸ ਆਹ ਅਰਦਾਸ ਹੈ ਉਹ ਨੀਚ ਕਰਮ ਕੀ ਨੇ ਧੰਨ ਗੁਰੂ ਰਾਮਦਾਸ ਜੀ ਦਾ ਬਚਨ ਹੈ ਕਿ ਕੰਚਨ ਨਾਰੀ ਮੈਂ ਜੀਉ ਲੁਭਤ ਹੈ ਕਹੋ ਨਾਨਕ ਹਮ ਨੀਚ ਕਰਮਾ ਹਮ ਅਵਗੁਣ ਭਰੇ ਏਕ ਗੁਣ ਨਾਹੀ ਕੰਚਨ ਨਾਰੀ ਮੈਂ ਜੀਉ ਲੁਭਤ ਹੈ ਮੋਹ ਮੀਠਾ ਮਾਇਆ ਘਰ ਮੰਦਰ ਘੋੜੇ ਖੁਸ਼ੀ ਮਨ ਅਨ ਰਸ ਲਾਇਆ ਹਰ ਪ੍ਰਭ ਚਿੱਤ ਨਾ ਆਵੀ ਕਿਉਂ ਛੂਟਾਂ ਮੇਰੇ ਹਰ ਰਾਹ ਖੇ ਪਰਮਾਤਮਾ ਨੀਚ ਕਰਮ ਇਹ ਨੇ ਇੱਕ ਕੰਚਨ ਤੇ ਦੂਸਰੀ ਕਾਮਣੀ ਇੱਕ ਸੋਨਾ ਦੂਸਰਾ ਪਰਾਇਆ ਤਨ ਦਿਨ ਰਾਤ ਇਹਦੇ ਵਿੱਚ ਖਚਤਾ ਪ੍ਰਵਿਰਤ ਖਾਂ ਕੰਚਨ ਨਾਰੀ ਮੈਂ ਜੀਉ ਲੁਪਤ ਹੈ ਮੋਹ ਮੀਠਾ ਮਾਇਆ ਸੰਸਾਰ ਦਾ ਮੋਹ ਮਾਇਆ ਦਾ ਮੋਹ ਮਿੱਠਾ ਕਰਕੇ ਚਖੇ ਕੰਚਨ ਨਾਰੀ ਮੈਂ ਜੀਉ ਲੁਪਤ ਹੈ ਮੋਹ ਮਿੱਠਾ ਮਾਇਆ ਘਰ ਮੰਦਰ ਘੋੜੇ ਖੁਸ਼ੀ ਘਰ ਦਿੱਤੇ ਉੱਚੇ ਮਹਲ ਦਿੱਤੇ ਹਰ ਖੁਸ਼ੀ ਦਿੱਤੀ ਘਰ ਮੰਦਰ ਘੋੜੇ ਖੁਸ਼ੀ ਮਨ ਅਨ ਰਸ ਲਾਇਆ ਹਰ ਪ੍ਰਭ ਚਿੱਤ ਨਾ ਆਵਈ ਕਿਉਂ ਛੂਟਾ ਮੇਰੇ ਘਰ ਰਾਇਆ ਮੇਰੇ ਰਾਮ ਇਹ ਨੀਚ ਕਰਮ ਹਰਵੇ ਹੁਣ ਇਹਨੂੰ ਸਵੀਕਾਰ ਚ ਕਦੀ ਬੰਦਾ ਝੁਕੇ ਤਾਂ ਸਹੀ ਮੈਂ ਕਹਿੰਦਾ ਇਮਾਨਦਾਰੀ ਨਾਲ ਜੇ ਗੁਨਾਹ ਵੀ ਕੀਤੇ ਨੇ ਤੇ ਇਮਾਨਦਾਰੀ ਨਾਲ ਮੰਨ ਲੈ ਕਿ ਮੈਂ ਇਹ ਗੁਨਾਹ ਕੀਤੇ ਨੇ ਕਿ ਪਰਮਾਤਮਾ ਤੇਰੇ ਤੇ ਤਰਸ ਨਹੀਂ ਕਰੇਗਾ ਇੱਥੇ ਇੱਕ ਉਦਾਹਰਨ ਦੇ ਦੇ ਜੋ ਆਪਣੇ ਮੁਲਕ ਦਾ ਉੱਥੇ ਕਾਇਦਾ ਕਾਨੂੰਨ ਹੈ ਨਾ ਕੋਈ ਇਨਸਾਨ ਗੁਨਾਹ ਕਰਦਾ ਮੰਨ ਲਓ ਕਿਸੇ ਨੇ ਕੋਈ ਅਪਰਾਧ ਕਰ ਦਿੱਤਾ ਤੇ ਆਪਣੇ ਆਪ ਨੂੰ ਲੁਕਾਈ ਜਾਂਦਾ ਹੈ ਮੈਨੂੰ ਕੋਈ ਪਕੜ ਨਾ ਲੈ ਪਰ ਇੱਕ ਦਿਨ ਅਪਰਾਧੀ ਕਾਨੂੰਨ ਦੇ ਸ਼ਿਕੰਜੇ ਵਿੱਚ ਆ ਗਿਆ ਜੋ ਉੱਥੋਂ ਦਾ ਕਾਨੂੰਨ ਹੈ ਉਹਨੂੰ ਪਕੜ ਲਿਆ ਉਹਦੇ ਉੱਤੇ ਉਹਦੀ ਖੋਜ ਉਹਦੀ ਪੜਤਾਲ ਸ਼ੁਰੂ ਕਰ ਦਿੱਤੀ ਤੇ ਕਈ ਸਾਲ ਉਹ ਕੇਸ ਚੱਲੀ ਗਿਆ ਅਖੀਰ ਤੇ ਸਬੂਤ ਮਿਲੇ ਇਹ ਸਿੱਧ ਹੋ ਗਿਆ ਗਵਾਹਾਂ ਨੇ ਕਹਿ ਦਿੱਤਾ ਕਿ ਇਸ ਬੰਦੇ ਨੇ ਇਹ ਗੁਨਾਹ ਇਹ ਦੋਸ਼ ਕੀਤਾ ਉਹਨੇ ਮੰਨ ਲਓ ਕਚਹਿਰੀ ਦੇ ਕਟਘਹਿਰੇ ਚ ਖਲੋ ਕੇ ਕਹਿ ਦਿਆ ਮੈਂ ਇਹ ਗੁਨਾਹ ਕੀਤਾ ਉੱਥੇ ਦੋ ਤਰੀਕਾਂ ਪੈਂਦੀਆਂ ਪਹਿਲਾਂ ਤਾਂ ਜਿਸ ਦਿਨ ਦੋਸ਼ ਸਾਬਤ ਹੋ ਜਾਏ ਉਹ ਤਰੀਕਾ ਹੈ ਕਿ ਜੱਜ ਆਪਣੀ ਕੋਰਟ ਵਿੱਚ ਇਹ ਦੱਸ ਦਿੰਦਾ ਕਿ ਇਸ ਬੰਦੇ ਤੇ ਦੋਸ਼ ਸਾਬਤ ਹੋ ਚੁੱਕਾ ਹੁਣ ਅਗਲੀ ਤਰੀਕ ਜਿਹੜੀ ਪੈਗੀ ਇਹਨੂੰ ਸਜ਼ਾ ਦੀ ਪੈਗੀ ਇਹਨੂੰ ਸਜ਼ਾ ਕੀ ਦਿੱਤੀ ਜਾਂਦੀ ਫਿਰ ਸ਼ਬਦ ਸੁਣਿਓ ਕਿ ਜਿਸ ਦਿਨ ਦੋਸ਼ ਸਾਬਤ ਹੋ ਜਾਏ ਅਗਲੀ ਸਜ਼ਾ ਦੀ ਡੇਟ ਹੈ ਭਾਵੇਂ ਇਨਸਾਨ ਖੁਦ ਕਹੇ ਕਿ ਮੈਂ ਗੁਨਾਹ ਕੀਤਾ ਖੁਦ ਹੀ ਮੰਨ ਲਏ ਤੇ ਤਾਂ ਵੀ ਕੋਰਟ ਕਹੇਗੀ ਤੂੰ ਸਵੀਕਾਰ ਕਰ ਲਿਆ ਅਗਲੀ ਤਰੀਕ ਤੈਨੂੰ ਸਜ਼ਾ ਦਿੱਤੀ ਜਾਏਗੀ
ਬਸ

0: ਨਹੀਂ ਫਰਕ ਜੇ ਰੱਬ ਦੇ ਘਰ ਵਿੱਚ ਤੇ ਦੁਨੀਆਂ ਦੀ ਕਚਹਿਰੀ ਵਿੱਚ। ਦੁਨੀਆਂ ਦੀ ਕਚਹਿਰੀ ਵਿੱਚ ਕੋਈ ਪਸ਼ਚਾਤਾਪ ਨਾਲ ਗੁਨਾਹ ਕਬੂਲਦਾ ਹੈ ਉਹਨੂੰ ਫਿਰ ਵੀ ਸਜ਼ਾ ਦਿੱਤੀ ਜਾਂਦੀ ਏ, ਪਰ ਇਸ ਘਰ ਦੇ ਅੰਦਰ ਜਦੋਂ ਕੋਈ ਗੁਨਾਹ ਕਬੂਲ ਲੈਂਦਾ ਹੈ ਸੱਚ ਏ ਮੇਰਾ ਮਾਲਕ ਉਹਦੇ ਪਾਪਾਂ ਨੂੰ ਧੋ ਕੇ ਆਪਣੇ ਚਰਨਾਂ ਨਾਲ ਜੋੜ ਲੈਂਦਾ, ਸਜ਼ਾ
1: ਨਹੀਂ।
0: ਇਹ ਬਾਣੀ ਵਿੱਚੋਂ ਅਰਜ਼ ਕਰਾਂ ਕਿ ਕੋਈ ਆਪਣੇ ਆਪ ਨੂੰ ਸਵੀਕਾਰੇ। ਇਕਬਾਲ ਨੇ ਇੱਕ ਬੜਾ ਸੋਹਣਾ ਸ਼ਬਦ ਕਿਹਾ ਸੀ, ਉਹਦੀਆਂ ਦੋ ਸਤਰਾਂ ਨੇ ਸ਼ੇਰ ਦੀਆਂ, ਉਹ ਕਹਿੰਦਾ ਫਿਰ ਸ਼ਾਨੇ ਕਰੀਮੀ ਕੇ ਹੌਸਲੇ ਦੇਖੇ, ਸ਼ਾਨੇ ਕਰੀਮੀ ਵਾਹਿਗੁਰੂ, ਫਿਰ ਸ਼ਾਨੇ ਕਰੀਮੀ ਕੇ ਹੌਸਲੇ ਦੇਖੇ, ਗੁਨਾਹਗਾਰ ਜੋ ਕਹਿ ਦੇ ਗੁਨਾਹਗਾਰ ਹੂੰ ਮੈਂ, ਤੂੰ ਇੱਕ ਵਾਰੀ ਕਹਿ ਤਾਂ ਸਹੀ, ਹਮ ਅਵਗੁਣ ਭਰੇ ਏਕ ਗੁਣ ਨਾਹੀ। ਜਿਸ ਦਿਨ ਗੁਨਾਹਗਾਰ ਕਹਿ ਦੇਵੇ ਮੈਂ ਗੁਨਾਹਗਾਰ ਹਾਂ, ਸੱਚ ਏਵੇ ਇਹ ਸਵਕਾਰਨਾ ਵੀ ਬੜਾ ਵੱਡਾ ਹੌਸਲਾ ਹੈ ਕਿ ਮੈਂ ਗੁਨਾਹਗਾਰ ਹਾਂ। ਰੱਬ ਦਾ ਹੌਸਲਾ ਏਦੋ ਵੱਡਾ ਹੈ ਜਿਹੜਾ ਸਵਕਾਰ ਲੈਂਦਾ ਉਹਨੂੰ ਬਖਸ਼ ਦਿੰਦਾ। ਫਿਰ ਸ਼ਾਨੇ ਕਰੀਮੀ ਕੇ ਹੌਸਲੇ ਦੇਖੇ, ਗੁਨਾਹਗਾਰ ਜੋ ਕਹਿ ਦੇ ਗੁਨਾਹਗਾਰ ਹੂੰ ਮੈਂ, ਤੜਪ ਕੇ ਸ਼ਾਨੇ ਕਰੀਮੀ ਨੇ ਲੈ ਲਿਆ ਬੋਸਾ, ਕਹਾ ਜੋ ਸਰ ਕੋ ਝੁਕਾ ਕਰਕੇ ਗੁਨਾਹਗਾਰ ਹੂੰ। ਜਿਸ ਦਿਨ ਸਿਰ ਝੁਕਾ ਕੇ ਕਹਿ ਦਿੱਤਾ ਮੈਂ ਔਗਣ ਕੀਤੇ ਨੇ, ਬੇਨਤੀ ਏਵੇ ਗੁਰਮੁਖੋ ਸਾਡੇ ਸ਼ਬਦ ਔਗਣ ਕਹਿਣ ਵਿੱਚ ਤਾਂ ਦੇਰ ਹੋਵੇਗੀ, ਉਹਦੇ ਬਖਸ਼ਣ ਵਿੱਚ ਦੇਰੀ ਨਹੀਂ। ਇਹੀ ਕਾਰਨ ਇੱਕ ਉਦਾਹਰਨ ਦਾਸ ਦੇ ਦੇਵੇ, ਅਸੀਂ ਰਾਮਕਲੀ ਕੀ ਵਾਰ ਪੜ੍ਹਦੇ ਹਾਂ ਬਾਬਾ ਸੱਤਾ ਸਾਹਿਬ ਤੇ ਬਲਵੰਡ ਜੀ ਦੇ ਬਚਨ, ਤੇ ਅਸੀਂ ਇੱਕ ਗੱਲ ਸਾਰੀ ਖਿੱਚਣੇ ਪਏ, ਅੱਧਾ ਪੱਖ ਅਸੀਂ ਰੱਖਦੇ ਹਾਂ ਕਿਉਂਕਿ ਸਾਡੀ ਵਿਚਾਰ ਵਿੱਚ ਵੀ ਅੰਦਰ ਦੀ ਦਵੈਸ਼ ਬੜੀ ਸ਼ਾਮਿਲ ਹੁੰਦੀ, ਹਉਮੈ ਬੜੀ ਸ਼ਾਮਿਲ ਹੁੰਦੀ। ਸ਼ਬਦ ਤਾਂ ਬਿਲਕੁਲ ਨਿਰਮਲ, ਜੇ ਗੁਰਮੁਖੋ ਕਿੱਡੇ ਖੁਸ਼ਕਿਸਮਤ ਹਾਂ। ਮੈਂ ਇੱਕ ਦਿਨ ਬੇਨਤੀ ਕੀਤੀ ਸੀ ਕਿ ਤੁਸੀਂ ਦੇਖੋ ਗੁਰੂ ਸਾਹਿਬ ਦੀਆਂ ਬਹੁਤ ਇਤਿਹਾਸਕ ਚੀਜ਼ਾਂ ਅਜੇ ਮੌਜੂਦ ਨੇ, ਅਸੀਂ ਦਰਸ਼ਨ ਕਰ ਸਕਦੇ ਹਾਂ ਪਰ ਵਰਤ ਨਹੀਂ ਸਕਦੇ। ਗੁਰੂ ਸਾਹਿਬ ਦੇ ਚੋਲੇ ਨੇ, ਚੋਲਾ ਫਰੇਮ ਵਿੱਚ ਹੈ, ਅਸੀਂ ਦੂਰੋਂ ਖਲੋ ਕੇ ਚੋਲੇ ਦੇ ਦਰਸ਼ਨ ਕਰ ਸਕਦੇ ਹਾਂ, ਪਰ ਜਿੰਨਾ ਮਰਜ਼ੀ ਕੋਈ ਸਿਆਣਾ ਸੂਝਵਾਨ ਜਪੀ ਤਪੀ ਹੋਵੇ ਕਿਸੇ ਦੀ ਤਾਕਤ ਨਹੀਂ ਕਿ ਗੁਰੂ ਦੇ ਚੋਲੇ ਨੂੰ ਆਪਣੇ ਤਨ ਤੇ ਵਰਤ ਸਕੇ। ਸਿਰਫ ਦਰਸ਼ਨ ਕਰਨੇ, ਸ਼ਬਦ ਕੀ ਚੀਜ਼ ਹੈ? ਜੋੜਾ ਪਿਆ ਹੈ ਮੰਨ ਲਓ ਸਤਿਗੁਰੂ ਦਾ, ਅਸੀਂ ਜੋੜੇ ਦੇ ਦੀਦਾਰ ਕਰ ਲੈਂਦੇ ਹਾਂ। ਇਹਨੂੰ ਇਹ ਨਾ ਸਮਝਣਾ ਵੀ ਮੈਂ ਸ਼ਾਇਦ ਕਰਮਕਾਂਡ ਦੀ ਗੱਲ ਕਰਨ ਲੱਗਾ, ਉਹ ਚੇਤੇ ਰੱਖਿਓ ਪਿਆਰੇ ਦੇ ਨਾਲ ਲੱਗੀ ਹੋਈ ਹਰ ਚੀਜ਼ ਹੀ ਪਿਆਰੀ ਹੋ ਜਾਂਦੀ। ਤਨ ਨੂੰ ਚੋਲਾ ਲੱਗਾ ਗੁਰੂ ਹਰਗੋਬਿੰਦ ਸਾਹਿਬ ਦੇ ਚੋਲੇ ਦੇ, ਆ ਧੰਨ ਗੁਰੂ ਕਲਗੀਧਰ ਜੀ ਦੇ ਬਸਤਰ ਭਾਈ ਡੱਲੇ ਦੇ ਘਰ ਨੇ, ਉਹ ਸਦੀਆਂ ਤੋਂ ਦਰਸ਼ਨ ਕਰਾਉਂਦੇ ਪਏ ਨੇ ਪਰ ਕਦੀ ਕਿਸੇ ਨੇ ਆਪਣੇ ਤਨ ਉੱਤੇ ਉਹ ਚੋਲਾ ਵਰਤਿਆ ਨਹੀਂ, ਪਹਿਰਿਆ ਨਹੀਂ। ਹਜ਼ੂਰ ਦੇ ਪਵਿੱਤਰ ਮੁਬਾਰਕ ਚਰਨਾਂ ਦੇ ਜੋੜੇ ਨੇ, ਉਹ ਦਰਸ਼ਨ ਕੀਤੇ ਜਾ ਸਕਦੇ ਆ ਪਰ ਕੋਈ ਇਨਸਾਨ ਜੋੜਾ ਪਾਏਗਾ ਨਹੀਂ। ਹਜ਼ੂਰ ਦੇ ਤੀਰ ਨੇ, ਉਹਨਾਂ ਤੀਰਾਂ ਦੇ ਦੀਦਾਰ ਕਰਾਏ ਜਾਂਦੇ ਨੇ ਪਰ ਕੋਈ ਪੱਥੇ ਵਿੱਚ ਪਾ ਕੇ ਚੱਲੇਗਾ ਨਹੀਂ। ਹਜ਼ੂਰ ਦੀਆਂ ਬੰਦੂਕਾਂ ਨੇ, ਦੀਦਾਰ ਨੇ ਪਰ ਉਹਦੀ ਵਰਤੋਂ ਕੋਈ ਨਹੀਂ ਕਰਦਾ। ਕੱਪੜਾ ਕੇਵਲ ਗੁਰੂ ਨੇ ਵਰਤਿਆ, ਜੋੜਾ ਉਹਨਾਂ ਵਰਤਿਆ, ਉਹ ਕੱਪੜਾ ਉਹਨਾਂ ਦੇ ਜੋੜੇ, ਉਹਨਾਂ ਦੀਆਂ ਦਸਤਾਰਾਂ, ਉਹਨਾਂ ਦੇ ਸ਼ਸਤਰ ਕੇਵਲ ਉਹੀ ਵਰਤ ਸਕਦੇ ਨੇ। ਉਹ ਸਰੀਰ ਚੋਂ ਪੈਦਾ ਹੋਏ ਨਾ, ਪਰ ਜਿਹੜਾ ਸ਼ਬਦ ਖਿਰਦੇ ਤੋਂ ਪੈਦਾ ਹੋਇਆ, ਇਹ ਗੁਰੂ ਨੇ ਕਿਹਾ ਕਿ ਜੋ ਮੈਂ ਜਪਜੀ ਉਚਾਰਿਆ ਤੂੰ ਨਹੀਂ ਪੜ ਸਕਦਾ। ਕਹਿਣ ਲੱਗਾ ਜਿਹੜੀ ਮੇਰੀ ਰਸਨਾ ਤੋਂ ਜਪ ਆਇਆ ਤੂੰ ਆਪਣੀ ਰਸਨਾ ਉੱਤੇ ਵੀ ਬਿਠਾ। ਸਮਝੋ ਨੁਕਤਾ, ਕੱਪੜਾ ਨਹੀਂ ਧਾਰਨ ਕਰ ਸਕਦੇ ਪਰ ਗੁਰੂ ਦਾ ਸ਼ਬਦ ਆਪਾਂ ਬੋਲ ਸਕਦੇ ਹਾਂ, ਕੀਰਤਨ ਕਰ ਸਕਦੇ ਹਾਂ, ਬਾਣੀ ਪੜ ਸਕਦੇ ਹਾਂ, ਕਿਉਂਕਿ ਸ਼ਬਦ ਹੀ ਗੁਰੂ ਦਾ ਪਰਮ ਆਪਾ ਹੈ। ਇਹੀ ਗੱਲ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਾਹਮਣੇ ਬੇਨਤੀ ਕਰਦੇ। ਬਾਬਾ ਸੱਤਾ ਬਲਵੰਡ ਸਾਹਿਬ ਦੀ ਗੱਲ ਚੱਲਦੀ ਤੇ ਸਾਡਾ ਸਮਾਜ ਅੱਜ ਜਦੋਂ ਕੋਈ ਮਾੜੀ ਜੀ ਭੁੱਲ ਕਰ ਲੈਂਦਾ, ਮੈਂ ਸ਼ਬਦ ਕਹਿ ਦਿਆਂ ਕੋਈ ਇਹ ਚ ਗੁਰੇਜ ਨਹੀਂ, ਅਸੀਂ ਯੱਕ ਲਖਤ ਪਦਵੀ ਦੇ ਦੇਣੇ, ਸਦੋ ਸੱਤਾ ਬਲਵੰਡ ਬਣ ਗਏ। ਮਿੰਟ ਇੱਕ ਹੀ ਲਾਨੇ ਆ, ਨਾਲ ਹੀ ਸਟੈਂਪ ਬਈ ਹੁੰਦੀ। ਮੈਂ ਕਹਿੰਦਾ ਭਾਈ ਗੁਰਸਿੱਖੋ, ਸੱਤੇ ਬਲਵੰਡ ਬਣਨਾ ਕੋਈ ਆਸਾਨ ਗੱਲ ਨਹੀਂ। ਕਹਿ ਤਾਂ ਦਿੱਤਾ, ਅਸੀਂ ਇੱਕ ਬੰਦਾ ਗੁਨਾਹ ਕਰੇ, ਸੱਚ ਏਵੇ ਗੁਨਾਹ ਵਿੱਚ ਇੱਕ ਵਾਰੀ ਲੱਜਤ ਹੁੰਦਾ ਪਰ ਸਮਾਜ ਉਹਦੇ ਗੁਨਾਹ ਦਾ ਚੇਤੇ ਕਰਾ ਕਰਾ ਕੇ ਉਹਨੂੰ ਵਾਰ ਵਾਰ ਸ਼ਰਮਸਾਰ ਕਰਦਾ। ਪਰ ਇਹ ਵੀ ਅਸੀਂ ਕਹਿੰਦੇ ਹਾਂ ਜੋ ਮੇਰੇ ਨਾਲ ਵਾਪਰੇ ਮੇਰੀ ਸੰਤਾਨ ਗੁਨਾਹ ਕਰੇ ਤੇ ਰੱਬ ਬਖਸ਼ਿੰਦ ਹੈ, ਮੈਂ ਪਾਪ ਕਰਾਂ ਤੇ ਗੁਰੂ ਬਖਸ਼ਿੰਦ ਹੈ, ਤੇ ਜਦੋਂ ਦੂਜਾ ਪਾਪ ਕਰੇ ਉਹਨੂੰ ਲੋਕ ਛੱਡਦੇ ਨਹੀਂ, ਉਸ ਲਕੀਰ ਨੂੰ ਕੁੱਟੀ ਜਾਂਦੇ ਨੇ, ਉਹਨੂੰ ਭੁੱਲਦੇ ਨਹੀਂ। ਜੇ ਰੱਬ ਤੇਰੇ ਗੁਨਾਹ ਬਖਸ਼ ਸਕਦਾ ਤੇ ਜਿਹਦੇ ਪਾਪ ਨੂੰ ਤੂੰ ਭੰਡਣਾ ਪਿਆ, ਕੀ ਪਰਮਾਤਮਾ ਉਹਦਾ ਨਹੀਂ ਬਖਸ਼ੇਗਾ? ਬਾਬਾ ਸੱਤਾ ਬਲਵੰਤ ਜੀ ਦੀ ਗੱਲ ਚੱਲਦੀ, ਸਿਰਫ ਇੱਕੋ ਬੇਨਤੀ ਕਿ ਮੰਨ ਲਵੇ। ਸਾਨੂੰ ਪਤਾ ਜ਼ਿੰਦਗੀ ਦੀ ਖੇਡ ਦਾ ਪਤਾ ਕੋਈ ਨਹੀਂ, ਇਹ ਕੱਲਾ ਉਹ ਨਹੀਂ। ਬਾਬਾ ਸਾਹਿਬ ਨੇ ਮਾਰੂ ਡੱਕਣੇ ਵਿੱਚ ਕਿਹਾ, ਕੁਰੀਏ ਕੁਰੀਏ ਵਹਿੰਦਿਆ ਤਲ ਗਾੜਾ ਮਹਿਰੇਰ, ਵੇਖੇ ਚਿੱਟੜ ਥੀਮਦੋ ਜਾਮ ਕਿਸੰਦੋ, ਪੇਰ ਸੰਭਲ ਕੇ ਪੈਰ ਰੱਖੀ ਥੱਲੇ ਪਿਆ ਚਿੱਕੜ, ਪਤਾ ਨੀ ਇੱਕ ਪੈਰ ਫਿਸਲ ਗਿਆ ਤੇ 99 ਕਦਮ ਵੀ ਕਈ ਵਾਰੀ ਦਾਗੀ ਹੋ ਜਾਂਦੇ। ਸੰਭਲ ਕੇ ਪੈਰ ਰੱਖ, ਉਹ ਚਲੇ ਗਏ, ਸਭ ਨੂੰ ਪਤਾ ਹੈ। ਵਾਪਸ ਆਏ ਨੇ, ਜਦੋਂ ਵਾਪਸ ਆਏ ਬਾਬਾ ਸੱਤਾ ਜੀ ਲੈ ਕੇ ਆਏ, ਜਦੋਂ ਗਏ ਸਨ ਖੌਮੇ ਦੀ ਖੰਗਤਾ ਦੀ ਦੀਵਾਰ ਆ ਗਈ, ਪਿਆਰੇ ਤੋਂ ਤੋੜ ਦਿੱਤਾ। ਯਾਦ ਰੱਖਿਓ, ਉਹਨਾਂ ਕੋਲ ਸ਼ਬਦ ਸੀ, ਰਾਗ ਉਹਨਾਂ ਕੋਲ ਸੀ, ਕੀਰਤਨ ਉਹਨਾਂ ਕੋਲ ਸੀ, ਪਰ ਕੀ ਕਾਰਨ ਕਿ ਬਾਣੀ ਕੰਠ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਕੋਲੋਂ ਕੋਈ ਸ਼ਬਦ ਨਹੀਂ ਸੁਣਦਾ ਪਿਆ? ਕਿਉਂਕਿ ਅੱਖਰ ਕੇਵਲ ਉਹਨਾਂ ਦੇ ਕੋਲ ਰਹਿ ਗਏ, ਪਰ ਜਿਹੜੀ ਅੰਦਰ ਵਾਲੀ ਕਿਰਪਾ ਵਰਤਦੀ ਸੀ ਉਹ ਖਿੱਚੀ ਗਈ। ਅੱਖਰ ਨੇ ਉਹਨਾਂ ਨੂੰ ਕਿਹਾ, ਸਾਕੀ ਵਾਰ ਚੇਤੇ ਨਹੀਂ ਸੀ, ਕਿਤੇ ਵੀ ਲਿਖਿਆ ਉਹਨਾਂ ਨੂੰ ਬਾਣੀ ਭੁੱਲ ਗਈ, ਉਹਨਾਂ ਨੂੰ ਰਾਗ ਭੁੱਲ ਗਿਆ, ਪਰ ਅੰਦਰ ਦਾ ਉਹ ਰਸ, ਅੰਦਰ ਦੀ ਉਹ ਰਹਿਮਤ ਜਦੋਂ ਜਾਂਦੀ ਰਹੀ। ਹਜ਼ੂਰ ਗੁਰੂ ਅਰਜਨ ਦੇਵ ਜੀ ਦੇ ਸਾਹਮਣੇ ਆਏ, ਮੈਂ ਸਿਰਫ ਇੱਕ ਬੇਨਤੀ ਕਰਾਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਆਏ, ਉਹਨਾਂ ਨੇ ਆ ਕੇ ਬੇਨਤੀ ਕੀਤੀ ਬਾਬਾ ਲੱਦਾ ਸਾਹਿਬ ਜੀ ਨੇ। ਬਾਬਾ ਸੱਤਾ ਬਲਵੰਤ ਸਾਹਿਬ ਨਾਲ ਆਏ ਤੇ ਜਦੋਂ ਉਹਨਾਂ ਨੇ ਆਪਣੇ ਵੱਲੋਂ ਅਰਦਾਸ ਕੀਤੀ, ਬੇਨਤੀ ਕੀਤੀ, ਭਾਈ ਵੀਰ ਸਿੰਘ ਉਹਨਾਂ ਨੇ ਇੱਕ ਸ਼ਬਦ ਲਿਖਿਆ ਹੈ ਕਿ ਹਜ਼ੂਰ ਨੇ ਭਾਈ ਲੱਦਾ ਸਾਹਿਬ ਜੀ ਨੂੰ ਕਿਹਾ ਕਿ ਤੁਸੀਂ ਕਿਵੇਂ ਆਏ? ਉਹਨਾਂ ਨੇ ਸ਼ਬਦ ਕੀ ਵਰਤੇ? ਕਹਿੰਦੇ ਨੇ, ਮਾਲਕ ਤੇਰੇ ਦਰ ਦੇ ਧੱਕਿਆ ਹੋਇਆਂ ਦਾ, ਫਿਟਕਿਆ ਹੋਇਆਂ ਦਾ, ਫਿਟਕਿਆ ਹੋਇਆ ਵਕੀਲ ਬਣ ਕੇ ਆਇਆ। ਸ਼ਬਦ ਸੀ, ਤੇਰੇ ਦਰ ਤੋਂ ਫਿਟਕਿਆ ਹੋਇਆਂ ਦਾ ਵਕੀਲ ਬਣ ਕੇ ਆਇਆ। ਭਾਈ ਸਾਹਿਬ ਰਾਮ ਕਲੀ ਕੀ ਵਾਰ ਦੇ ਅਰਥ ਕਰਦਿਆਂ ਲਿਖਦੇ ਨੇ, ਹਜ਼ੂਰ ਨੇ ਕਿਹਾ ਤੁਹਾਨੂੰ ਪਤਾ ਇਹਨਾਂ ਗੁਨਾਹ ਕੀ ਕੀਤਾ? ਤੇ ਅੱਗੋਂ ਹੱਥ ਜੋੜ ਕੇ ਕਹਿੰਦੇ ਨੇ, ਦਾਤਾ ਸਾਡੇ ਗੁਨਾਹ ਵੱਲ ਝਾਤੀ ਨਾ ਮਾਰੋ, ਆਪਣੇ ਬਖਸ਼ਿੰਦ ਘਰ ਵੱਲ ਵੇਖੋ, ਤੁਸੀਂ ਤਾਂ ਕਰੋੜਾਂ ਜਨਮਾਂ ਦੇ ਪਾਪੀਆਂ ਨੂੰ ਬਖਸ਼ ਦਿੰਦੇ। ਸਿਰਫ ਅੰਦਰੋਂ ਸਵੀਕਾਰ ਕੋਈ ਕਰ ਲਏ ਕਿ ਮੈਂ ਇਹ ਗੁਨਾਹ ਕੀਤਾ ਹੈ, ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਬਖਸ਼ਦੇ ਨੇ। ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਨੇ ਖਾਸ ਕਰਕੇ ਸੰਬੰਧੀ ਇੱਕ ਲਿਖਿਆ ਸੀ ਕਿ ਤੂੰ ਪਾਪੀ ਕਹਿ ਕੇ ਪੰਡਿਤ ਜਿੰਦ ਸੁਕਾਈ। ਪੰਡਿਤ ਅਰਥ ਵਿਦਵਾਨ, ਵਿਦਵਾਨ ਦੇ ਰਗੜੇ ਕੋਈ ਚੜ ਜਾਏ, ਸੱਚੀ ਗੱਲ ਜੇ ਮੇਰਾ ਖਿਆਲ ਹੈ ਆਮ ਸਮਾਜ ਬਖਸ਼ ਦੇਗਾ, ਵਿਦਵਾਨ ਨਹੀਂ ਛੇਤੀ ਬਖਸ਼ਦਾ, ਗਿਆਨੀ ਬੰਦਾ ਨਹੀਂ ਛੇਤੀ ਬਖਸ਼ੇਗਾ। ਉਹ ਕਹਿੰਦੇ ਤੂੰ ਪਾਪੀ ਕਹਿ ਕੇ ਪੰਡਿਤ ਜਿੰਦ ਸੁਕਾਈ, ਬਖਸ਼ਣ ਵਾਲਾ ਮਿੱਤੋ ਬਾਹਰ ਅਸੀਂ ਮਿੱਤ ਵਿੱਚ ਪਾਏ। ਜਿਹਨੇ ਬਖਸ਼ਣਾ ਉਹਦੀ ਕੋਈ ਸੀਮਾ ਹੈ? ਸਾਡੇ ਗੁਨਾਹਾਂ ਦੀ ਸੀਮਾ ਤਾਂ ਹੈ, ਪਰ ਬਖਸ਼ਣ ਵਾਲੇ ਪਰਮਾਤਮਾ ਦੀ ਬਖਸ਼ਿੰਦ ਜਿਹੜੀ ਬਖਸ਼ਿਸ਼ ਹੈ ਉਹਦੀ ਕੋਈ ਸੀਮਾ ਨਹੀਂ। ਤੂੰ ਪਾਪੀ ਕਹਿ ਕੇ ਪੰਡਿਤ ਜਿੰਦ ਸੁਕਾਈ, ਬਖਸ਼ਣ ਵਾਲਾ ਮਿੱਤੋਂ ਬਾਹਰ ਅਸੀਂ ਮਿੱਤ ਵਿੱਚ ਭਾਈ। ਮਿੱਤ ਵਾਲੇ ਦੇ ਕਰਮ ਅਮਿੱਤੇ ਕਦੀ ਨਹੀਂ ਹੋ ਸਕਦੇ। ਦੇਖੋ ਉਹਨਾਂ ਦਾ ਖਿਆਲ ਕੀ ਸੀ, ਕਹਿੰਦੇ ਸਵਾਸਾਂ ਦੀ ਸੀਮਾ ਹੈ, ਜ਼ਿੰਦਗੀ ਦੀ ਸੀਮਾ ਹੈ, ਆ ਸਾਡੇ ਜੀਵਨ ਦੀ ਸੀਮਾ ਹੈ, ਤੇ ਜਿਨ੍ਹਾਂ ਦੀ ਸੀਮਾ ਹੈ ਉਹਨਾਂ ਦੇ ਗੁਨਾਹ ਵੀ ਤਾਂ ਸੀਮਾ ਵਿੱਚ ਆ ਸਕਦੇ ਨੇ। ਬਖਸ਼ਣ ਵਾਲੇ ਦੀ ਮਿੱਤ ਜਦਨ ਮਿਲ ਗਈ, ਕਿਰਪਾ ਮਿਲੀ, ਉਦਨ ਸੱਚ ਇਹ ਵੀ ਸਾਰੇ ਗੁਨਾਹ ਛਾੜ ਦੇਣਗੇ। ਅੱਜ ਜੋ ਸਵਈਆ ਹੈ ਰੋਜ਼ ਪੜਿਆ ਜਾਂਦਾ, ਮਨ ਚਾਹਿਆ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇਤਨੇ ਦਿਨ ਆਪ ਜੀ ਦੇ ਬਚਨ ਬਾਣੀ ਦੀ ਵਿਚਾਰ ਕੀਤੀ, ਅਖੀਰ ਵਾਲੇ ਇੱਕ ਅਰਦਾਸ ਹੈ ਤੁਰ ਲੱਗਿਆ ਕਿ ਖੰਮ ਅਵਗੁਣ ਭਰੇ ਏਕ ਗੁਣ ਨਾਹੀ। ਜਦੋਂ ਝਾਤੀ ਮਾਰਨਾ ਔਗਣ ਹੀ ਨਜ਼ਰ ਆਉਂਦੇ ਪਏ, ਤੇ ਸੱਚ ਇਹ ਬੰਦਾ ਕਦੀ ਬੈਠੇ ਇਕਾਂਤ ਵਿੱਚ ਮਨ ਨੂੰ ਕਹਿੰਦਾ ਕਿ ਫਲਾਣਾ ਵੀ ਮੇਰਾ ਵਿਰੋਧੀ ਏ, ਫਲਾਣਾ ਵੀ ਮੇਰਾ ਵਿਰੋਧੀ ਏ, ਉਹ ਵੀ ਬੰਦਾ ਮੇਰੇ ਨਾਲ ਮੇਰਾ ਵਿਰੋਧੀ ਏ। ਮੈਂ ਕਹਿੰਦਾ ਜਦੋਂ ਆਪਣੇ ਵਿਰੋਧੀਆਂ ਦੀ ਗਿਣਤੀ ਕਰੇ ਤੇ ਇੱਕ ਕਰੇ ਮਨ ਨੂੰ ਪੁੱਛ ਲੈ ਕਮਲਿਆ ਮਣਾ, ਕਿਤੇ ਤੂੰ ਇਕੱਲਾ ਹੀ ਸਾਰਿਆਂ ਦਾ ਵਿਰੋਧੀ ਤੇ ਨਹੀਂ? ਤੂੰ ਵਿਰੋਧੀ ਕਿ ਨਹੀਂ ਜਾ ਰਿਹਾ, ਆਹ ਵੀ ਮੇਰੇ ਵਿਰੋਧ, ਆਹ ਵੀ ਮੇਰੇ ਵਿਰੋਧ, ਮਨ ਨੂੰ ਪੁੱਛ ਕੇ ਦੇਖ ਤੂੰ ਇਕੱਲਾ ਤਾਂ ਕਿਤੇ ਸਭ ਕੁਝ ਨਹੀਂ ਕਰ ਰਿਹਾ। ਇੱਥੇ ਭੱਟ ਸਾਹਿਬ ਨੇ ਬੇਨਤੀ ਕੀਤੀ, ਪ੍ਰਭੂ ਅਸੀਂ ਅਵਗੁਣਾਂ ਨਾਲ ਭਰੇ ਹਾਂ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਹਉ ਅਪਰਾਧੀ ਗੁਨਾਹਗਾਰ ਹੋ ਬੇਮੁਖ ਮੰਦਾ, ਚੋਰ ਯਾਰ ਜੋਵਾਰ ਹੋ ਪਰ ਕਰ ਜੋ ਖੰਦਾ, ਨਿੰਦਕ ਦਿਸ਼ਟ ਹਰਾਮ ਕੋਰ ਠੱਗ ਦੇਸ਼ਟ ਗੰਦਾ। ਕਹਿਣ ਲੱਗੇ ਮੈਂ ਅਵਗੁਣਾਂ ਨਾਲ ਭਰਿਆ। ਕਹੋ ਕਬੀਰ ਮੇਰੇ ਮਾਧਵਾ, ਤੂੰ ਸਰਬ ਵਿਆਪੀ, ਤੁਮ ਸੰਸਾਰ ਨਾਹੀ ਦਇਆਲ ਮੋਏ ਸੰਸਾਰ ਪਾਪੀ, ਹਮ ਅਵਗੁਣ ਭਰੇ ਮੇਰੇ ਸਾਹਿਬਾਂ, ਕੌਣ ਜਾਣੇ ਗੁਣ ਤੇਰੇ, ਕਹੇ ਨਾ ਜਾਣੀ ਅਵਗੁਣ ਮੇਰੇ। ਇੰਨੇ ਔਗਣ ਨੇ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮੇਰ ਉਪਾਵੋ ਡੁੱਬਦੇ ਪੱਥਰ ਤਾ। ਇਤਨੇ ਗੁਨਾਹ ਕੀਤੇ, ਦੇਖੋ ਨਾ ਸਿਰਫ ਇੱਕ ਖਿਨ ਮੰਗਿਆ। ਮੈਂ ਬੇਨਤੀ ਉਸਨੂੰ ਪ੍ਰਕਰਨ ਨੂੰ ਸੰਪਨ ਕਰਦਿਆਂ ਇੱਕੋ ਗੱਲ ਮੰਨੀ, ਅਸੀਂ ਗੁਨਾਹ ਕੀਤਾ, ਫਿਰ ਉਸ ਬਖਸ਼ਿੰਦ ਨੇ ਕਿੰਨੀ ਕੁ ਕਿਰਪਾ ਕੀਤੀ। ਇਨਸਾਨ ਦੇ ਹੱਥ ਵਿੱਚ ਹੋਵੇ, ਯਾਦ ਰੱਖੋ ਸ਼ਾਇਦ ਗਵਾਂਢੀ ਨੂੰ ਰੋਟੀ ਵੀ ਨਾ ਖਾਣ। ਸਤਿਗੁਰੂ ਨੇ ਕਿਹਾ ਇੰਨੇ ਹਉਮੇ ਦਾ ਮਾਰਿਆ, ਇਸਕੇ ਹੱਥ ਹੋਏ ਤਾਂ ਸਭ ਕੁਛ ਦੇ, ਇਹਦੇ ਹੱਥ ਵਿੱਚ ਹੋਵੇ ਸਭ ਕੁਝ ਕਬਜ਼ੇ ਵਿੱਚ ਕਰ ਜਾਏ। ਪਰ ਉਹ ਮਾਲਕ ਇੰਨਾ ਦਿਆਲੂ ਹੈ ਕਿ ਜਦੋਂ ਇੰਨੇ ਸ਼ਬਦ ਕਹੇ ਸੱਤਾ ਬਲਵੰਤ ਸਾਹਿਬ ਨੇ, ਮਾਲਕ ਅਸੀਂ ਭੁੱਲ ਗਏ, ਅਸੀਂ ਵਿਛੜ ਗਏ, ਤੇ ਉਸ ਬਖਸ਼ਿੰਦ ਮਹਿਰਮ ਨੇ ਇੰਨੀ ਕਿਰਪਾ ਕੀਤੀ, ਸਿਰ ਸਵਕਾਰਿਆ ਮੈਂ ਗੁਨਾਹ ਕੀਤਾ, ਉਹਨੇ ਕੁੱਟ ਕੇ ਸੀਨੇ ਨਾਲ ਤਾਂ ਲਾਇਆ ਹੀ, ਅੱਗੇ ਕੇਵਲ ਗੁਰਬਾਣੀ ਦੇ ਕੀਰਤਨੀਏ ਸਨ, ਤੇ ਜਦੋਂ ਉਹਨੇ ਬਖਸ਼ਿਸ਼ ਕਰ ਦਿੱਤੀ ਤੇ ਗੁਰਬਾਣੀ ਦੇ ਉਚਾਰਨ ਕਰਤਾ ਬਣ ਗਏ। ਪਹਿਲਾਂ ਕੀਰਤਨ ਕਰਦੇ ਨੇ, ਜਦੋਂ ਉਹਨੇ ਬਖਸ਼ਿਆ ਤੇ ਅੰਦਰੋਂ ਨਿਰਮਲ ਸਵੱਛ ਅਨਭਵੀ ਗਿਆਨ, ਅੱਗੇ ਗਲੇ ਵਿੱਚੋਂ ਆਵਾਜ਼ ਬੋਲਦੇ ਸਨ, ਹੁਣ ਸੀਨੇ ਵਿੱਚੋਂ ਗੁਰੂ ਕੀ ਬਾਣੀ ਆ ਗਈ। ਕੀ ਇਹ ਬੜੀ ਵੱਡੀ ਘਟਨਾ ਨਹੀਂ ਕਿ ਜਿੱਦਣ ਕੋਈ ਆਪਣੇ ਗੁਨਾਹ ਨੂੰ ਸਵੀਕਾਰੇ ਤੇ ਰੱਬ ਬਖਸ਼ਦਾ ਹੈ। ਇਸੇ ਕਰਕੇ ਭਾਈ ਸਾਹਿਬ ਨੇ ਕਿਹਾ ਮਾਲਕ ਜਦੋਂ ਕਿਸੇ ਵਿਦਵਾਨ ਨੂੰ ਸੁਣਨਾ, ਮਹਾਤਮਾ ਨੂੰ ਸੁਣਨਾ, ਸਾਰੇ ਇੱਕੋ ਗੱਲ ਕਹਿੰਦੇ ਨੇ ਕਿ ਪਰਮਾਤਮਾ ਭਗਤੀ ਨੂੰ ਪਿਆਰ ਕਰਦੇ ਨੇ, ਪਰਮਾਤਮਾ ਪ੍ਰੇਮ ਨੂੰ ਪਿਆਰ ਕਰਦੇ ਨੇ, ਪਰਮਾਤਮਾ ਭਾਵਨਾ ਨੂੰ ਪਿਆਰ ਕਰਦੇ ਨੇ, ਪਰਮਾਤਮਾ ਬੰਦਗੀ ਨੂੰ ਮੁਹੱਬਤ ਕਰਦੇ ਨੇ, ਪਰਮਾਤਮਾ ਉੱਚੇ ਅਖਲਾਕ ਨੂੰ ਪਿਆਰ ਕਰਦੇ ਨੇ। ਕਹਿੰਦੇ ਨੇ ਉਸ ਵਕਤ ਮਨ ਉਦਾਸ ਹੋ ਜਾਂਦਾ। ਮੈਂ ਕਵਿਤ ਕਹਿਣ ਲੱਗਾ ਕਿ ਖਮ ਅਵਗੁਣ ਭਰੇ ਏਕ ਗੁਣ ਨਾਹੀ। ਕਹਿਣ ਲੱਗੇ ਕਿਉਂ ਉਦਾਸ ਹੁੰਦਾ? ਕਹਿੰਦੇ ਨੇ ਪਰਮਾਤਮਾ ਤੇਰੇ ਦਰ ਤੇ ਲਿਸਟ ਹੀ ਸਿਰਫ ਉਹਨਾਂ ਦੀ ਏ ਕਿ ਜਿਹੜੇ ਪ੍ਰੇਮ ਕਰਦੇ ਨੇ, ਬੰਦਗੀ ਕਰਦੇ ਨੇ, ਮੁਹੱਬਤ ਕਰਦੇ ਨੇ, ਤੈਨੂੰ ਇਸ਼ਕ ਕਰਦੇ ਨੇ, ਪਰ ਮੇਰੇ ਕੋਲ ਤਾਂ ਕੁਛ ਵੀ ਨਹੀਂ। ਮੇਰੇ ਕੋਲ ਭਗਤੀ ਸਿਮਰਨ ਨਹੀਂ, ਮੇਰਾ ਕਿਰਦਾਰ ਚੰਗਾ ਨਹੀਂ, ਮੇਰੇ ਆਚਰਣ ਵਿੱਚ ਕੋਈ ਉੱਚਤਾਈ ਨਹੀਂ। ਮਹਾਰਾਜ ਕਹਿੰਦੇ ਨੇ ਇੱਕ ਪਾਸੇ ਆਵਾਜ਼ ਆਉਂਦੀ ਹੈ ਪਰਮਾਤਮਾ ਭਗਤ ਵਚਨ ਕਹਿ ਭਗਤੀ ਨੂੰ ਪਿਆਰ ਕਰਦਾ, ਤੇ ਨਾਲ ਇਹ ਵੀ ਆਵਾਜ਼ ਆਉਂਦੀ ਹੈ ਕਿ ਜਿਸ ਪਾਪੀ ਨੂੰ ਕੋਈ ਨਾ ਰੱਖਦਾ ਹੋਵੇ ਪਰਮਾਤਮਾ ਉਹਨੂੰ ਵੀ ਰੱਖਦਾ। ਹਮ ਅਵਗੁਣ ਭਰੇ। ਦੂਸਰਾ ਬਚਨ ਕਹਿੰਦੇ ਜਦੋਂ ਸੁਣਨਾ ਕਿ ਪਰਮਾਤਮਾ ਤਾਂ ਘੱਟ ਘੱਟ ਕੇ ਅੰਤਰ ਕੀ ਜਾਣਤ ਹੈ, ਹਰ ਇੱਕ ਨੂੰ ਦੇਖਦਾ ਸੁਣਦਾ, ਸਦ ਸੁਣਦਾ ਸਦ ਵੇਖਦਾ, ਸ਼ਬਦ ਰਹਾ ਭਰਪੂਰ, ਖਸਮੈ ਨਦਰੀ ਕੀੜਾ ਆਵੇ ਜੇਤੇ ਚੁਗੈ ਦਾਣੇ। ਪਰਮਾਤਮਾ ਅੰਤਰ ਜਾਮੀ ਏ, ਤੇ ਮਨ ਡੋਲ ਜਾਂਦਾ ਮਨਾ ਕਿ ਜਿਹੜਾ ਅੰਤਰ ਜਾਮੀ ਏ ਤੇਰਾ ਤਾਂ ਪਾਜ ਉਗੜਿਆ, ਜੋ ਤੇਰੇ ਅੰਦਰ ਹੈ ਉਹ ਪਰਮਾਤਮਾ ਜਾਣਦਾ। ਪਰ ਗੁਰੂ ਘਰੋਂ ਇੱਕ ਆਵਾਜ਼ ਆਉਂਦੀ ਹੈ ਕੇਵਲ ਅੰਤਰ ਜਾਮੀ ਨਹੀਂ, ਸਭ ਕੁਝ ਜਾਣਨ ਦੇ ਬਾਵਜੂਦ ਵੀ ਉਹ ਪਰਦੇ ਪਾ ਦਿੰਦਾ। ਇਸੇ ਨੂੰ ਕਲਗੀਧਰ ਸਵਾਮੀ ਜੀ ਨੇ ਕਿਹਾ ਕਿ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਭਾਰ ਗਨੀ ਮਨ ਗਾਰੈ, ਪਸ਼ ਪਸ਼ੂ ਨਗ ਨਾਗ ਨਰਾਤ ਸਰਬ ਸਮੈ ਸਭ ਕੋ ਪ੍ਰਤਪਾਰੈ, ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨੀ ਕਰਮ ਵਿਚਾਰੈ, ਦੀਨ ਦਇਆਲ ਦਇਆ ਨਿਤ, ਦਇਆ ਦਾ ਖਜ਼ਾਨਾ, ਦੀਨ ਦਇਆਲ ਦਇਆ ਨਿਤ, ਦੋਖਨ ਦੇਖਤ ਹੈ ਗੁਨਾ ਵੇਖਦਾ ਵੀ ਪਿਆ ਪਰ ਦੇਤ ਨਾ ਹਾਰੈ, ਇੰਨਾ ਬਖਸ਼ਿੰਦ ਕਹਿ ਬੰਦੇ ਦੇ ਗੁਨਾਹ ਦੇਖ ਕੇ ਰਾਤ ਨੂੰ ਰੋਟੀ ਫਿਰ ਦੇ ਦਿੰਦਾ। ਸਤਿਗੁਰੂ ਕਹਿੰਦੇ ਨੇ ਤੂੰ ਮੰਨ ਲੈ ਦੇਖ ਇੰਨਾ ਬਖਸ਼ਿੰਦ। ਫਿਰ ਮੈਂ ਸ਼ਬਦ ਵੱਲ ਆਵਾਂ, ਭਾਈ ਸਾਹਿਬ ਕਹਿੰਦੇ ਨੇ ਮੈਂ ਭਗਤ ਨਹੀਂ ਤੇ ਮੇਰੇ ਤੇ ਭਗਤ ਵਛਲ ਵਾਲੀ ਕਿੱਥੇ ਕਿਰਪਾ ਹੋਣੀ, ਪਰ ਪਾਪੀ ਜ਼ਰੂਰ ਆ, ਤੂੰ ਪਾਪੀਆਂ ਨੂੰ ਪਾਰ ਕਰਨਾ। ਮੈਂ ਅੰਦਰੋਂ ਕਪਟੀ ਖਾਂ ਤੂੰ ਅੰਤਰ ਜਾਮੀ ਜਾਣਨਾ ਪਰ ਪਰਦੇ ਜ਼ਰੂਰ ਢੱਕੇਗਾ। ਮੀਂਹ ਪੈਂਦਾ ਹੋਵੇ ਤੇ ਸਿਮਲ ਫਿਰ ਫੋਕੇ ਦਾ ਫੋਕਾ ਰਹਿ ਜਾਂਦਾ, ਤੇਰੀ ਬਾਣੀ ਦੀ ਕਿੰਨੀ ਕੁ ਵਰਖਾ ਹੋਈ, ਮੈਂ ਅੰਦਰੋਂ ਰਸ ਹੀ ਨਾ ਭਰਿਆ। ਪਰ ਇੰਨਾ ਪਤਾ ਹੈ ਕਿ ਚੰਦਨ ਦੀ ਹਵਾ ਲੱਗ ਜਾਏ ਤੇ ਸਿੰਬਲ ਵਿੱਚ ਵੀ ਸੁਗੰਧੀ ਆ ਜਾਂਦੀ। ਭਾਈ ਸਾਹਿਬ ਦੇ ਸ਼ਬਦ ਨੇ, ਕਹਿਣ ਲੱਗੇ, ਭਗਤ ਵਚਲ ਸੁਣ ਹੋਤ ਹੂੰ ਨਿਰਾਸ ਹਿਰਦੈ, ਪਤਤ ਪਾਵਨ ਸੁਣ ਆਸਾ ਉਰ ਧਾਰ ਹੂੰ, ਅੰਤਰ ਜਾਮੀ ਸੁਣ ਕੰਪਤ ਹੂੰ ਅੰਤਰਗਤ, ਦੀਨ ਕੈ ਦਇਆਲ ਸੁਣ ਭੈ ਭ੍ਰਮ ਟਾਰ ਹੂੰ। ਸ਼ਬਦ ਵਰਤੇ ਉਹਨਾਂ, ਜਲ ਤਰ ਸੰਗਮ ਕੈ ਅਫਲ ਸੇਮਲ ਦੁਰਮ, ਚੰਦਨ ਸੁਗੰਧ ਸਨ ਬੰਧ ਮੈਲ ਗਾਰ ਹੂੰ, ਆਪਣੀ ਕਰਨੀ ਕਰ ਨਰਕ ਹੂੰ ਨਾ ਪਾਉਂ ਠੌਰ, ਹਮ ਅਵਗੁਣ ਭਰੇ ਏਕ ਗੁਣ ਲਾਖੇ, ਆਪਣੀ ਕਰਨੀ ਕਰ ਨਰਕ ਹੂੰ ਨਾ ਪਾਉਂ ਠੌਰ, ਤੁਮਰੋ ਬਿਰਦ ਕਰ ਆਸਰੋ ਸਮਾਰ, ਤੇਰੇ ਭਰੋਸੇ ਤੇ ਜੀਨਾ ਆਪਣੀ ਲਿਆਕਤ ਤੇ ਨਹੀਂ। ਭਗਤ ਰਵਿਦਾਸ ਸਾਹਿਬ ਦਾ ਪਹਿਲਾ ਸ਼ਬਦ ਹੀ ਇਹ ਵੇ, ਦੇਖੋ ਗੁਰੂ ਗ੍ਰੰਥ ਸਾਹਿਬ ਚ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਿਕ ਕਟਕ ਜਲ ਤਰੰਗ ਜੈਸਾ, ਜੋ ਪੈ ਹਮ ਨਾ ਪਾਪ ਕਰਨ ਦਾ। ਹੁਣ ਇਹਦਾ ਭਾਵ ਇਹ ਨਹੀਂ ਕਿ ਮੈਂ ਉਤਸ਼ਾਹਿਤ ਕਰ ਰਿਹਾ ਪਾਪ ਕਰਨੇ ਚਾਹੀਦੇ, ਮੇਰਾ ਸਿਰਫ ਇੰਨਾ ਕੁ ਮਕਸਦ ਸੀ। ਦੇਖੋ ਪਿਆਰਿਓ, ਬਾਕੀ ਤਾਂ ਕੋਈ ਗੁਣ ਨਹੀਂ, ਘੱਟੋ ਘੱਟ ਆਪਣੇ ਔਗੁਣਾਂ ਨੂੰ ਮਾਣ ਕਰਕੇ ਕਹਿ ਦਈਏ, ਔਗੁਣਾਂ ਦਾ ਮਾਣ ਮੈਂ ਸ਼ਬਦ ਵਰਤਿਆ ਕਿ ਮੇਰੇ ਵਰਗਾ ਔਗੁਣਾਂ ਵਾਲਾ ਕੋਈ ਨਹੀਂ। ਭਗਤ ਸਾਹਿਬ ਨੇ ਕਿਹਾ ਕਿ ਜੋ ਪੈ ਖਮਨਾ ਪਾਪ ਕਰਨ ਤਾਂ ਅਹ ਅਨੰਤਾ, ਪਤਤ ਪਾਵਨ ਨਾਮ ਕੈਸੇ ਹੁੰਤਾ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਤੇ ਔਗਣ ਕੀ ਨੇ ਅੰਮ੍ਰਿਤ ਛਾੜ ਵਿਖੇ ਵੇਖਾਈ। ਅੰਮ੍ਰਿਤ ਛੱਡ ਦਿੱਤਾ ਤੇ ਜ਼ਹਿਰ ਨੂੰ ਖਾਣ ਲੱਗ ਪਏ। ਹੁਣ ਅੰਮ੍ਰਿਤ ਸ਼ਬਦ ਦੇ ਤਾਂ ਕਾਫੀ ਅਰਥ ਨੇ ਗੁਰੂ ਗ੍ਰੰਥ ਸਾਹਿਬ ਚ, ਇਹਨੂੰ ਨਾਮ ਲੈ ਲਈਏ, ਸਿਮਰਨ ਲੈ ਲਈਏ, ਚੰਗੇ ਗੁਣ ਲੈ ਲਈਏ। ਅੰਮ੍ਰਿਤ ਨੂੰ ਤਿਆਗ ਦਿੱਤਾ ਤੇ ਜ਼ਹਿਰ ਨੂੰ ਖਾਣ ਲੱਗ ਪਏ। ਸਤਿਗੁਰੂ ਨੇ ਵੈਸੇ ਬਾਣੀ ਵਿੱਚ ਨਾ ਕੱਲ ਕੇ ਲੱਖਣ ਹੀ ਦੱਸੇ। ਮਹਾਰਾਜ ਕਹਿੰਦੇ ਨੇ ਕਲਯੁਗ ਜਦੋਂ ਵਾਪਰਦਾ, ਕੱਲੇ ਸਮੇਂ ਦੀ ਗੱਲ ਨਹੀਂ, ਬੰਦੇ ਦੇ ਅੰਦਰ ਦੇ ਸੁਭਾਅ ਦੀ ਗੱਲ ਹੈ। ਕਹਿੰਦੇ ਨੇ ਅਸਲ ਵਿੱਚ ਜਦੋਂ ਕੋਈ ਬੰਦਾ ਮਿੱਠੇ ਨਾਮ ਨੂੰ ਕੌੜੀਆਂ ਕਹਿੰਦਾ, ਜਿਹਦੇ ਚ ਕੁੜੱਤੇ ਨੇ ਉਹਨੂੰ ਮਿੱਠਾ ਜਾਣ ਕੇ ਖਾਂਦਾ, ਤੇ ਜਿਹੜੇ ਪਾਪ ਕਰਦੇ ਨੇ ਉਹਨਾਂ ਦੀਆਂ ਝੋਲੀਆਂ ਚੁੱਕਦਾ, ਤੇ ਜਿਹੜੇ ਬੰਦਗੀ ਕਰਦੇ ਨੇ ਦਿਨ ਰਾਤ ਉਹਨਾਂ ਦੀ ਨਿੰਦਿਆ ਕਰਦਾ, ਉਦੋਂ ਕਲਯੁਗ ਵਰਤਦਾ। ਮਿੱਠੇ ਕੋ ਕੌੜਾ ਕਹੇ, ਕੜਵੇ ਕੋ ਮਿੱਠਾ, ਰਾਤੇ ਕੀ ਨਿੰਦਾ ਕਰੇ ਐਸਾ, ਕਲ ਮੈਂ ਡਿੱਠਾ। ਮਾਲਕ ਐਸੇ ਕਾਹੇ ਭੂਲ ਪਰੇ, ਅਸੀਂ ਭੁੱਲ ਗਏ ਹਾਂ, ਅੰਮ੍ਰਿਤ ਸੀ ਅੰਮ੍ਰਿਤ ਛੱਡ ਦਿੱਤਾ ਤੇ ਜ਼ਹਿਰ ਮਿੱਠੀ ਲੱਗਣ ਲੱਗ ਪਈ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੇ ਵਿਖ ਖਾਈ, ਮਾਇਆ ਮੋਹ ਭਰਮ ਪੈ। ਇੱਥੇ ਭਰਮ ਪੈ, ਭਰਮ ਵਿੱਚ ਲੱਗ ਕੇ ਮਾਲਕ ਮਾਇਆ ਦੇ ਮੋਹ ਵਿੱਚ ਪ੍ਰਵਿਰਤ ਹੋ ਕੇ ਬਸ ਇਸ ਭਰਮ ਚ ਹੀ ਪੈ ਗਏ। ਇਹ ਭਰਮ ਹੀ ਹੈ ਨਾ ਕਿ ਜੋ ਕੁਝ ਮੈਂ ਦੇਖਣਾ ਪਿਆ ਇਸ ਤੋਂ ਬਿਨਾਂ ਮੈਨੂੰ ਕੋਈ ਦਿਸ ਹੀ ਨਹੀਂ ਰਿਹਾ। ਸਤਿਗੁਰੂ ਨੇ ਕਿਹਾ ਕਿ ਭਰਮ ਹੈ ਹੀ ਉਹ ਕਿ ਮਾਧਵੇ ਕਿਆ ਕਹੀਏ, ਭਰਮ ਐਸਾ ਜੈਸਾ ਮਨ ਕੋਈ ਨਾ ਤੈਸਾ। ਮਾਇਆ ਮੋਹ ਭਰਮ ਚ ਪੈ ਗਏ ਤੇ ਸਭ ਤੋਂ ਵੱਧ ਤੈਨੂੰ ਪਿਆਰ ਦੀ ਕਰਨ ਦੀ ਥਾਂ ਪੁੱਤਰ ਨਾਲ ਪਿਆਰ ਪੈ ਗਿਆ, ਇਸਤਰੀ ਨਾਲ ਪਿਆਰ ਪੈ ਗਿਆ, ਪਰਿਵਾਰ ਨਾਲ ਪਿਆਰ ਪੈ ਗਿਆ। ਮਾਇਆ ਮੋਹ ਭਰਮ ਪੈ ਭੁੱਲੇ, ਸੁੱਤ ਦਾਰਾ ਸਿਉਂ ਪ੍ਰੀਤ ਲਗਾਈ, ਤੈਨੂੰ ਪਿਆਰ ਕਰਨ ਦੀ ਥਾਂ। ਪਰ ਇਹ ਵੀ ਸੱਚਾਈ ਹੈ, ਦੁਨੀਆਂ ਦੀ ਪ੍ਰੀਤ ਵਾਜਿਆਂ ਤੋਂ ਸ਼ੁਰੂ ਹੁੰਦੀ ਏ ਤੇ ਐਂਡੇ ਦਾ ਵੈਣਾ ਤੇ ਮੁੱਕਦਾ। ਦੁਨੀਆਂ ਦੀ ਪ੍ਰੀਤ ਜਿੱਦਣ ਵੀ ਖਤਮ ਹੁੰਦੀ ਏ ਦੁਖਾਂ ਤੇ ਮੁੱਕਦੀ ਏ, ਰੱਬ ਦੀ ਪ੍ਰੀਤ ਰੋਣ ਤੋਂ ਸ਼ੁਰੂ ਹੁੰਦੀ ਏ ਤੇ ਮਿਲਾਪ ਵਿੱਚ ਮੁੱਕਦੀ ਏ। ਫਿਰ ਮੈਂ ਸ਼ਬਦ ਦੁਹਰਾ ਦੇਵਾਂ, ਸੰਸਾਰ ਦੀ ਪ੍ਰੀਤ ਹਾਸਿਆਂ ਤੋਂ ਸ਼ੁਰੂ ਹੁੰਦੀ ਏ, ਬੱਚਾ ਜਨਮ ਲੈਂਦਾ ਵਧਾਈਆਂ ਤੋਂ ਸ਼ੁਰੂ ਹੁੰਦੀ ਏ, ਮੇਰਾ ਬੱਚਾ ਮੇਰੀ ਬੇਟੀ ਮੇਰਾ ਪਰਿਵਾਰ। ਪਰ ਯਾਦ ਰੱਖੋ, ਦੁਨੀਆਂ ਦੀ ਪ੍ਰੀਤ ਨੇ ਜਿੱਦਣ ਟੁੱਟਣਾ ਹੈ, ਇਹਨੇ ਤੋੜ ਨਹੀਂ ਨਿਭਣਾ, ਇਹਨੇ ਰੋਣੇ ਨੂੰ ਜਨਮ ਦੇਣਾ। ਹਰ ਜਿਸ ਬੰਦੇ ਦੀ ਵਧਾਈ ਮਿਲੀ ਏ ਉਹਦੇ ਅਫਸੋਸ ਤੇ ਲੋਕ ਆਉਣਗੇ, ਪਰ ਰੱਬ ਦੀ ਪ੍ਰੀਤ ਵਿਛੋੜੇ ਦੇ ਬਿਰਹਾ ਤੋਂ ਸ਼ੁਰੂ ਹੁੰਦੀ ਏ ਤੇ ਮਿਲਾਪ ਵਿੱਚ ਜਾ ਕੇ ਆਦਮੀ ਸੰਪੰਨ ਹੋ ਜਾਂਦਾ ਹੈ। ਮਾਲਕ ਅਸੀਂ ਦੁਨੀਆਂ ਨੂੰ ਪ੍ਰੀਤ ਕਰ ਬੈਠੇ, ਝੂਠੀ ਪ੍ਰੀਤ ਵਿੱਚ ਪੈ ਗਏ। ਤੇ ਪਿਆਰਿਓ, ਜਿੰਨਾ ਅੰਦਰ ਕਹਿੰਦਾ ਮੇਰਾ ਪੁੱਤਰ, ਕਿਤੇ ਇੰਨੇ ਮਾਨ ਨਾਲ ਮੇਰਾ ਗੁਰੂ ਕਿਉਂ ਨਾ ਕਹਿ ਲਵੇ। ਸ਼ਬਦ ਤਾਂ ਉਹੀ ਨੇ ਨਾ, ਮੇਰਾ ਪਰਿਵਾਰ ਤੇ ਇਹ ਮੇਰਾ ਕਰਤਾਰ ਕਿਉਂ ਨਾ ਕਹਿ ਲਵੇ। ਸਤਿਗੁਰੂ ਕਹਿੰਦੇ ਨੇ ਸੁੱਤ ਦਾਰਾ ਸਿਓ ਪ੍ਰੀਤ ਲਗਾਈ, ਸੰਸਾਰ ਵਿੱਚ ਪ੍ਰਵਿਰਤ ਖਾਂ। ਪਰ ਗੁਰੂ ਰਾਮਦਾਸ ਜੀ ਇੱਕ ਤੇਰੇ ਘਰ ਦਾ ਰਸਤਾ ਦੇਖੇ, ਸੁਣਿਆ ਹੈ, ਪਹਿਲਾਂ ਸੁਣਿਆ ਫਿਰ ਆਏ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਸਭ ਤੋਂ ਉੱਤਮ ਪੰਥ ਗੁਰੂ ਕੀ ਸੰਗਤ ਹੈ। ਪੰਥ ਦਾ ਅਰਥ ਆਪ ਸਾਰੇ ਜਾਣਦੇ ਹੋ, ਰਸਤਾ ਹੈ। ਗੁਰਮਤ ਵਿੱਚ ਸਤ ਸੰਗਤ ਤੋਂ ਵੱਡਾ ਕਰਮ ਕੋਈ ਨਹੀਂ। ਜਿੰਨੇ ਵੀ ਧਰਮ ਦੇ ਕਰਮ ਨੇ ਨਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀਏ, ਭਾਵੇਂ ਕੋਈ ਦਾਨ ਪੁੰਨ ਬਾਹਰਮੁਖੀ ਕਰੇ, ਸਤਿਗੁਰੂ ਕਹਿੰਦੇ ਨੇ ਪਰਮਾਤਮਾ ਦੀ ਕੀਰਤੀ ਤੇ ਸਾਧ ਸੰਗਤ ਤੋਂ ਵੱਡਾ ਕੋਈ ਕਰਮ ਨਹੀਂ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕਹਿ ਕਰਮਾ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤੇ ਹੀ ਮਿਲੰਤ ਉਸ ਸੰਗਤ ਵਿੱਚ ਮਿਲ ਕੇ ਜਮ ਤਰਾਸ ਮਿਟਾਈ, ਜਮਾਂ ਦਾ ਭੈ ਖਤਮ ਹੋ ਗਿਆ। ਦੇਖੋ ਚਾਰ ਤੁਕਾਂ ਦਾ ਇਹ ਸਵਈਆ ਹੈ, ਚੇਤੇ ਸਭ ਨੂੰ ਹੈ, ਪਰ ਕਈ ਵਾਰੀ ਸ਼ਬਦ ਚੇਤੇ ਰਹਿ ਜਾਂਦਾ ਹੈ ਤੇ ਅਨਭਵ ਵਿੱਚੋਂ ਗਵਾ ਜਾਂਦਾ ਹੈ। ਸ਼ਬਦ ਅੱਖਰ ਚੇਤੇ ਰਹਿੰਦੇ ਨੇ, ਬੋਧਕ ਤਲ ਤੇ ਰਿਪੀਟ ਕੀਤੇ ਜਾ ਰਹੇ ਨੇ, ਪਰ ਉਹਨੂੰ ਗਹਿਰਾਈ ਨਾਲ ਉਹਨੂੰ ਮਹਿਸੂਸ ਕਰਨਾ। ਪਰ ਮਹਾਰਾਜ ਕਹਿੰਦੇ ਨੇ ਇੱਕ ਸਵਈਆ ਹੀ ਅਰਦਾਸ ਦਾ ਕਿਤੇ ਮਹਿਸੂਸ ਕਰ ਕਿ ਮੈਂ ਔਗਣਾ ਨਾਲ ਭਰਿਆ, ਤੂੰ ਬੇਨਤੀ ਕਰ। ਸਤਿਗੁਰੂ ਕਹਿੰਦੇ ਨੇ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ, ਇੱਕ ਬੇਨਤੀ ਸਿਰਫ ਕਿ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਕੁਛ ਨਹੀਂ ਆਪਣੀ ਸ਼ਰਨ ਵਿੱਚ ਰੱਖ ਲੈ, ਆਪਣੇ ਚਰਨਾਂ ਵਿੱਚ ਟਿਕਾਣਾ ਦੇ ਦੇ। ਧੰਨ ਗੁਰੂ ਰਾਮਦਾਸ, ਸਿਰਫ ਇੱਕੋ ਬੇਨਤੀ ਕਿ ਸਾਨੂੰ ਆਪਣਾ ਬਣਾ ਲੈ। ਮੈਂ ਇੱਥੇ ਥੋੜੀ ਜਿਹੀ ਬੇਨਤੀ ਕਰਕੇ ਸੰਪੰਨਤਾ ਕਰਾਂਗਾ। ਦੇਖੋ ਸਰੀਰ ਉਹੀ ਰਹਿੰਦਾ ਹੈ, ਅੱਜ ਵੀ ਧੰਨ ਗੁਰੂ ਰਾਮਦਾਸ ਦੇ ਦਰਬਾਰ ਦੀ ਉਪਮਾ ਕਹਿਣ ਤੋਂ ਬਾਹਰ ਹੈ, ਪਰ ਅਸੀਂ ਇਤਿਹਾਸ ਨੂੰ ਸਿਰਫ ਤਰੀਕਾਂ ਵਿੱਚ ਬੰਨੀ ਬੈਠੇ ਹਾਂ ਵੀ ਇਸ ਤਰੀਕ ਤੱਕ ਹੀ ਕਿਰਪਾ ਹੋਈ, ਉਦੋਂ ਬਾਅਦ ਕਿਰਪਾ ਬੰਦ ਹੋ ਗਈ। ਇਸ ਤਰ੍ਹਾਂ ਹੀ ਹੈ ਨਾ ਕਿ ਮੰਨ ਲਓ ਜੇ ਸਰੋਵਰ ਦੇ ਇਸ਼ਨਾਨ ਦੀ ਗੱਲ ਚੱਲੇ ਚੱਲਦੀ ਹੈ। ਹੁਣ ਕਈ ਸੱਜਣ ਤਾਂ ਆਪਣੇ ਢੰਗ ਨਾਲ ਅਰਥ ਕਰਨ ਲੱਗ ਪਏ, ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਦੀ ਥਾਂ ਅੰਮ੍ਰਿਤਸਰ ਹੋਰ ਢੰਗ ਨਾਲ ਕਰਨ ਲੱਗ ਪਏ। ਤਵਾਰੀਖ ਨੂੰ ਪੜ੍ਹ ਕੇ ਦੇਖੋ, ਮੈਂ ਉਸ ਦਿਨ ਅਰਜ਼ ਕੀਤੀ ਸੀ ਇਹਨੂੰ ਉਹ ਤੀਰਥ ਨਾ ਸਮਝੋ ਜਿਹਦੇ ਤੀਰਥਾਂ ਦਾ ਪਖੰਡ ਪ੍ਰਪੰਚ ਦੀ ਗੱਲ ਕੀਤੀ ਗਈ, ਉਸ ਨੀਰ ਦੇ ਉੱਪਰ ਸਦੀਆਂ ਤੋਂ ਗੁਰੂ ਸਾਹਿਬ ਦੀ ਬਾਣੀ ਗਾਇਨ ਹੁੰਦੀ ਪਈ, ਬਾਣੀ ਪੜ੍ਹੀ ਜਾਂਦੀ ਹੈ। ਧੰਨ ਗੁਰੂ ਰਾਮਦਾਸ ਦੇ ਚਰਨਾਂ ਜਦੋਂ ਕੋਈ ਜਾਂਦਾ ਹੈ ਤੇ ਕੱਡੀ ਵੱਡੀ ਉਹਨੂੰ ਬਖਸ਼ਿਸ਼ ਮਿਲਦੀ ਹੈ। ਮੈਂ ਕੁਝ ਜ਼ਿਆਦਾ ਨਹੀਂ, ਅਨੇਕਾਂ ਸੱਜਣ ਐਸੇ ਮਿਲਣਗੇ ਕਿ ਜਿਨ੍ਹਾਂ ਨੂੰ ਅੱਜ ਵੀ ਉਸ ਦਰ ਤੋਂ ਬਖਸ਼ਾਂ ਮਿਲਦੀਆਂ ਨੇ। ਇੱਕ ਥਾਂ ਐਸੀ ਹੈ ਜਿੱਥੇ ਝੋਕੇ ਬੰਦਾ ਕਹਿੰਦਾ ਗੁਰੂ ਰਾਮਦਾਸ ਆਪਣੀ ਸ਼ਰਨ ਚ ਰੱਖ, ਫਿਰ ਉਹਦੀ ਸ਼ਰਨ ਕਿੰਨੀ ਕੁ ਵੱਡੀ ਅੰਦਰੋਂ ਤਬਦੀਲੀ ਕਰਦੀ ਹੈ। ਸਰੀਰ ਉਹੀ ਰਹਿੰਦਾ ਹੈ ਪਰ ਪਿਆਰਿਓ ਅੰਦਰੋਂ ਸਾਰਾ ਸਿਸਟਮ ਗੁਰੂ ਚੇਂਜ ਕਰ ਦਿੰਦਾ ਹੈ। ਆ ਹੀ ਸਤਿਗੁਰੂ ਕਰਦੇ ਨੇ। ਜਦੋਂ ਕੋਈ ਆਦਮੀ ਬਿਮਾਰ ਹੋਵੇ ਡਾਕਟਰ ਕੋਲ ਜਾਓ, ਉਹ ਕਈ ਵਾਰੀ ਕਹਿੰਦਾ ਹੈ ਕਿ ਬਾਹਰ ਦਾ ਢਾਂਚਾ ਤਾਂ ਠੀਕ ਹੈ, ਅੰਦਰੋਂ ਆਹ ਬਿਮਾਰੀ ਏ, ਜੇ ਉਹ ਕਿਤੇ ਠੀਕ ਹੋ ਗਈ ਬਸ ਗੱਲ ਬਣ ਗਈ। ਜਿਵੇਂ ਬਾਹਰ ਦਾ ਢਾਂਚਾ ਉਹੀ ਰਹਿੰਦਾ ਹੈ, ਅੰਦਰ ਦੀ ਬਿਮਾਰੀ ਨੂੰ ਠੀਕ ਕੀਤਾ ਜਾਂਦਾ ਹੈ। ਗੁਰੂ ਕੋਲ ਜਦੋਂ ਬੰਦਾ ਜਾਂਦਾ ਹੈ, ਸਰੀਰ ਤਾਂ ਪੰਜਾਂ ਤੱਤਾਂ ਦਾ ਰਹਿੰਦਾ ਹੈ, ਪਰ ਸੱਚ ਇਹਵੇ ਗੁਰੂ ਅੰਦਰ ਦੀਆਂ ਬਿਰਤੀਆਂ ਬਦਲ ਕੇ ਰੱਖ ਦਿੰਦਾ ਹੈ। ਇਸੇ ਨੂੰ ਧਿਆਨ ਦਿਆ ਜਿਵੇਂ ਇੱਕ ਸਵਈਆ ਕਹਿ ਕੇ ਇਸ ਸਵਈਏ ਵਿੱਚ ਕਿਹਾ ਕਿ ਅਸੀਂ ਅੰਮ੍ਰਿਤ ਨੂੰ ਛੱਡ ਕੇ ਜ਼ਹਿਰ ਖਾਧਾ, ਅਸੀਂ ਤੇਰੇ ਦਰ ਦੀ ਸ਼ਰਨ ਛੱਡ ਕੇ ਪਰਿਵਾਰ ਦੀ ਸ਼ਰਨ ਪ੍ਰੀਤ ਪਾਲਦੇ ਰਹੇ, ਪਰ ਧੰਨ ਗੁਰੂ ਰਾਮਦਾਸ ਜਦੋਂ ਤੇਰੇ ਉੱਤਮ ਪੰਥ ਸੰਗਤ ਵਿੱਚ ਗਏ ਤੇ ਇੱਕ ਬੜੀ ਵੱਡੀ ਤਬਦੀਲੀ ਆਈ। ਉਹ ਤਬਦੀਲੀ ਕੀ ਆਈ ਸੀ? ਕੱਚ, ਤੁਹਾਨੂੰ ਸੋਈਆ ਸਭ ਨੂੰ ਚੇਤੇ ਵੀ ਹੈ, ਕੱਚ ਜਦੋਂ ਤੁਸੀਂ ਆਪਣੀ ਕਿਰਪਾ ਕੀਤੀ ਕੱਚ ਨੂੰ ਸੋਨੇ ਵਿੱਚ ਤਬਦੀਲ ਕਰ ਦਿੱਤਾ। ਹੈ ਅੰਦਰ ਜ਼ਹਿਰ, ਜਦੋਂ ਤੇਰੀ ਸ਼ਰਨ ਕਹਿ ਜ਼ਹਿਰ ਵੀ ਅੰਮ੍ਰਿਤ ਬਣ ਗਏ। ਰੁਲਦੇ ਸਾਂ ਪੱਥਰ, ਜਦੋਂ ਤੇਰੀ ਸ਼ਰਨ ਚ ਗਏ ਤੂੰ ਕੀਮਤੀ ਮੋਤੀ ਬਣਾ ਦਿੱਤਾ। ਮਾਲਕ ਸੜੇ ਸੀ ਲੋਹੇ, ਜਦੋਂ ਤੇਰੀ ਸ਼ਰਨ ਵਿੱਚ ਗਏ ਤੂੰ ਲੋਹੇ ਨੂੰ ਲਾਲ ਬਣਾ ਦਿੱਤਾ। ਹੈ ਸੀ ਬਿਰਤੀ ਪਸ਼ੂਆਂ ਵਾਲੀ, ਜਦੋਂ ਤੇਰੇ ਚਰਨਾਂ ਵਿੱਚ ਗਏ ਤੂੰ ਪਸ਼ੂ ਬਿਰਤੀਆਂ ਨੂੰ ਸੰਤ ਬਣਾ ਦੇ। ਹੁਣ ਇੱਕ ਤਬਦੀਲੀ ਹੈ, ਗੁਰੂ ਅੰਦਰੋਂ ਤਬਦੀਲ ਕਰਦੇ ਨੇ। ਅਸੀਂ ਪੜ੍ਹਦੇ ਹਾਂ ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ ਗੁਰੂ ਰਾਮਦਾਸ ਰਾਖੋ ਸ਼ਰਨਾਈ। ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰਮੁਖ ਭਣਿਓ ਲੋਇਓ ਹੋਇਓ ਲਾਲ ਨਦਰ ਸਤਿਗੁਰ ਦਰ ਧਾਰੈ ਪਾਹਣ ਮਾਨ ਕਰੈ ਗਿਆਨ ਗੁਰ ਕਹਿਓ ਵਿਚਾਰ ਕਾਠੋ ਸ੍ਰੀਖਣ ਸਤਿਗੁਰ ਕੀਓ ਦੁੱਖ ਦੁੱਖ ਦਰਿਦਰ ਤਿਨ ਕੇ ਗਏ ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪ੍ਰੇਤ ਸੁਰ ਨਰ ਭੈ। ਸਤਿਗੁਰੂ ਗੁਰੂ ਰਾਮਦਾਸ ਕਿਰਪਾ ਕਰਨ। ਸਿਰਫ ਇੱਕੋ ਹੀ ਬੇਨਤੀ, ਮੈਂ ਤਾਂ ਆਪਣੀ ਵੇਦਨਾ ਲਈ ਇਹ ਅਰਥ ਕੀਤੇ ਨੇ ਕਿ ਸਤਿਗੁਰੂ ਗੁਰੂ ਰਾਮਦਾਸ, ਬਾਕੀ ਨੂੰ ਤੇ ਕਿਸੇ ਗੁਣ ਦਾ ਦਾਵਾ ਹੋਵੇਗਾ, ਕਿਸੇ ਨੂੰ ਆਪਣੇ ਕਰਮਾਂ ਦਾ ਦਾਵਾ ਹੋਵੇਗਾ, ਸਾਡਾ ਤਾਂ ਇੱਕੋ ਹੀ ਦਾਵਾ ਹੈ ਕਿ ਸਾਡੇ ਤੋਂ ਵੱਧ ਔਗਣਾ ਵਾਲਾ ਕੋਈ ਨਹੀਂ। ਸਿਰਫ ਇਹੀ ਦਾਵਾ ਲਈ ਬੈਠੇ ਹਾਂ ਆਪ ਸਮੂਹ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ, ਕਿਉਂਕਿ ਕਾਫੀ ਸਮਾਂ ਪਹਿਲਾਂ 10 ਸਾਲ ਤੋਂ ਵੱਧ ਹੀ ਮੇਰਾ ਖਿਆਲ ਹੈ ਸ਼ਾਇਦ ਵਕਤ ਹੋ ਗਿਆ।
1: You're listening to KRPI 1550 Radio, Ferndale, Washington.
2: Guru Granth Sahib Maharaj Ji di pavitra bani, e dur ki bani, dukhaan da kaleshaan da naash karan wali bani, ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਸਾਰੀ ਬਾਣੀ ਸਰਬ ਕਲਿਆਣ ਕਰਨ ਵਾਲੀ ਕਲਿਆਣ ਰੂਪ ਬਾਣੀ ਹੈ। ਮਹਾਰਾਜ ਬਖਸ਼ਿਸ਼ ਕਰਦੇ ਹਨ ਸਰਬ ਰੋਗ ਕਾ ਅਵਖਦ ਨਾਮ। ਅੱਜ ਸੰਸਾਰ ਵੱਲ ਜਾਤੀ ਪਾਈਏ, ਹਰ ਮਨੁੱਖ ਨੂੰ ਕੋਈ ਨਾ ਕੋਈ ਦੁੱਖ ਲੱਗਿਆ ਹੋਇਆ। ਮਹਾਰਾਜ ਬਾਣੀ ਵਿੱਚ ਵੀ ਇਸ ਸੰਸਾਰ ਦੀ ਹਾਲਤ ਨੂੰ ਦੱਸਦੇ ਹਨ ਕਿ ਜਿਸ ਮਨੁੱਖ ਪੈ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ। ਹਰ ਮਨੁੱਖ ਨੂੰ ਕੋਈ ਨਾ ਕੋਈ ਦੁੱਖ ਲੱਗਿਆ ਹੋਇਆ। ਕਿਸੇ ਦਾ ਕਾਰ ਵਿਹਾਰ ਨਹੀਂ ਚੱਲਦਾ, ਕਿਸੇ ਦੇ ਘਰ ਤੋਂ ਦੁੱਖ ਨਹੀਂ ਨਿਕਲਦਾ, ਕਿਸੇ ਨੂੰ ਮੁਕੱਦਮਾ ਪੈ ਗਿਆ, ਕਿਸੇ ਦੇ ਘਰ ਔਲਾਦ ਨਹੀਂ ਹੋਈ ਤਾਂ ਦੁਖੀ ਹੈ। ਜੇ ਔਲਾਦ ਹੈ ਤਾਂ ਹੁਕਮ ਵਿੱਚ ਨਹੀਂ ਹੈ ਉਹ ਤਾਂ ਦੁਖੀ ਹੈ। ਅਨੇਕ ਤਰ੍ਹਾਂ ਦੇ ਹੋਰ ਦੁੱਖ ਹਨ। ਇਹਨਾਂ ਸਾਰਿਆਂ ਹੀ ਦੁੱਖਾਂ ਦਾ ਜੋ ਦਵਾ ਹੈ, ਔਸ਼ਧੀ ਹੈ, ਮਹਾਰਾਜ ਬਖਸ਼ਿਸ਼ ਕਰਦੇ ਹਨ ਸਰਬ ਰੋਗ ਕਾ ਅਵਖਦ ਨਾਮ। ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਅਵਖਤ ਮੁਖ ਦੇਵੈ ਕਾਟੈ ਜਮ ਕੀ ਫੰਦਾ। ਮੇਰਾ ਸਤਿਗੁਰੂ ਐਸਾ ਬੈਦ ਹੈ ਕਿ ਮੇਰੇ ਤਨ ਦੇ ਰੋਗ ਵੀ ਮਿਟਾ ਦਿੰਦਾ ਹੈ, ਮੇਰੇ ਮਨ ਦੇ ਰੋਗ ਵੀ ਮਿਟ ਜਾਂਦੇ ਹਨ। ਕਿਹੜੀ ਦਵਾਈ ਦਿੰਦਾ ਹੈ? ਆਖਿਆ ਹਰ ਹਰ ਨਾਮ ਅਵਖਤ ਮੁਖ ਦੇਵੈ। ਜਦੋਂ ਨਾਮ ਦੀ ਸਿਮਰਨ ਦੀ ਦਵਾਈ ਗੁਰੂ ਨੇ ਮੈਨੂੰ ਬਖਸ਼ੀ, ਨਾ ਤਾਂ ਮੈਨੂੰ ਇਸ ਸੰਸਾਰ ਦੇ ਦੁੱਖਾਂ ਦੀ ਤੱਤੀ ਵਾਹ ਲੱਗੀ, ਨਾ ਜਮਾਂ ਦੀ ਤੱਤੀ ਵਾਹ ਲੱਗੀ। ਇੱਥੇ ਉੱਥੇ ਆਪ ਪਰਮੇਸ਼ਰ ਰਖਵਾਲਾ ਹੋਆ। ਤੋ ਉਸ ਪਵਿੱਤਰ ਬਾਣੀ ਵਿੱਚੋਂ ਕੁਝ ਸ਼ਬਦ ਰੱਖਿਆ ਦੇ ਆਪ ਦੀ ਭੇਟਾ ਕਰ ਰਿਹਾ। ਇਹ ਸਰਬ ਰੋਗ ਦਾ ਨਾਸ਼ ਕਰਨ ਵਾਲੀ ਬਾਣੀ, ਪਰ ਇੱਕ ਸ਼ਰਤ ਹੈ, ਸ਼ਰਧਾ ਪਿਆਰ ਸਿਦਕ ਦੇ ਨਾਲ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਇਹ ਬਾਣੀ ਪੜ੍ਹੀਏ ਤਾਂ ਫਿਰ ਦੁੱਖ ਨੇੜੇ ਨਹੀਂ ਆ ਸਕਦੇ। ਆਓ ਸਾਰੇ ਗੁਰੂ ਕੀ ਬਾਣੀ ਦਾ ਇਹ ਅਭਿਆਸ ਕਰੀਏ, ਕਿਉਂਕਿ ਗੁਰੂ ਕੀ ਬਾਣੀ ਤਾਂ ਹੈ ਹੀ ਐਸੀ।

0: ਅਸ਼ਟਪਦੀ ਸਿਮਰਮ ਸਿਮਰ ਸਿਮਰ ਸੁਖ ਪਾਵੋ
1: ਗਲ ਕਲੇਸ਼ ਤਨ ਮਾਹੀ ਮਿਟਾਵੋ
0: ਸਿਮਰਮ ਜਾਸ ਵਿਸੰਪਰ ਏਕੈ
1: ਨਾਮ ਜਪਤਿਆ ਗਣਤੇ ਅਨੇਕੈ
0: ਵੇਦ ਪੁਰਾਣ ਸਿਮਰਤ ਸੁਧਾਖਿਰ
1: ਇਨੇ ਰਾਮ ਨਾਮ ਏਕ ਆਖਿਰ
0: ਇਨਕਾ ਏਕ ਜਿਸ ਜੀ ਬਸਾਵੈ
1: ਕਾਕੀ ਮਹਿਮਾ ਗਨੀ ਨ ਆਵੈ
0: ਕਾਂਕੀ ਏਕੈ ਦਰਸ ਤੁਹਾਰੋ
1: ਨਾਨਕ ਉਨ ਸੰਗ ਮੋਹੇ ਉਧਾਰੋ
0: ਸੁਖ ਮਨੀ ਸੁਖ ਅਮ੍ਰਿਤ ਪ੍ਰਭ ਨਾਮ
1: ਭਗਤ ਜਨਾ ਕੈ ਮਨ ਵਿਸਰਾਮ ਰਹਾ
0: ਪ੍ਰਭ ਕੈ ਸਿਮਰਨ ਗਰਭ ਨ ਬਸੈ
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ ਦੁਸ਼ਮਨ ਟਰੈ
0: ਪ੍ਰਭ ਸਿਮਰਤ ਕਛ ਬਿਗਨ ਨਾ ਲਾਗੈ
1: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ
0: ਪ੍ਰਭ ਕੈ ਸਿਮਰਨ ਭਾਉ ਨਾ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਬ ਨਿਧਾਨ ਨਾਨਕ ਹਰ ਰੰਗ
0: ਪ੍ਰਭ ਕੈ ਸਿਮਰਨ ਰਿਦ ਸਿਧ ਨੌ ਨਿਦ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ
1: ਪ੍ਰਭ ਕੈ ਸਿਮਰਨ ਬਿਨਸੈ ਦੂਜਾ
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
1: ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ
1: ਪ੍ਰਭ ਕੈ ਸਿਮਰਨ ਸਫਲ ਫਲਾ
0: ਸੇ ਸਿਮਰਹ ਜਿਨ ਆਪ ਸਿਮਰਾਏ
1: ਨਾਨਕ ਤੱਕ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਊਚਾ
1: ਪ੍ਰਭ ਕੈ ਸਿਮਰਨ ਉਦਰੇ ਮੂਚਾ
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
1: ਪ੍ਰਭ ਕੈ ਸਿਮਰਨ ਸਭ ਕਿਛ ਸੁਝੈ
0: ਪ੍ਰਭ ਕੈ ਸਿਮਰਨ ਨਾ ਹੀ ਜਮ ਪ੍ਰਾਸਾ
1: ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ ਨਾਮ੍ਰਿਤ ਮਾਹੇ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰਹਿ ਸੇ ਧਨਵੰਤੇ
1: ਪ੍ਰਭ ਕੋ ਸਿਮਰਹਿ ਸੇ ਪਤਵੰਤੇ
0: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
1: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ
1: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰਹਿ ਸੇ ਸੁਖ ਵਾਸੀ
1: ਪ੍ਰਭ ਕੋ ਸਿਮਰਹਿ ਸਦਾ ਅਵਨਾਸੀ
0: ਸਿਮਰਨ ਤੇਲਾ ਜੇ ਜਨ ਆਪ ਦਇਆਲਾ
1: ਨਾਨਕ ਜਨ ਕੀ ਮੰਗੈ ਰਵਾਲਾ
0: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰਹਿ ਤਿਨ ਸਦ ਬਲਹਾਰੀ
0: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰਹਿ ਤਿਨ ਸੁਖ ਬਹਾਵੇ
0: ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ
1: ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰਹਿ ਤਿਨ ਅੰਧ ਘਨੇਰੇ
1: ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅੰਦਿਨ ਜਾਗ
1: ਨਾਨਕ ਸਿਮਰਨ ਪੂਰੈ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ
1: ਪ੍ਰਭ ਕੈ ਸਿਮਰਨ ਕਬ ਹੁਣ ਝੂਰੇ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ
0: ਪ੍ਰਭ ਕੈ ਸਿਮਰਨ ਨਿਰਚਲ ਆਸਨ
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ
1: ਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰਨ ਸੇਜਨ ਜਿਨ ਕੋ ਬ੍ਰਹਮਿਆ
1: ਨਾਨਕ ਤਿਨ ਜਨ ਸਰਨੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਵੇਦ ਉਪਾਏ
0: ਹਰ ਸਿਮਰਨ ਭਏ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀਚ ਚੌਕੁੰਟ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀਓ ਸਗਲ ਅਕਾਰਾ
1: ਹਰ ਸਿਮਰਨ ਮੈਂ ਆਪ ਨਿਰੰਕਾਰਾ
0: ਹਰ ਕਿਰਪਾ ਜਿਸ ਆਪ ਬੁਝਾਇਆ
1: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ
0: ਦੀਨ ਦਰਦ ਦੁੱਖ ਪੰਜਨਾ ਘਟ ਘਟ ਨਾਥ ਅਨਾਥ
1: ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ
0: ਜੈ ਮਾਤ ਪਿਤਾ ਸੁਤ ਮੀਤ ਨ ਭਾਈ
1: ਮਨ ਊਹਾ ਨਾਮ ਤੇਰਾ ਸੰਗ ਸਹਾਈ
0: ਜੈ ਮਹਾ ਧਿਆਨ ਦੂਤ ਜਮ ਦਲੈ
1: ਜੈ ਕੇਵਲ ਨਾਮ ਸੰਗ ਤੇਰਾ ਚੱਲੈ
0: ਜੈ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਖਨ ਮਾਹੇ ਉਧਾਰੀ
0: ਅਨਕ ਪੁਨਃ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੁਖ ਘਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਭ ਕਰੋੜੀ ਬੰਧਨ ਪਰੈ
1: ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖ ਨਾ ਬੁਝਾਵੈ
1: ਹਰ ਕਾ ਨਾਮ ਜਪਤੇ ਘਾਵੈ
0: ਜੇ ਮਾਰਗ ਇਹੋ ਜਾਤ ਅਕੇਲਾ
1: ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਵਾਨ ਸਦਾ ਧਿਆਈਐ
1: ਨਾਨਕ ਗੁਰਮੁਖ ਪਰਮਗਤ ਪਾਈਐ
0: ਛੂਟ ਤਾਂ ਨਹੀਂ ਕੋਟ ਲੱਖ ਬਾਹੀ
1: ਨਾਮ ਜਪਤ ਤੈ ਪਾਰ ਪਰਾਹੀ
0: ਅਨਕ ਬਿਗਨ ਜਹ ਆਏ ਸੰਘਾਰੈ
1: ਹਰ ਕਾ ਨਾਮ ਤਤਕਾਲ ਉਧਾਰੈ
0: ਅਨਕ ਜੋਨ ਜਨਮੈ ਮਰ ਜਾਮ
1: ਨਾਮ ਜਪਤ ਭਾਵੈ ਵਿਸਰਾਮ
0: ਹਉ ਮੈਲਾ ਮਲ ਕਬੂ ਨ ਧੋਵੈ
1: ਹਰ ਕਾ ਨਾਮ ਕੋਟ ਪਾਪ ਖੋਵੈ
0: ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਐ ਸਾਧ ਕੈ ਸੰਗ
0: ਜੇ ਮਾਰਗ ਕੇ ਜਨ ਜਾਹੇ ਨ ਪੋਸਾ
1: ਹਰ ਕਾ ਨਾਮ ਊਹਾ ਸੰਗ ਤੋਸਾ
0: ਜੇ ਪੈਂਡੈ ਮਾਂ ਅੰਤ ਗੁਬਾਰਾ
1: ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਾ ਸਿੰਝਾਨੂ
1: ਹਰ ਕਾ ਨਾਮ ਤਹ ਨਾਲ ਪਛਾਨੂ
0: ਜਹ ਮਹਾ ਭਿਆਨ ਤਪਤ ਬਹੁ ਕਾਮ
1: ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
0: ਜਹਾਂ ਤ੍ਰਿਖਾ ਮਨ ਤੁਜਾ ਕਰਖੈ
1: ਨਾਨਕ ਹਰ ਹਰ ਅੰਮ੍ਰਿਤ ਵਰਖੈ
0: ਭਗਤ ਜਨਾ ਕੀ ਬਰਤਨ ਨਾਮ
1: ਸੰਤ ਜਨਾ ਕੈ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ
1: ਹਰ ਕੈ ਨਾਮ ਉਦਰੇ ਜਨ ਕੋਟ
0: ਹਰ ਜਸ ਕਰਤ ਸੰਤ ਦਿਨ ਰਾਤ
1: ਹਰ ਹਰ ਔਖਦ ਸਾਧ ਕਮਾਤ
0: ਹਰ ਜਨ ਕੈ ਹਰ ਨਾਮ ਨਿਧਾਨ
1: ਹਰ ਬ੍ਰਹਮ ਜਨ ਕੀਨੋ ਦਾਨ
0: ਮਨ ਤਨ ਰੰਗ ਰਤੇ ਰੰਗ ਏਕੈ
1: ਨਾਨਕ ਜਨ ਕੈ ਬ੍ਰਿਤ ਭਵਿਕੈ
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ
1: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
0: ਹਰ ਕਾ ਨਾਮ ਜਨ ਕਾ ਰੂਪ ਰੰਗ
1: ਹਰ ਨਾਮ ਜਪਤ ਕਬ ਪਰੇ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ
1: ਹਰ ਕੈ ਨਾਮ ਜਨ ਸੋਭਾ ਪਾਈ
0: ਹਰ ਕਾ ਨਾਮ ਜਨ ਕੋ ਭੋਗ ਜੋਗ
1: ਹਰ ਨਾਮ ਜਪਤ ਕਛ ਨਾਹੀ ਬਿਯੋਗ
0: ਜਨ ਰਾਸਾ ਹਰ ਨਾਮ ਕੀ ਸੇਵਾ
1: ਨਾਨਕ ਪੂਜੈ ਹਰ ਹਰ ਦੇਵਾ
0: ਹਰ ਹਰ ਜਨ ਕੈ ਮਾਲਕ ਜੀਨਾ
1: ਹਰ ਤਨ ਜਨ ਕੋ ਆ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ
1: ਹਰ ਪ੍ਰਤਾਪ ਜਨ ਅਵਰ ਨ ਜਾਣੀ
0: ਬੋਧ ਬੋਧ ਜਨ ਹਰ ਰਸ ਰਾਤੇ
1: ਸੁਨ ਸਮਾਧ ਨਾਮ ਰਸ ਮਾਤੇ
0: ਆਠ ਪਹਿਰ ਜਨ ਹਰ ਹਰ ਜਪੈ
1: ਹਰ ਕਾ ਭਗਤ ਪ੍ਰਗਟ ਨਹੀਂ ਛਪੈ
0: ਹਰ ਕੀ ਭਗਤ ਮੁਕਤ ਬਹੁ ਕਰੇ
1: ਨਾਨਕ ਜਨ ਸੰਗ ਕੇ ਤੇ ਤਰੇ
0: ਬਾਹਰ ਜਾਤ ਤੇ ਹਰ ਕੋ ਨਾਮ
1: ਨਾਮ ਤੇਨ ਹਰ ਹਰ ਗੁਣ ਗਾਮ
0: ਸਭ ਤੇ ਉਤਮ ਹਰ ਕੀ ਕਥਾ
1: ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤਰੇ ਦਵਸੈ
1: ਸੰਤ ਪ੍ਰਤਾਪ ਦੁਰਤ ਸਭ ਨਸੈ
0: ਸੰਤ ਕਾ ਸੰਗ ਵਡ ਭਾਗੀ ਪਾਈ ਹੈ
1: ਸੰਤ ਕੀ ਸੇਵਾ ਨਾਮ ਤੇ ਆਈ ਹੈ
0: ਨਾਮ ਤੋਲ ਕਛ ਅਵਰ ਨਾ ਹੋਏ
1: ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਇਸ ਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਵੇਖੇ ਸਰਬ ਟੰਡੋਲ
1: ਬੂਝਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ
0: ਜਾਪ ਤਾਪ ਗਿਆਨ ਸਭ ਧਿਆਨ
1: ਸ਼ਸਤਰ ਸਿਮਰਤ ਵਿਖਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ
1: ਸਗਲ ਤਿਆਗ ਬਨ ਮੱਦੇ ਫਿਰਿਆ
0: ਅਨਕ ਪ੍ਰਕਾਰ ਕੀਏ ਬਹੁ ਜਤਨਾ
1: ਉਨ ਦਾਨ ਹੋਮੈ ਬਹੁ ਰਤਨਾ
0: ਸਰੀਰ ਕਟਾਏ ਹੋਮੈ ਕਰ ਰਾਤੀ
1: ਵਰਤ ਨੇਮ ਕਰੇ ਬਹੁ ਭਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪੀਏ ਇਕ ਵਾਰ
0: ਨੌ ਖੰਡ ਪ੍ਰਿਥਵੀ ਫਿਰਿਆ ਚਿਰ ਜੀਵੈ
1: ਮਹਾ ਉਦਾਸ ਤਪੀ ਸਰ ਥੀਵੈ
0: ਅਗਨ ਮਾਹੀ ਹੋਮਤ ਪ੍ਰਾਨ
1: ਕਨਕ ਹਸਬ ਹੈ ਭਰਪੂਰ ਦਾਨ
0: ਨਿਵਲੀ ਕਰਮ ਕਰੇ ਬਹੁ ਆਸਨ
1: ਜੈਨ ਮਾਰਗ ਸੰਜਮੈ ਸਾਧਨ
0: ਨਿਮਕ ਨਿਮਕ ਕਰ ਸਰੀਰ ਕਟਾਵੈ
1: ਕੋਈ ਹਮੈ ਮੈਲ ਨਾ ਜਾਵੇ
0: ਹਰ ਕੇ ਨਾਮ ਸਮ ਸਰਕਸ਼ ਨਾਹੀ
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ
0: ਮਨ ਕਾਮਨਾ ਤੀਰਥ ਦੇ ਛੁਟੈ
1: ਗਰਭ ਘੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਰ ਰਾਤ
1: ਮਨ ਕੀ ਮੈਲ ਨਾ ਤਨ ਤੇ ਜਾਵੇ
0: ਇਸ ਦੇਹੀ ਕੋ ਬਹੁ ਸਾਧ ਨਾ ਕਰੈ
1: ਮਨ ਤੇ ਕਭੂ ਨਾ ਦੁਖਿਆ ਟਰੈ
0: ਜਲ ਧੋਵੈ ਬਹੁ ਦੇਹ ਅਨੀਤ
1: ਸਤ ਕਹਾ ਹੋਏ ਕਾਚੀ ਭੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚ
1: ਨਾਨਕ ਨਾਮ ਉਦਰੇ ਪਤਤ ਬਹਮੂਚ
0: ਬਹੁਤ ਸਿਆਣਪ ਜਮਕਾ ਭਉ ਵਿਆਪੈ
1: ਅਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ
0: ਏਕ ਅਨੇਕ ਅਗਨ ਨਹੀਂ ਬੁਝੈ
1: ਫੋਟੋ ਪਾਵਦਰ ਗੈਨੇ ਸਜੈ
0: ਸੁਤ ਸੁਨਾਹੀ ਊਪ ਪਿਆਲ
1: ਮੋਹੇ ਪਿਆਪੈ ਮਾਇਆ ਜਾਲ
0: ਅਵਰ ਕਰਤੂਤ ਸਗਲੀ ਜਮ ਡਾਨੈ
1: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ
1: ਨਾਨਕ ਬੋਲੇ ਸਹਿਜ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੈ
1: ਸਾਧ ਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ
1: ਹਰ ਹਰ ਨਾਮ ਦਾ ਸਦਕਾਵੈ
0: ਜੇ ਕੋ ਆਪਣੀ ਸੋਭਾ ਲੋਰੈ
1: ਸਾਧ ਸੰਗੇ ਹਉਮੈ ਸ਼ੋਰੈ
0: ਜੇ ਕੋ ਜਨਮ ਮਰਨ ਤੇ ਡਰੈ
1: ਸਾਧ ਜਨਾ ਕੀ ਸ਼ਰਨੀ ਪਰੈ
0: ਜਿਸ ਜਨ ਕੋ ਪ੍ਰਭ ਦਰਸ ਪਿਆਸਾ
1: ਨਾਨਕ ਤਾਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ
1: ਸਾਧ ਸੰਗ ਜਾਕਾ ਮਿਟੇ ਅਭਿਮਾਨ
0: ਆਪ ਸੁਖੋ ਜੋ ਜਾਣੈ ਨੀਚਾ
1: ਸਹੁ ਗਨੀਐ ਸਭ ਤੇ ਉੱਚਾ
0: ਜਾਕਾ ਮਨ ਹੋਏ ਸਗਲ ਕੀਰੀਨਾ
1: ਹਰ ਹਰ ਨਾਮ ਤਿਨ ਘਟ ਘਟ ਚੀਨਾ
0: ਮਨ ਆਪਣੇ ਤੇ ਬੁਰਾ ਮਿਟਾਨਾ
1: ਦੇਖੈ ਸਗਲ ਸ੍ਰਿਸ਼ਟ ਸਾਜਨਾ
0: ਸੁਖ ਦੁਖ ਜਨ ਸਮ ਦ੍ਰਿਸ਼ਟੇਤਾ
1: ਨਾਨਕ ਪਾਪ ਪੁੰਨ ਨਹੀਂ ਲੇਪਾ
0: ਨਿਰਧਨ ਕੋ ਧਨ ਤੇ ਰੋ ਨਾਉ
1: ਨਿਥਾਵੈ ਕੋ ਨਾਉ ਤੇਰਾ ਥਾਉ
0: ਨਮਾਨੇ ਕੋ ਪ੍ਰਭ ਤੇਰੋ ਮਾਨ
1: ਸਗਲ ਘਟਾਕੋ ਦੇਵੋ ਦਾਨ
0: ਕਰਨ ਕਰਾਵਨ ਹਾਰ ਸੁਆਮੀ
1: ਸਗਲ ਘਟਾਕੇ ਅੰਤਰ ਜਾਮੀ
0: ਆਪਣੀ ਗਤਮਿਤ ਜਾਨੋ ਆਪੇ
1: ਆਪਣ ਸੰਗ ਆਪ ਪ੍ਰਭ ਰਾਤੇ
0: ਤੁਮਰੀ ਉਸਤਤ ਤੁਮ ਤੇ ਹੋਏ
1: ਨਾਨਕ ਅਵਰ ਨ ਜਾਣ ਸਕੋਏ
0: ਸਰਬ ਧਰਮ ਮੈਂ ਸ੍ਰੇਸ਼ਟ ਧਰਮ
1: ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉੱਤਮ ਕਿਰਿਆ
1: ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉੱਤਮ ਭਲਾ
1: ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
1: ਹਰ ਕੋ ਜਸਨ ਵਸਨ ਵਖਾਨੀ
0: ਸਗਲ ਥਾਨ ਤੇ ਉਹ ਉੱਤਮ ਥਾਨ
1: ਨਾਨਕ ਜੇ ਕਟ ਵਸੈ ਹਰ ਨਾਮ ਸਲੋਕ
0: ਨਿਰਗੁਣ ਯਾਰ ਇਹ ਅਨਿਆ ਸੋ ਪ੍ਰਭ ਸਦਾ ਸੰਭਾਲ
1: ਜਿਨ ਕੀ ਆ ਤਿਸ ਜੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ
0: ਪਰਮਈਆ ਕੇ ਗੁਣ ਚੇਤ ਪੁਰਾਨੀ
1: ਕਵਨ ਮੋਹ ਤੇ ਕਵਨ ਦ੍ਰਿਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿੰਗਾਰਿਆ
1: ਗਰਭ ਅਗਨ ਮੈਂ ਜਿਨੈ ਉਬਾਰਿਆ
0: ਬਾਰ ਵਿਵਸਥਾ ਤੁਝੇ ਪਿਆਰੈ ਦੂਧ
1: ਪਰ ਜੋ ਬਨ ਭੋਜਨ ਸੁਖ ਸੂਦ
0: ਬਿਰਧ ਪਿਆ ਉਪਰ ਸਾਖ ਸੈਨ
1: ਮੁਖ ਪਿਆ ਉਹ ਬੈਠ ਕੋ ਦੈਨ
0: ਇਹੋ ਨਿਰਗੁਣ ਗੁਣ ਕੁਛੂ ਨਾ ਬੁਝੈ
1: ਬਖਸ਼ ਲਿਖੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸ ਹੈ
1: ਸੁਤ ਭਰਾਤ ਨੀਤ ਬਨਤਾ ਸੰਗ ਹੱਸੈ
0: ਜੈ ਪ੍ਰਸਾਦ ਪੀਵੈ ਸੀਤਲ ਜਲਾ
1: ਸੁਖਦਾਈ ਪਵਨ ਪਾਵ ਕੇ ਅਮੁੱਲਾ
0: ਜੈ ਪ੍ਰਸਾਦ ਭੋਗੈ ਸਭ ਰਸਾ
1: ਸਗਲ ਸਮਗਰੀ ਸੰਗ ਸਤ ਬਸਾ
0: ਦੀਨੇ ਹਸ ਪਾਮ ਕਰਨ ਨੇਤਰ ਰਸਨਾ
1: ਇਸੇ ਤਿਆਗ ਅਵਰ ਸੰਗ ਰਚਨਾ
0: ਐਸੇ ਦੋਖ ਮੂੜ ਅੰਧ ਵਿਆਪੇ
1: ਨਾਨਕ ਕਾਢ ਲਿਓ ਪ੍ਰਭ ਆਪੇ
0: ਆਦਿ ਅੰਤ ਜੋ ਰੱਖਣ ਹਾਰ
1: ਜਿਸਿਓ ਪ੍ਰੀਤਨ ਕਰੇ ਗਵਾਰ
0: ਜਾਪੀ ਸੇਵਾ ਨਵ ਨਿਤ ਪਾਵੇ
1: ਤਾਸਿਓ ਮੂੜਾ ਮਨ ਨਹੀਂ ਲਾਵੇ
0: ਜੋ ਠਾਕੁਰ ਸਭ ਸਦਾ ਹਜੂਰੇ
1: ਤਾਕੋ ਅੰਧਾ ਜਾਣਤ ਦੂਰੇ
0: ਜਾਪੀ ਟਹਿਲ ਪਾਵੇ ਦਰਗਾਹ ਮਾਨ
1: ਸਹਿ ਬਸਾਰੇ ਮੁਗਦਾ ਜਾਨ
0: ਸਦਾ ਸਦਾ ਇਹ ਭੂਲਣ ਹਾਰ
1: ਨਾਨਕ ਰੱਖਣ ਹਾਰ ਅਪਾਰ
0: ਰਤਨ ਤਿਆਗ ਕੌਡੀ ਸੰਗ ਰਚੈ
1: ਸਾਚ ਛੋੜ ਝੂਠ ਸੰਗ ਮਚੈ
0: ਜੋ ਛੱਡਣਾ ਸੋ ਅਸਥਿਰ ਕਰ ਮਾਨੈ
1: ਜੋ ਹੋਵਨ ਸੋ ਦੂਰ ਪਰਾਨੈ
0: ਛੋਟ ਜਾਏ ਤਿਸ ਕਾ ਸ਼ਰਮ ਕਰੈ
1: ਸੰਗ ਸਹਾਈ ਤਿਸ ਪਰ ਹਰੈ
0: ਚੰਦਨ ਲੇਪ ਉਤਾਰੈ ਧੋਏ
1: ਕਰ ਤਪ ਪ੍ਰੀਤ ਭਸਮ ਸੰਗ ਹੋਏ
0: ਅੰਧ ਕੂਪ ਮੈਂ ਪਤਿਤ ਬਿਕਰਾਲ
1: ਨਾਨਕ ਕਾਢ ਲਿਓ ਪ੍ਰਭ ਦਿਆਲ
0: ਕਰਤੂਤ ਪਸ਼ੂ ਕੀ ਮਾਨਸ ਜਾਤ
1: ਲੋਕ ਵਿਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ
1: ਸ਼ਬਸ਼ ਨਾਹੀ ਕਛ ਕਰੇ ਛਪਾਇਆ
0: ਬਾਹਰ ਗਿਆਨ ਧਿਆਨ ਇਸ਼ਨਾਨ
1: ਅੰਤਰ ਵਿਆਪੈ ਲੋਪ ਸਮਾਨ
0: ਅੰਤਰ ਅਗਨ ਬਾਹਰ ਤਨ ਸਵਾਹ
1: ਗਲ ਪਾਥਰ ਕੈਸੇ ਤਰੇ ਅਥਾਹ
0: ਜਾਂ ਕਹਿ ਅੰਤਰ ਬਸੈ ਪ੍ਰਭ ਆਪ
1: ਨਾਨਕ ਤੇਜਨ ਸਹਿਰ ਸਮਾਜ
0: ਸੁਣ ਅੰਧਾ ਕੈਸੇ ਮਾਰ मार्ग पावै
1: कर गए लहो ओढ़ निभावै
0: कहां बुझारत बूझै डोरा
1: जिस कहिया तो समझै पूरा
0: कहां बिशन पद गावै गोंग
1: यतन करै तो भी सुर भंग
0: पिंगल पर्वत पर भवन
1: नहीं होत उहा उस गमन
0: करतार करना मैं दीन बेनती करै
1: नानक तुम्हारी कृपा तरै
0: संग सहाई सो आवै न चीत
1: जो बराई ता स्यों प्रीत
0: बलुआ के गृह भीतर बसै
1: अंत केल माया रंग रसै
0: गृह कर्मा ने मन प्रतीत
1: काल न आवै मूढ़े चीत
0: बैर विरोध काम क्रोध मोह
1: झूठ विकार महा लोभ त्रोह
0: क्याहु जुगत बिहाने कई जन्म
1: नानक राख लिहो अपन कर कर्म
0: तू ठाकुर तुम पै अरदास
1: जीव पिंड सब तेरी रास
0: तुम मात पिता हम बारक तेरे
1: तुम्हारी कृपा में सुख घनेरे
0: कोई न जाने तुमरा अंत
1: ऊचे ते ऊचा भगवंत
0: सगल समग्री तुमरे सूत्र धारी
1: तुमते होए सो आज्ञाकारी
0: तुमरी गत मित तुम ही जानी
1: नानक दास सदा कुर्बानी श्लोक
0: दिन हर प्रभ छोड़ कै लागे आन सवाई
1: नानक कहूं नसी जई बिन नामे पत जाए अष्टपदी
0: दस वसूले पाछे पावे
1: एक वस्त कारण बिखो टकवावे
0: एक पीना दे दस पी हिरले
1: दो मूड़ा को कहा करे
0: जिस ठाकुर से ना ही चारा
1: ताको कीजे सद नमस्कार
0: जाके मन लगा प्रमीठा
1: सर्व सुखता हु मन बुठा
0: जिस जन अपना हुक्म मनाया
1: सर्व सोक नानक तिन पाया
0: अगंत शाह अपनी दे रास
1: आत पीत बरते अनंत उलास
0: अपनी ईमान कश बहो शाह होले
1: अज्ञानी मन रोस करे
0: अपनी प्रतीत आप ही गोवे
1: और उसका विश्वास न होवे
0: बसते सागे रखे
1: की आज्ञा मन ने मथ
0: उसते चौगन करे निहाल
1: नानक साहिब सदा दयाल
0: अनक भांत माया के हित
1: सरपर होवत जान अनेत
0: बिरख की छाया से रंग लावे
1: ओ बिन सह ओ मन पछतावे
0: जो दिस सो चालन हार
1: लपट रहे होता अंधे अंधार
0: कटाऊ से जो लावे नेह
1: ताको हाथ न आवे के
0: मन हर के नाम की प्रिय सुखदाई
1: कर कृपा नानक आप ले लाई
0: मिथ्या तन धन कुटुंब सुपाया
1: मिथ्या हो मैं ममता माया
0: मिथ्या राज जोगन धन माल
1: मिथ्या काम क्रोध विकराल
0: मिथ्या रथ हस्ती असु वस्त्रा
1: मिथ्या रंग संग माया पेक हस्ता
0: मिथ्या त्रो मोह अभिमान
1: मिथ्या आपस ऊपर करत गुमान
0: सिर भक्त साध की शरण
1: नानक जप जप जीवै हर के चरण
0: मिथ्या श्रवण पर निंदा सुनहे
1: मिथ्या हस्त पर दर्प को हिरे
0: मिथ्या नेत्र पेकत पात्रया रूपाद
1: मिथ्या रसना भोजन अनस्वाद
0: मिथ्या जन्म पर विकार को तावहे
1: मिथ्या मन पर लोभ लबावे
0: मिथ्या तन ही पर उपकारा
1: मिथ्या बास लेत विकारा
0: बिन बूझे मिथ्या सब भये
1: सफल दे नानक हर हर नाम लये
0: बिरथी साख की आर जा
1: साच बिना कह होत सुचा
0: बिरथा नाम बिना तर अंध
1: मुखे आवतता कह दुर्गंध
0: बिर सिमरन दिन रैन बिरथा विहाए
1: एक बिना ज्यों खेती जाए
0: गोविंद भजन बिन बिरथे सब काम
1: कृपन के निरार्थ दाम
0: धन तन तेजन दे कट बस्यो हर नाऊ
1: नानक ताके बल बल जाओ
0: रहते अवर कश अवर कमावत
1: मन ही प्रीत मुखों गंड लावत
0: जन नहार प्रभु प्रवीन
1: बाहर पीक न काहू भीन
0: अवर उपदेश है आप न करे
1: आवत जावत जन मैं मरे
0: जिसके अंतर बसे प्रभाप
1: इसकी सीख तरह संसार
0: जो तुम भाने तिन प्रभ जाता
1: नानक निजन चरण पराता
0: करो बेनती पार ब्रह्म सब जाने
1: अपना किया आपे मन
0: आपे आप आप करतन बेरा
1: किसे दूर जनावत किसे बुझावत नेरा
0: पाप सियान सकल ते रहत
1: सब कछ जाने या तमकी राहत
0: जिस भावै तिस लये लड़ लाए
1: शांत नंतर रहा समाए
0: सो सेवक जिस कृपा करी
1: निमक निमक जपन

0: ਰਾਸ਼ਟਰਪਤੀ
1: ਜੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ
0: ਜਿਸ ਠਾਕੁਰ ਕੋ ਰਖ ਮਨ ਮਾਹੇ
1: ਜੇ ਪ੍ਰਸਾਦ ਸੁਗੰਧਿਤ ਤਨ ਲਾਵਹੇ
0: ਜਿਸ ਕੋ ਸਿਮਰਤ ਪਰਮਗਤ ਪਾਵੇ
1: ਜੇ ਪ੍ਰਸਾਦ ਬਸੇ ਸੁਖ ਮੰਦਰ
0: ਜਿਸੈ ਧਿਆਇ ਸਦਾ ਮਨ ਅੰਦਰ
1: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
0: ਆਠ ਪਹਿਰ ਸਿਮਰੋ ਤਿਸ ਰਸਨਾ
1: ਜੇ ਪ੍ਰਸਾਦ ਰੰਗ ਰਸ ਭੋਗ
0: ਨਾਨਕ ਸਦਾ ਧਿਆਈਐ ਧਿਆਨ ਜੋਗ
1: ਜੇ ਪ੍ਰਸਾਦ ਪਾਠ ਪਟੰਬਰ ਹੰਡਾਵਹੇ
0: ਜਿਸੈ ਤਿਆਗਤ ਅਵਰ ਲੁਭਾਵੇ
1: ਜੇ ਪ੍ਰਸਾਦ ਸੁਖ ਸੇਜ ਸੋਈ ਜੈ
0: ਮਨ ਆਠ ਪਹਿਰ ਤਾਕ ਦਸ ਕਵੀ ਜੈ
1: ਜੇ ਪ੍ਰਸਾਦ ਤੁਲ ਸਭ ਕੋ ਮਾਨੈ
0: ਮੁਖਤਾ ਕੋ ਜਸ ਰਸਨ ਬਖਾਨੈ
1: ਜੇ ਪ੍ਰਸਾਦ ਤੇਰੋ ਰਹਿਤਾ ਧਰਮ
0: ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
1: ਰੱਬ ਦੀ ਜਪਤ ਦਰਗਾਹ ਮਾਨ ਪਾਵਹੇ
0: ਨਾਨਕ ਪਤ ਸੇ ਤੀ ਕਰ ਜਾਵੇ
1: ਜੇ ਪ੍ਰਸਾਦ ਅਰੋ ਕੰਚਨ ਦੇਹੀ
0: ਬਿਬਲਾ ਬੁੱਤ ਸਰਾਮ ਸਨੇਹੀ
1: ਜੇ ਪ੍ਰਸਾਦ ਤੇਰਾ ਓਲਾ ਰਹਿਤ
0: ਮਨ ਸੁਖ ਪਾਵੇ ਹਰ ਹਰ ਜਸ ਕਹਿਤ
1: ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ
0: ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ
1: ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ
0: ਮਨ ਸਾਹ ਸਾਹ ਸਿਮਰੋ ਪ੍ਰਭ ਵਿੱਚ
1: ਜੇ ਪ੍ਰਸਾਦ ਪਾਈ ਦੁਰਲਭ ਦੇਹੇ
0: ਨਾਨਕ ਤਾਕੀ ਭਗਤ ਕਰੇ
1: ਜੇ ਪ੍ਰਸਾਦ ਅਭੂਖਨ ਪਹਿਰੀਜੈ
0: ਮਨ ਤਿਸ ਸਿਮਰਤ ਕਿਉਂ ਆਲਸ ਕੀਜੈ
1: ਜੇ ਪ੍ਰਸਾਦ ਸਵਾਰੀ
0: ਮਨ ਤਿਸ ਪ੍ਰਭ ਕੋ ਕਭੂ ਨਾ ਵਿਸਾਰੀ
1: ਜੇ ਪ੍ਰਸਾਦ ਬਾਗ ਮਿਲਕ ਧਨਾ
0: ਰਾਗ ਪ੍ਰੇ ਪ੍ਰਭ ਆਪਣੇ ਮਨਾ
1: ਜਿਨ ਤੇਰੀ ਮਨ ਬੰਤ ਬਣਾਈ
0: ਉਠਤ ਬੈਠ ਸਤਿ ਸਹਿ ਧਿਆਈ
1: ਇਸੇ ਧਿਆਈ ਜੋ ਏਕ ਲਖੈ
0: ਨਿਹਾਂ ਉਹਾਂ ਨਾਨਕ ਤੇ ਰੱਖੈ
1: ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ
0: ਮਨ ਆਠ ਪਹਿਰ ਕਰ ਤਿਸਕਾ ਧਿਆਨ
1: ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ
0: ਇਸ ਪ੍ਰਭ ਕੋ ਸਾਸ ਸਾਸ ਤਾਰੀ
1: ਜੇ ਪ੍ਰਸਾਦ ਤੇਰਾ ਸੁੰਦਰ ਰੂਪ
0: ਸੋ ਪ੍ਰਭ ਸਿਮਰੋ ਸਦਾ ਅਨੂਪ
1: ਜੇ ਪ੍ਰਸਾਦ ਤੇਰੀ ਨੀਕੀ ਜਾਤ
0: ਸੋ ਪ੍ਰਭ ਸਿਮਰ ਸਦਾ ਦਿਨ ਰਾਤ
1: ਜੇ ਪ੍ਰਸਾਦ ਤੇਰੀ ਪਤ ਰਹੈ
0: ਗੁਰ ਪ੍ਰਸਾਦ ਨਾਨਕ ਜਸ ਕਹੈ
1: ਜੇ ਪ੍ਰਸਾਦ ਸੁਨਹੀ ਕਰਨ ਨਾਦ
0: ਜੇ ਪ੍ਰਸਾਦ ਭੇਖਿਆ ਬਿਸਮਾਦ
1: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ
0: ਜੇ ਪ੍ਰਸਾਦ ਸੁਖ ਸਹਿਜੇ ਵਸਨਾ
1: ਜੇ ਪ੍ਰਸਾਦ ਹਸਤ ਕਰ ਚਲਹੇ
0: ਜੇ ਪ੍ਰਸਾਦ ਸੰਪੂਰਨ ਫਲੈ
1: ਜੇ ਪ੍ਰਸਾਦ ਪਰਮਗਤ ਪਾਵਹੇ
0: ਜੇ ਪ੍ਰਸਾਦ ਸੁਖ ਸਹਿ ਸਮਾਵੇ
1: ਐਸਾ ਪ੍ਰਭ ਤਿਆਗ ਬਰਕਤ ਲਾਗੋ
0: ਗੁਰ ਪ੍ਰਸਾਦ ਨਾਨਕ ਮਨ ਜਾਗੋ
1: ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ
0: ਇਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ
1: ਜੇ ਪ੍ਰਸਾਦ ਤੇਰਾ ਪ੍ਰਤਾਪ
0: ਜੇ ਮਨ ਮੂੜ ਤੂੰ ਤਾਕੋ ਜਾਪ
1: ਜੇ ਪ੍ਰਸਾਦ ਤੇਰੇ ਕਾਰਜ ਪੂਰੇ
0: ਇਸੇ ਜਾਨ ਮਨ ਸਦਾ ਹਰੂਰੇ
1: ਜੇ ਪ੍ਰਸਾਦ ਤੂੰ ਪਾਵੇ ਸਾਚ
0: ਜੇ ਮਨ ਮੇਰੇ ਤੂੰ ਤਾਂ ਸਿਓ ਰਾਜ
1: ਜੇ ਪ੍ਰਸਾਦ ਸਭ ਕੀ ਗਤ ਹੋਏ
0: ਨਾਨਕ ਜਾਪ ਜਪੈ ਜਪ ਸੋਏ
1: ਆਪ ਜਪਾਈ ਜਪੈ ਸੋਨਾ
0: ਆਪ ਗਵਾਏ ਸੋ ਹਰ ਗੁਣ ਗਾਓ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
0: ਪ੍ਰਭ ਦਇਆ ਤੇ ਕਮਲ ਵਿਗਾਸ
1: ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ
0: ਪ੍ਰਭ ਦਇਆ ਤੇ ਮਤੂਤਮ ਹੋਏ
1: ਸਰਬ ਨਿਧਾਨ ਪ੍ਰਭ ਤੇਰੀ ਮਾਇਆ
0: ਆਪੋ ਕਛੁ ਨ ਕਿਨਹੂ ਲਿਆ
1: ਜਿਤ ਜਿਤ ਲਾਭ ਹੋ ਤਿਤ ਲੱਗੇ ਹਰਨਾਥ
0: ਨਾਨਕ ਹਿਨ ਕੈ ਕਛੁ ਨਹਾਥ ਸਲੋਕ
1: ਅਗਮ ਅਗਾਦ ਪਾਰ ਬ੍ਰਹਮ ਸੋਏ ਜੋ ਜੋ ਕਹਿ ਸਮੁਖਤਾ ਹੋਏ
0: ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ
1: ਸਾਧ ਕਾ ਸੰਗ ਮੁਖ ਉਜਲ ਹੋਤ
0: ਸਾਧ ਸੰਗ ਮਲ ਸਗਲੀ ਖੋਤ
1: ਸਾਧ ਕਾ ਸੰਗ ਮਿਟੈ ਅਭਿਮਾਨ
0: ਸਾਧ ਕਾ ਸੰਗ ਪ੍ਰਗਟੈ ਸੁਗਿਆਨ
1: ਸਾਧ ਕਾ ਸੰਗ ਬੁਝੈ ਪ੍ਰਭ ਨੇਰਾ
0: ਸਾਧ ਸੰਗ ਸਭ ਹੋਤ ਨਬੇਰਾ
1: ਸਾਧ ਕਾ ਸੰਗ ਪਾਏ ਨਾਮ ਰਤਨ
0: ਸਾਧ ਕਾ ਸੰਗ ਏਕੋ ਉਪਰ ਜਤਨ
1: ਸਾਧ ਕੀ ਮਹਿਮਾ ਵਰਨੈ ਕੌਣ ਪੁਰਾਨੀ
0: ਨਾਨਕ ਸਾਧ ਕੀ ਸੋਭਾ ਪ੍ਰਭ ਮਹਿ ਸਮਾਨੀ
1: ਸਾਧ ਕਾ ਸੰਗ ਅਗੋਚਰ ਮਿਲੈ
0: ਸਾਧ ਕਾ ਸੰਗ ਸਦਾ ਪ੍ਰਫੁੱਲੈ
1: ਸਾਧ ਕਾ ਸੰਗ ਆਵੈ ਬਸ ਪੰਚਾ
0: ਸਾਧ ਸੰਗ ਅੰਮ੍ਰਿਤ ਰਸ ਪੁੰਚਾ
1: ਸਾਧ ਸੰਗ ਹੋਏ ਸਭ ਕੀ ਰੇਨ
0: ਸਾਧ ਕਾ ਸੰਗ ਮਨੋਹਰ ਬੈਨ
1: ਸਾਧ ਕਾ ਸੰਗ ਨਾ ਕਤ ਹੂੰ ਧਾਵੈ
0: ਸਾਧ ਸੰਗ ਅਸਤਿਤ ਮਨ ਪਾਵੈ
1: ਸਾਧ ਕਾ ਸੰਗ ਮਾਇਆ ਤੇ ਭਿੰਨ
0: ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
1: ਸਾਧ ਸੰਗ ਦੁਸ਼ਮਨ ਸਭ ਮੀਤ
0: ਸਾਧੂ ਕਾ ਸੰਗ ਮਹਾ ਪੁਨੀਤ
1: ਸਾਧ ਸੰਗ ਕਿਸੋ ਨੀ ਬੈਰ
0: ਸਾਧ ਕਾ ਸੰਗ ਨਾ ਵੀਗਾ ਪੈਰ
1: ਸਾਧ ਕਾ ਸੰਗ ਨਾ ਹੀ ਕੋ ਮੰਦਾ
0: ਸਾਧ ਸੰਗ ਜਾਣੈ ਪਰਮਾਨੰਦਾ
1: ਸਾਧ ਕਾ ਸੰਗ ਨਾ ਹੀ ਹੋਂ ਤਾਪ
0: ਸਾਧ ਕਾ ਸੰਗ ਤਾਂ ਜੈਸਾ ਵਿਆਪ
1: ਆਪੇ ਜਾਣੈ ਸਾਧ ਪੜਾਈ
0: ਨਾਨਕ ਸਾਧ ਪ੍ਰਭੂ ਬਣਿਆਈ
1: ਸਾਧ ਕਾ ਸੰਗ ਨਾ ਕਭ ਹੂੰ ਧਾਵੈ
0: ਸਾਧ ਕਾ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹੈ
0: ਸਾਧੂ ਕਾ ਸੰਗ ਅਜਰ ਸਹੈ
1: ਸਾਧ ਕਾ ਸੰਗ ਬਸੈ ਥਾਨ ਉੱਚੈ
0: ਸਾਧੂ ਕਾ ਸੰਗ ਮਹਿਰ ਪਹੁੰਚੈ
1: ਸਾਧ ਕਾ ਸੰਗ ਦ੍ਰਿੜੈ ਸਭ ਧਰਮ
0: ਸਾਧ ਕਾ ਸੰਗ ਕੇਵਲ ਪਾਰ ਬ੍ਰਹਮ
1: ਸਾਧ ਕਾ ਸੰਗ ਪਾਏ ਨਾਮ ਨਿਧਾਨ
0: ਨਾਨਕ ਸਾਧੂ ਕੇ ਕੁਰਬਾਨ
1: ਸਾਧ ਕਾ ਸੰਗ ਸਭ ਕੁਲ ਉਧਾਰੈ
0: ਸਾਧ ਸੰਗ ਸਾਧਨ ਮੀਤ ਕੁਟੰਬ ਨਿਸਤਾਰੈ
1: ਸਾਧੂ ਕਾ ਸੰਗ ਸੋ ਧਨ ਪਾਵੈ
0: ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ
0: ਸਾਧ ਕਾ ਸੰਗ ਸੋ ਬਾਸੁਰ ਦੇਵਾ
1: ਸਾਧੂ ਕਾ ਸੰਗ ਪਾਪ ਪਲਾਇਨ
0: ਸਾਧ ਸੰਗ ਅੰਮ੍ਰਿਤ ਗੁਣ ਗਾਇਨ
1: ਸਾਧ ਕਾ ਸੰਗ ਸਰਬ ਥਾਨ ਗਮ
0: ਨਾਨਕ ਸਾਧ ਕਾ ਸੰਗ ਸਗਲ ਜਨਮ
1: ਸਾਧ ਕਾ ਸੰਗ ਨਹੀਂ ਕਸ਼ਕਾਲ
0: ਦਰਸ਼ਨ ਭੇਟ ਹੋ ਤਨਹਾਲ
1: ਸਾਧ ਕਾ ਸੰਗ ਕਲੂਖਤ ਹਰੈ
0: ਸਾਧ ਕਾ ਸੰਗ ਨਰਕ ਪਰ ਹਰੈ
1: ਸਾਧ ਕਾ ਸੰਗ ਇਹਾਂ ਉਹਾਂ ਸੁਹੇਲਾ
0: ਸਾਧ ਸੰਗ ਵਿਸ਼ਵਤ ਹਰ ਮੇਲਾ
1: ਜੋ ਇੱਛਾ ਸੋ ਹੀ ਫਲ ਪਾਵੈ
0: ਸਾਧ ਕਾ ਸੰਗ ਨਾ ਬਿਰਥਾ ਜਾਵੇ
1: ਪਾਰ ਬ੍ਰਹਮ ਸਾਧ ਰਿਤ ਬਸੈ
0: ਨਾਨਕ ਕੁਦਰੈ ਸਾਧ ਸੁਣ ਰਸੈ
1: ਸਾਧ ਕਾ ਸੰਗ ਸੁਣੋ ਹਰ ਨਾਉ
0: ਸਾਧ ਸੰਗ ਹਰ ਕੇ ਗੁਣ ਗਾਓ
1: ਸਾਧ ਕਾ ਸੰਗ ਨਾ ਮਨ ਤੇ ਬਿਸਰੈ
0: ਸਾਧ ਸੰਗ ਸਰ ਪਰਮੇਸ਼ਰੈ
1: ਸਾਧ ਕਾ ਸੰਗ ਲੱਗੈ ਪ੍ਰਭ ਮੀਠਾ
0: ਸਾਧੂ ਕਾ ਸੰਗ ਘਰਗੜ ਦੀਠਾ
1: ਸਾਧ ਸੰਗ ਭਏ ਆਗਿਆਕਾਰੀ
0: ਸਾਧ ਸੰਗਤ ਭਈ ਹਮਾਰੀ
1: ਸਾਧ ਕਾ ਸੰਗ ਮਿਟੇ ਸਭ ਰੋਗ
0: ਨਾਨਕ ਸਾਧ ਭੇਟੇ ਸੰਜੋਗ
1: ਸਾਧ ਕੀ ਮਹਿਮਾ ਵੇਦ ਨਾ ਜਾਣੈ ਹੈ
0: ਜਿਤਾ ਸੁਣੈ ਤਿਤਾ ਬਖਿਆਨੈ
1: ਸਾਧ ਕੀ ਉਪਮਾ ਤੇਹ ਗੁਣ ਤੇ ਦੂਰ
0: ਸਾਧ ਕੀ ਉਪਮਾ ਰਹੀ ਭਰਪੂਰ
1: ਸਾਧ ਕੀ ਸੋਭਾ ਕਾ ਨਾਹੀ ਅੰਤ
0: ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਊਚ ਤੇ ਉੱਚੀ
0: ਸਾਧ ਕੀ ਸੋਭਾ ਮੂਚ ਤੇ ਮੂਚੀ
1: ਸਾਧ ਕੀ ਸੋਭਾ ਸਾਧ ਬਨਾਈ
0: ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਲੋਕ
1: ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਭੇਖੈ
0: ਕਸ ਬਿਨ ਕੋਏ
1: ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ
0: ਅਸ਼ਟਪਦੀ
1: ਬ੍ਰਹਮ ਗਿਆਨੀ ਸਦਾ ਨਿਰਲੇਪ
0: ਜੈਸੇ ਜਲ जल में कमल लेप।
1: ब्रह्म ज्ञानी सदा निर्दोख,
0: जैसे सूर सर्व को सुख।
1: ब्रह्म ज्ञानी के दृष्ट समान,
0: जैसे राज रंक को लगे तुल पवान।
1: ब्रह्म ज्ञानी के धीर एक,
0: ज्यो बसदा को खुद को चिंदन ले।
1: ब्रह्म ज्ञानी का यह गुनाओ,
0: नानक ज्यो भाव का सह स्वभाव।
1: ब्रह्म ज्ञानी निर्मल ते निर्मला,
0: जैसे मैल न लगे जला।
1: ब्रह्म ज्ञानी के मन होए प्रकाश,
0: जैसे तर ऊपर आकाश।
1: ब्रह्म ज्ञानी के मित्र सत्र समान,
0: ब्रह्म ज्ञानी के नहीं अभिमान।
1: ब्रह्म ज्ञानी ऊंचते ऊंचा,
0: मन अपने है सबते नीचा।
1: ब्रह्म ज्ञानी से जन भये,
0: नानक जन प्रभु आप करे।
1: ब्रह्म ज्ञानी सगल किरीना,
0: आत्म रस ब्रह्म ज्ञानी चीना।
1: ब्रह्म ज्ञानी की सब ऊपर माया,
0: ब्रह्म ज्ञानी ते कछ बुरा न भया।
1: ब्रह्म ज्ञानी सदा समदर्शी,
0: ब्रह्म ज्ञानी की दृष्ट अमृत वर्षी।
1: ब्रह्म ज्ञानी बंधन ते मुक्ता,
0: ब्रह्म ज्ञानी की निर्मल जुगता।
1: ब्रह्म ज्ञानी का भोजन ज्ञान,
0: नानक ब्रह्म ज्ञानी का ब्रह्म ध्यान।
1: ब्रह्म ज्ञानी एक उपरयास,
0: ब्रह्म ज्ञानी का नहीं विनाश।
1: ब्रह्म ज्ञानी का गरीबी समाहा,
0: ब्रह्म ज्ञानी परोपकार उमाहा।
1: ब्रह्म ज्ञानी का नाही धंधा,
0: ब्रह्म ज्ञानी दे तावत बंदा।
1: ब्रह्म ज्ञानी का होय सुफला,
0: ब्रह्म ज्ञानी सुफल फला।
1: ब्रह्म ज्ञानी संग सगल उदार,
0: नानक ब्रह्म ज्ञानी जप सगल संसार।
1: ब्रह्म ज्ञानी का एक रंग,
0: ब्रह्म ज्ञानी का बसे प्रभ संग।
1: ब्रह्म ज्ञानी का नाम आधार,
0: ब्रह्म ज्ञानी का नाम परवार।
1: ब्रह्म ज्ञानी सदा सद जागत,
0: ब्रह्म ज्ञानी अंगुद त्यागत।
1: ब्रह्म ज्ञानी के मन परमानंद,
0: ब्रह्म ज्ञानी के कर सदा आनंद।
1: ब्रह्म ज्ञानी सुख सहज निवास,
0: नानक ब्रह्म ज्ञानी का नहीं विनाश।
1: ब्रह्म ज्ञानी ब्रह्म का विता,
0: ब्रह्म ज्ञानी एक संहिता।
1: ब्रह्म ज्ञानी का होय अचिंत,
0: ब्रह्म ज्ञानी का निर्मल मंत्र।
1: ब्रह्म ज्ञानी जिस करे प्रभ आप,
0: ब्रह्म ज्ञानी का बड़ प्रताप।
1: ब्रह्म ज्ञानी का दर्श बट भागी पाई है,
0: ब्रह्म ज्ञानी को बल बल जाइए।
1: ब्रह्म ज्ञानी को खोजे है महेश्वर,
0: नानक ब्रह्म ज्ञानी आप परमेश्वर।
1: ब्रह्म ज्ञानी की कीमत नाहे,
0: ब्रह्म ज्ञानी के सगलवान माहे।
1: ब्रह्म ज्ञानी का कौन जाने थे,
0: ब्रह्म ज्ञानी को सदा देश।
1: ब्रह्म ज्ञानी का कथिया न जाए अदाखर,
0: ब्रह्म ज्ञानी सर्व का ठाकुर।
1: ब्रह्म ज्ञानी कीमत कौन बखाना,
0: ब्रह्म ज्ञानी की कर ब्रह्म ज्ञानी जाने।
1: ब्रह्म ज्ञानी का अंत न पार,
0: नानक ब्रह्म ज्ञानी को सदा नमस्कार।
1: ब्रह्म ज्ञानी सब श्रेष्ठ का करता,
0: ब्रह्म ज्ञानी सब जीव है नहीं मरता।
1: ब्रह्म ज्ञानी मुक्त जुगत जी का दाता,
0: ब्रह्म ज्ञानी पूर्ण पुरुष विधाता।
1: ब्रह्म ज्ञानी अनाथ का नाथ,
0: ब्रह्म ज्ञानी का सब ऊपर हाथ।
1: ब्रह्म ज्ञानी का सकल आकार,
0: ब्रह्म ज्ञानी आप निरंकार।
1: ब्रह्म ज्ञानी की शोभा ब्रह्म ज्ञानी बनी,
0: नानक ब्रह्म ज्ञानी सर्व का तनी। श्लोक
1: और धारै जो अंतर नाम, सर्व में देखै भगवान। निमक निमक
0: ठाकुर नमस्कार, नानक ओह अपरस सगल निस्तार।
1: मिथ्या नाही रसना परस,
0: मन में प्रीत नरंजन दर्स।
1: कर्त्रिया रूप न देखे नेत्र,
0: साधक टहल संत संग हेत।
1: कर्णन सुने काहू की निंदा,
0: सत्य जाने आप को मंदा।
1: और प्रसाद विख्या पर हर है,
0: मन की वासना मन ते टरे।
1: इंद्री जत पंच दोख ते रहत,
0: नानक कोट मदे को ऐसा परस।
1: वैष्णो सो जिस ऊपर सो प्रसन्न,
0: विष्ण की माया ते हुए भिन्न।
1: कर्म कर्त हो वह ने कर्म,
0: इस वैष्णो का निर्मल धर्म।
1: काहू फल की इच्छा नहीं बंचे,
0: केवल भगत कीर्तन संग रचे।
1: मन तन अंतर सिमरन गोपाल,
0: सब ऊपर हो वत कृपाल।
1: आप दृढ़ अबरह नाम जपावे,
0: नानक हो वैष्णो परम गत पावे।
1: भगवती भगवंत भगत का रंग,
0: सगल त्याग दुष्ट का संग।
1: मन से बिन सह सगला परम,
0: कर पूजे सगल पार ब्रह्म।
1: साध संग पापा मल खोवे,
0: इस भगवती की मत उत्तम होवे।
1: भगवंत की टहल करे नित नीत,
0: मन तन अर्पे विष्ण प्रीत।
1: हर के चरण हृदय बसावे,
0: नानक ऐसा भगवती भगवंत को पावे।
1: सो पंडित जो मन प्रबुद,
0: राम नाम आत्म सुध।
1: राम नाम सार रस पीवे,
0: उस पंडित के उपदेश जग जीवे।
1: हर की कथा हृदय बसावे,
0: सो पंडित फिर जो नयावे।
1: वेद पुराण सिमरत बूझे मूल,
0: सुख मैं जाने स्थूल।
1: वरना को दे उपदेश,
0: नानक उस पंडित को सदा देश।
1: बीज मंत्र सर को ज्ञान,
0: जो वरना में जपे को नाम।
1: जो जो जपे तिसकी गत होए,
0: सा संग पावे जन कोए।
1: कर कृपा अंतर उरता है,
0: बस प्रेत मुक्त पात्र को उतारे।
1: सर्व रोग का औखद नाम,
0: कल्याण रूप मंगल गुण गाम।
1: काहू जुगत कित न पाइया धर्म,
0: नानक तिस मिले जिस लिखिया तुर कर्म।
1: जिसके मन पार ब्रह्म का निवास,
0: जिसका नाम सत राम दास।
1: आत्म राम किस नदरी आया,
0: दास संतन पाए तिन पाया।
1: सदा निकट निकट हर जान,
0: सो दास दरगाह परवान।
1: अपने दास को आप कृपा करे,
0: जिस दास को सब सोजी परे।
1: सगल संग आत्म उदास,
0: ऐसी जुगत नानक राम दास।
1: रब की आज्ञा आत्म हितावे,
0: जीवन मुक्त सो कहावे।
1: ऐसा हक तैसा उस होग,
0: सदा अनंत नहीं वियोग।
1: ऐसा स्वर्ण तैसी उस माटी,
0: ऐसा अमृत तैसी बिखाटी।
1: ऐसा मान तैसा अभिमान,
0: ऐसा रंग तैसा राजान।
1: जो बरताये साई जुगत,
0: नानको पुरख कहिए जीवन मुक्त।
1: पार ब्रह्म के सगले ठाओ,
0: जित जित कर रखे तैसा तिन नाम।
1: आपे करन करावन जोग,
0: भावे सोई पुन होग।
1: असरियो आप होए अंत तरंग,
0: लख न जाहे पार ब्रह्म के रंग।
1: जैसी मत दे तैसा प्रकाश,
0: पार ब्रह्म करता अविनाश।
1: सदा सदा सदा दयाल,
0: सिमर सिमर नानक पहे निहाल। श्लोक
1: उस्त करे अनेक जन, अंत न पारावार।
0: नानक रचना प्रभ रची, बहु विद्यनक परकार। अष्टपदी
1: कई कोट होए ਪੁਜਾਰੀ
0: ਕਈ ਕੋਟ ਆਚਾਰ ਵਿਵਹਾਰੀ
1: ਕਈ ਕੋਟ ਭਏ ਤੀਰਥ ਵਾਸੀ
0: ਕਈ ਕੋਟ ਬਨ ਪ੍ਰਮੈ ਉਦਾਸੀ
1: ਕਈ ਕੋਟ ਬੀਰ ਕੇ ਸਰੋਤੇ
0: ਕਈ ਕੋਟ ਤਪੀਸਰ ਹੋਤੇ
1: ਕਈ ਕੋਟ ਆਤਮ ਧਿਆਨ ਧਾਰੇ
0: ਕਈ ਕੋਟ ਕਵ ਕਾਵ ਵਿਚਾਰੇ
1: ਕਈ ਕੋਟ ਨਵਤਨ ਨਾਮ ਧਿਆਵਹੇ
0: ਨਾਨਕ ਕਰਤੇ ਕਾ ਅੰਤ ਨ ਪਾਵੇ
1: ਕਈ ਕੋਟ ਭਏ ਅਭਿਮਾਨੀ
0: ਕਈ ਕੋਟ ਅੰਧ ਅਗਿਆਨੀ
1: ਕਈ ਕੋਟ ਕਿਰਪਨ ਕਠੋਰ
0: ਕਈ ਕੋਟ ਅਭਿਗ ਆਤਮ ਨੇ ਕੋ
1: ਕਈ ਕੋਟ ਪਰ ਦਰਬ ਕੋ ਹਿਰਹੇ
0: ਕਈ ਕੋਟ ਪਰ ਦੁਖ ਨਾ ਕਰੇ
1: ਕਈ ਕੋਟ ਮਾਇਆ ਸ਼ਰਮ ਮਾਹੇ
0: ਕਈ ਕੋਟ ਪਰ ਦੇਸ਼ ਭਰਮਾ ਹੈ
1: ਜਿਤ ਜਿਤ ਲਾਭ ਹੋਤੇ ਤਿਤ ਲਗਣਾ
0: ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
1: ਕਈ ਕੋਟ ਸਿੱਧ ਜਤੀ ਜੋਗੀ
0: ਕਈ ਕੋਟ ਰਾਜੇ ਰਸ ਭੋਗੀ
1: ਕਈ ਕੋਟ ਪੰਖੀ ਸਰਪ ਉਪਾਏ
0: ਕਈ ਕੋਟ ਪਾਤਰ ਬਿਰਖ ਨਿਪਜਾਏ
1: ਕਈ ਕੋਟ ਪਵਨ ਪਾਣੀ ਦਾ ਸੰਤਰ
0: ਕਈ ਕੋਟ ਦੇਸ਼ ਭੂ ਮੰਡਲ
1: ਕਈ ਕੋਟ ਸਸੀ ਸੂਰ ਨਖਤਰ
0: ਕਈ ਕੋਟ ਦੇਵ ਦਾਨਵ ਇੰਦਰ ਸ਼ਿਰ ਛਤਰ
1: ਸਗਲ ਸਮਗਰੀ ਆਪਣੇ ਸੂਤ ਧਾਰੈ
0: ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰ
1: ਕਈ ਕੋਟ ਰਾਜਸ ਤਾਮ ਸਾਤਕ
0: ਕਈ ਕੋਟ ਵੇਦ ਪ੍ਰਾਣ ਸਿਮਰਤ ਅਰਸ਼ਾਸ
1: ਕਈ ਕੋਟ ਕੀ ਰਤਨ ਸਮੁੰਦ
0: ਕਈ ਕੋਟ ਨਾਨਾ ਪ੍ਰਕਾਰ ਜੰਤ
1: ਕਈ ਕੋਟ ਕੀ ਏ ਚਿਰ ਜੀਵੇ
0: ਕਈ ਕੋਟ ਗਿਰੀ ਮੇਰ ਸਵਰਨ ਥੀਵੇ
1: ਕਈ ਕੋਟ ਜਖ ਕੇ ਨਿਰਪਸਾਚ
0: ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਚ
1: ਸਾਬੇ ਨੇਰਾ ਸਭ ਹੂੰ ਤੇ ਦੂਰ
0: ਨਾਨਕ ਆਪ ਲਿਪਤ ਰਿਹਾ ਭਰਪੂਰ
1: ਕਈ ਕੋਟ ਪਾਤਾਲ ਕੇ ਵਾਸੀ
0: ਕਈ ਕੋਟ ਨਰਕ ਸੁਰਗ ਨਿਵਾਸੀ
1: ਕਈ ਕੋਟ ਜਨਮ ਹੈ ਜੀਵੈ ਮਰ ਹੈ
0: ਕਈ ਕੋਟ ਬਹੁ ਜੋਨੀ ਫਿਰੈ
1: ਕਈ ਕੋਟ ਬੈਠ ਸੀ ਖਾਹੇ
0: ਕਈ ਕੋਟ ਕਾਲੇ ਤਕ ਪਾਹੇ
1: ਕਈ ਕੋਟ ਕੀ ਏ ਧਨਵੰਤ
0: ਕਈ ਕੋਟ ਮੈਂ ਚਿੰਤ
1: ਜੈ ਜੈ ਭਾਣਾ ਤਹਿ ਤਹਿ ਰਾਖੇ
0: ਨਾਨਕ ਸਭ ਕੁਛ ਪ੍ਰਭ ਕੇ ਹਾਥੇ
1: ਕਈ ਕੋਟ ਭਏ ਵੈਰਾਗੀ
0: ਰਾਮ ਨਾਮ ਸੰਗ ਤਿਨ ਲਿਵ ਲਾਗੀ
1: ਕਈ ਕੋਟ ਪ੍ਰਭ ਕੋ ਖੋਜੰਤੇ
0: ਆਤਮ ਮਹਿ ਭਾਰ ਬ੍ਰਹਮ ਲਹੰਤੇ
1: ਕਈ ਕੋਟ ਦਰਸ਼ਨ ਪ੍ਰਭਿਆਸ
0: ਜਿਨਕੋ ਮਿਲਿਓ ਪ੍ਰਭ ਵਿਨਾਸ
1: ਕਈ ਕੋਟ ਮੰਗ ਹੈ ਸਤਸੰਗ
0: ਆਪ ਬ੍ਰਹਮ ਤਿਨ ਲਾਗਾ ਰੰਗ
1: ਜਿਨਕੋ ਹੋਏ ਆਪ ਸੋ ਪ੍ਰਸੰਨ
0: ਨਾਨਕ ਤੇਜਨ ਸਦਾ ਧਨ ਧਨ
1: ਕਈ ਕੋਟ ਖਾਣੀ ਅਰਖੰਡ
0: ਕਈ ਕੋਟ ਆਕਾਸ ਬ੍ਰਹਮੰਡ
1: ਕਈ ਕੋਟ ਹੋਏ ਅਵਤਾਰ
0: ਕਈ ਜਗ ਕੀ ਨੋ ਵਿਸਥਾਰ
1: ਕਈ ਵਾਰ ਪਸਰਿਓ ਪਾਸਾਰ
0: ਸਦਾ ਇੱਕ ਇੱਕ ਅੰਕਾਰ
1: ਕਈ ਕੋਟ ਕੀਨੇ ਬਹੁ ਭਾਂਤ
0: ਪ੍ਰਭ ਮਾਹੇ ਸਮਾਤ
1: ਤਾਂ ਕਾ ਅੰਤ ਨਾ ਜਾਣੈ ਕੋਈ
0: ਆਪੇ ਆਪ ਨਾਨਕ ਪ੍ਰਭ ਸੋਏ
1: ਕਈ ਕੋਟ ਪਾਰ ਬ੍ਰਹਮ ਕੇ ਦਾਸ
0: ਜਿਨਹੋ ਵਤਿਆ ਤਨ ਪ੍ਰਗਾਸ
1: ਕਈ ਕੋਟ ਤਤ ਕੇ ਦੇਤੇ
0: ਸਦਾ ਹਰੈ ਏਕੋ ਨੇਤਰੇ
1: ਕਈ ਕੋਟ ਨਾਮ ਰਸ ਪੀਵੈ ਹੈ
0: ਅਮਰ ਭਏ ਸਦ ਸਦ ਹੀ ਜੀਵੈ
1: ਕਈ ਕੋਟ ਨਾਮ ਗੁਣ ਗਾਵਹਿ
0: ਆਤਮ ਰਸ ਸੁਖ ਸਹਿ ਸਮਾਵੈ
1: ਆਪਣੇ ਜਨ ਕੋ ਸਾਥ ਸਾਥ ਸੰਭਾਰੀ
0: ਨਾਨਕ ਏ ਪਰਮੇਸ਼ਰ ਕੇ ਪਿਆਰੇ ਸਲੋਕ
1: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਈ
0: ਨਾਨਕ ਤਿਸ ਬਲਹਾਰ ਨੇ ਜਲ ਥਲ ਮਈ ਅਲ ਸੋਏ ਅਸ਼ਟਪਦੀ
1: ਕਰਨ ਕਰਾਵਨ ਕਰਨੈ ਜੋਗ
0: ਜੋਤ ਸੁਭਾਵੈ ਸੋਈ ਹੋਗ
1: ਫਿਰ ਮੈਂ ਥਾਪ ਉਤਾਪ ਨਹਾਰਾ
0: ਅੰਤ ਨਹੀਂ ਕਿਛ ਪਾਰਾ ਵਾਰਾ
1: ਹੁਕਮੇ ਧਾਰ ਅਧਾਰ ਰਹਾਵੈ
0: ਹੁਕਮੇ ਉਪਜੈ ਹੁਕਮ ਸਮਾਵੈ
1: ਹੁਕਮੇ ਊਚ ਨੀਚ ਵਿਵਹਾਰ
0: ਹੁਕਮੇ ਅਨਕ ਰੰਗ ਪ੍ਰਕਾਰ
1: ਕਰ ਕਰ ਦਿੱਤੇ ਆਪਣੀ ਵਡਿਆਈ
0: ਨਾਨਕ ਸਭ ਮੈਂ ਰਿਹਾ ਸਮਾਈ
1: ਰੱਬ ਭਾਵੈ ਮਨੋ ਗਤ ਪਾਵੈ
0: ਰੱਬ ਭਾਵੈ ਤਾਂ ਪਾਤਰ ਤਰਾਵੈ
1: ਰੱਬ ਭਾਵੈ ਬਿਨ ਸਾਸ ਤੇ ਰੱਖੈ
0: ਰੱਬ ਭਾਵੈ ਤਾਂ ਹਰ ਗੁਣ ਭਾਖੈ
1: ਰੱਬ ਭਾਵੈ ਤਾਂ ਪਤ ਉਧਾਰੈ
0: ਆਪ ਕਰੈ ਆਪਣ ਵਿਚਾਰੈ
1: ਦੋਹਾਂ ਸਰਿਆਂ ਕਾ ਆਪ ਸੁਆਮੀ
0: ਖੇਲੈ ਬਿਕਸੈ ਅੰਤਰ ਜਾਮੀ
1: ਜੋ ਭਾਵੈ ਸੋ ਕਾਰ ਕਰਾਵੈ
0: ਨਾਨਕ ਦ੍ਰਿਸ਼ਟੀ ਅਵਰਨ ਆਵੈ
1: ਉਹ ਮਨੁੱਖ ਤੇ ਕਿਆ ਹੋਏ ਆਵੈ
0: ਜੋਤ ਸੁਭਾਵੈ ਸੋਈ ਕਰਾਵੈ
1: ਇਸ ਕੇ ਹਾਥ ਹੋਏ ਤਾਂ ਸਭ ਪਿਛਲੇ
0: ਜੋਤ ਸੁਭਾਵੈ ਸੋਈ ਕਰੇ
1: ਮਨ ਜਾਣਤ ਵਿਖਿਆ ਮੈਂ ਰਚੈ
0: ਜੇ ਜਾਣਤੇ ਆਪਣੇ ਆਪ ਬਚੈ
1: ਭਰਮੇ ਭੂਲੈ ਦਹਿ ਦਿਸਤਾਵੈ
0: ਨਮਕ ਮਾਹੀ ਚਾਰ ਕੁੰਡ ਫਿਰਿਆਵੈ
1: ਕਰ ਕਿਰਪਾ ਜਿਸ ਆਪਣੀ ਭਗਤ ਦੇ
0: ਨਾਨਕ ਤੇਜਨ ਨਾਮ ਮਿਲੇ
1: ਛਿਨਵੈ ਨੀਚ ਕੀਟ ਕੋ ਰਾਜ
0: ਬਾਰ ਬ੍ਰਹਮ ਗਰੀਬ ਨਿਵਾਜ
1: ਜਾਂ ਕਾ ਦ੍ਰਿਸ਼ਟ ਕਛੂ ਨਾ ਆਵੈ
0: ਜਿਸ ਤਰਕਾਲ ਦਹਿ ਦਿਸ ਪ੍ਰਗਟਾਵੈ
1: ਜਾਂ ਕੋ ਆਪਣੀ ਕਰੈ ਬਖਸ਼ੀਸ
0: ਨਾਕਾ ਲੇਖਾ ਨਾ ਗਣੇ ਜਗਦੀਸ਼
1: ਜੀਓ ਪਿੰਡ ਸਭ ਤਿਸ ਕੀ ਰਾਸ
0: ਕਟ ਪੂਰਨ ਬ੍ਰਹਮ ਪ੍ਰਗਾਸ
1: ਆਪਣੀ ਬਣਤ ਆਪ ਬਣਾਈ
0: ਨਾਨਕ ਜੀਵੈ ਦੇਖ ਵਡਾਈ
1: ਇਸ ਕਾ ਬਲ ਨਾ ਹੀ ਇਸ ਹਾਥ
0: ਕਰਨ ਕਰਾਵਨ ਸਰਬ ਕੋ ਨਾਥ
1: ਆਗਿਆਕਾਰੀ ਬਪਰਾ ਜੀਓ
0: ਜੋਤ ਸੁਭਾਵੈ ਸੋਈ ਫਨ ਥੀ
1: ਪ੍ਰਭੂ ਹੂੰ ਊਚ ਨੀਚ ਮਹਿ ਬਸੈ
0: ਪ੍ਰਭੂ ਹੂੰ ਸੋਗ ਹਰ ਕਰੰਗ ਹੱਸੈ
1: ਪ੍ਰਭੂ ਹੂੰ ਨਿੰਦ ਚਿੰਦ ਵਿਵਹਾਰ
0: ਪ੍ਰਭੂ ਹੂੰ ਉਭ ਆਕਾਸ ਪਿਆਲ
1: ਪ੍ਰਭੂ ਹੂੰ ਬੇਤਾ ਬ੍ਰਹਮ ਵਿਚਾਰ
0: ਨਾਨਕ ਆਪ ਮਿਲਾਵਨ ਹਾਰ
1: ਪ੍ਰਭੂ ਹੂੰ ਨਿਰਤ ਕਰੈ ਬਹੁ ਭਾਂਤ
0: ਪ੍ਰਭੂ ਹੂੰ ਸੋਏ ਰਹੈ ਦਿਨ ਰਾਤ
1: ਪ੍ਰਭੂ ਹੂੰ ਮਹਾ ਕ੍ਰੋਧ ਵਿਕਰਾਲ
0: ਪ੍ਰਭੂ ਹੂੰ ਸਰਬ ਕੀ ਹੋ ਤਰਵਾਲ
1: ਪ੍ਰਭੂ ਹੂੰ ਹੋਏ ਬਹਿ ਬਟ ਰਾਜਾ
0: ਪ੍ਰਭੂ ਭਿਖਾਰੀ ਨੀਚ ਕਾ ਸਾਜਾ
1: ਪ੍ਰਭੂ ਆਪ ਕੀਰਤ ਮੈਂ ਆਵੈ
0: ਪ੍ਰਭੂ ਭਲਾ ਭਲਾ ਕਹਾਵੈ
1: ਜਿਉ ਪ੍ਰਭ ਰਾਖੈ ਤਿਵ ਹੀ ਰਹੈ
0: ਗੁਰ ਪ੍ਰਸਾਦ ਨਾਨਕ ਸਚ ਕਹੈ
1: ਪ੍ਰਭੂ ਹੋਏ ਪੰਡਤ ਕਰੇ ਬਖਿਆਨ
0: ਪ੍ਰਭੂ ਮੋਹਨ ਧਾਰੀ ਲਾਵੈ ਧਿਆਨ
1: ਪ੍ਰਭੂ ਤਟ ਤੀਰਥ ਇਸ਼ਨਾਨ
0: ਪ੍ਰਭੂ ਸਿੱਧ ਸਾਧਕ ਮੁਖ ਗਿਆਨ
1: ਪ੍ਰਭੂ ਕੀਟ ਹਸ ਪਤੰਗ ਹੋਏ ਜੀਆ
0: ਅਨਕ ਜੋਨ ਪਰਮੈ ਪਰਮੀਆ
1: ਨਾਨਾ ਰੂਪ ਜੋ ਸਵਾਂਗੀ ਦਿਖਾਵੈ
0: ਜੋ ਪ੍ਰਭ ਭਾਵੈ ਤਿਵੈ ਨ ਚਾਵੈ
1: ਜੋ ਸੁਭਾਵੈ ਸੋਈ ਹੋਏ
0: ਨਾਨਕ ਦੂਜਾ ਅਵਰ ਨ ਕੋਏ
1: ਪ੍ਰਭੂ ਸਾਧ ਸੰਗਤ ਇਹ ਪਾਵੈ
0: ਉਸ ਸਥਾਨ ਤੇ ਬੋਰ ਨ ਆਵੈ
1: ਅੰਤਰ ਹੋਏ ਗਿਆਨ ਪ੍ਰਗਾਸ
0: ਉਸ ਸਥਾਨ ਕਾ ਨਹੀਂ ਵਿਨਾਸ਼
1: ਮਨ ਤਨ ਨਾਮ ਰਤੇ ਇੱਕ ਰੰਗ
0: ਸਦਾ ਬਸੈ ਭਾ ਬ੍ਰਹਮ ਕੈ ਸੰਗ
1: ਜਿਉ ਜਲ ਮਹਿ ਜਲ ਆਏ ਕਟਾਨਾ
0: ਜੋ ਤੀ ਸੰਗ ਜੋਤ ਸਮਾਨਾ
1: ਮਿਟ ਗਏ ਗਵਨ ਪਾਏ ਵਿਸਰਾਮ
0: ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ
1: ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ
0: ਬੜੇ ਬੜੇ ਅਹੰਕਾਰੀਆਂ नानक गर्भ गले अष्टपदी
1: जिसके अंतर राज अभिमान
0: सो नरक पाती होवत स्वान
1: जो जान है मैं जो बनवंत
0: सो होवत विष्टा का जंत
1: आप उसको कर्मवंत कहावे
0: जन्म मरे भोजन परमावे
1: धन भूम का जो करे गुमान
0: सो मूर्ख अंधा अज्ञान
1: कर कृपा जिसके हृदय गरीबी बसावे
0: नान की है मुक्तिया गैस पावे
1: धनवंता हुए कर गर्भावे
0: तरण समान का संग न जावे
1: बहु लश्कर मानुख ऊपर करे आस
0: और भीतरता का हुए विनाश
1: सत्य आप जाने बलवंत
0: होए जाए पसमंत
1: सेना बदा आप अहंकारी
0: धर्म राय तिस करे खुआरी
1: गुर प्रसाद जा का मिटे अभिमान
0: सोजन नानक दरगाह परवान
1: कोट कर्म करे हो तारी
0: शरण पावे सकले बरथारे
1: अनक तपस्या करे अहंकार
0: नरक स्वर्ग फिर अवतार
1: अनक जतन कर आत्म नहीं द्रवे
0: हर दरगाह को कैसे गवे
1: आप को जो भला कहावे
0: सिर भलाई निकट न आवे
1: सर की रेन जा का मन होए
0: कौन नानक ताके निर्मल सोए
1: जब लग जाने मुझ ते कष्ट होए
0: तब इस को सुख नाही कोई
1: जब यह जाने मैं किस करता
0: तब लग गर्भ जोन में फिरता
1: जब धारे को बैरी मीत
0: तब लग नेचर नाही चीत
1: जब लग मोह मगन संग माए
0: तब लग धर्म राय देश जाए
1: रब कृपा ते बंधन टूटे
0: गुरु प्रसाद नानक हो छुटे
1: सहस कटे लख कोट तावे
0: रतन आवे माया पाछे पावे
1: अनक भोग विखिया के करे
0: नैत बतावे खप खप मरे
1: बिना संतोख नहीं को राजे
0: सपन मनोरथ फिर थे सब काजे
1: नाम रंग सर्व सुख होए
0: प्रभागी किसे प्राप्त होए
1: कर्ण करावन आपे आप
0: सदा सदा नानक हर जाप
1: कर्ण करावन करने हार
0: इसके हाथ कहां विचार
1: जैसी दृष्ट करे तैसा होए
0: आपे आप आप्रभ सोए
1: जो किस पीनो सो अपना रंग
0: सब ते दूर सब हूं कै संग
1: दूजा देखे करे विवेक
0: आपे एका पै अनेक
1: मरे न बिनसै आवे न जाए
0: नानक सब ही रह समाए
1: आप उपदेशै समझे आप
0: आपे रचिया सबके साथ
1: आप तीनो आपन विस्तार
0: सब कुछ उसका हो करने हार
1: कोसते भिन्न कहो किस होए
0: आंत अंतर एक सोए
1: अपने चलित आप करने हार
0: गौत करे रंग अपार
1: मन में आप मन अपने माहे
0: नानक कीमत कहन न जाए
1: सत सत सत प्रभु स्वामी
0: गुर प्रसाद के नै बखियानी
1: सच सच सत सब कीना
0: कोट मदै के बिरले चीना
1: भला भला भला तेरा रूप
0: अत सुंदर अपार अनूप
1: निर्मल निर्मल निर्मल तेरी बाणी
0: कट कट सुनी सर उन बखियानी
1: पवित्र पवित्र पवित्र पुनीत
0: नाम जपे नानक मन प्रीत श्लोक
1: संत शरण जो जन पर सो जन उदर नहार
0: संत की निंदा नानका बहुर बहुर अवतार।

0: ਭੋਗ
1: ਸੰਤ ਕੇ ਨਿੰਦਕ ਕੋ ਸਦਾ ਵਿਜੋਗ
0: ਸੰਤ ਕੇ ਨਿੰਦਾ ਦੋਖ ਮੈਂ ਦੋਖ
1: ਨਾਨਕ ਸੰਤ ਭਾਵੇ ਤਾਂ ਉਸਕਾ ਵੀ ਹੋਏ ਮੋਖ
0: ਸੰਤ ਕਾ ਦੁਖੀ ਸਦਾ ਅਪਵਿੱਤ
1: ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ
0: ਸੰਤ ਕੇ ਦੁਖੀ ਕੋ ਡਾਣ ਲਾਗੈ
1: ਸੰਤ ਕੇ ਦੁਖੀ ਕੋ ਸਭ ਤਿਆਗੈ
0: ਸੰਤ ਕਾ ਦੁਖੀ ਮਹਾ ਅਹੰਕਾਰੀ
1: ਸੰਤ ਕਾ ਦੁਖੀ ਸਦਾ ਵਿਕਾਰੀ
0: ਸੰਤ ਕਾ ਦੁਖੀ ਜਨਮੈ ਮਰੈ
1: ਸੰਤ ਕੀ ਦੁਖ ਨਾ ਸੁਖ ਤੇ ਤਰੈ
0: ਸੰਤ ਕੇ ਦੁਖੀ ਕੋ ਨਾ ਹੀ ਠਾਉ
1: ਨਾਨਕ ਸੰਤ ਭਾਵੇ ਤਾਂ ਲਏ ਮਿਲਾਏ
0: ਸੰਤ ਕਾ ਦੁਖੀ ਅਦ ਬੀਜ ਤੇ ਟੁੱਟੈ
1: ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
0: ਸੰਤ ਕੇ ਦੁਖੀ ਕੋ ਉਦਿਆਨ ਭਰਮਾਈਐ
1: ਸੰਤ ਕਾ ਦੁਖੀ ਉੱਜੜ ਪਾਈਐ
0: ਸੰਤ ਕਾ ਦੁਖੀ ਅੰਤਰ ਤੇ ਥੋਥਾ
1: ਜੋ ਸਾਸ ਬਿਨਾ ਮਿਰਤ ਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੀ
1: ਆਪਣ ਬੀਜਿਆ ਪੇ ਹੀ ਖਾਹੇ
0: ਸੰਤ ਕੇ ਦੁਖੀ ਕੋ ਅਵਰ ਨਾ ਰੱਖ ਨਹਾਰ
1: ਨਾਨਕ ਸੰਤ ਭਾਵੇ ਤਾਂ ਲਏ ਉਬਾਰ
0: ਸੰਤ ਕਾ ਦੁਖੀ ਇਉਂ ਬਿਲ ਲਾਏ
1: ਜਿਉਂ ਜਲ ਬਿਹੂਨ ਮਛਲੀ ਤੜਫੜਾਏ
0: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ
1: ਜੋ ਭਾਵਕ ਇੰਧਨ ਨਹੀਂ ਧਰਾਪੈ
0: ਸੰਤ ਕਾ ਦੁਖੀ ਛੁਟੈ ਅਕੇਲਾ
1: ਜਿਉਂ ਬਵਾੜ ਤੇ ਖੇਤ ਮਹੇ ਦੁਹੇਲਾ
0: ਸੰਤ ਕਾ ਦੁਖੀ ਧਰਮ ਤੇ ਰਹਿਤ
1: ਸੰਤ ਕਾ ਦੁਖੀ ਸਦ ਮਿਥਿਆ ਕਹਿਤ
0: ਕੀਰਤਨ ਦਿੱਕਾ ਧੁਰ ਹੀ ਪਿਆ
1: ਨਾਨਕ ਜੋਤ ਸੁਭਾਵੇ ਸੂਈ ਥਿਆ
0: ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ
1: ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ
0: ਸੰਤ ਕਾ ਦੁਖੀ ਸਦਾ ਸਹਿਕਾਈਐ
1: ਸੰਤ ਕਾ ਦੁਖੀ ਨਾ ਮਰੈ ਨਾ ਜਿਵਾਈਐ
0: ਸੰਤ ਕੇ ਦੁਖੀ ਕੀ ਪੁਜੈ ਨਾ ਆਸਾ
1: ਸੰਤ ਕਾ ਦੁਖੀ ਉੱਠ ਚਲੇ ਨਿਰਾਸਾ
0: ਸੰਤ ਕੇ ਦੁਖ ਨਾ ਦ੍ਰਿਸ਼ਟੈ ਕੋਈ
1: ਜੈਸਾ ਭਾਵੈ ਤੈਸਾ ਕੋਈ ਹੋਏ
0: ਪਾਇਆ ਕਿਰਤਨ ਮਿਟੈ ਕੋਈ
1: ਨਾਨਕ ਜਾਣੈ ਸੱਚਾ ਸੋਏ
0: ਸਭ ਕਰ ਤਿਸਕੀ ਉਹ ਕਰਨੈ ਹਾਰ
1: ਸਦਾ ਸਦਾ ਤਿਸਕੋ ਨਮਸਕਾਰ
0: ਰੱਬ ਕੀ ਉਸਤ ਕਰਹੋ ਦਿਨ ਰਾਤ
1: ਤਿਸੈ ਧਿਆਵੋ ਸਾਸ ਗਿਰਾਸ
0: ਸਭ ਕਛ ਵਰਤੈ ਤਿਸਕਾ ਕੀਆ
1: ਜੈਸਾ ਕਰੇ ਤੈਸਾ ਕੋ ਥੀਆ
0: ਆਪਣਾ ਖੇਲ ਆਪ ਕਰਨੈ ਹਾਰ
1: ਦੂਸਰ ਕੌਣ ਕਹੈ ਵਿਚਾਰ
0: ਜਿਸ ਨੂੰ ਕਿਰਪਾ ਕਰੈ ਤਿਸ ਆਪਣਾ ਨਾਮ ਦੇ
1: ਵਡਪਾ ਕੀ ਨਾਨਕ ਜਨ ਸੇ ਸਲੋਕ
0: ਤਜੋ ਸਿਆਨ ਪੁਸੁਰ ਜਨ ਹੋ ਸਿਮਰੋ ਹਰ ਹਰ ਰਾਏ
1: ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪਉ ਜਾਏ ਅਸ਼ਟਪਦੀ
0: ਮਨੁੱਖ ਕੀ ਟੇਕ ਬਿਰਤੀ ਸਭ ਜਾਨ
1: ਜੇਵਨ ਪਉ ਏਕੈ ਭਗਵਾਨ
0: ਜਿਸ ਕੈ ਦੀਆ ਰਹਿ ਅਗਾਹੇ
1: ਪਉ ਨ ਤਿਸ਼ਨਾ ਲਾਗੈ ਆਏ
0: ਮਾਰੈ ਰਾਖੈ ਏਕੋ ਆਪ
1: ਨਾਨਕ ਟੈਕਸ਼ਨਾ ਹੀ ਹਾਥ
0: ਜਿਸ ਕਾ ਹੁਕਮ ਬੂਝ ਸੁਖ ਹੋਏ
1: ਜਿਸ ਕਾ ਨਾਮ ਰੱਖ ਕੰਠ ਪਰੋਏ
0: ਸਿਮਰ ਸਿਮਰ ਸਿਮਰ ਪ੍ਰਭ ਸੋਏ
1: ਨਾਨਕ ਵਿਘਨ ਲਾਗੈ ਕੋਏ
0: ਉਸਤ ਮਨ ਮੈਂ ਕਰ ਨਿਰੰਕਾਰ
1: ਕਰ ਮਨ ਮੇਰੇ ਸਤ ਵਿਵਹਾਰ
0: ਨਿਰਮਲ ਰਸਨਾ ਅੰਮ੍ਰਿਤ ਪੀਓ
1: ਸਦਾ ਸੁਹੇਲਾ ਕਰ ਲੈ ਜੀਓ
0: ਨੈਨੋ ਬੇਗ ਠਾਕੁਰ ਕਾ ਰੰਗ
1: ਸਾਧ ਸੰਗ ਬਿਨ ਸਹਿ ਸਭ ਸੰਗ
0: ਚਲੋ ਮਾਰਗ ਗੋਬਿੰਦ
1: ਪਾਪ ਜਪੀਏ ਹਰ ਬਿੰਦ
0: ਹਰ ਹਰ ਕਰਮ ਸਰਵਨ ਹਰ ਕਥਾ
1: ਹਰ ਗਿਆ ਨਾਨਕ ਉਜਲ ਮੱਥਾ
0: ਵੜ ਭਾਗੀ ਤੇ ਜਨ ਜਗ ਮਾਹੇ
1: ਸਦਾ ਸਦਾ ਹਰ ਕੇ ਗੁਣ ਗਾਹੇ
0: ਰਾਮ ਨਾਮ ਜੋ ਕਰੇ ਵਿਚਾਰ
1: ਚੇਤਨ ਮੰਤਕ ਨੀ ਸੰਸਾਰ
0: ਮਨ ਤਨ ਮੁਖ ਬੋਲੇ ਹਰ ਮੁਖੀ
1: ਸਦਾ ਸਦਾ ਜਾਨੋ ਤੇ ਸੁਖੀ
0: ਏਕੋ ਏਕ ਪਛਾਣੈ
1: ਤੁਤ ਕੀਓ ਸੋਝੀ ਜਾਣੈ
0: ਨਾਮ ਸੰਗ ਜਿਸ ਕਾ ਮਨ ਮਾਨਿਆ
1: ਨਾਨਕ ਤਿਨੈ ਨਿਰੰਜਨ ਜਾਣਿਆ
0: ਗੁਰ ਪ੍ਰਸਾਦ ਆਪਣੇ ਆਪ ਸੁਜੈ
1: ਜਿਸ ਕੀ ਜਾਨੋ ਤ੍ਰਿਸ਼ਨਾ ਬੁਝੈ
0: ਸਾਧ ਸੰਗ ਹਰ ਹਰ ਜਸ ਕਹਿਤ
1: ਸਰਬ ਰੋਗ ਤੇ ਹਰ ਜਨ ਰਹਿਤ
0: ਅਨ ਦਿਨ ਕੀਰਤਨ ਕੇਵਲ ਵਖਿਆਨ
1: ਰਸਤ ਮੈਂ ਸੋਈ ਨਿਰਵਾਨ
0: ਏਕ ਉਪਰ ਜਿਸ ਜਨ ਕੀ ਆਸਾ
1: ਜਿਸ ਕੀ ਕਟੀਏ ਜਨ ਕੀ ਫਸਾ
0: ਪਾਰ ਬ੍ਰਹਮ ਕੀ ਜਿਸ ਮਨ ਭੂਖ
1: ਨਾਨਕ ਕਿਸੇ ਨ ਲਾਗੈ ਦੁਖ
0: ਜਿਸ ਕੋ ਹਰ ਬ੍ਰਹਮ ਮਨ ਚਿਤੇ ਆਵੈ
1: ਸੋ ਸੰਤ ਸੁਹੇਲਾ ਨਹੀਂ ਬੁਲਾਵੈ
0: ਜਿਸ ਪ੍ਰਭ ਆਪਣਾ ਕਿਰਪਾ ਕਰੈ
1: ਸੋ ਸੇਵਕ ਕੋ ਕਿਸ ਤੇ ਡਰੈ
0: ਜੈਸਾ ਸਤ ਐਸਾ ਦ੍ਰਿਸ਼ਟ ਆਇਆ
1: ਆਪਣੇ ਕਾਰਜ ਮੈਂ ਆਪ ਸਮਾਇਆ
0: ਸੋਧਤ ਸੋਧਤ ਸੋਧਤ ਸੀਜਿਆ
1: ਪ੍ਰਸਾਦ ਤਤ ਸਭ ਪੂਜਿਆ
0: ਜਬ ਦੇਖੋ ਤਬ ਸਭ ਸ਼ਮੂਲ
1: ਨਾਨਕ ਸੋ ਸੂਖਮ ਸੋਈ ਅਸਥੂਲ
0: ਨਹਿ ਕਿਸ ਜਨ ਮੈਂ ਨਹਿ ਕਿਸ ਮਰੈ
1: ਆਪਣੇ ਚਲਤੇ ਆਪ ਹੀ ਕਰੈ
0: ਆਪਣ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ
1: ਆਗਿਆਕਾਰੀ ਤਾਰੀ ਸਭ ਸ੍ਰਿਸ਼ਟ
0: ਆਪੇ ਆਪ ਸਗਲ ਮੈਂ ਆਪ
1: ਅਨਕ ਜੁਗਤ ਰਚ ਥਾ ਪਿਓ ਥਾ
0: ਅਵਨਾਸੀ ਨਾਹੀ ਕਿਸ ਖੰਡ
1: ਧਾਰਨ ਧਾਰ ਰਿਓ ਬ੍ਰਹਿਮੰਡ
0: ਲਖ ਭੇ ਪੁਰਖ ਪ੍ਰਤਾਪ
1: ਆਪ ਜਪਾਏ ਤਾਂ ਨਾਨਕ ਜਾਪ
0: ਜਿਨ ਪ੍ਰਭ ਜਾਤਾ ਸੋ ਸੋ ਪਾਵੰਤ
1: ਸਗਲ ਸੰਸਾਰ ਉਦਰੈ ਤਿਨ ਮੰਤ
0: ਪ੍ਰਭ ਕੇ ਸੇਵਕ ਸਗਲ ਉਧਾਰਨ
1: ਪ੍ਰਭ ਕੇ ਸੇਵਕ ਦੁਖ ਵਿਸਾਰਨ
0: ਆਪੇ ਮੇਲ ਲਈ ਕਿਰਪਾਲ
1: ਗੁਰ ਕਾ ਸ਼ਬਦ ਜਪ ਭਏ ਨਿਹਾਲ
0: ਗੁਰ ਕੀ ਸੇਵਾ ਸੋ ਹੀ ਲਾਗੈ
1: ਜਿਸ ਨੂੰ ਕਿਰਪਾ ਕਰੇ ਵਡਭਾਗੈ
0: ਨਾਮ ਜਪਤ ਪਾਵੇ ਵਿਸਰਾਮ
1: ਨਾਨਕ ਤਿਨ ਪੁਰਖ ਕੋ ਉੱਤਮ ਕਰ ਮਾਨ
0: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ
1: ਸਦਾ ਸਤਾਪ ਸਹਿ ਹਰ ਸੰਗ
0: ਸਹਿ ਸੁਭਾਈ ਹੋਵੈ ਸੋ ਹੋਈ
1: ਕਰਨੇ ਹਾਰ ਪਛਾਣੇ ਸੋਏ
0: ਜਪ ਕਾ ਕੀਆ ਜਨ ਮੀਠ ਲਗਾਨਾ
1: ਜੈਸਾ ਸਤ ਐਸਾ ਦ੍ਰਿਸ਼ਟਾਨਾ
0: ਜਿਸ ਦੀ ਉਪਜੇ ਤਿਸ ਮਾਹੀ ਸਮਾਏ
1: ਸੁਖ ਨਿਧਾਨ ਉਹਨੂੰ ਬਣਿਆ

0: ਅਸ਼ਟਪਦੀ
1: ਟੂਟੀ ਗਾਂਢਨ ਹਰ ਗੋਪਾਲ
0: ਸਰਬ ਜੀਆਂ ਆਪੇ ਪਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੇ
0: ਇਸ ਦੇ ਵਿਰਥਾ ਕੋਈ ਨਾ ਹੈ
1: ਰੇ ਮਨ ਮੇਰੇ ਸਦਾ ਹਰ ਜਾਪ
0: ਅਵਨਾਸੀ ਪ੍ਰਭ ਆਪੇ ਆਪ
1: ਆਪਣ ਕੀ ਆ ਕਛੂ ਨਾ ਹੋਏ
0: ਸੋ ਪ੍ਰਾਣੀ ਲੋਚੈ ਕੋਈ
1: ਇਸ ਬਿਨ ਨਾਹੀ ਤੇਰੇ ਕਿਸ ਕਾਮ
0: ਰਤ ਨਾਨਕ ਜਾਪੇ ਹਰ ਨਾਮ
1: ਰੂਪਵੰਤ ਹੋਏ ਨਾਹੀ ਮੋਹੈ
0: ਰੱਬ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਗੋਬਰ ਪੈ
0: ਜਾਂ ਸਭ ਕੁਛ ਕਿਸਕਾ ਦੀਆ ਦਰ ਪੈ
1: ਹੱਥ ਸੂਰਾ ਜੇ ਕੋ ਕਹਾਵੈ
0: ਰੱਬ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਵਹਿ ਦਾ ਤਾਰ
0: ਦੇਨ ਹਾਰ ਜਾਂ ਨੈਗਾ ਵਾਰ
1: ਜਿਸ ਗੁਰ ਪ੍ਰਸਾਦ ਟੂਟੈ ਹਉ ਰੋਗ
0: ਨਾਨਕ ਸੋਜਨ ਸਦਾਇਆ ਰੋਗ
1: ਜਿਉਂ ਮੰਦਰ ਕੋ ਥੰਮੈ ਥੰਮਨ
0: ਜਿਉਂ ਗੁਰ ਕਾ ਸ਼ਬਦ ਮਨੈ ਅਸਥੰਮਨ
1: ਜਿਉਂ ਪਾਖਾਨ ਨਾਮ ਚੜ੍ਹ ਤਰੈ
0: ਪ੍ਰਾਣੀ ਗੁਰ ਚਰਨ ਰਕਤ ਨਿਸਤਰੈ
1: ਜਿਉਂ ਅੰਧਕਾਰ ਦੀਪਕ ਪ੍ਰਕਾਸ਼
0: ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉਂ ਮਹਾ ਉਦਿਆਨ ਮਹਿ ਮਾਰਗ ਪਾਵੈ
0: ਜੋ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਜਿਨ ਸੰਤਨ ਕੀ ਬਾਂਛੋ ਧੂਰ
0: ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ
0: ਗੁਰ ਬਿਲਖੇ ਕਾ ਲਿਖਿਆ ਪਾਈਐ
1: ਦੁਖ ਸੁਖ

0: ਸਭ ਦੇਵ ਨਹਾਰ
1: ਅਵਰ ਤਿਆਗ ਤੂਤ ਸਹਿ ਚਤਾਰ
0: ਜੋ ਕਛ ਕਰੈ ਸੋਈ ਸੁਖ ਮਾਨ
1: ਲਾ ਕਾਹੇ ਫਿਰੇ ਅਜਾਨ
0: ਕੌਣ ਬਸਤੇ ਆਈ ਤੇਰੇ ਸੰਗ
1: ਲਪਟ ਰਹੋ ਰਸ ਲੋਭੀ ਪਤੰਗ
0: ਰਾਮ ਨਾਮ ਜਬ ਹਿਰਦੇ ਮਾਹੀ
1: ਨਾਨਕ ਪਦ ਸੇ ਤੀ ਕਰ ਜਾਹੇ
0: ਜਿਸ ਵਕਰ ਕੋ ਲੈਣ ਤੂੰ ਆਇਆ
1: ਰਾਮ ਨਾਮ ਸੰਤਨ ਕਰ ਪਾਇਆ
0: ਅਜਿ ਮਾਨ ਲਿਓ ਮਨ ਮੋਲ
1: ਰਾਮ ਨਾਮ ਹਿਰਦੇ ਮੈਂ ਤੋਲ
0: ਲਾਦ ਖੇਪ ਸੰਤਾ ਸੰਗ ਚਾਲ
1: ਅਵਰ ਤਿਆਗ ਬਖਿਆ ਜੰਜਾਲ
0: ਧਨ ਧਨ ਕਹਿ ਸਭ ਕੋਈ
1: ਮੁਖੋ ਜਲ ਹਰ ਦਰਗਹਿ ਸੋਏ
0: ਇਹੋ ਵਾਪਾਰ ਬਿਰਲਾ ਵਾਪਾਰ ਹੈ
1: ਨਾਨਕ ਤਾਂ ਕਹਿ ਸਤਿਵਰ ਹਾਰ ਹੈ
0: ਤੈਨੂੰ ਸਾਧ ਕੇ ਧੋਏ ਧੋਏ ਪੀਓ
1: ਹਰ ਪ੍ਰਸਾਦ ਕੋ ਆਪਣਾ ਜੀਓ
0: ਸਾਧ ਕੀ ਧੂਰ ਕਰੋ ਇਸ਼ਨਾਨ
1: ਸਾਧ ਉਪਰ ਜਾਈਏ ਕੁਰਬਾਨ
0: ਸਾਧ ਸੇਵਾ ਵਟ ਭਾਗੀ ਪਾਈਏ
1: ਸਾਧ ਸੰਗ ਹਰ ਕੀਰਤਨ ਗਾਈਏ
0: ਅੰਕ ਡਿਗਨ ਤੇ ਸਾਧੂ ਰੱਖੇ
1: ਅਰਗੁਣ ਗਾਇਆ ਮਰ ਤਰਸ ਚੱਖੇ
0: ਓਟ ਗਈ ਸੰਤਾਂ ਦਰ ਆਇਆ
1: ਸਰਬ ਸੁਖ ਨਾਨਕ ਤੇ ਪਾਇਆ
0: ਮ੍ਰਿਤਕ ਕੋ ਜੀ ਵੱਲ ਨਹਾਰ
1: ਭੁਖੇ ਕੋ ਦੇ ਵਤੇ ਆਧਾਰ
0: ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੇ
1: ਗੁਰਬ ਲਿਖੇ ਕਾ ਲਹਿਣਾ ਪਾਏ
0: ਸਭ ਕਿਸ ਤਿਸ ਕਾ ਉਹ ਕਰਨਾ ਜੋਗ
1: ਜਿਸ ਬਿਨ ਦੂਸਰ ਹਵਾ ਨ ਹੋਗ
0: ਜਪ ਜਾਂ ਸਦਾ ਸਦਾ ਦਿਨ ਰਹਿਣੀ
1: ਭਗਤੀ ਉਜ ਨਿਰਮਲ ਇਹ ਕਰਨੀ
0: ਕਰ ਕਿਰਪਾ ਜਿਸ ਕੋ ਨਾਮ ਦੀਆ
1: ਨਾਨਕ ਸੋਜਨ ਨਿਰਮਲ ਥੀਆ
0: ਜਾਂ ਕਹਿ ਮਨ ਗੁਰ ਕੀ ਪ੍ਰਤੀਤ
1: ਜਿਸ ਨੇ ਆਵੇ ਹਰ ਪ੍ਰਭ ਚੀਤ
0: ਭਗਤ ਭਗਤ ਸੁਣੀਆਂ ਤਿਹ ਲੋਏ
1: ਜਾਂ ਕਹਿ ਹਿਰਦੈ ਇੱਕੋ ਹੋਏ
0: ਸੱਚ ਕਰਨੀ ਸਕਤਾਂ ਕੀ ਰਹਿਤ
1: ਸੱਚ ਹਿਰਦੈ ਸਤਮੁਖ ਕਹਿਤ
0: ਸਾਚੀ ਦ੍ਰਿਸ਼ ਸਾਚਾ ਆਕਾਰ
1: ਸੱਚ ਵਰਤੈ ਸਾਚਾ ਪਾਸਾਰ
0: ਬਾਰ ਬ੍ਰਹਮ ਜਿਨ ਸੱਚ ਕਰ ਜਾਤਾ
1: ਨਾਨਕ ਸੋਜਨ ਸੱਚ ਸਮਾਤਾ ਸਲੋਕ
0: ਰੂਪ ਨਰੇਖ ਨਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ
1: ਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪਰਸੰਨ ਅਸ਼ਟਪਦੀ
0: ਅਵਨਾਸੀ ਬ੍ਰਹਮ ਮਨ ਮਹਿ ਰਾਖ
1: ਮਾਨੋ ਕੀ ਤੂੰ ਪ੍ਰੀਤ ਤਿਆਗ
0: ਤੇਸੇ ਪਰੈ ਨਾ ਹੀ ਕਿਛ ਹੋਏ
1: ਸਭ ਨਿਰੰਤਰ ਏਕੋ ਸੋਏ
0: ਆਪੇ ਬੀਨਾ ਆਪੇ ਦਾਨਾ
1: ਗੈਰ ਗੰਭੀਰ ਗਹੀਰ ਸੁਜਾਨਾ
0: ਬਾਰ ਬ੍ਰਹਮ ਪਰਮੇਸ਼ਰ ਗੋਬਿੰਦ
1: ਕਿਰਪਾ ਧਿਆਨ ਦਿਆਲ ਬਖਸ਼ੰਦ
0: ਸਾਹ ਤੇਰੇ ਕੀ ਚਰਨੀ ਪਾਉ
1: ਨਾਨਕ ਮਨ ਇਹ ਨਰਾਉ
0: ਮਨਸਾ ਪੂਰਨ ਸਰਨਾ ਜੋਗ
1: ਕਰ ਪਾਇਆ ਸੋਈ ਹੋ
0: ਹਰਨ ਭਰਨ ਜਾਂ ਕਾ ਨੇਤਰ ਫੋਰ
1: ਮੰਤਰ ਨਾ ਜਾਣੈ ਹੋਰ
0: ਹੰਦ ਰੂਪ ਮੰਗਲ ਸਦ ਜਾਂ
1: ਕੈ ਸਰਵ ਥੋਕ ਸੁਣੀਐ ਕਰਤਾ ਕੈ
0: ਰਾਜ ਮਹਿਰਾਜ ਜੋਗ ਮਹਿ ਜੋਗੀ
1: ਤਪਮਤ ਪੀਸਰ ਕ੍ਰਿਸ਼ਨ ਮੈਂ ਭੋਗੀ
0: ਧਿਆਈ ਧਿਆਈ ਭਗਤਾਂ ਸੁਖ ਪਾਇਆ
1: ਨਾਨਕ ਦਸ ਪੁਰਖ ਕਾ ਕਿਨੇ ਅੰਤ ਨਾ ਪਾਇਆ
0: ਜਾਂ ਕੀ ਲੀਲਾ ਕੀਮਤ ਨਾਹੀ
1: ਸਗਲ ਦੇਵ ਹਾਰ ਅਵਗਾਹੇ
0: ਪਿਤਾ ਕਾ ਜਨਮ ਕੇ ਜਾਣੈ ਪੂਤ
1: ਸਗਲ ਪਰੋਹੀ ਆਪਣੇ ਸੂਤ
0: ਸੁਮਤ ਗਿਆਨ ਧਿਆਨ ਜਿਨ ਦੇ
1: ਜਨਦਾਸ ਨਾਮ ਤੇ ਆਵੈ ਸੇ
0: ਦੇਹ ਗੁਣ ਮੈਂ ਜਾਂ ਕੋ ਪਰਮਾਏ
1: ਜਨਮ ਰੈਫਰ ਆਵੈ ਜਾਏ
0: ਪੂਜ ਨੀਚ ਤਿਸ ਕੇ ਅਸਥਾਨ
1: ਜੈਸਾ ਜਨਾਵੈ ਤੈਸਾ ਨਾਨਕ ਜਾਨ
0: ਨਾਨਾ ਰੂਪ ਨਾਨਾ ਜਾਂ ਕੇ ਰੰਗ
1: ਨਾਨਾ ਪੇਖ ਕਰੇ ਇਕ ਰੰਗ
0: ਨਾਨਾ ਵਿਦ ਕਿਨੋ ਵਿਸਾਰ
1: ਰੱਬ ਅਬਨਾਸੀ ਏਕੰਕਾਰ
0: ਨਾਨਾ ਚਲਿਤ ਕਰੇ ਕਿਨ ਮਾਹੇ
1: ਪੂਰ ਰਹੇ ਪੂਰਨ ਸਭ ਠਾਏ
0: ਨਾਨਾ ਵਿਦ ਕਰ ਬੰਤ ਬਨਾਈ
1: ਆਪਣੀ ਕੀਮਤ ਆਪੇ ਪਾਈ
0: ਸਭ ਘਰ ਤਿਸਕੇ ਸਭ ਤਿਸਕੇ ਠਾਉ
1: ਜਬ ਜਬ ਜੀਵੈ ਨਾਨਕ ਹਰ ਨਾਮ
0: ਨਾਮ ਕੇ ਧਾਰੇ ਸਗਲੇ ਜੰਤ
1: ਨਾਮ ਕੇ ਧਾਰੇ ਖੰਡ ਬ੍ਰਹਿਮੰਡ
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ
1: ਨਾਮ ਕੇ ਧਾਰੇ ਸੁਨ ਗਿਆਨ ਧਿਆਨ
0: ਨਾਮ ਕੇ ਧਾਰੇ ਆਗਾਸ ਪਤਾਲ
1: ਨਾਮ ਕੇ ਧਾਰੇ ਸਗਲੇ ਆਕਾਰ
0: ਨਾਮ ਕੇ ਧਾਰੇ ਪੁਰੀਆਂ ਸਭ ਭਵਨ
1: ਨਾਮ ਕੇ ਸੰਗੁਦਰੇ ਸੁਨ ਸਰਵਣ
0: ਹਰ ਕਿਰਪਾ ਜਿਸ ਆਪਣੇ ਨਾਮ ਲਾਏ
1: ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
0: ਰੂਪ ਸਤ ਜਾਂ ਕਾ ਸਤ ਅਸਥਾਨ
1: ਸਤ ਕੇਵਲ ਪ੍ਰਧਾਨ
0: ਕਰਤੂਤ ਸਤ ਸਤ ਜਾਂ ਕੀ ਬਾਣੀ
1: ਸਤ ਪੁਰਖ ਸਭ ਮਹਿ ਸਮਾਣੀ
0: ਸਤ ਕਰਮ ਜਾਂ ਕੀ ਰਚਨਾ ਸਤ
1: ਮੂਲ ਸਤ ਸਤ ਉਤਪਤ
0: ਸਤ ਕਰਣੀ ਨਿਰਮਲ ਨਿਰਮਲੀ
1: ਜਿਸੇ ਬੁਝਾਏ ਤਿਸੈ ਸਭ ਭਲੀ
0: ਸਤ ਨਾਮ ਪ੍ਰਕਾਸ਼ ਖੁਦਾਈ
1: ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
0: ਸਤ ਬਚਨ ਸਾਧੂ ਉਪਦੇਸ਼
1: ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼
0: ਸਤ ਨਿਰਤ ਬੂਝੈ ਜੇ ਕੋਈ
1: ਨਾਮ ਜਬਲਤਾ ਕੀ ਗਤ ਹੋਏ
0: ਆਪ ਸਤ ਕੀ ਅਸਰ ਸਤ
1: ਆਪੇ ਜਾਣੇ ਆਪਣੀ ਮਿਤਗਤ
0: ਜਿਸ ਕੀ ਸਿਫਤ ਸੋ ਕਰਨਾ ਹਾਰ
1: ਅਵਰ ਨਾ ਬੂਝ ਕਰਤ ਵਿਚਾਰ
0: ਕਰਤੇ ਕੀ ਮਿਤ ਨਾ ਜਾਣੈ ਕੀਆ
1: ਨਾਨਕ ਜੋਤ ਸੁਭਾਵ ਹੈ ਸੋ ਵਰਤੀਆ
0: ਬਿਸਮਨ ਬਿਸਮ ਭਏ ਬਿਸਮਾਦ
1: ਜਿਨ ਬੂਝਿਆ ਤਿਸ ਆਇਆ ਸਵਾਦ
0: ਕਰਕੇ ਰੰਗ ਰਾਜ ਜਨ ਰਹੇ
1: ਵਰਕੇ ਵਚਨ ਪਦਾਰਥ ਲਹੇ
0: ਹੋਏ ਦਾਤੇ ਦੁੱਖ ਕਾਟ ਨਹਾਰ
1: ਜਾਕੇ ਸੰਗਤ ਰਹਿ ਸੰਸਾਰ
0: ਜਨ ਕਾ ਸੇਵਕ ਸੋ ਵਟ ਭਾਗੀ
1: ਜਨ ਕੈ ਸੰਗ ਏਕ ਲਿਵ ਲਾਗੀ
0: ਗੁਣ ਗੋਬਿੰਦ ਕੀਰਤਨ ਜਨ ਗਾਵੈ
1: ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ
0: ਆਦ ਸੱਚ ਜੁਗਾਦ ਸੱਚ
1: ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ
0: ਚਰਨ ਸਤ ਸਤ ਪ੍ਰਸਨ ਹਾਰ
1: ਪੂਜਾ ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਪੇਕਨ ਹਾਰ
1: ਨਾਮ ਸਤ ਸਤ ਧਿਆਵਨ ਹਾਰ
0: ਆਪ ਸਤ ਸਤ ਸਭ ਧਾਰੀ
1: ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭਕਤਾ
1: ਸੁਰਤ ਸਤ ਸਤ ਜਸ ਸੁਣਤਾ
0: ਬੁਜਨ ਹਾਰ ਕੋ ਸਤ ਸਭ ਹੋਏ
1: ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੈ ਜਨਮਾਨਿਆ
1: ਕਰਨ ਕਰਾਵਨ ਤਿਨ ਮੂਲ ਪਛਾਣੇ
0: ਜਾਂ ਕਰ ਹਿਰਦੈ ਵਿਸ਼ਵਾਸ ਪ੍ਰਭ ਆਇਆ
1: ਤਤ ਗਿਆਨ ਤਿਸ ਮਨ ਪ੍ਰਗਟਾਇਆ
0: ਭੈ ਤੇ ਨਿਰਭਉ ਹੋਏ ਬਸਾਨਾ
1: ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ
0: ਬਸ ਮਾਹੇ ਲੈ ਬਸ ਕਢਾਈ
1: ਤਾਕੋ ਭਿੰਦ ਨਾ ਕਹਿਣਾ ਜਾਈ
0: ਬੂਜੈ ਬੂਜਨ ਹਾਰ ਵਿਵੇਕ
1: ਨਾਰਾਇਣ ਮਿਲੇ ਨਾਨਕ ਏਕ
0: ਠਾਕੁਰ ਕਾ ਸੇਵਕ ਆਗਿਆਕਾਰੀ
1: ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ
1: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
0: ਠਾਕੁਰ ਕੋ ਸੇਵਕ ਜਾਣੈ ਸੰਗ
1: ਕਾ ਸੇਵਕ ਨਾਮ ਕੈ ਰੰਗ
0: ਸੇਵਕ ਕੋ ਪ੍ਰਭ ਪਾਲਣ ਹਾਰਾ
1: ਸੇਵਕ ਕੀ ਰਾਖੈ ਨਿਰੰਕਾਰਾ
0: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ
1: ਨਾਨਕ ਸੋ ਸੇਵਕ ਸਾਥ ਸਾਥ ਸਮਾਰੈ
0: ਆਪਣੇ ਜਨ ਕਾ ਪਰਦਾ ਢਾਕੈ
1: ਆਪਣੇ ਸੇਵਕ ਕੀ ਸਰ ਪਰ ਰੱਖੈ
0: ਆਪਣੇ ਦਾਸ ਕੋ ਦੇਵ ਡਾਈ
1: ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪ ਪਤ ਰੱਖੈ
1: ਤਾਂ ਕਿ ਕਦਮਿਤ ਕੋਈ ਨਾ ਲੱਖੈ
0: ਰੱਬ ਕੇ ਸੇਵਕ ਕੋ ਕੋਊ ਨਾ ਪਹੁੰਚੈ
1: ਰੱਬ ਕੇ ਸੇਵਕ ਉੱਚਤੇ ਉੱਚੇ
0: ਜੋ ਪ੍ਰਭ ਆਪਣੀ ਸੇਵਾ ਲਾਇਆ
1: ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ
0: ਨੀਕੀ ਕੀਰੀ ਮਹਿ ਕਰ ਰੱਖੈ
1: ਭਸਮ ਕਰੈ ਲਸ कर कोट लाग
0: जिसका शासन काट ते आप
1: ताको राखत दे कर हाथ
0: मांस जतन करत बहु भांत
1: जिसके कर्तव्य वृथे जात
0: मारा न रखे अब न कोई
1: सर्व जिया का रखा सोए
0: काहे सोच कर हेरे प्राणी
1: जप नानक प्रभ लख बडाणी
0: बारंबार बार प्रभ जपी है
1: अमृत मन तन तरपी है
0: नाम रतन जन गुरमुख पाया
1: जिसके शेवर न हिंद दृष्टाया
0: नाम धन नामो रूप रंग
1: नामो सुखर नाम का संग
0: नाम रस जो जन तृप्ताने
1: मन तन नामे नाम समाने
0: उठ बैठ सोभत नाम
1: नानक जन कै सद काम
0: बोलो जस जेवा दिन रात
1: रबे अपने जन कीनी दात
0: करे भक्त आत्म कह चाय
1: रबे अपने सिव रहे समाये
0: जो हो वाह वत सो जान
1: रबे अपने का हुक्म पछाने
0: इसकी महिमा कौन बखानो
1: इसका गुण कह एक न जानो
0: आठ पैर प्रभ से हजूरे
1: नौ नानक से जन पूरे
0: मर मेरे तिन की ओट ले
1: मन तन अपना तिन जन दे
0: जिन जने अपना प्रभु पछाता
1: सो जन सर्व थोक का दाता
0: इसकी शरण सर्व सुख पावे
1: इसके दर्श सब पाप मिटावे
0: अब सियान सगली छाट
1: इस जन की तू सेवा लाग
0: आप न जान न हो भी तेरा
1: नानक तिस जन के पूजो सद पैरा
0: श्लोक सत पुरुष जिन जानिया सतगुर तिस का नाम
1: जिसके संग सिखी उदर है नानक हर गुण गा अष्टपति
0: सतगुर सिख की करे प्रतपाल
1: सिख कौपुर सदा दयाल
0: सिख की गुर दुरमत मल हिर
1: गुर बचनी हर नाम उचरे
0: सतगुर सिख के बंधन काटे
1: गुर का सिख वकार ते हटे
0: सतगुर सिख को नाम धन दे
1: गुर का सिख वड भागी है
0: सतगुर सिख का हलत पलत सवार
1: नानक सतगुर सिखो जी नाल समार
0: गुर के गृह सेवक जो रहे
1: गुर की आज्ञा मन में सह
0: आप उसको कर कष्ट न जनावे
1: हर नाम हृदय सद ध्यावे
0: मन बेचा सतगुर के पास
1: सेवक के कार्य रास
0: सेवा करत हो इने कामी
1: जिसको होत प्राप्त स्वामी
0: अपनी कृपा जिस आप करे
1: नानक सो सेवक गुर की मतले
0: इस विश्वे गुर का मन मान
1: सो सेवक परमेश्वर की गत जाने
0: सो सतगुर जिस हृदय हरनाओ
1: अनक बार गुर को बल जाओ
0: सर्व निधान जी का दाता
1: आठ पहर पार ब्रह्म रंग राता
0: ब्रह्म जन जन में पार ब्रह्म
1: एक आप नहीं कछ भरम
0: सह सियान पुलिया न जाइये
1: नानक ऐसा गुरगुट पागी पाई है
0: सफल दर्शन देखत पुनीत
1: दर्शत चरण गत निर्मल रीत
0: भेट संग राम गुण रवे
1: पार ब्रह्म की दरगह गवे
0: सुनकर बचन करन आगामी
1: मन संतोखा तंपतिया ने
0: पूरा गुर अक्यो जा का मंत्र
1: अमृत दृष्टि पे कह हुए संत
0: गुण बेअंत कीमत नहीं पाए
1: नानक जिस भावे तिस लए मिलाए
0: देवाए को सत अनेक
1: सतपुरख पूर्ण विवेक
0: काहूं बोल न पहुंचत पुरानी
1: अगमा गोचर प्रभ निर्वाणी
0: मेरा हार निर्वैर सुखदाई
1: ताकि कीमत किने न पाई
0: अनक भक्त बंधन रित करे
1: चरण कमल हृदय सिमरै
0: सत बलहारी सतपुर अपने
1: नानक जिस पर साधा सा प्रभु जपने
0: यो हर रस पावे जन कोई
1: अमृत पीवे अमर सो होए
0: उस पुरख का नाही कदे विनाश
1: जाके मन पर टे गुणतास
0: आठ पैर हर का नाम ले
1: सच उपदेशे वको दे
0: मो माया के संग न लेप
1: मन में रखे हर हर एक
0: अंधकार दीपक प्रगासे
1: नानक भरम बहु दुख ते नासे
0: सत माही ठांड वरताई
1: अनंत भया दुख नाठे भाई
0: जन्म मरण के मिटे अंदेसे
1: साधु के पूर्ण उपदेशे
0: हो चुका निर्भव होए बसे
1: सगल व्याध मन ते कह नसे
0: जिसका साधन कृपा धारी
1: सा संग जप नाम मुरारी
0: चित पाई चूके भ्रम गमन
1: सुन नानक हर हर दस सरवन
0: निर्गुण आप सरगुण भी होही
1: कला धार जिन सगली मोही
0: अपने चरित प्रभ आप नाए
1: अपनी कीमत आपे पाए
0: हर बिन दूजा नाही कोई
1: सर्व निरंतर एको सोए
0: ओत पोत रविया रूप रंग
1: भय प्रकाश साधक संग
0: राज रचना अपनी कल धारी
1: अनक बार नानक बलहारी
0: श्लोक साथ न चल बिन भजन दिखिया सगली शार
1: हर हर नाम कमावन नानक हो तन सार अष्टपदी
0: संत जना मिल करो विचार
1: एक सिमर नाम आधार
0: अब रूपा समीत पसारो
1: चरण कमल रिद में उतारो
0: कर्म कान सो प्राप्त समर्थ
1: जड़ कर गहो नाम हर वत
0: एह तन संचो हो भगवंत
1: संत जना का निर्मल मंत
0: एक आस रखो मन माही
1: सर्व रोग नानक मिट जाहि
0: जिस तन को चार पुंट उठता वही
1: सो तन हर से बाते पावे
0: जिस सुख को नित बांचे मीत
1: सो सुख साधु संग प्रीत
0: जिस शोभा को करहे भली करनी
1: सासो बापर हर की सरनी
0: अन को पावी रोग न जाये
1: रोग मिटे हर अवखद लाए
0: सर्व निधान हर नाम निधान
1: जप नानक दरगह प्रवान
0: मन प्रबोधो हर कह नाई
1: स्थाप ते आवे ठाए
0: ताको बिघन न लागे कोई
1: जाके हृदय बसे हर सोए
0: कल ताती ठंडा हर नाओ
1: सिमर सिमर सदा सुख पाओ
0: हो बिन सह पूर्ण होए आस
1: भगत पाए आत्म प्रकाश
0: हित कर जाए बसे अविनाशी
1: तो नानक काटी जम फासी
0: सत विचार कहे जन साचा
1: जन्म मरै सो काचो काचा
0: आवा गमन मिटे प्रभ सेव
1: आप त्याग शरण गुरुदेव
0: क्यों रत्न जन्म का होए उधार
1: हर सिमर पुराने आधार
0: अनको पाप न छूटन हारे
1: सिमर ਸਾਸਤ ਵੇਦ ਵਿਚਾਰੇ
0: ਹਰਤੀ ਭਗਤ ਕਰੋ ਮਨ ਲਾਏ
1: ਮਨ ਬੰਸ਼ਤ ਨਾਨਕ ਫਲ ਪਾਏ
0: ਸੰਗ ਨ ਚਾਰ ਸਤੇ ਰਹਿ ਧਨਾ
1: ਜਲ ਪਟਾਵੈ ਮੂਰਖ ਮਨਾ
0: ਸੁਤ ਮੀਤ ਕੁਟੰਬ ਹਰ ਬਨੇਤਾ
1: ਇਨਤੇ ਕਹੋ ਤੁਮ ਕਵਨ ਸਨਾਥਾ
0: ਰਾਜ ਰੰਗ ਮਾਇਆ ਵਿਸਾਰ
1: ਇਨਤੇ ਕਹੋ ਕਵਨ ਛੁਟਕਾਰ
0: ਹਸ ਹਸਤੀ ਰਥ ਸਵਾਰੀ
1: ਝੂਠਾ ਡੰਫ ਝੂਠ ਪਸਾਰੀ
0: ਜਿਨ ਦੀਏ ਤਿਸ ਬੁਝੈ ਨ ਬਗਾਨਾ
1: ਨਾਮ ਪਸਾਰ ਨਾਨਕ ਪਛਤਾਨਾ
0: ਗੁਰਕੀ ਮਾਤੂ ਲੇਹ ਇਆਨੇ
1: ਭਗਤ ਬਿਨਾ ਬਹੁ ਡੂਬੇ ਸਿਆਨੇ
0: ਭਗਤੀ ਭਗਤ ਕਰੋ ਮਨ ਮੀਤ
1: ਨਿਰਮਲ ਹੋਏ ਤੁਮਾਰੋ ਚੀਤ
0: ਚਰਨ ਕਮਲ ਰਾਖੋ ਮਨ ਮਾਹੀ
1: ਜਨਮ ਜਨਮ ਕੇ ਕਿਲ ਵਿਖ ਜਾਹੇ
0: ਆਪ ਜਪੋ ਅਵਰਾ ਨਾਮ ਜਪਾਵੋ
1: ਸੰਤ ਕਹਿਤ ਰਹਿਤ ਗਤ ਪਾਵੋ
0: ਸਾਰ ਭੂਤ ਸਤ ਹਰ ਕੋ ਨਾਉ
1: ਸਹਿ ਸਭਾਇ ਨਾਨਕ ਗੁਣ ਗਾਉ
0: ਗੁਣ ਗਾਵ ਤੇਰੀ ਉਤਰ ਸਮੈਲ
1: ਨਿਰਸ ਜਾਇ ਹਾਂ ਮੈਂ ਬਿਖ ਫੈਲ
0: ਹੋਏ ਅਚਿੰਤ ਬਸੈ ਸੁਖ ਨਾਲ
1: ਸਾਧ ਗ੍ਰਾਸਰ ਨਾਮ ਸਮਾਲ
0: ਛਾੜ ਸਿਆਨਪ ਸਗਲੀ ਮਨਾ
1: ਸਾਧ ਸੰਗ ਭਾਵੈ ਸਚ ਧਨਾ
0: ਹਰ ਪੂੰਜੀ ਸੰਚ ਕਰੋ ਵਿਵਹਾਰ
1: ਨਿਹਾਂ ਸਬਦਰ ਗੈ ਜੈਕਾਰ
0: ਸਰਵ ਨਿਰੰਤਰ ਏਕੋ ਦੇਖ
1: ਕਹੋ ਨਾਨਕ ਜਾਕੇ ਮਸਤਕ ਲੇਖ
0: ਏਕੋ ਜਪ ਏਕੋ ਸਲਾਹੇ
1: ਏਕ ਸਿਮਰ ਏਕੋ ਮਨ ਆਹੇ
0: ਏਕ ਸਕੇ ਗੁਣ ਗਾਉ ਅਨੰਤ
1: ਮੰਤਨ ਜਾਪ ਏਕ ਭਗਵੰਤ
0: ਏਕੋ ਏਕ ਏਕ ਹਰ ਆਪ
1: ਪੂਰਨ ਪੂਰੇ ਪ੍ਰਭਾਪ
0: ਅੰਤ ਵਿਸਾਰ ਏਕ ਤੇ ਭਏ
1: ਏਕ ਅਰਾਦ ਪ੍ਰਾਸ਼ਟ ਗਏ
0: ਮੰਤਨ ਅੰਤਰ ਏਕ ਪ੍ਰਭ ਰਾਤਾ
1: ਗੁਰ ਪ੍ਰਸਾਦ ਨਾਨਕ ਏਕ ਜਾਤਾ ਸਲੋਕ
0: ਫਿਰਤ ਫਿਰਤ ਪ੍ਰਭ ਆਇਆ ਕਰਿਆ ਤੋ ਸਰਨਾਈ
1: ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ
0: ਜਾਚਕ ਜਨ ਜਾਚੈ ਪ੍ਰਭ ਦਾਨ
1: ਕਿਰਪਾ ਦੇਵ ਹਰਨਾਮ
0: ਸਾਧ ਜਨਾ ਕੀ ਮੰਗੋ ਧੂਰ
1: ਪਾਰ ਬ੍ਰਹਮ ਮੇਰੇ ਸ਼ਬਦਾ ਪੂਰ
0: ਸਦਾ ਸਦਾ ਪ੍ਰਭ ਕੀ ਗੁਣ ਗਾਵੋ
1: ਸਾਸ ਸਾਸ ਪ੍ਰਭ ਤੁਮੇ ਧਿਆਵੋ
0: ਚਰਨ ਕਮਲ ਸਿਉ ਲਾਗੈ ਪ੍ਰੀਤ
1: ਕਰੋ ਪ੍ਰਭ ਕੀ ਨਿਤ ਨੀਤ
0: ਏਕੋ ਏਕੋ ਆਧਾਰ
1: ਨਾਨਕ ਮੰਗੈ ਨਾਮ ਪ੍ਰਭ ਸਾਰ
0: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ
1: ਰਸ ਪਾਵੈ ਬਿਰਲਾ ਕੋਏ
0: ਤਿੰਨ ਚਾਖਿਆ ਸੀ ਜਨ ਤ੍ਰਿਪਤਾਨੇ
1: ਪੂਰਨ ਪੁਰਖ ਨਹੀਂ ਡੋਲਾਨੇ
0: ਸੁਭਰ ਭਰੇ ਪ੍ਰੇਮ ਰਸ ਰੰਗ
1: ਜੈ ਚਾਹੋ ਸਾਧਕ ਸੰਗ
0: ਹਰੇ ਸਰਨ ਆਨ ਸਤਿਆਗ
1: ਅੰਤਰ ਪ੍ਰਕਾਸ਼ ਅੰਦਿਨ ਲਿਵਲਾਗ
0: ਵਡ ਭਾਗੀ ਜਪਿਆ ਪ੍ਰਭ ਸੋਏ
1: ਨਾਨਕ ਨਾਵਰ ਤੇ ਸੁਖ ਹੋਏ
0: ਸੇਵਕ ਕੀ ਮਨਸਾ ਪੂਰੀ ਭਈ
1: ਸਤਿਗੁਰ ਦੇ ਨਿਰਮਲ ਮਤ ਲਈ
0: ਜਨ ਕੋ ਪ੍ਰਭ ਹੋਇਓ ਦਯਾਲ
1: ਸੇਵਕ ਕੀ ਨੋ ਸਦਾ ਨਿਹਾਲ
0: ਬੰਧਨ ਕਾਟ ਮੁਕਤ ਜਨ ਭਇਆ
1: ਜਨਮ ਮਰਨ ਦੁਖ ਭ੍ਰਮ ਗਿਆ
0: ਇਛ ਪੁੰਨੀ ਸਰਧਾ ਸਭ ਪੂਰੀ
1: ਗਵ ਰਹਿਆ ਸਤਸੰਗ ਹਜੂਰੀ
0: ਜਿਸ ਕਾ ਸਾਥਿਨ ਲਿਆ ਮਿਲਾਏ
1: ਨਾਨਕ ਭਗਤੀ ਨਾਮ ਸਮਾਏ
0: ਸੋ ਕਿਉਂ ਬਿਸਰਿਆ ਜੇ ਘਾਲ ਨਾ ਭਾਨੈ
1: ਸੋ ਕਿਉਂ ਬਿਸਰੇ ਜੇ ਕੀ ਆ ਜਾਣੈ
0: ਸੋ ਕਿਉਂ ਬਿਸਰਿਆ ਜਿਨ ਸਭ ਕੁਛ ਦੀਆ
1: ਸੋ ਕਿਉਂ ਬਿਸਰਿਆ ਜੇ ਜੀਵਨ ਜੀਆ
0: ਸੋ ਕਿਉਂ ਬਿਸਰਿਆ ਜੇ ਅਗਨ ਮਹਿ ਰਾਖੈ
1: ਗੁਰ ਪ੍ਰਸਾਦ ਕੋ ਬਿਰਲਾ ਲੱਖ ਹੈ
0: ਸੋ ਕਿਉਂ ਬਿਸਰਿਆ ਜੇ ਵਿਖ ਤੇ ਕੱਢ ਹੈ
1: ਜਨਮ ਜਨਮ ਕਾ ਟੂਟਾ ਗੰਢ ਹੈ
0: ਗੁਰ ਪੂਰਾ ਤਤ ਇਹ ਹੈ ਬੁਝਾਇਆ
1: ਪ੍ਰਭ ਆਪਣਾ ਨਾਨਕ ਜਨ ਧਿਆਇਆ
0: ਸਾਜਨ ਸੰਤ ਕਰੋ ਇਹ ਕਾਮ
1: ਆਨ ਤਿਆਗ ਜਪੋ ਹਰ ਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵੋ
1: ਆਪ ਜਪੋ ਅਵਰਿਆ ਨਾਮ ਜਪਾਵੋ
0: ਭਗਤ ਭਾਈ ਤਰੀਐ ਸੰਸਾਰ
1: ਭਗਤੀ ਧਨ ਹੋਸ਼ੀ ਸਾਰ
0: ਸਰਬ ਕਲਿਆਣ ਸੂਪ ਨਿਧ ਨਾਮ
1: ਮੂਡਤ ਜਾਤ ਪਾਏ ਵਿਸਰਾਮ
0: ਸਗਲ ਦੂਖ ਕਾ ਹੋਵਤ ਨਾਸ
1: ਨਾਨਕ ਨਾਮ ਜਪੋ ਗੁਣਤਾਸ
0: ਉਪਜੀ ਪ੍ਰੀਤ ਪ੍ਰੇਮ ਰਸ ਚਾਓ
1: ਮੰਤਰ ਅੰਤਰ ਇਹੀ ਸਵਾਓ
0: ਨੇਤਰੋਂ ਵੇਖ ਦਰ ਸੁਖ ਹੋਏ
1: ਮਨ ਬਿਕਸੈ ਸਾਧ ਚਰਨ ਧੋਏ
0: ਭਗਤ ਜਨਾ ਕੈ ਮਨ ਤਨ ਰੰਗ
1: ਬਿਰਲਾ ਕੋ ਪਾਵੇ ਸੰਗ
0: ਏਕ ਬਸ ਦੀ ਜੈ ਕਰਮਯਾ
1: ਪ੍ਰਸਾਦ ਨਾਮ ਜਪ ਲਿਆ
0: ਤਾਂ ਕਿ ਉਪਮਾ ਕਹੀ ਨਾ ਜਾਏ
1: ਨਾਨਕ ਰਹਿਆ ਸਰਬ ਸਮਾਏ
0: ਰੱਬ ਬਖਸ਼ੰਦ ਦੀਨ ਦਯਾਲ
1: ਭਗਤ ਬਛਲ ਸਦਾ ਕਿਰਪਾਲ
0: ਨਾਥ ਨਾਥ ਗੋਬਿੰਦ ਗੋਪਾਲ
1: ਸਰਬ ਘਟਾ ਕਰਤ ਪ੍ਰਤਪਾਲ
0: ਸਾਧ ਪੁਰਖ ਕਾਰਨ ਕਰਤਾਰ
1: ਭਗਤ ਜਨਾ ਕੇ ਪ੍ਰਾਣ ਆਧਾਰ
0: ਜੋ ਜੋ ਜਪੈ ਸੋ ਹੋਈ ਪੁਨੀਤ
1: ਭਗਤ ਭਾਏ ਲਾਵੇ ਮਨਹੀਤ
0: ਹਮ ਨਿਰਗੁਣ ਯਾਰ ਨੀਚ ਅਜਾਨ
1: ਨਾਨਕ ਤੁਮਰੀ ਸਰਨ ਪੁਰਖ ਭਗਵਾਨ
0: ਸਰਬ ਬੈਕੁੰਠ ਮੁਕਤ ਮੋਖ ਪਾਏ
1: ਏਕ ਨਿਮਕ ਹਰ ਕੇ ਗੁਣ ਗਾਏ
0: ਅਨਕ ਰਾਜ ਭੋਗ ਵਡਿਆਈ
1: ਹਰ ਕੇ ਨਾਮ ਕੀ ਕਥਾ ਮਨ ਭਾਈ
0: ਗੋ ਭੋਜਨ ਕਾ ਪ੍ਰਸੰਗੀਤ
1: ਰਸਨਾ ਜਪਤੀ ਹਰ ਹਰ ਨੀਤ
0: ਭਲੀ ਸੋ ਕਰਨੀ ਸੋਭਾ ਧਨਵੰਤ
1: ਹਿਰਦੈ ਵਸੈ ਪੂਰਨ ਗੁਰਮੰਤ
0: ਸਾਧ ਸੰਗ ਪ੍ਰਭ ਦੇਹੋ ਨਿਵਾਸ
1: ਸਰਬ ਸੁਖ ਨਾਨਕ ਪਰਗਾ ਸਲੋਕ
0: ਸਵਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ
1: ਆਪਣ ਕੀ ਆ ਨਾਨਕਾ ਆਪ ਹੀ ਫਿਰ ਜਾਪ ਅਸ਼ਟਪਦੀ
0: ਜਬ ਅਕਾਰ ਇਹੋ ਕਛ ਨਾ ਦਿਸ਼ਟੇਤਾ
1: ਆਪਨ ਤਬ ਕਹਤੇ ਹੋਤਾ
0: ਜਬ ਧਾਰੀ ਆਪਨ ਸੁਨ ਸਮਾਦ
1: ਵੈਰ ਵਿਰੋਧ ਕੇ ਸੰਗ ਕਮਾਤ
0: ਜਬ ਇਸ ਕਾ ਵਰਨ ਚਿਹਨ ਨਾ ਜਾਪਤ
1: ਹਰ ਕਿਸੋ ਕੋ ਕਿਸੈ ਵਿਆਪਤ
0: ਜਬ ਆਪਨ ਆਪ ਆਪ ਆਰ ਬ੍ਰਹਮ
1: ਮੋਹ ਕਹਾ ਕਿਸ ਹੋਵਤ ਭਰਮ
0: ਆਪਨ ਖੇਲ ਆਪ ਵਰਤੀ ਜਾ
1: ਨਾਨਕ ਕਰਨੇ ਹਾਰ ਨਾ ਦੂਜਾ
0: ਜਬ ਹੋਵਤ ਪ੍ਰਭ ਕੇਵਲ ਧਨੀ
1: ਜਬ ਬੰਧ ਮੁਕਤ ਕਹੋ ਕਿਸ ਕਹੋ ਗਨੀ
0: ਜਬ ਏਕ ਹੀ ਹਰ ਅਗਾਮ ਅਪਾਰ
1: ਜਬ ਨਰਕ ਸੁਰਗ ਕਹੋ ਕੌਣ ਅਵਤਾਰ
0: ਜਬ ਨਿਰਗੁਣ ਪ੍ਰਭ ਸਹਿ ਸੁਭਾਈ
1: ਜਬ ਸ਼ਿਵ ਸ਼ਕਤ ਕਹੋ ਹੋਗਤ ਠਾਏ
0: ਜਬ ਆਪ ਇਹ ਆਪ ਆਪਣੀ ਜੋਤ ਧਰੈ
1: ਜਬ ਕਵਨ ਨਿਡਰ ਕਵਨ ਕਤ ਡਰੈ
0: ਆਪਨ ਚਲਿਤ ਆਪ ਕਰਨੇ ਹਾਰ
1: ਨਾਨਕ ਠਾਕੁਰ ਅਗਮੈ ਪਾਰ
0: ਅਵਨਾਸੀ ਸੁਖ ਆਪਨ ਆਸਨ
1: ਜਨਮ ਮਰਨ ਕਹੋ ਕਹਾ ਬਿਨਾਸਨ
0: ਜਬ ਪੂਰਨ ਕਰਤਾ ਪ੍ਰਭ ਸੋਏ
1: ਤਬ ਜਮਕੀ ਤ੍ਰਾਸ ਕਹੋ ਕਿਸ ਹੋਏ
0: ਜਬ ਅਵਗਤ ਅਗੋਚਰ ਪ੍ਰਭ ਏਕਾ
1: ਤਬ ਚਿਤਰ ਗੁਪਤ ਕਿਛ ਪੂਛਤ ਲੇਖਾ
0: ਜਬ ਨਾਥ ਨਿਰੰਜਨ ਅਗੋਚਰ ਅਗਾਦੇ
1: ਤਬ ਕੌਣ ਛੁਟੇ ਕੌਣ ਬੰਧਨ ਬਾਂਧੇ
0: ਆਪਨ ਆਪ ਆਪ ਹੀ ਅਚਰਜਾ
1: ਨਾਨਕ ਆਪਨ ਰੂਪ ਆਪ ਹੀ ਉਪਰਜਾ
0: ਜੈ ਨਿਰਮਲ ਪੁਰਖ ਪੁਰਖ ਪਤ ਹੋਤਾ
1: ਜੈ ਬਿਨ ਮੈਲ ਕਹੋ ਕਿਆ ਧੋਤਾ
0: ਜੈ ਨਿਰੰਜਨ ਨਿਰੰਕਾਰ ਨਿਰਵਾਨ
1: ਜੈ ਕੌਣ ਕਮਾਨ ਕੌਣ ਅਭਮਾਨ
0: ਜੈ ਸਰੂਪ ਕੇਵਲ ਜਗਦੀਸ਼
1: ਜੈ ਸ਼ਲ ਸ਼ਿਦਰ ਲਗਤ ਕਉ ਕੀਸ
0: ਜੈ ਜੋਤ ਸਰੂਪੀ ਜੋਤ ਸੰਗ ਸਮਾਵੈ
1: ਜੈ ਕਿਸੈ ਭੂਖ ਕਵਨ ਤ੍ਰਿਪਤਾਵੈ
0: ਕਰਨ ਕਰਾਵਨ ਕਰਨੈ ਹਾਰ
1: ਨਾਨਕ ਕਰਤੇ ਕਾ ਨਾਹੀ ਸਮਾਰ
0: ਜਬ ਆਪਣੀ ਸੋਭਾ ਆਪਨ ਸੰਗ ਬਣਾਈ
1: ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ
0: ਜੈ ਸਰਬ ਕਲਾ ਆਪੇ ਪ੍ਰਵੀਨ
1: ਜੈ ਵੇਦਕ ਤੇਵ ਕਹਾ ਕਉ ਚੀਨ
0: ਜਬ ਆਪਨ ਆਪ ਆਪ ਉਰਧਾਰ ਹੈ
1: ਸ਼ਗਨ ਅਪਸ਼ਗਨ ਕਹਾ ਵਿਚਾਰ ਹੈ
0: ਤੇ ਆਪਣ ਊਜ ਆਪਣ ਆਪ ਨੇਰਾ
1: ਤੇ ਕੌਣ ਠਾਕੁਰ ਕੌਣ ਕਹੀਏ ਚੇਰਾ
0: ਬਿਸਮਨ ਬਿਸਮ ਰਹੇ ਬਿਸਮਾਦ
1: ਨਾਨਕ ਆਪਣੀ ਗਤ ਜਨ
0: ਜੈ ਛਲ ਅਸ਼ੇਦ ਅਭੇਦ ਸਮਾਇਆ
1: ਮਹਾਂ ਕਿਸੇ ਵਿਆਪਤ ਮਾਇਆ
0: ਆਪਸ ਕੋ ਆਪੇ ਆਦੇਸ਼
1: ਗੁਰ ਕਾ ਨਾ ਹੀ ਪ੍ਰਵੇਸ਼
0: ਜੈ ਏਕ ਭਗਵੰਤਾ
1: ਤੇ ਕੌਣ ਅਚਿੰਤ ਕਿਛ ਲਾਗੈ ਚਿੰਤਾ
0: ਜੈ ਆਪਣ ਆਪ ਆਪ ਪਤਿਆਰਾ
1: ਤੇ ਕੌਣ ਕਥੈ ਕੌਣ ਸੁਣੇ ਹਾਰਾ
0: ਬਹੁ ਬੇਅੰਤ ਊਚ ਤੇ ਊਚਾ
1: ਨਾਨਕ ਆਪਸ ਕੋ ਆਪੇ ਪਹੁੰਚਾ
0: ਜੈ ਆਪ ਰਚਿਓ ਪ੍ਰਪੰਚ ਆਕਾਰ
1: ਗੁਣ ਮੈਂ ਕੀਨੋ ਵਿਸਥਾਰ
0: ਪਾਪ ਪੁੰਨ ਤਹਿ ਭਈ ਕਹਾਵਤ
1: ਉਹ ਨਰਕ ਕੋ ਸੁਰਗ ਵਿਸ਼ਾਵਤ
0: ਕਾਲ ਜਾਲ ਮਾਇਆ ਜੰਜਾਲ
1: ਮੈਂ ਮੋਹ ਪਰਮ ਪੈ ਭਾਰ
0: ਦੁਖ ਸੁਖ ਮਾਨ ਅਪਮਾਨ
1: ਅਨਕ ਪ੍ਰਕਾਰ ਕੀ ਉਹ ਬਖਿਆਨ
0: ਆਪਣ ਖੇਲ ਆਪ ਕਰ ਦੇਖੈ
1: ਖੇਲ ਸੰਕੋਚੈ ਤੋ ਨਾਨਕ ਏਕ
0: ਜੈ ਅਵਗਤ ਭਗਤ ਤਹਿ ਆਪ
1: ਜੈ ਪਸਰੈ ਪਾਸਾਰ ਸੰਤ ਪ੍ਰਤਾਪ
0: ਤੂੰ ਪਾਪਾ ਆਪੇ ਧਨੀ
1: ਉਨਕੀ ਸੋਭਾ ਉਨਹੋਂ ਬਨੀ
0: ਆਪੇ ਕੌਤਕ ਕਰੈ ਅਨਬ ਜੋਜ
1: ਆਪੇ ਰਸ ਭੋਗਨ ਨਿਰਜੋਜ
0: ਜਿਸ ਭਾਵੈ ਤਿਸ ਆਪਣ ਨਾਏ ਲਾਵੈ
1: ਜਿਸ ਭਾਵੈ ਤਿਸ ਖੇਲ ਖਿਲਾਵੈ
0: ਬੇਸ਼ੁਮਾਰ ਅਥਾਹ ਅਗਨ ਅਤੁਲੈ
1: ਜਿਉਂ ਬੁਲਾਵੋ ਤਿਉ ਨਾਨਕ ਦਾਸ ਬੁਲੈ ਸਲੋਕ
0: ਦੀ ਜੰਤਰ ਕੇ ਠਾਕੁਰਾ ਆਪੇ ਵਰਤਣ ਹਾਰ
1: ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ ਰਾਸ਼ਟਰਪਤੀ
0: ਆਪ ਕਥੈ ਆਪ ਸੁਣਨੈ ਹਾਰ
1: ਆਪੇ ਏਕ ਆਪ ਵਿਸਥਾਰ
0: ਜਾਂ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ
1: ਆਪਣੇ ਭਾਣੇ ਲਏ ਸਮਾਏ
0: ਤੁਮ ਤੇ ਭਿੰਨ ਨਹੀਂ ਕਿਛ ਹੋਏ
1: ਆਪਣ ਸੂਤ ਸਭ ਜਗਤ ਪਰੋਏ
0: ਜਾਂ ਕੋ ਪ੍ਰਾਪਤੀ ਆਪ ਬੁਝਾਏ
1: ਸੱਚ ਨਾਮ ਸੋਈ ਜਨ ਪਾਏ
0: ਸੋ ਸਮਦਰਸੀ ਤਤ ਕਾ ਬੇਤਾ
1: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ
0: ਜੀ ਜੰਤਰ ਸਭ ਤਾਂ ਕੈ ਹਾਥ
1: ਦੀਨ ਦਿਆਲ ਅਨਾਥ ਕੋ ਨਾਥ
0: ਜਿਸ ਰਾਖੈ ਤਿਸ ਕੋਈ ਨਮਰ ਹੈ
1: ਸੋ ਮੂ ਆਜ ਸਮਨੋ ਵਿਸਾਰ ਹੈ
0: ਇਸ ਸੱਚ ਅਵਰ ਕਹਾਂ ਕੋ ਜਾਏ
1: ਸਭ ਸਿਰ ਏਕ ਨਿਰੰਜਨ ਰਾਏ
0: ਏਕੀ ਜੁਗਤ ਜਾਂ ਕੈ ਸਭ ਹਾਥ
1: ਅੰਤਰ ਬਾਹਰ ਜਨ ਸਾਥ
0: ਗੁਣ ਨਿਧਾਨ ਬੇਅੰਤ ਅਪਾਰ
1: ਨਾਨਕ ਦਾਸ ਸਦਾ ਬਲਹਾਰ
0: ਪੂਰਨ ਪੂਰ ਰਹੇ ਦਇਆਲ
1: ਸਭ ਉਪਰ ਹੋਵਤ ਕਿਰਪਾ
0: ਆਪਣੇ ਕਰਤਵ ਜਾਣੈ ਆਪ
1: ਅੰਤਰ ਜਾਮੀ ਰਹੋ ਵਿਆਪ
0: ਪ੍ਰਤ ਪਾਲੈ ਜੀ ਅਨੁਭਵ ਭਾਂਤ
1: ਜੋ ਜੋ ਰਚਿਓ ਸੋ ਤਿਸੈ ਧਿਆਤ
0: ਜਿਸ ਭਾਵੈ ਤਿਸ ਲਏ ਮਿਲਾਏ
1: ਭਗਤ ਕਰੈ ਹਰ ਕੇ ਗੁਣ ਗਾਏ
0: ਮਨ ਅੰਤਰ ਵਿਸ਼ਵਾਸ ਕਰ ਮੰਨਿਆ
1: ਕਰਨ ਹਾਰ ਨਾਨਕ ਇੱਕ ਜਾਣੇ
0: ਜਨ ਲਾਗਾ ਹਰ ਇੱਕ ਹੈ ਨਾਈ
1: ਜਿਸ ਕੀ ਆਸ ਨ ਬਿਰਥੀ ਜਾਏ
0: ਸੇਵਕ ਕੋ ਸੇਵਾ ਬਨ ਆਈ
1: ਹੁਕਮ ਬੂਝ ਪਰਮ ਪਦ ਪਾਈ
0: ਇਸ ਕੇ ਉਪਰ ਨਹੀਂ ਵਿਚਾਰ
1: ਜਾਕੇ ਮਨ ਬਸਿਆ ਨਿਰੰਕਾਰ
0: ਬੰਧਨ ਤੋਰ ਭਏ ਨਿਰਵੈਰ
1: ਹਰ ਦਿਨ ਪੂਜਾ ਗੁਰ ਕੇ ਪੈਰ
0: ਇਹ ਲੋਕ ਸੁਖੀ ਹੈ ਪ੍ਰਲੋਕ ਸੁਹੇਲੇ
1: ਨਾਨਕ ਹਰ ਪ੍ਰਭ ਆਪੇ ਮੇਲੇ
0: ਸਾਧ ਸੰਗ ਮਿਲ ਕਰੋ ਆਨੰਦ
1: ਗੁਣ ਗਾਵੋ ਪ੍ਰਭ ਪਰਮਾਨੰਦ
0: ਰਾਮ ਨਾਮ ਤਤ ਕਰੋ ਵਿਚਾਰ
1: ਦੁਰਲਭ ਦੇਖਾ ਕਰੋ ਉਧਾਰ
0: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
1: ਪ੍ਰਾਣ ਤਰਨ ਕਾ ਇਹ ਸਵਾਵ
0: ਆਠ ਪੈਰ ਪ੍ਰਭ ਦੇਖੋ ਹਨੇਰਾ
1: ਮਟਿਆ ਗਿਆਨ ਬਿਨ ਸਹਿ ਅੰਧੇਰਾ
0: ਉਪਦੇਸ਼ ਹਿਰਦੈ ਵਸਾਵੋ
1: ਮਨ ਇੱਛੇ ਨਾਨਕ ਫਲ ਪਾਵੋ
0: ਹਲਤ ਪਲਤ ਦੋਇ ਲਿਹੋ ਸਵਾਰ
1: ਰਾਮ ਨਾਮ ਅੰਤਰ ਉਰਧਾਰ
0: ਪੂਰੇ ਗੁਰ ਕੀ ਪੂਰੀ ਦਿਖਿਆ
1: ਜਿਸ ਮਨ ਬਸੈ ਤੇ ਸਾਚ ਪਰਿਖਿਆ
0: ਮਨ ਤਰ ਨਾਮ ਜਪੋ ਲਿਵ ਲਾਏ
1: ਦੁਖ ਦਰਦ ਮਨ ਤੇ ਪਾਓ ਜਾਏ
0: ਸਚ ਵਾਪਾਰ ਕਰੋ ਵਾਪਾਰੀ
1: ਦਰਗਹਿ ਨਿਭੈ ਖੇਪ ਤੁਮਾਰੀ
0: ਏਕਾ ਟੇਕ ਰੱਖੋ ਮਨ ਮਾਹੀ
1: ਨਾਨਕ ਬਹੁਰ ਨ ਆਵੇ ਜਾਹੇ
0: ਇਸੇ ਦੂਰ ਕਹਾਂ ਕੋ ਜਾਏ
1: ਤੁਬਰੇ ਰਾਖਣ ਹਾਰ ਤੇ ਆਏ
0: ਨਿਰ ਭਉ ਜਪੈ ਸਕਲ ਭਉ ਮਿਟੈ
1: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
0: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ
1: ਨਾਮ ਜਪਤ ਮਨ ਹੋਵਤ ਸੁਖ
0: ਚਿੰਤਾ ਜਾਏ ਮਿਟੈ ਹੰਕਾਰ
1: ਇਸ ਜਨ ਕੋ ਕੋਈ ਨ ਪਹੁੰਚਣ ਹਾਰ
0: ਸਿਰ ਉਪਰ ਠਾੜਾ ਗੁਰਸੂਰਾ
1: ਨਾਨਕ ਤਾਕੇ ਕਾਰਜ ਪੂਰਾ
0: ਮਤ ਪੂਰੀ ਅੰਮ੍ਰਿਤ ਜਾਂਕੀ ਦ੍ਰਿਸ਼ਟ
1: ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
0: ਚਰਨ ਕਮਲ ਜਾਂਕੀ ਅਨੂਪ
1: ਸਫਲ ਦਰਸ਼ਨ ਸੁੰਦਰ ਹਰ ਰੂਪ
0: ਭਾਨ ਸੇਵਾ ਸੇਵਕ ਪ੍ਰਵਾਨ
1: ਅੰਤਰ ਜਾਮੀ ਪੁਰਖ ਪ੍ਰਧਾਨ
0: ਜਿਸ ਮਨ ਬਸੈ ਸੋਹਤ ਨਿਹਾਲ
1: ਤਾਕੇ ਨਿਕਟ ਨ ਆਵਤ ਕਾਲ
0: ਅਮਰ ਭਏ ਅਮਰਾ ਪਦ ਪਾਇਆ
1: ਸਾਧ ਸੰਗ ਨਾਨਕ ਹਰ ਧਿਆਇਆ ਸਲੋਕ
0: ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ
1: ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ
0: ਸੰਤ ਸੰਗ ਅੰਤਰ ਪ੍ਰਭ ਡੀਠਾ
1: ਨਾ ਪ੍ਰਭੂ ਕਾ ਲਾਗਾ ਮੀਠਾ
0: ਸਗਲ ਸਮਗਰੀ ਏਕ ਘਟ ਮਾਹੀ
1: ਅਨਕ ਰੰਗ ਨਾਨਾ ਦ੍ਰਿਸ਼ਟਾ ਹੈ
0: ਨੌਨ ਦੇ ਅੰਮ੍ਰਿਤ ਪ੍ਰਭ ਕਾ ਨਾਮ
1: ਇਹੀ ਮੈਂ ਇਸ ਕਾ ਵਿਸਰਾਮ
0: ਸੁਨ ਸਮਾਦ ਅਨਹਦ ਤਹਿਨਾਦ
1: ਕਹਿ ਨਾ ਜਾਈਐ ਚਰਤ ਬਿਸਮਾਦ
0: ਤਿੰਨ ਦੇਖਿਆ ਜਿਸ ਆਪ ਦਿਖਾਏ
1: ਨਾਨਕ ਤਿਸ ਦਿਨ ਸੋ ਜੀ ਪਾਏ
0: ਸੋ ਅੰਤਰ ਸੋ ਬਾਹਰ ਅਨੰਤ
1: ਘਟ ਘਟ ਵਿਆਪ ਰਿਹਾ ਭਗਵੰਤ
0: ਧਰਮ ਮਾਹੀ ਆਕਾਸ਼ ਪਿਆਲ
1: ਸਰਬ ਲੋਕ ਪੂਰਨ ਪ੍ਰਤਪਾਲ
0: ਅੰਤਿਨ ਪਰਬਤ ਹੈ ਪਾਰ ਬ੍ਰਹਮ
1: ਜੈਸੀ ਆਗਿਆ ਤੈਸਾ ਕਰਮ
0: ਪਾਉਣ ਪਾਣੀ ਦਾ ਸੰਤਰ ਮਾਹੀ
1: ਚਾਰ ਕੁੰਟ ਦਾ ਦਿਸੈ ਸਮਾਹੀ
0: ਇਸ ਕੇ ਭਿੰਨ ਨਹੀਂ ਕੋ ਠਾਉ
1: ਗੁਰ ਪ੍ਰਸਾਦ ਨਾਨਕ ਸੁਖ ਪਾਓ
0: ਵੇਦ ਪੁਰਾਣ ਸਿਮਰਤ ਮੈਂ ਦੇਖ
1: ਸਸਿਆ ਸੂਰ ਨ ਖਤਰੇ ਮੈਂ ਏਕ
0: ਬਾਣੀ ਪ੍ਰਾਪਤੀ ਸਭ ਕੋ ਬੋਲੇ
1: ਆਪ ਡੋਲ ਨਾ ਕਬ ਹੁਣ ਡੋਲੇ
0: ਸਰਬ ਕਲਾਕਾਰ ਖੇਲੇ ਖੇਲ
1: ਬੋਲ ਨਾ ਪਾਈਏ ਗੁਣੇ ਅਮੋਲ
0: ਸਰਬ ਜੋਤ ਮੈਂ ਜਾਗੀ ਜੋਤ
1: ਧਾਰ ਰਹੇ ਹੋ ਸਵਾਮੀ ਓਤ ਪੋਤ
0: ਗੁਰ ਪ੍ਰਸਾਦ ਭਰਮ ਕਾ ਨਾਸ
1: ਨਾਨਕ ਤਿੰਨ ਮੈਂ ਇਹੋ ਵਿਸਾਸ
0: ਸੰਤ ਜਨਾ ਕਾ ਵੇਖਣ ਸਭ ਬ੍ਰਹਮ
1: ਸੰਤ ਜਨਾ ਕਾ ਹਿਰਦੈ ਸਭ ਧਰਮ
0: ਸੰਤ ਜਨਾ ਸੁਨੇ ਸ਼ੁਭ ਵਚਨ
1: ਸਰਬ ਵਿਆਪੀ ਰਾਮ ਸੰਗ ਰਚਨ
0: ਜਿਨ ਜਾਤਾ ਤਿਸ ਕੀ ਇਹ ਰਹਿ ਕਹਿਤ
1: ਸਤ ਬਚਨ ਸਾਧੂ ਸਭ ਕਹਿਤ
0: ਜੋ ਜੋ ਹੋਏ ਸੋਈ ਸੁਖ ਮਾਨੈ
1: ਕਰਨ ਕਰਾਵਨ ਹਾਰ ਪ੍ਰਭ ਜਾਨੈ
0: ਅੰਤਰ ਬਸੇ ਬਾਹਰ ਪੀਓ ਹੀ
1: ਨਾਨਕ ਦਰਸ਼ਨ ਦੇਖ ਸਭ ਮੋਹੀ
0: ਆਪ ਸਤ ਕੀ ਆ ਸਭ ਸਤ
1: ਜਿਸ ਪ੍ਰਭ ਤੇ ਸਗਲੀ ਉਤਪਤ
0: ਇਸ ਭਾਵੈ ਤਾਂ ਕਰੇ ਵਿਸਥਾਰ
1: ਇਸ ਭਾਵੈ ਤਾਂ ਏਕੰਕਾਰ
0: ਅਨਕ ਕਲਾ ਲਖੀ ਨਹਿ ਜਾਏ
1: ਜਿਸ ਭਾਵੈ ਤਿਸ ਲਏ ਮਿਲਾਏ
0: ਕਵਨ ਨਿਕਟ ਕਵਨ ਕਹੀਐ ਦੂਰ
1: ਆਪੇ ਆਪ ਆਪ ਭਰਪੂਰ
0: ਅੰਤਰਗਤ ਜਿਸ ਆਪ ਜਨਾਏ
1: ਨਾਨਕ ਤਿਸ ਜਨ ਆਪ ਬੁਝਾਏ
0: ਸਰਬ ਭੂਤ ਆਪ ਵਰਤਾਰਾ
1: ਸਰਬ ਨੈਣ ਆਪੇ ਖਨਹਾਰਾ
0: ਸਗਲ ਸਮਗਰੀ ਜਾਂ ਕਾ ਤਨਾ
1: ਆਪਣ ਜਸ ਆਪ ਹੀ ਸੁਣਾ
0: ਆਵਨ ਜਾਨੇ ਖੇਲ ਬਨਾਇਆ
1: ਆਗਿਆਕਾਰੀ ਕੀਨੀ ਮਾਇਆ
0: ਸਭ ਕੈ ਮਤ ਅਲਿਪਤ ਹੋ ਰਹਿ
1: ਜੋ ਕਿਛ ਕਹਿਣਾ ਸੋ ਆਪੇ ਕਹੈ
0: ਆਗਿਆ ਆਵੈ ਆਗਿਆ ਜਾਏ
1: ਨਾਨਕ ਜਾ ਪਾਵੈ ਤਾਂ ਲਏ ਸਮਾਏ
0: ਜਿਸੇ ਹੋਈ ਸੁਨਾ ਹੀ ਬੁਰਾ
1: ਉਰੇ ਕਹੋ ਕਿਨੈ ਕਸ਼ਕਰਾ
0: ਆਪ ਭਲਾ ਕਰਤੂਤ ਆਤਨੀ ਕੀ
1: ਆਪੇ ਜਾਣੇ ਆਪਣੇ ਜੀ ਕੀ
0: ਆਪ ਸਾਜ ਧਾਰੀ ਸਭ ਸਾਚ
1: ਪੋਤ ਪੋਤੇ ਆਪਣ ਸੰਗਰਾਚ
0: ਕੀ ਗਰਮਿਤ ਕਹੀ ਨਾ ਜਾਏ
1: ਦੂਸਰ ਹੋਏ ਤਾਂ ਸੋਜੀ ਪਾਏ
0: ਇਸ ਕਾ ਕੀ ਆ ਸਭ ਪ੍ਰਵਾਨ
1: ਗੁਰ ਪ੍ਰਸਾਦ ਨਾਨਕ ਇਹੋ ਜਾਣ
0: ਜੋ ਜਾਣੈ ਤੇ ਸਦਾ ਸੁਖ ਹੋਏ
1: ਆਪ ਮਿਲਾਏ ਲਏ ਪ੍ਰਭ ਸੋਏ
0: ਉਹ ਧਨਵੰਤ ਕੁਲਵੰਤ ਪਤਵੰਤ
1: ਜੀਵਨ ਮੁਕਤ ਜਿਸ ਰਿਦਾ ਭਗਵੰਤ
0: ਧਨ ਧਨ ਧਨ ਜਨ ਆਇਆ
1: ਜਿਸ ਪ੍ਰਸਾਦ ਸਭ ਜਗਤ ਤਰਾਇਆ
0: ਜਾਣਿਆ ਮਨ ਕਾ ਇਹ ਸੁਆਉ
1: ਜਨ ਕੇ ਸੰਗਤ ਆਵੈ ਨਾਮ
0: ਆਪ ਮੁਕਤ ਮੁਕਤ ਕਰੈ ਸੰਸਾਰ

0: ਪੂਰੇ ਗੁਰ ਕਾ ਸੁਨ ਉਪਦੇਸ਼
1: ਸਾ ਬ੍ਰਹਮ ਨਿਕਟ ਕਰ ਪੇਖ
0: ਸਾ ਸਾ ਸਿਮਰ ਹੋ ਗੋਬਿੰਦ
1: ਮਨ ਤਰਕੀ ਉਤਰੈ ਚਿੰਦ
0: ਆਸ ਅਨਿਤ ਤਿਆਗ ਹੋ ਤਰੰਗ
1: ਸੰਤ ਜਨਾ ਕੇ ਤੁਰ ਮਨ ਮੰਗ
0: ਆਪ ਛੋੜ ਬੇਨਤੀ ਕਰੋ
1: ਸਾਧ ਸੰਗ ਅਗਨ ਸਾਗਰ ਤਰਹੋ
0: ਹਰ ਧਨ ਕੇ ਭਰ ਲੇ ਹੋ ਭੰਡਾਰ
1: ਨਾਨਕ ਗੁਰਪੂਰੇ ਨਮਸਕਾਰ
0: ਖੇਮ ਕੁਸਲ ਸਹਿਜ ਆਨੰਦ
1: ਸਾਧ ਸੰਗ ਭਰ ਪਰਮਾਨੰਦ
0: ਨਰਕ ਨਿਵਾਰ ਉਧਾਰੋ ਜੀਓ
1: ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
0: ਚਿਤ ਚਿਤਵ ਹੋ ਨਾਰਾਇਣ ਏਕ
1: ਏਕ ਰੂਪ ਜਾ ਕੇ ਰੰਗ ਅਨੇਕ
0: ਗੋਪਾਲ ਦਮੋਦਰ ਦੀਨ ਦਯਾਲ
1: ਦੁਖ ਭੰਜਨ ਪੂਰਨ ਕਿਰਪਾਲ
0: ਸਿਮਰ ਸਿਮਰ ਨਾਮ ਬਾਰੰਬਾਰ
1: ਨਾਨਕ ਜੀ ਕਾ ਇਹ ਆਧਾਰ
0: ਉੱਤਮ ਸਲੋਕ ਸਾਧ ਕੇ ਬਚਨ
1: ਅਮਲੀਕ ਲਾਲ ਇਹ ਰਤਨ
0: ਸੁਨਤ ਕਮਾਪਤ ਹੋਤ ਉਧਾਰ
1: ਆਪ ਤਰੈ ਲੋਕੈ ਨਿਸਤਾਰ
0: ਸਫਲ ਜੀਵਨ ਸਫਲਤਾ ਕਾ ਸੰਗ
1: ਜਾਚੈ ਮਨ ਲਾਗਾ ਹਰ ਰੰਗ
0: ਜੈ ਜੈ ਸ਼ਬਦ ਅਨਾਹਤ ਵਾਜੈ
1: ਸੁਨ ਸੁਨ ਅਨੰਤ ਕਰੇ ਪ੍ਰਭ ਗਾਜੈ
0: ਰੱਖੇ ਗੋਪਾਲ ਮਹਾਂਤ ਕੈ ਮਾਥੇ
1: ਨਾਨਕ ਉਦਰੇ ਤਿਨ ਕੈ ਸਾਥੇ
0: ਸਰਨ ਜੋਗ ਸੁਨ ਸਰਨੀ ਆਏ
1: ਕਰ ਕਿਰਪਾ ਪ੍ਰਭ ਆਪ ਮਿਲਾਏ
0: ਮਿਟ ਗਏ ਵੈਰ ਭਏ ਸਭ ਰੇਨ
1: ਅੰਮ੍ਰਿਤ ਨਾਮ ਸਾਧ ਸੰਗ ਲੈਣ
0: ਸੋ ਪ੍ਰਸੰਨ ਭਏ ਗੁਰਦੇਵ
1: ਪੂਰਨ ਹੋਈ ਸੇਵਕ ਕੀ ਸੇਵ
0: ਆਪ ਜੰਜਾਲ ਵਿਕਾਰ ਤੇ ਰਹਤੇ
1: ਰਾਮ ਨਾਮ ਸੁਨ ਰਸਨਾ ਕਹਤੇ
0: ਕਰ ਪ੍ਰਸਾਦ ਦਇਆ ਪ੍ਰਭ ਧਾਰੀ
1: ਨਾਨਕ ਨਿਵਹੀ ਖੇਪ ਹਮਾਰੀ
0: ਪ੍ਰਾਪਤੀ ਉਸਤ ਕਰੋ ਸੰਤ ਮੀਤ
1: ਸਾਵਧਾਨ ਏਕਾਗਰ ਚੀਤ
0: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ
1: ਜਿਸ ਮਨ ਬਸੇ ਸਹੋਤ ਨਿਧਾਨ
0: ਸਭ ਇੱਛਾ ਤਾਂ ਕੀ ਪੂਰਨ ਹੋਏ
1: ਵਰਦਾਨ ਪੁਰਖ ਪ੍ਰਗਟ ਸਭ ਲੋਏ
0: ਸਭ ਦੇ ਊਚ ਪਾਏ ਅਸਥਾਨ
1: ਲਹਰ ਨ ਹੋਵੇ ਆਵਨ ਜਾਨ
0: ਹਰ ਧਨ ਖਾਟ ਚਲੈ ਜਨ ਸੋਏ
1: ਨਾਨਕ ਜਿਸੈ ਪ੍ਰਾਪਤ ਹੋਏ
0: ਖੇਮ ਸ਼ਾਂਤ ਰਿਧ ਨਵ ਨਿਧ
1: ਬੁੱਧ ਗਿਆਨ ਸਰਬ ਤਹ ਸਿੱਧ
0: ਵਿਦਿਆ ਤਪ ਜੋਗ ਪ੍ਰਭ ਧਿਆਨ
1: ਗਿਆਨ ਸ੍ਰੇਸ਼ਟੀ ਉੱਤਮ ਇਸ਼ਨਾਨ
0: ਚਾਰ ਪਦਾਰਥ ਕਮਲ ਪ੍ਰਕਾਸ਼
1: ਸਭ ਕੈ ਮਤ ਸਗਲ ਤੇ ਉਦਾਸ
0: ਸੁੰਦਰ ਚਤੁਰ ਤਤ ਕਾ ਬੇਤਾ
1: ਸਮਦਰਸ਼ੀ ਏਕ ਦ੍ਰਿਸ਼ਟੇਤਾ
0: ਇਹ ਪਲ ਤਿਸ ਜਨ ਕੈ ਮੁਖ ਭਨੇ
1: ਗੁਰੂ ਨਾਨਕ ਨਾਮ ਵਚਨ ਮਨ ਸੁਣੇ
0: ਇਹੋ ਨਿਧਾਨ ਜਪੈ ਮਨ ਕੋਏ
1: ਸਭ ਜੁਗ ਮਹਿਤਾ ਕੀ ਗਤ ਹੋਏ
0: ਗੁਣ ਗੋਬਿੰਦ ਨਾਮ ਧੁਨ ਬਾਣੀ
1: ਸਮਰਤ ਸ਼ਾਸਤਰ ਵੇਦ ਵਖਾਣੀ
0: ਸਗਲ ਮਤਾਂਤ ਕੇਵਲ ਹਰ ਨਾਮ
1: ਗੋਬਿੰਦ ਭਗਤ ਕੈ ਮਨ ਬਸਰਾਮ
0: ਕੋਟ ਅਪਰਾਧ ਸਾਧ ਸੰਗ ਮਿਟੈ
1: ਸੰਤ ਕਿਰਪਾ ਤੇ ਜਮਤੇ ਛੁਟੈ
0: ਜਾਂ ਕੈ ਮਸਤਕ ਕਰਮ ਪ੍ਰਭ ਆਏ
1: ਸਾਧ ਸਰਣ ਨਾਨਕ ਤੇ ਆਏ
0: ਜਿਸ ਮਨ ਬਸੈ ਸੁਨੈ ਲਾਈ ਪ੍ਰੀਤ
1: ਜਿਸ ਜਨ ਆਵੇ ਹਰ ਪ੍ਰਭ ਚੀਤ
0: ਜਨਮ ਮਰਨ ਤਾਂ ਕਾ ਦੁਖ ਨਿਵਾਰੈ
1: ਦੁਰਲਭ ਦੇ ਤਤਕਾਲ ਉਧਾਰੈ
0: ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਨੀ
1: ਏਕ ਨਾਮ ਮਨ ਮਾਹੀ ਸਮਾਨੀ
0: ਦੁਖ ਰੋਗ ਬਿਨ ਸੇ ਭੈ ਭਰਮ
1: ਸਾਧ ਨਾਮ ਨਿਰਮਲ ਤਾਂ ਕੇ ਕਰਮ
0: ਸਤਿ ਊਚ ਤਾਂ ਕੀ ਸੋਭਾ ਬਨੀ
1: ਨਾਨਕ ਇਹ ਗੁਣ ਨਾਮ

0: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
1: ਦੁਨੀਆ ਦੀ ਸਭ ਤੋਂ ਵੱਡੀ ਅਕਲ ਚਾਹੀਦੀ ਹੈ ਪ੍ਰਭੂ ਨੂੰ ਸਮਝਣ ਲਈ, ਗੁਰੂ ਨੂੰ ਸਮਝਣ ਲਈ। ਇਸ ਚੱਕਰ 'ਚ ਨਾ ਪੈਣਾ, ਮੰਦਰ ਵਿੱਚ ਭੀੜ ਹੈ, ਗੁਰਦੁਆਰੇ ਵਿੱਚ ਭੀੜ ਹੈ, ਮਸਜਿਦਾਂ ਵਿੱਚ ਭੀੜ ਹੈ, ਬੜਾ ਧਾਰਮਿਕ ਜਗਤ ਹੈ, ਗੁਸਤਾਖੀ ਮਾਫ, ਧਾਰਮਿਕ ਜਗਤ ਹੈ, ਧਰਮ ਦੀ ਸਮਝ ਰੱਖੇ ਬਿਨਾਂ, ਧਰਮ ਦੇ ਬੋਧ ਤੋਂ ਬਿਨਾਂ ਧਾਰਮਿਕ ਇਕੱਠ, ਧਰਮ ਦੀ ਸਮਝ ਤੋਂ ਬਿਨਾਂ ਧਾਰਮਿਕ ਇਕੱਠ, ਸਮਝ ਤੋਂ ਬਿਨਾਂ, ਬੋਧ ਤੋਂ ਬਿਨਾਂ ਹੈ ਧਾਰਮਿਕ ਇਕੱਠ, ਧਰਮ ਦੀ ਸਮਝ ਕੋਈ ਨਹੀਂ। ਜੈਸੇ ਕੋਈ ਸਮਾਜਿਕ ਇਕੱਠ ਹੋਵੇ ਤੇ ਸਮਾਜ ਦੀ ਸਮਝ ਹੀ ਨਾ ਹੋਵੇ, ਮਾਂ ਹੈ, ਪਿਤਾ ਹੈ, ਇਹ ਚਾਚਾ ਹੈ, ਤਾਇਆ ਹੈ, ਪੁੱਤਰ ਹੈ, ਭੈਣ ਹੈ, ਭਰਾ ਹੈ, ਇਹ ਮਾਮੇ ਨੇ, ਮਾਸੀਆਂ ਨੇ, ਇਸ ਦੀ ਸਮਝ ਹੀ ਨਾ ਹੋਵੇ। ਬਹੁਤ ਵੱਡਾ ਸਮਾਜ ਦਾ ਇਕੱਠ ਹੋਵੇ ਤੇ ਸਮਾਜ ਦੀ ਸਮਝ ਨਾ ਹੋਵੇ, ਉਹ ਇਕੱਠ ਸਾਰੇ ਦਾ ਸਾਰਾ ਬੇਮੈਨ ਹੈ। ਬੜਾ ਭਾਰੀ ਧਾਰਮਿਕ ਇਕੱਠ ਹੋਵੇ ਮੰਦਰ, ਮਸਜਿਦ, ਗੁਰਦੁਆਰੇ 'ਚ, ਧਰਮ ਦੀ ਸਮਝ ਨਾ ਹੋਵੇ, ਧਰਮ ਦਾ ਬੋਧ ਨਾ ਹੋਵੇ, ਔਰ ਇਹ ਗੱਲ ਕਬੂਲ ਕਰ ਲੈਣੀ ਚਾਹੀਦੀ ਹੈ। ਜ਼ਮੀਨ ਦੇ ਉੱਤੇ ਜਿਤਨੇ ਧਾਰਮਿਕ ਮੰਦਰ ਨੇ, ਇਤਨੇ ਵੀ ਧਾਰਮਿਕ ਮਨੁੱਖ ਨਹੀਂ ਨੇ, ਨਹੀਂ ਨੇ। ਜਿਤਨੀਆਂ ਮਸਜਿਦਾਂ ਨੇ, ਜਿਤਨੇ ਮੰਦਰ ਨੇ, ਜਿਤਨੇ ਗੁਰਦੁਆਰੇ ਨੇ, ਜਿਤਨੇ ਜੈਨ ਮੰਦਰ ਨੇ, ਜਿਤਨੇ ਬੌਧ ਮੱਠ ਨੇ, ਜਿਤਨੇ ਸਨਾਤਨ ਮੰਦਰ ਨੇ, ਜਿਤਨੇ ਚਰਚ ਨੇ, ਜਿਤਨੇ ਸਿਨਾਗੋਗ ਨੇ, ਇੰਨੇ ਧਾਰਮਿਕ ਮੰਦਰ, ਔਰ ਹਰ ਸ਼ਹਿਰ ਦੇ ਸੈਂਕੜੇ ਧਾਰਮਿਕ ਮੰਦਰ, ਹਰ ਸ਼ਹਿਰ ਦੇ 'ਚ ਕੋਈ ਧਾਰਮਿਕ ਮਨੁੱਖ ਨਹੀਂ ਆਉਂਦਾ, ਨਹੀਂ ਆਉਂਦਾ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਂ ਹੈ, ਹੁੰਦਾ ਤੇ ਹੈ ਚੰਦਨ ਦਾ ਬੂਟਾ, ਪਰ ਹਰ ਜਗ੍ਹਾ ਨਹੀਂ ਆਉਂਦਾ, ਹਰ ਜੰਗਲ ਦੇ 'ਚ ਨਹੀਂ ਆਉਂਦਾ। ਹੁੰਦਾ ਤੇ ਹੈ ਕੇਸਰ, ਪਰ ਹਰ ਜਗ੍ਹਾ ਨਹੀਂ ਆਉਂਦਾ। ਸਾਰੀ ਦੁਨੀਆ ਦੇ 'ਚ ਕੇਸਰ ਸਪੇਨ ਦੇ 'ਚ ਆਉਂਦਾ, ਕਸ਼ਮੀਰ ਦੇ 'ਚ ਆਉਂਦਾ, ਇੱਕ ਅੱਧ ਮੁਲਕ ਹੋਰ, ਬਾਕੀ ਕਿਧਰੇ ਨਹੀਂ ਆਉਂਦਾ। ਬੜਾ ਬੋ ਕੇ ਵੇਖਿਆ ਗਿਆ, ਨਹੀਂ ਆਉਂਦਾ। ਇੱਧਰ ਹਿਮਾਚਲ ਦੇ 'ਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਕਸ਼ਮੀਰ ਦੇ ਬਾਕੀ ਇਲਾਕੇ 'ਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਬੀਜ ਕੇ ਦੇਖਿਆ ਗਿਆ, ਨਹੀਂ ਹੋਇਆ। ਸਿਰਫ ਇੱਕ ਛੋਟਾ ਜਿਹਾ ਖਿੱਤਾ ਹਾਈਵੇ ਦੇ ਉੱਤੇ, ਕਸ਼ਮੀਰ ਨੂੰ ਜਿਹੜੀ ਸੜਕ ਜਾਂਦੀ ਹੈ, ਉਹਦੇ ਉੱਤੇ ਇੱਕ ਕਸਬਾ ਪੈਂਦਾ ਪੰਪੋਸ਼, ਉੱਥੇ ਆਉਂਦਾ, ਔਰ ਕਿਧਰੇ ਵੀ ਨਹੀਂ ਆਉਂਦਾ। ਹੁੰਦੇ ਤੇ ਨੇ ਸੰਤ, ਹੁੰਦੇ ਤੇ ਨੇ ਧਾਰਮਿਕ ਮਨੁੱਖ, ਗੁਸਤਾਖੀ ਮਾਫ ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹੁੰਦਾ ਤੇ ਹੈ ਕੇਸਰ, ਹਰ ਜਗ੍ਹਾ ਨਹੀਂ ਆਉਂਦਾ। ਹੁੰਦਾ ਤੇ ਹੈ ਚੰਦਨ, ਹਰ ਜਗ੍ਹਾ ਨਹੀਂ ਆਉਂਦਾ। ਹੁੰਦੇ ਤੇ ਨੇ ਹੀਰੇ, ਪਰ ਹਰ ਪਹਾੜ ਦੀ ਗੋਦ ਦੇ 'ਚ ਨਹੀਂ ਆਉਂਦੇ, ਨਹੀਂ ਆਉਂਦੇ। ਹੁੰਦੇ ਤੇ ਨੇ ਸੰਤ, ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲਾਇਰ ਹੁੰਦੇ ਨੇ, ਸਾਇੰਟਿਸਟ ਹੁੰਦੇ ਨੇ, ਹਰ ਸ਼ਹਿਰ ਦੇ 'ਚ ਧਨਵਾਨ ਹੁੰਦੇ ਨੇ, ਕਾਰੋਬਾਰੀ ਹੁੰਦੇ ਨੇ, ਵਪਾਰੀ ਹੁੰਦੇ ਨੇ, ਹਰ ਸ਼ਹਿਰ ਦੇ 'ਚ ਦਾਰਸ਼ਨਿਕ, ਫਿਲੋਸਫਰ, ਰਾਜਨੈਤਿਕ ਹੁੰਦੇ ਨੇ, ਹਰ ਸ਼ਹਿਰ ਦੇ 'ਚ ਸੰਤ ਨਹੀਂ ਹੁੰਦਾ, ਭਗਤ ਨਹੀਂ ਹੁੰਦਾ। ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਮੈਨੂੰ ਇੱਕ ਦਫ਼ਾ ਫਿਰ ਕਹਿਣ ਦੇਣਾ, ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲਾਇਰ ਹੁੰਦੇ ਨੇ, ਦਾਰਸ਼ਨਿਕ ਫਿਲਾਸਫਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਕਲਾਕਾਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਰਾਜਨੈਤਿਕ ਹੁੰਦੇ ਨੇ, ਵਪਾਰੀ ਹੁੰਦੇ ਨੇ, ਚੋਟੀ ਦੇ ਧਨਵਾਨ ਹੁੰਦੇ ਨੇ, ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਂ, ਇੱਕ ਚੋਟੀ ਦਾ ਵਪਾਰੀ ਬਣਨਾ ਇਤਨਾ ਔਖਾ ਨਹੀਂ ਜਿਤਨਾ ਬ੍ਰਹਮ ਗਿਆਨੀ ਬਣਨਾ ਔਖਾ। ਇੱਕ ਛੋਟੀ ਦਾ ਇੰਜੀਨੀਅਰ ਡਾਕਟਰ ਬਣ ਜਾਣਾ ਸਾਇੰਟਿਸਟ ਬਣ ਜਾਣਾ ਇਤਨੀ ਵੱਡੀ ਗੱਲ ਨਹੀਂ, ਇਤਨੀ ਅਕਲ ਦੀ ਗੱਲ ਵੀ ਨਹੀਂ ਜਿਤਨੀ ਅਕਲ ਦੀ ਗੱਲ ਚਾਹੀਦੀ ਹੈ ਧਰਮ ਨੂੰ ਸਮਝਣ ਵਾਸਤੇ। ਬੜੀ ਮੁਸ਼ਕਤ ਹੈ ਮਾਨਸਿਕ, ਬੜੀ ਮਿਹਨਤ ਹੈ ਮਾਨਸਿਕ, ਜਿੰਨੀ ਨਾਮ ਦਿਆਇਆ ਗਏ ਮੁਸ਼ਕਤ ਗਾਲ ਬੜੀ ਗਾਲਣਾ ਹੈ, ਬੜੀ ਮਿਹਨਤ ਹੈ। ਤੋ ਖੈਰ ਧਾਰਮਿਕ ਇਕੱਠ ਹੋਣਗੇ, ਕੋਈ ਧਰਮ ਦੀ ਸਮਝ ਰੱਖਦਾ ਹੋਵੇ, ਐਸਾ ਸਿਲਸਿਲਾ ਬਹੁਤ ਘੱਟ ਆਉਂਦਾ, ਬਹੁਤ ਘੱਟ ਆਉਂਦਾ। ਤੋ ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਜਗਤ ਵਿੱਚ ਬਸ ਦੋ ਦੀ ਸਮਝ ਚਾਹੀਦੀ ਹੈ, ਪ੍ਰਭੂ ਦੀ ਅਤੇ ਗੁਰੂ ਦੀ। ਅਤੇ ਜੇ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਵੀ ਨਹੀਂ, ਫਿਰ ਇਕੱਠ ਹੋਵੇ ਇੱਕ ਲੱਖ ਬੰਦਿਆਂ ਦਾ, ਕਿਸ ਤਰ੍ਹਾਂ ਆਖੋਗੇ ਧਾਰਮਿਕ ਇਕੱਠ ਹੈ। ਹੁਣ ਮੈਨੂੰ ਤੁਹਾਡੇ ਬਰਦਾਸ਼ਤ ਦੇ ਮਾਦੇ ਦਾ ਤਾਂ ਪਤਾ ਨਹੀਂ, ਪਰ ਕੰਠ ਤੱਕ ਗੱਲ ਆ ਗਈ ਹੈ, ਮੈਂ ਕਹਿਣ ਲੱਗਾ। ਬਹੁਤ ਸਾਰੀ ਮਸਜਿਦਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਮੰਦਰਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਗੁਰਦੁਆਰਿਆਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ। ਹੁਣ ਹੋਰ ਵੀ ਮੈਨੂੰ ਕਹਿਣ ਦੇਣਾ, ਬਹੁਤ ਸਾਰੇ ਧਾਰਮਿਕ ਕਰਮ ਨਹੀਂ ਆਉਂਦੇ, ਨਹੀਂ ਆਉਂਦੇ। ਬਹੁਤ ਸਾਰੀਆਂ ਧਾਰਮਿਕ ਕਿਰਿਆਵਾਂ ਦਿਖਾਈ ਦੇ ਰਹੀਆਂ ਨੇ, ਧਾਰਮਿਕ ਕਿਰਿਆ ਧਾਰਮਿਕ ਨਹੀਂ ਹੈ। ਕਾਰਨ ਜਦ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਨਹੀਂ, ਤਾਂ ਫਿਰ ਕਿਸ ਤਰ੍ਹਾਂ ਧਾਰਮਿਕ ਕਰਮ ਹੋਵੇਗਾ। ਪ੍ਰਭੂ ਨੂੰ ਕਹਿੰਦੇ ਨੇ ਉਹ ਘਰ ਹੈ, ਘਰ ਹੈ। ਗੁਰੂ ਨੂੰ ਕਹਿੰਦੇ ਨੇ ਉਹ ਦਰ ਹੈ, ਅਤੇ ਗੁਰਬਾਣੀ ਕਹਿੰਦੀ ਹੈ ਦਰ ਘਰ ਕੀ ਸੋ ਜੀ ਨਾ, ਬੜੀ ਕੀਮਤੀ ਪੰਕਤੀ ਹੈ, ਨਾ ਦਰ ਦਾ ਪਤਾ ਨਾ ਘਰ ਦਾ ਪਤਾ। ਸਤਿਗੁਰ ਇਹ ਸਵਾਲੀਆ ਫਿਕਰਾ ਵੀ ਉਚਾਰਨ ਕਰਦੇ ਨੇ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ। ਜ਼ਿੰਦਗੀ ਐਵੇਂ ਕਰਮ ਕਾਂਡ ਦੇ ਚ ਨਾ ਲੰਘ ਜਾਏ, ਕੁਛ ਉੱਦਮ ਕਰੋ, ਉਪਰਾਲੇ ਕਰੋ। ਅਸੀਂ ਅਰਦਾਸ ਦੇ ਚ ਸ਼ਬਦ ਜੋੜੇ ਹੋਏ ਨੇ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆ, ਤੇਰੇ ਜਿਨ੍ਹਾਂ ਮਿਲਿਆ ਤੇਰੀ ਯਾਦ ਚੱਲ ਪਏ, ਜਿਨ੍ਹਾਂ ਦੇ ਸੰਦਣਿਆ ਮੇਰੀ ਦੁਰਮਤ ਵੰਜੇ, ਮਿੱਤਰ ਅਸਾਜੜੇ ਸੇ। ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਮੰਦਰ ਬਣਾ ਲੈਣਾ ਸੇਵਾ ਹੈ, ਸੇਵਾ ਨਾਲ ਬਣਦੇ ਨੇ ਮੰਦਰ ਗੁਰਦੁਆਰੇ ਮਸਜਿਦਾਂ। ਦਾਨ ਨਾਲ, ਦਾਨ ਸੇਵਾ ਹੈ, ਮਿਹਨਤ ਨਾਲ ਧਨ ਕਮਾਇਆ ਧਨ ਦਾਨ ਦੇ ਦਿੱਤਾ ਸੇਵਾ ਹੈ, ਦਾਨ ਸਿਮਰਨ ਨਹੀਂ ਹੈ। ਔਰ ਦਾਨ ਨਾਲ ਕੋਈ ਮਨ ਨਿਰਮਲ ਨਹੀਂ ਆਉਂਦਾ, ਅਗਰ ਸਿਮਰਨ ਨਾ ਹੋਵੇ ਤਾਂ ਦਾਨੀ ਮਹਾਂ ਹੰਕਾਰੀ ਆਉਂਦਾ, ਦਾਨੀ ਮਹਾਂ ਬੇਈਮਾਨ ਆਉਂਦਾ, ਗੁਸਤਾਖੀ ਮਾਂ ਹੈ, ਬਹੁਤ ਵੱਡਾ ਦਾਨੀ ਪਰ ਬਹੁਤ ਵੱਡਾ ਬੇਈਮਾਨ ਹੈ, ਬੇਈਮਾਨੀ ਕਰਕੇ ਧਨ ਕਮਾਇਆ ਦਾਨੀ ਬਣਿਆ ਹੋਇਆ। ਸਤੀ ਪਾਪ ਕਰ ਸਤ ਕਮਾਏ, ਬੜੀ ਕੀਮਤੀ ਪੰਕਤੀ ਹੈ। ਸਤੀ ਪਤਾ ਕਿਸੇ ਨੂੰ ਕਹਿੰਦੇ ਨੇ, ਦਾਨੀ ਨੂੰ। ਸਤ ਕਮਾਏ, ਸਤੀ ਪਾਪ ਕਰ ਸਤ ਕਮਾਏ, ਦਾਨੀ ਪਾਪ ਕਰਕੇ ਧਨ ਇਕੱਠਾ ਕਰਦਾ ਹੈ, ਫਿਰ ਦਾਨ ਲੈਂਦਾ, ਕਹਿੰਦਾ ਮੈਂ ਧਾਰਮਿਕ ਕਰਮ ਕੀਤਾ, ਹੱਦ ਹੋ ਗਈ, ਜਿਹੜਾ ਤੂੰ ਕਮਾਇਆ ਹੀ ਪਾਪ ਨਾਲ ਉਹ ਦਿੱਤਾ ਹੋਇਆ ਪੁੰਨ ਕਿਸ ਤਰ੍ਹਾਂ ਹੋ ਗਿਆ, ਕਿਵੇਂ ਹੋ ਗਿਆ। ਗੁਰਬਾਣੀ ਬਹੁਤ ਗਹਿਰਾਈ ਜਾਂਦੀ, ਇਤਨਾ ਨਾ ਸਮਝ ਲੈਣਾ। ਆ ਮੈਨੂੰ ਕਈ ਮਿਲ ਪੈਂਦੇ ਨੇ, ਗਿਆਨੀ ਜੀ ਅੱਜ ਅਸੀਂ 4 ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ, ਮੈਂ ਕਿਹਾ ਤੇਰੇ ਚਿਹਰੇ ਦੇ ਉੱਤੇ ਤੇ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਤੇਰੇ ਵਿਵਹਾਰ ਦੇ ਉੱਤੇ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਕੀ ਹੋਇਆ ਤੂੰ 4 ਸੁਖਮਨੀ ਸਾਹਿਬ ਦੇ ਪਾਠ ਕਰ ਲੈ। ਦਾਨ ਸੇਵਾ, ਦੋ ਦਾਨੀ ਲੜ ਪੈਂਦੇ ਨੇ, ਦਾਨ ਦੇ ਨਾਲ ਹੰਕਾਰ ਜਾਂਦਾ ਨਹੀਂ, ਕਈ ਦਫਾ ਵੱਧ ਜਾਂਦਾ, ਬੜਾ ਭਿਅੰਕਰ ਵੱਧ ਜਾਂਦਾ। ਕੁਛ ਗੱਲਾਂ ਸਾਹਮਣੇ ਆਈਆਂ ਨੇ, ਮੈਂ ਨਹੀਂ ਕਹਿ ਰਿਹਾ, ਇਸ ਵਾਸਤੇ ਸੰਕੋਚ ਕਰਕੇ ਵਾਪਸ ਪਿਆ ਕਰਦਾ। ਸਤੀ ਪਾਪ ਕਰ ਸਤ ਕਮਾਏ। ਬਹੁਤ ਵੱਡਾ ਦਾਨੀ ਹੈ, ਜ਼ਰੂਰ ਬਹੁਤ ਵੱਡਾ ਬੇਈਮਾਨ ਹੋਵੇਗਾ, ਕਿਉਂਕਿ ਪਾਪਾਂ ਬਾਜੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ। ਬਹੁਤ ਵੱਡੇ ਪਾਪ ਨਾ ਕੀਤੇ ਜਾਣ ਤੇ ਇਤਨਾ ਧਨ ਇਕੱਠਾ ਹੀ ਨਹੀਂ ਆਉਂਦਾ। ਫਿਰ ਪਾਪ ਦਾ ਬੋਝ ਲਾਣ ਵਾਸਤੇ ਦਾਨ, ਮਹਾਰਾਜ ਕਹਿੰਦੇ ਨੇ ਕਿਸ ਤਰ੍ਹਾਂ ਹੋ ਸਕਦਾ, ਜਿਹੜਾ ਇਕੱਠਾ ਕੀਤਾ ਹੈ ਪਾਪ ਨਾਲ, ਪ੍ਰਾਪਤ ਕੀਤਾ ਹੈ ਪਾਪ ਨਾਲ, ਉਹਦੇ ਦੇਣ ਨਾਲ ਪੁੰਨ ਕਿਸ ਤਰ੍ਹਾਂ ਹੋ ਗਿਆ। ਸਤੀ ਪਾਪ ਕਰ ਸਤ ਕਮਾ। ਖੈਰ, ਧਾਰਮਿਕ ਇਕੱਠ, ਧਾਰਮਿਕ ਸੋਝ ਬੋਝ ਨੂੰ ਪੈਦਾ ਕਰਨ ਵਾਸਤੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਇੱਥੇ ਆਪਾਂ ਆਇਆ ਸੂਝ ਤੇ ਸਮਝ ਲੈਣ ਵਾਸਤੇ। ਕਿਸ ਦੀ ਸਮਝ? ਘਰ ਦੀ ਸਮਝ, ਦਰ ਦੀ ਸਮਝ। ਦਰ ਘਰ ਕੀ ਸੋਝੀ ਨਾ ਘਰ ਦਾ ਪਤਾ ਨਾ ਦਰ ਦਾ ਪਤਾ। ਹੁਣ ਹੋਰ ਵੀ ਮੈਂ ਅਰਜ਼ ਕਰਾਂ, ਘਰ ਵਿੱਚ ਪ੍ਰਵੇਸ਼ ਉਸਨੂੰ ਮਿਲਦਾ ਜਿਹੜਾ ਪਹਿਲੇ ਦਰ ਤੇ ਪਹੁੰਚੇ। ਪਹਿਲੇ ਦਰ ਤੇ ਪਹੁੰਚਣਾ ਹੁੰਦਾ, ਦਰਵਾਜ਼ਾ ਪਹਿਲੇ ਹੁੰਦਾ। ਘਰ ਬਾਦ ਦੇ ਸੋ ਦਰ ਕਿਹਾ, ਸੋ ਘਰ ਕਿਹਾ ਜਿਤ ਵਹਿ ਸਰਬ ਸੰਭਾਲੇ। ਇੱਕ ਹੋਰ ਵੀ ਅਰਜ਼ ਕਰਦੇ ਹਾਂ, ਪਰਮਾਤਮਾ ਨਿਰਾਕਾਰ ਹੈ, ਆਕਾਰ ਤੋਂ ਰਹਿਤ ਹੈ। ਇਹਨੂੰ ਬਿਆਨ ਕਰਕੇ ਮੈਂ ਅੱਗੇ ਚਲਾਂ। ਸਾਰਾ ਆਕਾਰ ਉਸ ਤੋਂ ਆਉਂਦਾ ਜਿਹਦਾ ਕੋਈ ਆਕਾਰ ਨਹੀਂ, ਸਾਰੇ ਰੂਪ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੂਪ ਨਹੀਂ, ਸਾਰੇ ਰੰਗ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੰਗ ਨਹੀਂ। ਚੱਕਰ ਚੈਨ ਅਰ ਬਨ ਜਾਤ ਅਰ ਪਾਤ ਨਹਿਨ ਜੈ, ਰੂਪ ਰੰਗ ਅਰ ਰੇਖ ਬੇਖ ਕੋ ਕਹਿ ਨ ਸਕਤ, ਅਰੂਪ ਹੈ ਅਨੂਪ ਹੈ। ਜਾਂ ਇੰਝ ਕਹਿ ਲਓ, ਸਾਰੇ ਮਜ਼ਹਬ ਵੀ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਮਜ਼ਹਬ ਨਹੀਂ ਹੈ। ਇਹ ਸ਼ਬਦ ਵੀ ਸੁਣ ਲਓ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ, ਨਮਸਤੰ ਅਮਜਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੇਰਾ ਕੋਈ ਮਜ਼ਹਬ ਨਹੀਂ, ਕੋਈ ਮਜ਼ਹਬ। ਨਮਸਤੰ ਅਮਜਬੇ, ਨਮਸਤਸਤ ਅਜਬੇ, ਇਹ ਅਜਬ ਸਰੂਪ ਪਰਮਾਤਮਾ ਤੈਨੂੰ ਨਮਸਕਾਰ, ਤੇਰਾ ਕੋਈ ਮਜ਼ਹਬ ਨਹੀਂ। ਨਾ ਤੂੰ ਹਿੰਦੂ ਹੈ, ਨਾ ਤੂੰ ਮੁਸਲਿਮ ਹੈ, ਨਾ ਤੂੰ ਸਿੱਖ ਹੈ, ਨਾ ਤੂੰ ਈਸਾਈ ਹੈ, ਨਾ ਤੂੰ ਯਹੂਦੀ ਹੈ, ਨਾ ਤੂੰ ਪਾਰਸੀ ਹੈ, ਨਾ ਤੂੰ ਜੈਨੀ ਹੈ, ਨਾ ਤੂੰ ਬੋਧੀ ਹੈ, ਤੇਰਾ ਕੋਈ ਮਜ਼ਹਬ ਨਹੀਂ, ਤੇਰੀ ਕੋਈ ਜਾਤ ਪਾਤ ਨਹੀਂ, ਤੇਰੇ ਕੋਈ ਤਾਤ ਮਾਤ ਨਹੀਂ, ਤੇਰਾ ਕੋਈ ਮਜ਼ਹਬ ਨਹੀਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੜੀ ਹਿੰਮਤ ਤੇ ਬੜੀ ਜੁਰਤ ਦਿਖਾ ਰਹੇ ਨੇ ਇੱਥੇ। ਨਮਸਤੰ ਅਮਜ਼ਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੂੰ ਅਮਜ਼ਬ ਹੈ, ਤੇਰਾ ਕੋਈ ਮਜ਼ਹਬ ਨਹੀਂ। ਮਜ਼ਹਬ ਇੱਕ ਰਸਤਾ ਹੈ, ਮਜ਼ਹਬ ਦਾ ਅਗਰ ਕੋਈ ਮਾਣ ਵੀ ਕਰ ਰਿਹਾ ਤਾਂ ਰਸਤੇ ਦੇ ਚ, ਠੀਕ ਹੈ ਰਸਤੇ ਚ, ਘਰ ਤੱਕ ਪਹੁੰਚਣ ਵਾਸਤੇ ਰਸਤਾ ਚਾਹੀਦਾ। ਘਰ ਪਹੁੰਚ ਗਿਆ ਕੋਈ ਮਜ਼ਹਬ ਨਹੀਂ, ਕਿਉਂਕਿ ਜਿਸ ਦਾ ਘਰ ਹੈ, ਜਿਸ ਦੇ ਘਰ ਦੇ ਚ ਜਾਣਾ ਹੈ, ਉਹਦਾ ਕੋਈ ਮਜ਼ਹਬ ਨਹੀਂ। ਸਾਰੀਆਂ ਨਦੀਆਂ ਸਾਗਰ ਦੀ ਤਰਫ ਜਾਂਦੀਆਂ ਨੇ, ਹਰ ਨਦੀ ਦਾ ਕਿਸੇ ਮੁਲਕ ਨਾਲ ਵੀ ਸੰਬੰਧ ਹੈ, ਕੁਝ ਧਾਰਮਿਕ ਕਿਰਿਆਵਾਂ ਨਾਲ ਵੀ ਸੰਬੰਧ ਹੈ, ਇਲਾਕੇ ਨਾਲ ਵੀ ਸੰਬੰਧ ਹੈ, ਤੇ ਹਰ ਨਦੀ ਦਾ ਆਪਣਾ ਨਾਮ ਵੀ ਹੈ। ਇਹ ਗੰਗਾ ਹੈ, ਜਮਨਾ ਹੈ, ਗੋਦਾਵਰੀ ਹੈ, ਨਰਮਦਾ ਹੈ, ਸਤਲੁਜ ਹੈ, ਬਿਆਸ ਹੈ, ਰਾਵੀ ਹੈ, ਚਨਾਬ ਹੈ, ਜੇਹਲਮ ਹੈ, ਬ੍ਰਹਮਪੁੱਤਰ ਹੈ। ਇਹਨਾਂ ਦਾ ਇਲਾਕਿਆਂ ਨਾਲ ਔਰ ਮੁਲਕ ਨਾਲ ਸੰਬੰਧ ਹੈ। ਅਸੀਂ ਕਹਿ ਸਕਦੇ ਹਾਂ ਦਰਿਆ ਹਿੰਦੁਸਤਾਨੀ ਹੈ, ਹਿੰਦੁਸਤਾਨ ਦੇ ਚ ਵਗਦਾ। ਫਿਰ ਇਹਨਾਂ ਦੇ ਨਾਮ ਨੇ, ਫਿਰ ਦਜਲਾ ਹੈ, ਫਰਾਤ ਹੈ, ਇਹ ਇਰਾਕ ਦੇ ਵਿੱਚ ਵਗਦੇ ਨੇ, ਤਾਂ ਮੁਲਕ ਤੇ ਇਲਾਕੇ ਦਾ ਸੰਬੰਧ ਉਹਨਾਂ ਨਾਲ ਜੁੜਦਾ ਹੈ ਵੀ ਇਹ ਦਰਿਆ ਇਰਾਕੀ ਨੇ, ਇਰਾਕ ਦੇ ਨੇ, ਉੱਥੇ ਵਗਦੇ ਨੇ। ਦਜਲਾ ਫਰਾਤ ਉੱਥੇ ਵਗਦਾ। ਨੀਲ ਨਦੀ ਮਿਸਰ ਦੇ ਚ ਵਗਦੀ ਹੈ, ਤਾਂ ਅਸੀਂ ਕਹਿ ਸਕਦੇ ਹਾਂ ਇਹ ਤੇ ਮਿਸਰੀ ਹੈ, ਇਜਿਪਸ਼ਨ ਹੈ, ਮਿਸਰ ਦੇ ਚ ਵਗਦੀ ਹੈ। ਉਸ ਇਲਾਕੇ ਨਾਲ ਇਸਦਾ ਸੰਬੰਧ ਹੈ, ਇਸਦਾ ਨਾਮ ਹੈ। ਥੇਮ ਦਰਿਆ ਇੰਗਲੈਂਡ ਦੇ ਚ ਵਗਦਾ ਹੈ, ਅਸੀਂ ਕਹਿ ਸਕਦੇ ਹਾਂ ਇਸਦਾ ਇੰਗਲੈਂਡ ਨਾਲ ਸੰਬੰਧ ਹੈ, ਇਸਦਾ ਨਾਮ ਥੇਮ ਹੈ। ਪਰ ਜਦ ਸਾਰੇ ਸਾਗਰ ਦੇ ਚ ਲੀਨ ਹੋ ਜਾਂਦੇ ਨੇ, ਸਾਰਿਆਂ ਦਾ ਨਾਂ ਇੱਕੋ ਹੀ ਹੋ ਜਾਂਦਾ ਕਿ ਸਾਗਰ। ਨਾ ਗੰਗਾ, ਨਾ ਜਮਨਾ, ਨਾ ਸਤਲੁਜ, ਨਾ ਬਿਆਸ, ਨਾ ਰਾਵੀ, ਨਾ ਚਨਾਬ, ਨਾ ਗੋਦਾਵਰੀ, ਨਾ ਨਰਮਦਾ, ਨਾ ਦਜਲਾ, ਨਾ ਫਿਰਾਤ, ਨਾ ਨੀਲ, ਨਾ ਥੇਮ। ਜਦ ਵੀ ਕੋਈ ਪ੍ਰਭੂ ਦੇ ਚ ਲੀਨ ਹੋ ਜਾਂਦਾ, ਗੁਸਤਾਖੀ ਮਾਫ ਮੈਨੂੰ ਕਹਿਣ ਦੇਣਾ, ਨਾ ਉਹ ਹਿੰਦੂ ਹੈ, ਨਾ ਸਿੱਖ ਹੈ, ਨਾ ਮੁਸਲਿਮ ਹੈ, ਨਾ ਈਸਾਈ ਹੈ, ਨਾ ਜੈਨੀ ਹੈ, ਨਾ ਬੋਧੀ ਹੈ, ਨਾ ਯਹੂਦੀ ਹੈ, ਨਾ ਪਾਰਸੀ ਹੈ। ਜਿਤਨੇ ਚਿਰ ਤੱਕ ਪਾਰਸੀ ਹੈ, ਯਹੂਦੀ ਹੈ, ਹਿੰਦੂ ਹੈ, ਇਤਨੇ ਚਿਰ ਤੱਕ ਨਦੀ ਤੇ ਹੈ, ਸਾਗਰ ਨਹੀਂ ਹੈ, ਨਹੀਂ ਹੈ, ਸਮੁੰਦਰ ਨਹੀਂ ਹੈ। ਮੇਰੇ ਖਿਆਲ ਇਤਨੇ ਹੀ ਸ਼ਬਦ ਬਰਦਾਸ਼ਤ ਕਰ ਸਕੋਗੇ, ਇਤਨਾ ਹੀ ਕਹਿੰਦਾ ਮੈਂ। ਕਈ ਬੜੇ ਤਾਰਕਿਕ ਆਉਂਦੇ ਨੇ, ਕੱਟਰ ਬੜੇ ਆਉਂਦੇ ਨੇ, ਔਰ ਕਮਾਲ ਦੀ ਗੱਲ, ਅਕਲ ਤੋਂ ਬਿਨਾਂ ਅਕਲ ਦਾ ਦਾਵਾ। ਅਕਲ ਨੂੰ ਤੇ ਛਿੱਕੇ ਤੇ ਟੰਗੇ ਹੋਏ ਅਕਲਮੰਦ ਹੋਣ ਦਾ ਦਾਵਾ ਧਾਰਮਿਕ ਜਗਤ ਵਿੱਚ ਇਸ ਤਰ੍ਹਾਂ ਚੱਲਦਾ। ਫਿਰ ਪਤਾ ਕੀ ਹੈ, ਕਿਸੇ ਇੱਕ ਨੂੰ ਅਕਲ ਆ ਜਾਏ ਤੇ ਇਸ ਤਰ੍ਹਾਂ ਦੀ ਗੱਲ ਕਵੇ, ਫਿਰ ਕੱਟੋ ਉਸਦੇ ਬੰਦ ਬਿਠਾਓ ਉਸਨੂੰ ਤੱਤੀ ਤਵੀ ਤੇ, ਕੱਟੋ ਉਸਦੀ ਗਰਦਨ ਚਾਂਦਨੀ ਚੌਂਕ ਦੇ ਚ, ਈਸਾ ਸੋਲੀ ਤੇ ਲਟਕਦਾ ਪਿਆ। ਮੁਹੰਮਦ ਸਾਹਿਬ ਦੇ ਬਦਰ ਦੀ ਲੜਾਈ ਵਿੱਚ ਅਗਲੇ ਦੋ ਦੰਦ ਤੋੜ ਦਿੱਤੇ ਗਏ। ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰ ਦਿੱਤਾ ਗਿਆ। ਹੁਣ ਪੁੱਛੀਏ, ਇੱਕ ਨੂੰ ਤੁਸੀਂ ਸੂਲੀ ਤੇ ਟੰਗਿਆ, ਇੱਕ ਨੂੰ ਜ਼ਹਿਰ ਦੇ ਕੇ ਮਾਰ ਰਹੇ, ਇੱਕ ਦੇ ਦੰਦ ਤੁਸੀਂ ਤੋੜ ਦਿੱਤੇ, ਇੱਕ ਨੂੰ ਤੱਤੀ ਤਵੀ ਤੇ ਬਿਠਾਇਆ, ਇੱਕ ਨੂੰ ਚਾਂਦਨੀ ਚੌਂਕ ਦੇ ਗਰਦਨ ਕੱਟ ਦਿੱਤੀ ਹੈ, ਫਿਰ ਉਹਨਾਂ ਦੇ ਫਰਜ਼ੰਦ, ਉਹਨਾਂ ਦੇ ਬੱਚਿਆਂ ਨੂੰ, ਪੋਤਰਿਆਂ ਨੂੰ ਤੁਸੀਂ ਦੀਵਾਰ ਦੇ ਚਿਣਦੇ ਪਏ ਹੋ, ਕਿਸੇ ਦੇ ਬੰਦ ਕੱਟ ਰਹੇ ਹੋ, ਕਿਸੇ ਨੂੰ ਉਲ ਦੀ ਦੇਗ ਦੇ ਚ ਬਿਠਾ ਰਹੇ ਹੋ। ਪਹਿਲੇ ਦੱਸੋ, ਇਹਨਾਂ ਨੇ ਚੋਰੀ ਕੀਤੀ ਹੈ, ਯਾਰੀ ਕੀਤੀ ਹੈ, ਬਲਾਤਕਾਰ ਕੀਤਾ, ਕਿਧਰੇ ਕਤਲ ਕੀਤਾ, ਇੱਕ ਵੀ ਜੁਰਮ ਨਹੀਂ ਇਹਨਾਂ ਦਾ, ਇੱਕ ਕਸੂਰ ਹੈ ਕਿ ਇਹ ਬੇਕਸੂਰ ਨੇ। ਕਸੂਰ ਵਾਰਾਂ ਦੇ ਇਕੱਠ ਦੇ ਚ ਬੇਕਸੂਰ ਹੋਣਾ ਵੀ ਇੱਕ ਕਸੂਰ ਹੈ, ਗੁਨਾਹਗਾਰਾਂ ਦੇ ਇਕੱਠ ਦੇ ਚ ਬੇਗੁਨਾਹ ਹੋਣਾ ਵੀ ਗੁਨਾਹ ਹੈ, ਮੂਰਖਾਂ ਦੇ ਇਕੱਠ ਦੇ ਚ ਇਤਨਾ ਸਿਆਣਾ ਹੋ ਜਾਣਾ ਵੀ ਕਿਸੇ ਵੱਧ ਹਾਲਤ ਚ ਮੂਰਖਤਾ ਹੋ ਜਾਂਦੀ ਹੈ। ਦੇਖੋ, ਸਾਰਾ ਬਨਾਰਸ ਕਹਿ ਰਿਹਾ ਕਬੀਰ ਪਾਗਲ ਹੈ, ਲੋਕ ਕਹੇ ਕਬੀਰ ਬਹੁਰਾਨਾ, ਇਹ ਤੇ ਬਹੁਰਾ ਹੈ, ਪਾਗਲ ਹੈ। ਹੁਣ ਬਨਾਰਸ ਵਾਸੀਆਂ ਨੂੰ ਕੌਣ ਦੱਸੇ ਸਾਰੇ ਬਨਾਰਸ ਦੇ ਚ ਇੱਕੋ ਹੀ ਤੇ ਸਿਆਣਾ, ਬਾਕੀ ਦੇ ਸਭ ਪਾਗਲਾਂ ਦੀ ਭੀੜ ਹੈ। ਹੁਣ ਇੱਕ ਸਿਆਣਾ ਹੋਵੇ ਤੇ ਭੀੜ ਪਾਗਲਾਂ ਦੀ ਹੋਵੇ ਤੇ ਦੁਨੀਆਂ ਤੇ ਬਹੁ ਗਿਣਤੀ, ਪ੍ਰਭਾਵ ਤੇ ਬਹੁ ਗਿਣਤੀ ਦਾ, ਘੱਟ ਗਿਣਤੀ ਦਾ ਤੇ ਹੈ। ਇਸ ਵਾਸਤੇ ਡਾਕਟਰ ਮੁਹੰਮਦ ਇਕਬਾਲ ਨੇ 1934 ਦੇ ਚ ਇਸ ਦੇ ਉੱਤੇ ਤਨਜ਼ ਵੀ ਕਰ ਦਿੱਤੀ ਸੀ, ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਜਮਹੂਰੀਅਤ ਡੈਮੋਕਰੇਸੀ ਲੋਕਤੰਤਰ, ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਕਹਿੰਦਾ ਜਮਹੂਰੀਅਤ ਕੀ ਹੈ, ਡੈਮੋਕਰੇਸੀ ਕੀ ਹੈ, ਗਿਣਤੀ। ਅਗਰ ਖੋਤੇ 900 ਨੇ ਤੇ ਘੋੜੇ ਸਿਰਫ 100 ਨੇ, ਤਾਂ ਖੋਤੇ ਜਿੱਤ ਜਾਣਗੇ, ਘੋੜੇ ਹਾਰ ਜਾਣਗੇ। ਗਿੱਦੜ 900 ਨੇ ਤੇ ਸ਼ੇਰ ਸਿਰਫ 100 ਨੇ, ਸ਼ੇਰ ਹਾਰ ਜਾਣਗੇ, ਗਿੱਦੜ ਜਿੱਤ ਜਾਣਗੇ। ਗਊਆਂ ਸਿਰਫ 100 ਨੇ ਤੇ ਸੂਅਰ 900 ਨੇ, ਗੁਸਤਾਖੀ ਮਾਫੇ ਸੂਅਰ ਜਿੱਤ ਜਾਣਗੇ, ਗਊਆਂ ਹਾਰ ਜਾਣਗੇ। ਮੈਨੂੰ ਕਹਿਣ ਦਿਓਗੇ, ਬਹੁਤ ਸਾਰੇ ਮੁਲਕਾਂ ਦੇ ਸੂਅਰ ਹੀ ਜਿੱਤ ਜਾਂਦੇ ਨੇ, ਗਊਆਂ ਤੇ ਹਾਰ ਜਾਂਦੀਆਂ ਨੇ ਥੋੜੀਆਂ, ਸ਼ੇਰ ਤੇ ਹਾਰ ਜਾਂਦੇ ਨੇ ਥੋੜੇ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਫਿਰ ਇਹ ਮਹਾਨ ਸ਼ਾਇਰ ਜਿਸਨੇ ਦੇਸ਼ ਦੀ ਵੰਡ ਤੋਂ ਪਹਿਲੇ ਇੱਕ ਕੌਮੀ ਤਰਾਨਾ ਲਿਖਿਆ ਸੀ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ, ਹਮ ਬੁਲਬੁਲੇ ਹੈ ਇਸਕੇ ਯੇ ਗੁਲਿਸਤਾਂ ਹਮਾਰਾ। ਇਹਨੇ ਇੱਕ ਹੋਰ ਕੀਮਤੀ ਗੱਲ ਵੀ ਆਖੀ ਹੈ, ਜਲਾਲੇ ਪਾਤਸ਼ਾਹੀ ਹੋ ਸ਼ਖਸੀ ਹਕੂਮਤ ਕਿੰਗਡਮ, ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜਾਂ ਡੈਮੋਕਰੇਸੀ ਦਾ ਤਮਾਸ਼ਾ ਹੋਵੇ, ਜਾਂ ਜਮਹੂਰੀਅਤ ਦਾ ਤਮਾਸ਼ਾ ਹੋਵੇ, ਜਾਂ ਸ਼ਖਸੀ ਹਕੂਮਤ ਦਾ ਕ੍ਰਿਸ਼ਮਾ ਹੋਵੇ, ਸ਼ਕਤੀ ਹੋਵੇ, ਮਾਣ ਮਰਿਆਦਾ ਹੋਵੇ, ਜਲਾਲ ਹੋਵੇ, ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਸਿਰਫ ਧਰਮ ਨੂੰ ਕੱਢ ਦਿਓ, ਕਹਿੰਦੇ ਚਾਹੇ ਸ਼ਖਸੀ ਹਕੂਮਤ ਹੋਵੇ, ਕਿੰਗਡਮ ਹੋਵੇ ਤੇ ਚਾਹੇ ਡੈਮੋਕ੍ਰੇਸੀ ਹੋਵੇ, ਸਿਰਫ ਧਰਮ ਨੂੰ ਕੱਢ ਦਿਓ ਤੋ ਹਕੂਮਤ ਕਰ ਰਿਹਾ ਚੰਗੇਜ਼ ਖਾਂ, ਹਲਾਕੋ ਹਿਟਲਰ, ਮੋਸੋਲੈਨੀ। ਫਿਰ ਹਿਟਲਰ ਕੀ ਕਰੇਗਾ? 2.5 ਕਰੋੜ ਬੰਦਿਆਂ ਨੂੰ ਕਤਲ ਕਰੇਗਾ। ਬੰਦਿਆਂ ਨੂੰ ਸੁੱਖ ਦੇਣ ਵਾਸਤੇ 2.5 ਕਰੋੜ ਬੰਦਿਆਂ ਨੂੰ ਕਤਲ ਕਰਨਾ ਹੈ। ਕ੍ਰਾਂਤੀ ਲਿਆਉਣ ਵਾਸਤੇ 3 ਕਰੋੜ ਬੰਦਿਆਂ ਨੂੰ ਮਾਰਨਾ ਹੈ। ਮਾਓ ਤੁੰਗ ਨੇ 3 ਕਰੋੜ ਬੰਦਿਆਂ ਨੂੰ ਮਾਰ ਕੇ ਤੇ 3 ਕਰੋੜ ਨੂੰ ਉਜਾੜ ਕੇ ਕ੍ਰਾਂਤੀ ਲਿਆਂਦੀ ਸੀ ਚਾਈਨਾ ਵਿੱਚ। ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਧਾਰਮਿਕ ਮਨੁੱਖ ਦੇ ਬੰਦ ਕਿਉਂ ਕੱਟ ਦਿੱਤੇ ਗਏ? ਇੱਕ ਹੁੰਦਾ ਹੈ, ਕਰੋੜਾਂ ਦੀ ਭੀੜ ਅਧਾਰਮਿਕ ਲੋਕਾਂ ਦੀ ਹੁੰਦੀ। ਧਾਰਮਿਕ ਮਨੁੱਖ ਸੂਲੀ ਤੇ ਕਿਉਂ ਚੜਿਆ? ਬੜੀ ਭਾਰੀ ਭੀੜ ਦੇਖਣ ਵਾਲੀ ਸੀ, ਭੀੜ ਦੇਖ ਰਹੀ ਹੈ, ਸੂਲੀ ਤੇ ਚੜਾਇਆ ਜਾ ਰਿਹਾ ਭੀੜ ਅਧਾਰਮਿਕ ਲੋਕਾਂ ਦੀ। ਇੱਕ ਧਾਰਮਿਕ ਮਨੁੱਖ ਨੂੰ ਸੂਲੀ ਦਿੱਤੀ ਜਾ ਰਹੀ, ਭੀੜ ਪਾਪੀਆਂ ਦੀ, ਇੱਕ ਧਾਰਮਿਕ ਮਨੁੱਖ ਦਾ ਚਾਂਦਨੀ ਚੌਂਕ ਦੇ ਚ ਗਲਾ ਕੱਟਿਆ ਜਾ ਰਿਹਾ, ਸ਼ਹੀਦ ਕੀਤਾ ਜਾ ਰਿਹਾ। ਭੀੜ ਜ਼ਾਲਮਾਂ ਦੀ ਸੀ, ਇੱਕ ਮਾਸੂਮ ਬੱਚਿਆਂ ਨੂੰ, 2 ਮਾਸੂਮ ਬੱਚਿਆਂ ਨੂੰ ਦੀਵਾਰਾਂ ਚਿਣਿਆ ਜਾ ਰਿਹਾ। ਇਹ ਥੋੜੇ ਆਉਂਦੇ ਨੇ, ਕੱਲਾ ਆਉਂਦਾ ਤੇ ਕੱਲਾ ਵੀ ਹਰ ਸ਼ਹਿਰ ਦੇ ਚ ਨਹੀਂ ਆਉਂਦਾ। ਮੈਂ ਇੱਕ ਦਫਾ ਫਿਰ ਦੌੜਾਉਣ ਲੱਗਾ, ਹਰ ਸ਼ਹਿਰ ਦੇ ਚੋਟੀ ਦੇ ਧਨਵਾਨ ਹੋਣਗੇ ਔਰ ਉਹਨਾਂ ਨੂੰ ਮਾਣ ਵੀ ਮਿਲੇਗਾ ਧਨ ਕਰਕੇ। ਹਰ ਸ਼ਹਿਰ ਦੇ ਚੋਟੀ ਦੇ ਕਾਰੋਬਾਰੀ ਹੋਣਗੇ, ਹਰ ਸ਼ਹਿਰ ਦੇ ਚ ਦਾਰਸ਼ਨਿਕ ਫਿਲਾਸਫਰ ਕਲਾਕਾਰ ਵੀ ਹੋਣਗੇ, ਹਰ ਸ਼ਹਿਰ ਦੇ ਚ ਰਾਜਨੀਤਿਕ ਆਉਂਦੇ ਨੇ, ਸਾਇੰਟਿਸਟ ਆਉਂਦੇ ਨੇ, ਹਰ ਸ਼ਹਿਰ ਦੇ ਚ ਲੋਰ ਕਾਨੂੰਨ ਨੂੰ ਸਮਝਣ ਵਾਸਤੇ ਸਮਝਣ ਵਾਲੇ ਵਕੀਲ ਵੀ ਆਉਣਗੇ ਔਰ ਆਉਂਦੇ ਨੇ। ਹਰ ਸ਼ਹਿਰ ਦੇ ਚ ਬ੍ਰਹਮ ਗਿਆਨੀ ਨਹੀਂ ਆਉਂਦਾ, ਹਰ ਸ਼ਹਿਰ ਦੇ ਸੰਤ ਨਹੀਂ ਆਉਂਦਾ, ਹਰ ਸ਼ਹਿਰ ਦੇ ਚ ਕੋਈ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਅਗਰ ਹੁੰਦੀ ਤੇ ਸਾਨੂੰ ਅਰਦਾਸ ਚ ਸ਼ਬਦ ਐਡ ਕਰਨ ਦੀ ਲੋੜ ਨਹੀਂ ਸੀ, ਹੇ ਗੁਰੂਦੇਵ ਰਹਿਮਤ ਕਰ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ, ਤੇਰੀ ਯਾਦ ਬਣੇ। ਬਹੁਤ ਔਖਾ ਹੈ ਮਜ਼ਮੂਨ ਗੁਰੂ ਨੂੰ ਸਮਝਣਾ ਸਮਝਾਉਣਾ, ਪ੍ਰਭੂ ਨੂੰ ਸਮਝਣਾ ਸਮਝਾਉਣਾ, ਬਹੁਤ ਬਾਰੀਕ ਮਜ਼ਮੂਨ ਹੈ, ਅਤਿ ਸੂਖਸ਼ਮ ਮਜ਼ਮੂਨ ਹੈ, ਅਤਿ ਸੂਖਸ਼ਮ। ਇਸ ਵਾਸਤੇ ਚੋਟੀ ਦਾ ਸਾਇੰਟਿਸਟ ਵੀ ਨਹੀਂ ਪਹੁੰਚ ਸਕਿਆ ਉੱਥੇ ਜਿੱਥੇ ਇੱਕ ਭਗਤ ਪਹੁੰਚ ਜਾਂਦਾ ਹੈ। ਪੰਡਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ, ਕੋਈ ਸੂਰਬੀਰ, ਕੋਈ ਛਤਰਪਤੀ ਰਾਜਾ, ਕੋਈ ਚੋਟੀ ਦਾ ਗਿਆਨੀ, ਕੋਈ ਚੋਟੀ ਦਾ ਦਾਰਸ਼ਨਿਕ ਤੇ ਸਾਇੰਟਿਸਟ ਉੱਥੇ ਨਹੀਂ ਪਹੁੰਚ ਸਕਦਾ ਜਿੱਥੇ ਭਗਤ ਪਹੁੰਚ ਜਾਂਦਾ, ਜਿੱਥੇ ਬ੍ਰਹਮ ਗਿਆਨੀ ਜੋ ਹੈ ਪਹੁੰਚ ਜਾਂਦਾ। ਤੋ ਮੈਂ ਫਿਰ ਅਰਜ਼ ਕਰਾਂ, ਦਰ ਘਰ ਕੀ ਸੋਜੀ ਨਾ ਹੈ, ਘਰ ਹੈ ਪਰਮਾਤਮਾ, ਦਰ ਹੈ ਗੁਰੂ। ਔਰ ਦਰ ਘਰ ਨਾਲੋਂ ਅਲੱਗ ਨਹੀਂ ਆਉਂਦਾ, ਉਸੇ ਨੂੰ ਦਰ ਕਹਿੰਦੇ ਨੇ ਜੋ ਘਰ ਦੇ ਨਾਲ ਲੱਗਿਆ ਹੋਵੇ। ਤੇ ਘਰ ਦੇ ਚ ਜਾਣਾ, ਦਰ ਦੇ ਚੋਂ ਲੰਘਣਾ ਪਏਗਾ, ਦਰ ਦੇ ਚ ਲੰਘ ਕੇ ਘਰ ਦੇ ਚ ਪ੍ਰਵੇਸ਼ ਮਿਲੇਗਾ। ਦੋ ਸ਼ਬਦ ਮੈਂ ਕਵਾਂ ਖੁਲਾਸਾ ਫਿਰ, ਜੋ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ ਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ। ਹੋਰ ਜੋ ਪ੍ਰਕਾਸ਼ ਦੇ ਰੂਪ ਦੇ ਚ ਘਰ ਹੈ ਉਹੀ ਸ਼ਬਦ ਦੇ ਰੂਪ ਦੇ ਚ ਦਰ ਹੈ, ਔਰ ਜੋ ਸ਼ਬਦ ਦੇ ਰੂਪ ਦੇ ਚ ਦਰ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਘਰ ਹੈ। ਜੋ ਪਰਮਾਤਮਾ ਦੇ ਰੂਪ ਦੇ ਚ ਘਰ ਹੈ ਉਹੀ ਗੁਰੂ ਦੇ ਰੂਪ ਵਿੱਚ ਦਰ ਹੈ, ਔਰ ਜੋ ਗੁਰੂ ਦੇ ਰੂਪ ਵਿੱਚ ਦਰ ਹੈ ਉਹੀ ਪਰਮਾਤਮਾ ਦੇ ਰੂਪ ਵਿੱਚ ਘਰ ਹੈ। ਨਾਨਕ ਸੋ ਦੇ ਸਿਮਰਤ ਵੇਦ ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਤੇ ਗੁਰੂ ਦੇ ਚ ਭੇਦ ਨਹੀਂ ਹੈ, ਤੇ ਜੇ ਭੇਦ ਹੀ ਨਹੀਂ ਹੈ ਤਾਂ ਫਿਰ ਇਹ ਦੋ ਨਾਮ ਕਿਉਂ ਨੇ? ਇਹ ਗੁਰੂ, ਇਹ ਪ੍ਰਭੂ, ਇਹ ਪਰਮਾਤਮਾ, ਇਹ ਗੁਰੂ ਹੈ। ਅਗਰ ਭੇਦ ਨਹੀਂ, ਦੋਵੇਂ ਇੱਕ ਨੇ, ਤਾਂ ਫਿਰ ਦੋਹਾਂ ਦਾ ਨਾਮ ਇੱਕ ਹੋਣਾ ਚਾਹੀਦਾ। ਦੋ ਨਾਮ ਨੇ, ਦੋਹਾਂ ਦੀਆਂ ਕਿਰਿਆਵਾਂ ਵੱਖ ਵੱਖ ਨੇ, ਤਾਂ ਫਿਰ ਇਹ ਦੋ ਹਸਤੀਆਂ ਹੋਣੀਆਂ, ਦੋ ਹਸਤੀਆਂ ਨਹੀਂ ਹੈ। ਨਾਨਕ ਸੋ ਦੇ ਸਿਮਰਤ ਵੇਦ ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਤੇ ਗੁਰੂ ਦੇ ਚ ਕੋਈ ਭੇਦ ਨਹੀਂ। ਦਰ ਘਰ ਨੂੰ ਲੱਗਿਆ ਹੋਇਆ, ਘਰ ਦਰ ਦੇ ਨਾਲ ਜੁੜਿਆ ਹੋਇਆ, ਪ੍ਰਭੂ ਗੁਰੂ ਦੇ ਨਾਲ ਜੁੜਿਆ ਹੋਇਆ, ਗੁਰੂ ਪ੍ਰਭੂ ਦੇ ਨਾਲ ਜੁੜਿਆ ਹੋਇਆ। ਇੰਜ ਦਰ ਘਰ ਦੇ ਨਾਲ ਜੁੜਿਆ ਹੋਇਆ, ਘਰ ਦਰ ਦੇ ਨਾਲ ਜੁੜਿਆ। ਸੋ ਦਰ ਕਿਹਾ ਸੋ ਘਰ ਕਿਹਾ। ਇਸ ਦਰ ਤੱਕ ਸਾਡਾ ਤਨ ਜਾਏਗਾ? ਕਤਈ ਨਹੀਂ, ਕਤਈ ਨਹੀਂ, ਤਨ ਜਾ ਹੀ ਨਹੀਂ ਸਕਦਾ। ਨਿਰਾਕਾਰ ਦੇ ਦੇਸ਼ ਇਹ ਆਕਾਰ ਤਨ ਨਹੀਂ ਜਾ ਸਕਦਾ। ਨਿਰੰਕਾਰ ਦਾ ਦੇਸ਼ ਜਿਹਦਾ ਕੋਈ ਆਕਾਰ ਨਹੀਂ, ਚੱਕਰ ਨਹੀਂ, ਚਿਹਨ ਨਹੀਂ, ਰੂਪ ਨਹੀਂ, ਰੰਗ ਨਹੀਂ, ਇਹ ਤਨ ਨਹੀਂ ਜਾ ਸਕਦਾ। ਤਨ ਤੇ ਇੱਥੇ ਰਹਿ ਜਾਏਗਾ। ਨਿਰੰਕਾਰ ਦੇ ਦੇਸ਼ ਸਾਡਾ ਮਨ ਜਾ ਸਕਦਾ, ਸਾਡਾ ਮਨ ਜਾ ਸਕਦਾ। ਕਾਰਨ ਇਹ ਮਨ ਆਇਆ ਵੀ ਸਿੱਧਾ ਸਿੱਧੇ ਰੂਪ ਵਿੱਚ ਨਿਰੰਕਾਰ ਤੋਂ ਆਇਆ। ਇਸ ਵਾਸਤੇ ਗੁਰਬਾਣੀ ਕਹਿੰਦੀ ਹੈ ਤਨ ਤੇ ਮਿੱਟੀ, ਇਹ ਮਿੱਟੀ ਇੱਥੇ ਰਹਿ ਜਾਏਗੀ। ਮਨ ਜੋਤ ਹੈ, ਇਹ ਜੋਤ ਵਿੱਚ ਜੋਤ ਹੋ ਸਕਦਾ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਸੂਖਸ਼ਮ ਸਰੀਰ ਹੈ, ਇਨਰਲ ਬਾਡੀ ਹੈ, ਸਰੀਰ ਦੇ ਅੰਦਰ ਇੱਕ ਸੂਖਸ਼ਮ ਸਰੀਰ। ਕਈ ਪੁਰਸ਼ ਇਸ ਢੰਗ ਨਾਲ ਵੀ ਜੀਂਦੇ ਨੇ ਔਰ ਇਤਨੀ ਉੱਚੀ ਜ਼ਿੰਦਗੀ ਬਤੀਤ ਕਰਦੇ ਨੇ। ਵਕਤੀ ਤੌਰ ਤੇ ਸੂਖਸ਼ਮ ਸਰੀਰ ਦਾ ਸੰਬੰਧ ਅਸਥੂਲ ਸਰੀਰ ਨਾਲ ਤੋੜ ਵੀ ਦਿੰਦੇ ਨੇ, ਕੁਛ ਦਿਨਾਂ ਲਈ, ਕੁਛ ਘੰਟਿਆਂ ਲਈ, ਕੁਛ ਸਮੇਂ ਲਈ। ਸਨਾਤਨ ਜਗ ਦੇ ਮਹਾਨ ਜਗਤ ਗੁਰੂ ਸ਼ੰਕਰਾਚਾਰੀਆ ਇੱਕ ਮਹੀਨੇ ਆਪਣੇ ਸਰੀਰ ਚੋਂ ਨਿਕਲ ਗਏ। ਇਹਨਾਂ ਨੇ ਆਪਣਾ ਸੂਖਸ਼ਮ ਸਰੀਰ, ਜਿਹਨੂੰ ਜੋਤ ਕਹਿੰਦੇ ਨੇ, ਮਨ ਕਹਿੰਦੇ ਨੇ, ਕੱਢ ਦਿੱਤਾ। ਚੇਲਿਆਂ ਨੂੰ ਕਿਹਾ ਇਸ ਸਰੀਰ ਦੀ ਰੱਖਿਆ ਕਰਨੇ, ਮੈਂ ਇੱਕ ਮਹੀਨੇ ਬਾਅਦ ਆਵਾਂਗਾ। ਪਿਛੋਕੜ ਸਾਰੀ ਗਾਥਾ ਨਾ ਸੁਣਾਵਾਂ, ਇਹ ਰਾਮ ਰਾਏ ਵੀ ਕਰ ਲੈਂਦੇ ਸਨ, ਧੰਨ ਗੁਰੂ ਹਰ ਰਾਏ ਸਾਹਿਬ ਜੀ ਦੇ ਸਾਹਿਬਜ਼ਾਦੇ। ਆਪਣੀ ਪਤਨੀ ਨੂੰ ਕਿਹਾ ਮੈਂ 7 ਦਿਨ ਬਾਅਦ ਆਵਾਂਗਾ, ਮੈਂ ਹੋਰ ਮੰਡਲਾਂ ਦੇ ਜਾਣਾ, ਮੇਰੀ ਦੇਹੀ ਦਾ ਖਿਆਲ ਰੱਖੇ, ਮੇਰੇ ਸਰੀਰ ਦਾ ਖਿਆਲ ਰੱਖੇ। ਰਾਮ ਰਾਏ ਮਸੰਦਾ ਨੂੰ ਮੌਕਾ ਮਿਲ ਗਿਆ, ਰਾਮ ਰਾਏ ਦੀ ਦੇਹੀ ਨੂੰ ਅੱਗ ਲਾ ਦੇਈਏ ਤੇ ਆਪਾਂ ਖੁਦ ਗੁਰੂ ਬਣੇ। ਇਹ ਵਿਚਕਾਰ ਰੋੜ ਹੈ, ਇਹਨੂੰ ਹਟਾਓ। ਅਰਥੀ ਸਜਾ ਲਈ, ਅਰਥੀ ਕੱਢਣ ਲੱਗੇ, ਰਾਮ ਰਾਏ ਦੀ ਪਤਨੀ ਜ਼ਾਰੋ ਜ਼ਾਰ ਰੋਂਦੀ ਹੈ, ਦੁਸ਼ਟੋ ਇੱਕ ਹਫ਼ਤਾ ਤੋਂ ਉਡੀਕ ਕਰੋ, ਅੱਜ ਤੇ 3 ਦਿਨ ਹੋਏ ਨੇ, ਮੈਨੂੰ ਕਹਿ ਗਏ ਨੇ 7 ਦਿਨਾਂ ਬਾਅਦ ਮੈਂ ਆਵਾਂਗਾ, ਉਡੀਕ ਕਰੋ। ਨਹੀਂ, ਇਹ ਮਰ ਗਏ ਨੇ, ਇਹ ਮਰ ਗਏ। ਬੜੇ ਉਸਨੇ ਤਰਲੇ ਪਾਏ, ਬੜੇ ਉਸਨੇ ਰੁਦਨ ਕੀਤਾ, ਮਸੰਦਾਂ ਦੀ ਤਾਕਤ ਲੈ ਗਏ, ਸ਼ਮਸ਼ਾਨ ਘਾਟ ਅੱਗ ਲਾ ਦਿੱਤੀ, ਅੱਧਾ ਸਰੀਰ ਜਲ ਗਿਆ, ਰਾਮ ਰਾਏ ਦਾ ਸੂਖਸ਼ਮ ਸਰੀਰ ਆਇਆ। ਪਰ ਪਿੰਜਰਾ ਜਲ ਚੁੱਕਿਆ ਸੀ, ਘਰ ਜਲ ਚੁੱਕਿਆ ਸੀ, ਘਰ ਰਹਿਣ ਦੇ ਲਾਇਕ ਨਹੀਂ ਰਿਹਾ ਸੀ। ਫਿਰ ਵੀ ਉਸ ਸੂਖਸ਼ਮ ਸਰੀਰ ਨੇ ਅਸਥੂਲ ਸਰੀਰ ਵਿੱਚ ਪ੍ਰਵੇਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਅੱਗ ਉਸ ਸੂਖਸ਼ਮ ਸਰੀਰ ਨੂੰ ਨਹੀਂ ਸਾੜਦੀ, ਪਾਣੀ ਨਹੀਂ ਡੋਬਦਾ। ਉਸ ਸਰੀਰ ਵਿੱਚ ਪ੍ਰਵੇਸ਼ ਕਰਕੇ ਰਾਮ ਰਾਏ ਉੱਚੀ ਆਵਾਜ਼ ਵਿੱਚ ਬੋਲੇ, ਦੁਸ਼ਟੋ ਮਸੰਦੋ, ਤੁਸੀਂ ਮੈਨੂੰ ਜ਼ਿੰਦਾ ਸਾੜਿਆ, ਗੁਰੂ ਤੁਹਾਨੂੰ ਜ਼ਿੰਦਾ ਸਾੜੇਗਾ। ਤੁਸੀਂ ਮੈਨੂੰ ਜ਼ਿੰਦਾ ਜਲਾ ਦਿੱਤਾ, ਗੁਰੂ ਤੁਹਾਨੂੰ ਜ਼ਿੰਦਾ ਜਲਾਏਗਾ। ਇਹਨਾਂ ਸਾਰਿਆਂ ਹੀ ਮਸੰਦਾਂ ਨੂੰ ਡੇਰਾਦੂਨ ਵਿੱਚ ਜ਼ਿੰਦਾ ਜਲਾਇਆ ਗਿਆ ਸੀ। ਇਸ ਤਰ੍ਹਾਂ ਦੀ ਅਨੇਕਾਂ ਘਟਨਾਵਾਂ ਨੇ। ਆਪਾਂ ਜਿਤਨੇ ਬੈਠੇ ਨੇ ਇਤਨੇ ਸਤਸੰਗ ਵਿੱਚ ਸੂਖਸ਼ਮ ਸਰੀਰ ਹੋਣਗੇ, ਇਤਨੇ ਹੋਣਗੇ। ਕਿਹੜੇ ਸੂਖਸ਼ਮ ਸਰੀਰ? ਪ੍ਰਥਮ ਤੇ ਉਹ ਸਿੱਧ ਪੁਰਸ਼ ਜੋ ਇਸ ਅਸਥੂਲ ਦੇਹੀ ਵਿੱਚ ਕਿਧਰੇ ਵੀ ਹੋਣ ਤੇ ਕਿਸੇ ਸਤਸੰਗ ਨੂੰ ਮਨ ਭਾਉਂਦਾ ਉਹ ਦੇਖ ਲੈਣ ਦੂਰੋਂ, ਤੇ ਇਸ ਸਰੀਰ ਨਾਲ ਪਹੁੰਚਣਾ ਬੜਾ ਔਖਾ ਹੋਵੇ, ਸੂਖਸ਼ਮ ਸਰੀਰ ਕੱਢ ਲੈਂਦੇ ਨੇ ਪਹੁੰਚ ਜਾਂਦੇ। ਪ੍ਰਥਮ। ਦੂਸਰਾ, ਜਿਨ੍ਹਾਂ ਦੀ ਮੌਤ ਹੋ ਗਈ, ਸਰੀਰ ਦੀ ਮੌਤ ਹੋ ਗਈ, ਇਹਦੀ ਮੌਤ ਏਡੇ ਢੇਰੀ ਹੋ ਜਾਂਦਾ, ਮਿੱਟੀ ਹੋ ਜਾਂਦਾ, ਸੂਖਸ਼ਮ ਸਰੀਰ ਨਾ ਜਲਾਇਆ ਜਾਂਦਾ ਨਾ ਢੇਰੀ ਆਉਂਦਾ। ਆਮ ਹਾਲਾਤ ਵਿੱਚ ਸਰੀਰ ਦੀ ਮਿਤੂ ਤੋਂ ਬਾਅਦ ਸੂਖਸ਼ਮ ਸਰੀਰ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦਾ। ਹਰ ਵਕਤ ਮੌਤ ਹੋ ਰਹੀ ਹੈ, ਹਰ ਵਕਤ ਗਰਭ ਵਿੱਚ ਪ੍ਰਵੇਸ਼ ਕਰਨ ਦੀ ਸਹੂਲੀਅਤ ਸੰਸਾਰ ਵਿੱਚ ਮੌਜੂਦ ਹੈ। 13 ਦਿਨਾਂ ਦੇ ਅੰਦਰ ਅੰਦਰ ਇਹ ਸੂਖਸ਼ਮ ਦੇਹੀ ਕਿਧਰੇ ਨਾ ਕਿਧਰੇ ਪ੍ਰਵੇਸ਼ ਕਰ ਜਾਂਦੀ। ਜੋ ਆਮ ਸਾਧਾਰਨ ਲੋਕ ਨੇ, ਸਾਧਾਰਨ ਕਿਸ ਨੂੰ ਕਹੋਗੇ? ਸੱਚ ਵੀ ਬੋਲਦੇ ਰਹੇ, ਝੂਠ ਵੀ ਬੋਲਦੇ ਰਹੇ, ਪੁੰਨ ਵੀ ਕਰਦੇ ਰਹੇ, ਪਾਪ ਵੀ ਕਰਦੇ ਰਹੇ।

0: ਸੇਵਕ ਤੋਂ ਦੀ ਗੁੱਤ ਪਕੜੀ, ਘਸੀਟ ਕੇ ਲੈ ਗਿਆ। ਜਿਸ ਕਮਰੇ ਵਿਚ ਪਿਓ ਬੰਦ ਸੀ, ਨਾਲ ਦੇ ਕਮਰੇ ਚ ਉਹਨੂੰ ਬੰਦ ਕੀਤਾ। 7 ਸਾਲ ਵਿਚਾਰੀ ਜੇਲ੍ਹ ਵਿਚ ਰਹੀ ਹੈ। ਇਹ ਕੰਮ ਕੋਈ ਉਹ ਕਰ ਸਕਦਾ ਹੈ ਜਿਹਦੇ ਕੋਲ ਦਿਲ ਨਹੀਂ, ਪੱਥਰ ਹੋਵੇ, ਜਿਹਦੇ ਕੋਲ ਦਿਮਾਗ ਨਹੀਂ, ਸਿਰਫ ਜੜ ਭੂਸਾ ਹੋਵੇ, ਕੁਛ ਵੀ ਨਹੀਂ, ਕੁਛ ਵੀ ਨਹੀਂ। ਐਸੇ ਮਨੁੱਖਾਂ ਦਾ ਜਲਦੀ ਜਨਮ ਨਹੀਂ ਆਉਂਦਾ। ਹਿਟਲਰ ਜੈਸਿਆਂ ਦਾ ਜਲਦੀ ਜਨਮ ਨਹੀਂ ਆਉਂਦਾ, ਹਰਨਾਕਸ ਜੈਸਿਆਂ ਦਾ ਜਲਦੀ ਜਨਮ ਨਹੀਂ ਆਉਂਦਾ। ਕਿਤਨਾ ਮੂੜ, ਕਿਤਨਾ ਚੇਤ ਪਸ਼ੂਆਂ ਨੂੰ ਮਾਤ ਕਰ ਗਿਆ। 7 ਸਾਲ ਦੇ ਪ੍ਰਹਿਲਾਦ ਨੂੰ, ਮਾਸੂਮ ਬੱਚਾ ਹੈ, ਹਰਨਾਕਸ਼ ਕਹਿੰਦਾ ਤੂੰ ਜਪਿਆ ਕਰ, ਜਲ ਹਰਨਾਕਸ਼, ਥਲ ਹਰਨਾਕਸ਼, ਤਾਂ ਕਿ ਤੈਨੂੰ ਵੇਖ ਕੇ ਹੋਰ ਬੱਚੇ ਵੀ ਜਪਣ, ਅਤੇ ਅਸੀਂ ਨਿਰੰਕਾਰ ਕਰਕੇ ਦੁਨੀਆਂ ਵਿੱਚ ਜਾਣੇ ਜਾਈਏ। ਨਿਰੰਕਾਰ ਹੋਣ ਦੀ ਤੋਫੀਕ ਮਨੁੱਖ ਨੂੰ ਨਿਰੰਕਾਰ ਨੇ ਦਿੱਤੀ ਹੈ। ਧਿਆਨ ਨਾਲ ਸੁਣਨਾ, ਨਿਰੰਕਾਰ ਹੋਣ ਦੀ ਉਮੰਗ ਤੇ ਤੜਪ ਵੀ ਮਨੁੱਖ ਨੂੰ ਦਿੱਤੀ ਹੈ। ਮਨੁੱਖ ਐਸਾ ਜੀਵਨ ਚਾਹੁੰਦਾ ਜਿਹਦੇ ਚ ਮੌਤ ਨਾ ਹੋਵੇ। ਐਸਾ ਜੀਵਨ ਕੇਵਲ ਪਰਮਾਤਮਾ ਕੋਲ ਹੈ ਜਿਹਦੇ ਕੋਲ ਮੌਤ ਨਹੀਂ। ਮਨੁੱਖ ਐਸਾ ਰਸ ਚਾਹੁੰਦਾ ਜੋ ਕਦੀ ਬੇਰਸ ਨਾ ਹੋਵੇ, ਤੋ ਐਸਾ ਮਹਾਰਸ ਤੇ ਪਰਮਾਤਮਾ ਹੀ ਹੈ। ਮਨੁੱਖ ਐਸਾ ਸੁਖ ਚਾਹੁੰਦਾ ਹੈ ਜੋ ਕਦੀ ਦੁੱਖ ਦੇ ਚ ਨਾ ਬਦਲੇ, ਐਸਾ ਸੁਖ ਤੇ ਕੇਵਲ ਪਰਮਾਤਮਾ। ਮਨੁੱਖ ਐਸੀ ਸ਼ਕਤੀ ਚਾਹੁੰਦਾ ਹੈ ਜੋ ਕਦੀ ਕਮਜ਼ੋਰੀ ਦੇ ਚ ਨਾ ਬਦਲੇ, ਉਸ ਮਹਾਂਸ਼ਕਤੀ ਦਾ ਨਾਂ ਹੀ ਤੇ ਪਰਮਾਤਮਾ ਔਰ ਕੀ ਹੈ। ਮਨੁੱਖ ਪਰਮਾਤਮਾ ਹੋਣਾ ਚਾਹੁੰਦਾ ਹੈ, ਹੋਣਾ ਚਾਹੁੰਦਾ ਹੈ। ਪਰਮਾਤਮਾ ਹੋਣ ਦੀ ਸੌਗਾਤ ਪਰਮਾਤਮਾ ਨੇ ਹਰ ਮਨੁੱਖ ਨੂੰ ਦਿੱਤੀ ਹੈ, ਹਰ ਇੱਕ ਨੂੰ ਦਿੱਤੀ ਹੈ। ਕਿਸ ਤਰ੍ਹਾਂ? ਪਰਮਾਤਮਾ ਵੇਖਦਾ ਹੈ, ਸਭ ਕੁਛ ਵੇਖਦਾ ਹੈ, ਮਨੁੱਖ ਵੀ ਵੇਖਦਾ ਹੈ, ਇਹ ਗੱਲ ਵੱਖਰੀ ਹੈ। ਸਭ ਕੁਝ ਨੂੰ ਵੇਖਣ ਦੀ ਤੋਫੀਕ ਨਹੀਂ, ਪਰ ਵੇਖਦਾ। ਪਰਮਾਤਮਾ ਸੁਣਦਾ ਹੈ, ਪੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਹੈ। ਸਦਾ ਵੇਖਦਾ ਪਿਆ, ਸਭ ਨੂੰ ਵੇਖਦਾ ਪਿਆ, ਸਭ ਨੂੰ ਸੁਣਦਾ ਪਿਆ, ਸਦਾ ਸੁਣਦਾ ਪਿਆ। ਠਾਕਰ ਹਮਰਾ ਸਦ ਬੋਲਨਤਾ, ਸਦਾ ਬੋਲਦਾ ਪਿਆ ਔਰ ਉਹਦਾ ਬੋਲ ਸਾਰੀ ਦੁਨੀਆਂ ਵਿੱਚ ਗੂੰਜ ਰਿਹਾ। ਅਨਾਹਦ ਨਾ ਮਨੁੱਖ ਵੀ ਸੁਣਦਾ ਹੈ, ਵੇਖਦਾ ਹੈ, ਮਨੁੱਖ ਵੀ ਸਮਝਦਾ ਹੈ, ਪਰ ਸੀਮਤ ਹੈ। ਮਨੁੱਖ ਵੀ ਜਾਣਦਾ ਹੈ ਪਰ ਸੀਮਤ ਹੈ। ਇਹ ਅਸੀਮ ਹੋਣਾ ਚਾਹੁੰਦਾ ਹੈ, ਅਸੀਮ ਤੋਂ ਕੇਵਲ ਪਰਮਾਤਮਾ ਹੀ ਹੈ। ਮਨੁੱਖ ਪਰਮਾਤਮਾ ਹੋਣਾ ਚਾਹੁੰਦਾ ਹੈ, ਪਰਮਾਤਮਾ ਹੋਣ ਦੀ ਇਸਦੇ ਅੰਦਰ ਭੁੱਖ ਹੈ, ਔਰ ਇੰਜ ਕਹਿ ਲਓ ਸ਼ਾਇਦ ਪਰਮਾਤਮਾ ਨਹੀਂ ਪਾਈ ਹੈ। ਔਰ ਐਸਾ ਹੋ ਸਕੇ, ਪਰਮਾਤਮਾ ਹੋ ਸਕੇ, ਐਸੀ ਤੋਫੀਕ ਵੀ ਪਰਮਾਤਮਾ ਨੇ ਦਿੱਤੀ ਹੈ। ਸ਼ਾਇਦ ਇਸੇ ਵਾਸਤੇ ਜ਼ਫਰ ਕਹਿੰਦਾ ਹੈ, ਬਣਾਇਆ ਐ ਜ਼ਫਰ ਖਾਲਿਕ ਨੇ ਕਬ, ਇਨਸਾਨ ਸੇ ਬੜਕਰ ਮਲਿਕ ਕੋ, ਦੇਵ ਕੋ, ਜਿਨ ਕੋ, ਪਰੀ ਕੋ, ਊਰੇ ਗਿਲਮਾ ਕੋ। ਮਨੁੱਖ ਤੋਂ ਵੱਧ ਪਰਮਾਤਮਾ ਨੇ ਕਿਸੇ ਨੂੰ ਨਹੀਂ ਬਣਾਇਆ, ਕਿਉਂਕਿ ਮਨੁੱਖ ਦਾ ਹੀ ਭਵਿਸ਼ ਹੈ ਪਰਮਾਤਮਾ ਹੋਣਾ। ਪਸ਼ੂਆਂ ਦਾ ਭਵਿਸ਼ ਅਜੇ ਮਨੁੱਖ ਹੋਣਾ ਹੈ, ਬਨਸਪਤੀ ਦਾ ਭਵਿਸ਼ ਅਜੇ ਪਸ਼ੂ ਹੋਣਾ ਹੈ, ਪੱਥਰਾਂ ਦਾ ਭਵਿਸ਼ ਤੇ ਅਜੇ ਬਨਸਪਤੀ ਹੋਣਾ ਹੈ। ਕੇਵਲ ਮਨੁੱਖ ਦਾ ਭਵਿਸ਼ ਹੈ ਪਰਮਾਤਮਾ ਹੋਣਾ। ਹੈ ਫਰਵਰੀ ਦਾ ਮਹੀਨਾ ਪਿਛਲਿਆ, ਇਸ ਸਾਲ ਦੇ ਜੋ ਲੰਘਿਆ, ਮੈਂ ਕਾਨਪੁਰ ਦੇ ਸੀ, ਸੱਜਣ ਮਿੱਤਰ ਨਾਲ ਸਨ। ਅੰਮ੍ਰਿਤ ਵੇਲੇ ਮੈਂ ਨਿਤਨੇਮ ਵਿਆਹ ਕਰਾਂ ਤੇ ਫੋਨ ਆਈ ਦਿੱਲੀ ਤੋਂ। ਮੈਂ ਕਿਹਾ ਖੈਰ ਹੋਵੇ, ਸਹੀ ਹੈ, ਅੰਮ੍ਰਿਤ ਵੇਲੇ 4:30 ਕਿ ਕੌਣ ਫੋਨ ਕਰਦਾ। ਦਿੱਲੀ ਤੋਂ ਇੱਕ ਨੌਜਵਾਨ ਪੁੱਛਣਾ ਚਾਹੁੰਦਾ ਮੈਨੂੰ, ਕੋਈ ਮਸਕੀਨ ਜੀ ਸੁਣਿਆ ਤੁਸੀਂ ਭਵਿਸ਼ ਵਕਤਾ ਹੋ, ਭਵਿਸ਼ ਜਾਣਦੇ ਹੋ? ਮੈਂ ਕਿਹਾ ਹਾਂ ਜਾਣਨਾ, ਭਵਿਸ਼ ਵਕਤਾ, ਭਵਿਸ਼ ਜਾਣਨਾ। ਕਹਿਣ ਲੱਗਿਆ ਕਿ ਫਿਰ ਹੁਣ ਤੁਸੀਂ ਆ ਰਹੇ ਹੋ ਨਾ ਦਿੱਲੀ? 21/22 ਸੰਤ ਬਾਬਾ ਅਤਰ ਸਿੰਘ ਜੀ ਦੀ ਬਰਸੀ ਤੇ ਮੈਂ ਪਹੁੰਚਣਾ ਸੀ, ਤੁਸੀਂ ਆ ਰਹੇ ਹੋ? ਅਸੀਂ ਪੋਸਟਰ ਭਰੇ ਨੇ, ਅਸੀਂ ਤੁਹਾਡੇ ਕੋਲ ਆਵਾਂਗੇ ਆਪਣਾ ਭਵਿਸ਼ ਜਾਣਨ ਵਾਸਤੇ। ਮੈਂ ਕਿਹਾ ਉਦੋਂ ਤੇ ਗੱਲ ਬਹੁਤ ਲੰਬੀ ਹੋ ਜਾਏਗੀ, ਬਹੁਤ ਦਿਨ ਪਏ ਨੇ, मैं थानू हुणे ही भविष्य दस देना, तुसी हुणे ही पूछ लो। कहिंदे हुणे ही दस दोगे, फोन ते दस दोगे? मैं कहा हुणे ही दस देंगे। तो मेरा भविष्य की है? मैं केवल तेरा ही नहीं, तेरे सारे परिवार का, सारे संसार दे मनुखा का एको ही भविष्य है, परमात्मा होना, और कोई भविष्य नहीं। चंगा परिवार मिल गया, तृप्ति नहीं मिलेगी। चंगा कारोबार मिल गया, परेशानियां नहीं जानगी। बड़ी धन संपदा मिल गई, रहन नू उच्चा महल मकान मिल गया, बेचैनी नहीं जाएगी। बड़ा बैंक बैलेंस हो गया, नोटां दे अंबार लग गए ने, व्याकुलता नहीं जाएगी, दुख नहीं जाएगा, दुख नहीं जाएगा, बेचैनी नहीं जाएगी, परेशानी नहीं जाएगी, चिंता नहीं जाएगी। ये सब कुछ उदों मिटन गए जिस दिन परमात्मा मिलेगा, उस तो पहले नहीं। दुख भी बनिया रहेगा, संताप भी बनिया रहेगा, की होया तू चोटी दा धनवान होवे। दुख भी बनिया रहेगा, चिंता भी बनी रहेगी, की होया तू दार्शनिक ते फिलोसफर होवे। दुख भी बनिया रहेगा, कलेश भी बनिया रहेगा, की होया तू बहुत वड्डा शक्तिशाली राजनैतिक हो जाए, धनवान हो जाए। की होया तेरा महल उच्चा हो गया, मकान बहुत वड्डा हो गया, दिल दी व्याकुलता नहीं जाएगी। ये सब कुछ उस दिन मिटेगा जिस दिन तो परमात्मा हो जाएगा। हर जन ऐसा चाहिए जैसा हरि ही होए। भगत कबीर ऐलानिया कहंदे ने, बिगड़ियो कबीरा राम धोआई, साच भयो अन कते न जाए। कहंदा संतां दी संगत दे आपां ऐसे तब्दील होए, की हो गए? सच हो गए। हुण सच ते परमात्मा, तो कबीर कहंदे ने होवेगा परमात्मा सच, आपां वी सच हो गए। ध्यान नाल सुनना, बिगड़ियो कबीरा राम दोहाई, साच भयो अन कते न जाई। मैं सच हो गया, अब तो जाए चढ़े सिंहासन, मिले हैं सारंग पानी, राम कबीरा एक भय है, कोई ना सके पछानी। मैं कह सारे मनुखां दा एक कोई भविष्य है, राम हो जाना, भगवान हो जाना, परमात्मा हो जाना। ते परमात्मा होण दे वसीले परमात्मा ने बख्शे हुए ने, सारिया नू दिते हुए ने, सीमित ने, ये असीम हो सकते ने। उन्हों याद कर करके किवें उसनों याद करिए? पहले दर तक पहुंचिए, फिर दर ने ही घर दे प्रवेश करा देना। इतनी सेवा इस वक्त कबूल करनी, प्रवान करनी सारिया का, और मुखी सजना का बार बार धन्यवाद। फुल चुकदी शमा, वाहेगुरु जी का खालसा।
1: You're listening to KRPI 1550 Radio, Ferndale, Washington.
2: 1550 KRPI Radio te chal raha hai live from Guru Nanak Sikh Gurdwara Sahib, Scott Road,
3: Surrey. कोट इंदर इंदरान साहे साहान गणज तिरपवन मिही पसोर नारा सोर नेत नेत बन त्रिन कहत त्वै सर्व नाम कथा कवन कर्म नाम बरनत सुमत पुजंग प्रयात छंद नमस्तवंग अकाले नमस्तवंग कृपाले नमस्तंग रूपे नमस्तंग नूपे नमस्तंग पेखे नमस्तंग लेखे नमस्तंग काय नमस्तंग जाय नमस्तंग गंजे नमस्तंग भंजे नमस्तंग नामे नमस्तंग धामे नमस्तंग कर्मंग नमस्तंग धर्मंग नमस्तंग नामंग नमस्तंग धामंग नमस्तंग जीते नमस्तंग पीते नमस्तंग बाहे नमस्तंग ट्राहे नमस्तंग नीले नमस्तंग नादे नमस्तंग छेदे नमस्तंग गादे नमस्तंग गंजे नमस्तंग भंजे नमस्तंग उधारे नमस्तंग पारे नमस्तंग सोएके नमस्तंग नेके नमस्तंग भूते नमस्तंग जूपे नमस्तंग निरकर्मे नमस्तंग निरभरमे नमस्तंग निरदेशे नमस्तंग निरभेसे नमस्तंग निरनामे नमस्तंग निरकामे नमस्तंग निरताते नमस्तंग निरकाते नमस्तंग निरतूते नमस्तंग भूते नमस्तंग लोके नमस्तंग सोके नमस्तंग निरतापे नमस्तंग थापे नमस्तंग तरमाने नमस्तंग निधाने नमस्तंग गाहे नमस्तंग बाहे नमस्तंग तरबरगे नमस्तंग सर्गे नमस्तंग परभोगे नमस्तंग सुजोगे नमस्तंग रंगे नमस्तंग भंगे नमस्तंग गमे नमस्तस्त रमे नमस्तंग जलाश्रय नमस्तंग निराश्रय नमस्तंग जाते नमस्तंग पाते नमस्तंग मजबे नमस्तस्ता जबया देसंग देसे नमस्तंग भेसे नमस्तंग निरतामे नमस्तंग निर्बामे नमो सर्वकाले नमो सर्व दयाले नमो सर्व रूपे नमो सर्व भूपे नमो सर्व खापे नमो सर्व थापे नमो सर्व काले नमो सर्व पाले नमस्तस्त देव नमस्तंग भेवे नमस्तंग जन्मे नमस्तंग सुबनमे नमो सर्व गावने नमो सर्व भावने नमो सर्व रंगे नमो सर्व भंगे नमो काल काले नमस्तस्त दयाले नमस्तंग वरने नमस्तंग मरने नमस्तंग जरारंग नमस्तंग कृतारंग नमो सर्व धंधे नमोस्त बंदे नमस्तंग निरसाके नमस्तंग निर्वाके नमस्तंग रीमे नमस्तंग करीमे नमस्तंग नहंते नमस्तस्तर नमस्तंग अनंते नमस्तंग महंते नमस्तस्त रागे नमस्तंग सुहागे नमो सर्व सोखं नमो सर्व पोखं नमो सर्व कर्ता नमो सर्व हर्ता नमो जोग जोगे नमो भोग भोगे नमो सर्व दयाले नमो सर्व पाले चाचरी छांद जल चाचरी छांद है प्रसाद।

ਸਾਦਾ ਅਜਨਮਾ ਬਰਨਾ ਭੂਤਾ ਭਰਨਾ ਗਾਂਜਾ ਪਾਂਜਾ ਝੂਜਾ ਝਾਂਜਾ ਮੀਖ ਰਫੀਕ ਹੈ ਤੰਦ ਹੈ ਬੰਦ ਹੈ ਨਿਰਬੂਜ ਹੈ ਸੂਜ ਹੈ ਕਾਲ ਹੈ ਜਾਲ ਹੈ ਅਕਾਲ ਹੈ ਜਾਲ ਹੈ ਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰ

ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮੋ ਸਰ ਪਾਲੇ ਨਮੋ ਸਰਬ ਗਾਉਣੇ ਨਮੋ ਸਰ ਭਾਵਣੇ ਅਨੰਗੀ ਅਨਾਥੇ ਨਰਸਿੰਘ ਪਰਮਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਵਿਭੂਤੇ ਕਲੰਕੰਗ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੁਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬ੍ਰਿਧੇ ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਆਭਰਮੀ ਆਭੋਗੀ ਆਭੁਗਤੇ ਨਮੋ ਜੋਗ ਜੁਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਥਾ ਨਮੋ ਰਾਗ ਰੂਪੇ ਨਮੋ ਸਾਹ ਸਾਹੰ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਇਸਨਾਨੰ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ ਸਦਾ ਸਚਦਾਨੰਦ ਸਰਬੰ ਪ੍ਰਣਾਸੀ ਅਨੂਪੇ ਰੂਪੇ ਸਮਸਤੁਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਦੋ ਉਰਦ ਅਰਦੰ ਅਗੰ ਉਗ ਹਰਤਾ ਪਰਮ ਪਰਮ ਪਰਮੇਸ਼ਵਰੰ ਪਰੋਛ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਅਛੇ ਦੇ ਭੇਦੇ ਨਾਮ ਕੰਮ ਸਮਸਤੋ ਪਰਾਜੀ ਸਮਸਤਸਤ ਧਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਥਲੇ ਭੀਤ ਹੈ ਭੇ ਹੈ ਪ੍ਰਭੂ ਹੈ ਜੂ ਹੈ ਦੇਸ ਹੈ ਭੇਸ ਹੈ ਭੁਜੰਗ ਪ੍ਰਿਆਤ ਛੰਦ ਅਗਾਧ ਅਬਾਧ ਨੰਦੀ ਸਰੂਪੇ ਨਮੋ ਸਰਮਾਨੇ ਸਮਸਤੇ ਨਿਧਾਨੇ ਨਮਸਤਵੰ ਨਿਰਨਾਥੇ ਨਮਸਤਵੰ ਪਰਮਾਥੇ ਨਮਸਤਵੰ ਅਗੰਜੇ ਨਮਸਤਵੰ ਪੰਜੇ ਨਮਸਤਵੰ ਅਕਾਲੇ ਨਮਸਤਵੰ ਪਾਲੇ ਨਮੋ ਸਰਬਦੇਸੇ ਨਮੋ ਸਰਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਪੀਤੰ ਨਮੋ ਸਰਬ ਗਿਆਨ ਨਮੋ ਪਰਮਤਾਨ ਨਮੋ ਸਰ ਮੰਤਰੰ ਨਮੋ ਸਰਵ ਜੰਤਰੰ ਨਮੋ ਸਰਵ ਦ੍ਰਿਸੰ ਨਮੋ ਸਰਵ ਕ੍ਰਿਸੰ ਨਮੋ ਸਰਵ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਆਖਿਜੈ ਭੇਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਵਰੂਪੇ ਕੋ ਕਰਮੰ ਪ੍ਰਣਾਸੀ ਸਦਾ ਸਰਬਦਾ ਰਿਧ ਸਿਧੰ ਨਿਵਾਸੀ ਚਰਪਟ ਸੰਤ ਵੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਝਲ ਪੋਗੇ ਚਲ ਰਾਜ ਟਲ ਸਾਜੇ ਅਖਲ ਧਰਮ ਲੱਖ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਪਹਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਤਰਾਣੰ ਸਰਬੰ ਭੁਗਤਾ ਸਰਬੰ ਜੋਗਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਪਾਲੇ ਰੂਆਲ ਛੰਤ ਵੈ ਪ੍ਰਸਾਦ ਆਦ ਰੂਪ ਅਨਾਦ ਮੂਰਤ ਜੋਨ ਪੁਰਖ ਅਪਾਰ ਸਰਬ ਮਨ ਤਰ ਮਾਨ ਦੇਵ ਭੇਵ ਆਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਜਤਰ ਤਤਰ ਬਰਾਜ ਹੀ ਅਵਧੂਤ ਰੂਪ ਰਸਾਲ ਨਾਮ ਠਾਵਨਾ ਜਾਤ ਜਾਕਰ ਰੂਪ ਰੰਗ ਨ ਰੇਖ ਆਦ ਪੁਰਖ ਉਦਾਰ ਮੂਰਤ ਜੋਨ ਆਦ ਸੇਖ ਦੇ ਸੋਰ ਨ ਭੇ ਜਾਗਰ ਰੂਪ ਰੇਖ ਨ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਆ ਨ ਰਾਗ ਨਾਮ ਕਾਂ ਬਿਹੀਨ ਭੇਖ ਧਾਮ ਨਹਿ ਜਾਏ ਸਰਬਮਾਨ ਸਰਬਤਰਮਾਨ ਸਦਾ ਮਾਨਤ ਤਾਹੇ ਏਕ ਮੂਰਤ ਅਨੇਕ ਦਰਸ਼ਨ ਕੀ ਨ ਰੂਪ ਅਨੇਕ ਖੇਲ ਖੇਲ ਖੇਲ ਖੇਲ ਅਨੰਤ ਕੋ ਫਿਰ ਏਕ ਦੇ ਭੇਵ ਨ ਜਾਨੀ ਜਿਹੇ ਬੇਦਾਰ ਕਤੇਬ ਰੂਪ ਰੰਗ ਨ ਜਾਤ ਪਾਸੋ ਜਾਨੀ ਕਿਹੇ ਜੇਬ ਤਾਤ ਮਾਤ ਨ ਜਾਤ ਜਾਕਰ ਜਨਮ ਮਰਨ ਬਿਹੀਨ ਚੱਕਰ ਬਕਰ ਫਿਰੈ ਚਤਰ ਚੱਕਰ ਮਾਨੀ ਪੁਰਤੀਨ ਲੋਕ ਚੌਦਹ ਕੈ ਬਿਖਿਆ ਜਗ ਜਾਪੀ ਜਿਹੇ ਜਾਪ ਆਦ ਦੇਵ ਨਾਦ ਮੂਰਤ ਥਾਪਿਓ ਸਭੈ ਜਿਹ ਥਾਪ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਬਿਸਵ ਰਚਿਓ ਸਵਯੰ ਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਜੂਤ ਅਕਾਲ ਪੁਰਖ ਦੇਸ ਧਰਮ ਧੰਸ ਭਰਮ ਰਹਿਤ ਭੂਤ ਲਖ ਭੇਸ ਅੰਗ ਰਾਗ ਨ ਰੰਗ ਜਾ ਕੇ ਜਾਤ ਪਾਤ ਨ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀ ਕਾਨੁਸਤ ਤੇਗ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ ਅੰਗਹੀਨ ਭੰਗ ਨਾਤਮੇਕ ਪੁਰਖ ਅਪਾਰ ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸਾਸਤਰ ਨ ਜਾਨੀ ਜਿਹ ਰੂਪ ਰੰਗ ਰੇਖ ਪਰਮ ਵੇਦ ਪ੍ਰਾਣ ਜਾ ਕੇ ਨੇਤ ਭਗਤ ਨਿਤ ਕੋੜ ਸਿਮਰਤ ਪ੍ਰਾਣ ਸਾਸਤਰ ਨ ਆਵਿਹ ਵਹ ਚਿਤ ਮਦ ਭਾਰ ਸੰਤ ਪ੍ਰਸਾਦ

ਭੰਗਤ ਮਿਤ ਪਰ ਗੁਣਗਨ ਉਦਾਰ ਮੁਨਗਨ ਪ੍ਰਣਵ ਨਿਰਭੈ ਨਿਕਾਮ ਅਤ ਦੁੱਧ ਪ੍ਰਚੰਡ ਮਿਤ ਗਤ ਖੰਡ ਅਲਸਿਆ ਕਰਮ ਦ੍ਰਿਸਾ ਧਰਮ ਸਰਬ ਪ੍ਰਣਾਡੈ ਆਂਡੰਡ ਬਾਢੈ ਚਾਚਰੀ ਸੰਤ ਐ ਪ੍ਰਸਾਦ ਗੋਬਿੰਦ ਮੁਕੰਦ ਉਦਾਰੇ ਪਾਰੇ ਹਰਿਅੰਗ ਕਰਿਅੰਗ ਨਿਰਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦ ਚਤੁਰ ਚਕਰ ਕਰਤਾ ਚਤੁਰ ਚਕਰ ਹਰਤਾ ਚਤੁਰ ਚਕਰ ਦਾਨੇ ਚਤੁਰ ਚਕਰ ਜਾਨੇ ਚਤੁਰ ਚਕਰ ਵਰਤੀ ਚਤੁਰ ਚਕਰ ਭਰਤੀ ਚਤੁਰ ਚਕਰ ਪਾਲੇ ਚਤੁਰ ਚਕਰ ਕਾਲੇ ਚਤੁਰ ਚਕਰ ਪਾਸੇ ਚਤੁਰ ਚਕਰ ਵਾਸੇ ਚਤੁਰ ਚਕਰ ਮਾਨੇ ਚਤੁਰ ਚਕਰ ਦਾਨੇ ਚਾਚਰੀ ਛੰਦ ਨ ਸਤਰੈ ਨ ਮਿਤਰੈ ਨ ਪਰਮੰਗ ਨ ਪਿਤਰੈ ਨ ਕਰਮੰਗ ਨ ਕਾਇਆ ਜਨਮੰਗ ਅਜਾਇ ਨ ਚਿਤਰੈ ਨ ਮਿਤਰੈ ਪਰੇ ਹੈ ਪਵਿੱਤਰੈ ਪਰਥੀ ਸ ਆਦਿ ਸ ਅਦਰ ਸ ਅਕਰ ਸ ਭਗਵਤੀ ਛੰਤ ਹੈ ਪ੍ਰਸਾਦ ਕਥ ਤੇ ਕਿਆ ਛੇ ਜ ਦਿਸ ਕਿਆ ਭਿਜ ਭੇਸਾ ਕਿਆ ਗੰਜ ਕਰਮੈ ਕਿਆ ਭੰਜ ਭਰਮੈ ਕਿਆ ਭਿਜ ਲੋਕੈ ਕਿਆ ਦਿੱਤ ਸੋ ਕਿਆ ਕਿਆ ਬਧੂਤ ਵਰਨੈ ਕਿਆ ਬਿਭੂਤ ਕਰਨੈ ਕਿ ਰਾਜੰ ਪ੍ਰਭਾ ਹੈ ਕਿ ਧਰਮੰਗ ਧੁਜਾ ਹੈ ਕਿ ਅਸੋਕ ਵਰਨ ਹੈ ਕਿ ਸਰਬਾ ਭਰਨ ਹੈ ਕਿ ਜਗਤੰ ਕ੍ਰਿਤੀ ਹੈ ਕਿ ਛਤਰੰ ਛਤਰੀ ਹੈ ਕਿ ਬ੍ਰਹਮੰਗ ਸਰੂਪ ਹੈ ਕਿ ਅਨੁਪੋ ਅਨੂਪ ਹੈ ਕਿ ਆਦਿ ਆਦੇਵ ਕਿ ਆਪ ਭੇਵ ਹੈ ਕਿ ਚਿਤਰੰਗ ਬਹੀਨ ਹੈ ਕਿ ਇਹ ਕਿ ਆਦਿ

ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮਨ ਛਿਜ ਗਾਤ ਅਜਿਜ ਨ ਬਾਤਨ ਝੰਜ ਗਾਤਨ ਰੰਜ ਬਾਤਨ ਟੁੱਟ ਭੰਡਾਰ ਅਨ ਠੱਟ ਅਪਾਰ ਅਨ ਟੁੱਟ ਭੰਡਾਰ ਅਨ ਠੱਟ ਅਪਾਰ ਆਢੀਠ ਧਰਮ ਅਤ ਢੀਠ ਕਰਮ ਅਨ ਬਰਣ ਅਨੰਤ ਦਾਤਾ ਮਹੰਤਾਰ ਬੋਲ ਮਨਾ ਛੰਤ ਵੈ ਪ੍ਰਸਾਦਿ।

ਅਹੰਕਾਰ ਹੈ ਸਰਪਾਸੈ ਸਰਬਨਾਸੈ ਕਰੁਣਾਕਾਰ ਹੈ ਵਿਸਵੰਭਰ ਹੈ ਸਰਬੇਸ਼ਵਰ ਹੈ ਜੁਗਤੇਸ਼ਵਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਭਾਰਤੇ ਪਾਰ ਹੈ ਕਰੁਣਾਕਾਰ ਹੈ ਜਪਾ ਜਪੈ ਥਪਾ ਥਪੈ ਅਜਪਾ ਜਪੈ ਥਪਾ ਥਪੈ ਕਰਤਾ ਕਰਤਾ ਅਮ੍ਰਿਤਾ ਅਮ੍ਰਿਤ ਕਰੁਣਾ ਕਰਿਤ ਹੈ ਅਮ੍ਰਿਤਾ ਅਮ੍ਰਿਤ ਕਰੁਣਾ ਕਰਿਤ ਕਰਤਾ ਕਰਤਾ ਧਰਣੀ ਧਰਿਤ ਮਤੇ।

ਮੰਗ ਅਪਰਮੰਗ ਅਗੰਜ ਅਲੇਖੇ ਭੁਜੰਗ ਪ੍ਰਯਾਤ ਛੰਦ ਨਮਸਤੁਲ ਪਰਨਾਮੇ ਸਮਸਤੁਲ ਪਰਨਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰਗ ਬੇਭੂਤੇ ਸਮਸਤਲ ਸਰੂਪੇ ਕੋ ਕਰਮੰਗ ਪਰਨਾਸੀ ਸੋ ਧਰਮੰਗ ਬੇਭੂਤੇ ਸਦਾ ਸਾਚਦਾਨੰਦ ਸਤਰੰਗ ਪਰਨਾਸੀ ਕਰੀ ਮੁਲ ਕੋ ਨਿੰਦਾ ਸਮਸਤੁਲ ਨਿਵਾਸੀ ਅਜਾਇਬ ਬੇਭੂਤੇ ਗਜਾਇਬ ਗਨੀ ਮੇ ਹਰਿਯੰ ਕਰਿਯੰ ਕਰੀ ਮੁਲ ਰਹੀਮ ਚਤੁਰ ਚੱਕਰਵਰਤੀ ਚਤੁਰ ਚੱਕਰ ਭੁਗਤੇ ਸਵਯੰ ਪਉ ਸੁਭੰਗ ਸਰਬਦਾ ਸਰਬਜੂਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ

ਸੋ ਬੈਸ ਬਿਤਾਇਓ ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਵਾਚੀ ਦਿਸਾ ਮੈਂ ਕਾਹੂ ਪਛਾ ਕੋ ਸੀਸ ਨਿਵਾਇਓ ਕੁਬਤਾਨ ਕੋ ਪੂਜਤ ਹੈ ਪਸ ਕੁ

ਕਿ ਪੀਰ ਪਛਾਣਤ ਚੀਟੀ ਤੇ ਕੂੰ ਚੜਿਆ ਸਥੂਲਾ ਸਾਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਧ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਅਕਰਖ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇਹ ਧਰ ਸਭ ਹੋ ਜੇਤੇ ਬਦਨ ਸ੍ਰਿਸ਼ਟ ਸਭ ਧਾਰ।

ਜਿਸਨੂੰ ਕਥਾ ਸੁਣਾ ਹੈ ਆਪਣੀ ਸਿਵ ਗੁਰਦੁਆਰਾ ਸੁਖ ਪਾਵੇ ਹੈ। ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵੇ ਹੈ। ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਇਹੋ ਤਿੰਨ ਕੈ ਮਨ ਵਸਿਆ ਜਿਨ ਧੁਰਹੋ ਲਿਖਿਆ ਆਇਆ। ਇੱਕ ਫਿਰ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ। ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸਜਣਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸੋ ਪਵਿੱਤ ਸੰਗਤ ਸਭਾਈਆ। ਕਹਿ ਦੇ ਪਵਿੱਤ ਸੁਣਦੇ ਪਵਿੱਤ ਸੇ

ਨਾਨਕ ਜਨ ਸੱਚ ਤਜਾ ਕੂੜੇ ਲਾਗੇ ਤਿੰਨ ਜਨਮ ਜੂਏ ਹਾਰਿਆ। ਜੀ ਆਹ ਨਿਰਮਲ ਬਾਰਾਹ, ਨਿਰਮਲ ਬਾਰਾਹ ਤਾਂ ਨਿਰਮਲ ਜੀ ਆਹ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਇ ਪਹੁਚਾ ਨਾਹੀ ਮਨਸਾ ਸੱਚ ਸਮਾਣੀ। ਜਨਮ ਰਤਨ ਜਿਨ ਖਟਿਆ ਭਲੇ ਸਿਵਣ ਜਾਰ। ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ

ਸੇਵ ਸਕਤ ਆਪ ਪਾਏ ਕਿਆ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖਿਆ ਗੁਰਮੁਖ ਸਭ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਸੋ ਲਿਵ ਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰਬਾਜੋ ਤੱਤੈ ਸਾਰ ਨਾ ਜਾਣੀ ਤੀਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ

ਉਸ ਨੂੰ ਕਿਹ ਪੋਏ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵਾਏ ਆਪਣੀ ਲਿਵਾ ਪਹਿਲਾ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕ ਇਹ ਵੜ ਦਾਤਾ ਸੋ ਕਿਉਂ ਮਨੋ ਵਿਸਾਰੀਐ।

ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸ਼ਬਦ ਹਜਾਇ ਤੇ ਬਹਾਦਰ ਸਿਮਰੀਐ ਕਾਰਨ ਆਉ ਨਿਦਾਵੈ ਤਹਿ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ।

ਮੁਕਤਿਆਂ ਉਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕਣ ਡਿੜ ਕੀਤਾ ਤਿੰਨਾਂ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚ ਰੱਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤਿਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਕਾਲ ਪੁਰਖ ਆਪਣੇ ਪੰਥ ਦੇ

ਸੰਭਾਲਦਾ ਦਾਨ ਪਿਆਰੇ ਪੰਥ ਖਾਲਸਾ ਜੀ ਨੂੰ ਬਖਸ਼ੋ ਜੀ ਨੇ ਮਾਣਿਓ ਕੇ ਮਾਣ ਦੇ ਤਾਣਿਓ ਕੇ ਤਾਣ ਦੇ ਓਟਿਓ ਕੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਕਿਹਾ ਹਜ਼ੂਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਵਿੱਤਰ ਸਰੂਪ ਦੇ ਪ੍ਰਕਾਸ਼ ਕਰਨ ਦੀ ਸੇਵਾ ਕਰਦਿਆਂ ਅੰਮ੍ਰਿਤ ਗੁਰਬਾਣੀ ਦਾ ਜਾਪ ਕਰਦਿਆਂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ੋ ਜੀ ਅੱਗੇ ਤੋਂ ਸਮੱਤ ਬਖਸ਼ਿਸ਼ ਕਰੋ ਸਤਿਗੁਰੂ ਜੀਓ ਪਾਵਨ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸੁਰਤ ਸ਼ਬਦ ਦੇ ਨਾਲ ਜੋੜਨੀ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਪਿੱਟ ਹਵਾਦਾਰ ਪ੍ਰਵਾਨ ਕਰਨੀਆਂ ਸਿੱਖੀ ਸਿੱਧਕ ਭਰੋਸੇ ਦੀ ਦਾਤ ਬਖਸ਼ਿਸ਼ ਕਰਨੀ ਖਾਲਸਾ ਪੰਥ ਨੂੰ ਰਾਜ ਭਾਗ ਕੌਮੀ ਕਰ ਖਾਲਸਤਾਨ ਦੀ ਦਾਤ ਬੰਦੀ ਸਿੰਘਾਂ ਦੀ ਤੰਦਰੁਸਤੀ ਰਿਹਾਈ ਬਖਸ਼ਿਸ਼ ਕਰੋ ਸਤਿਗੁਰੂ ਮਹਾਰਾਜ ਸਾਹਿਬ ਜੀਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦਰ ਕਰਦੇ ਸੇਵਕ ਬੀਬੀ ਪਰਮਜੀਤ ਕੌਰ ਦੀ ਤੰਦਰੁਸਤੀ ਚੜ੍ਹਦੀ ਕਲਾ ਦੀ ਅਰਦਾਸ ਕਿਰਪਾ ਕਰਨੀ ਗੁਰਮਤਿ ਅਨੁਸਾਰ ਸੇਵਕਾਂ ਦੇ ਕਾਰਜ ਰਸ ਕਰਨੇ ਸਿਰ ਤੇ ਮੇਰਾ ਪ੍ਰਥ ਰੱਖਣਾ ਜਸ ਕਰਨ ਸਿੰਘ ਰਾਏ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਸਤਿਗੁਰੂ ਮਹਾਰਾਜ ਸਾਹਿਬ ਜੀ ਜਨਮ ਦਿਨ ਦੀ ਖੁਸ਼ੀ ਵਿੱਚ ਅਰਦਾਸ ਕਰਵਾਉਂਦੇ ਹਨ ਅਤੇ ਬੇਨਤੀ ਕਰਦੇ ਨੇ ਕਿ ਜੋ ਉਹਨਾਂ ਨੇ ਕੋਈ ਕੋਰਸ ਕੀਤਾ ਹੈ ਸਤਿਗੁਰੂ ਮਹਾਰਾਜ ਸਾਹਿਬ ਜੀ ਉਹਦੇ ਅਨੁਸਾਰ ਉਹਨਾਂ ਨੂੰ ਨੌਕਰੀ ਦੀ ਪ੍ਰਾਪਤੀ ਹੋ ਜਾਵੇ ਆਪ ਜੀ ਨੇ ਕਿਰਪਾ ਕਰਨੀ ਗੁਰਮਤਿ ਅਨੁਸਾਰ ਸੇਵਕਾਂ ਦੇ ਕਾਰਜ ਰਾਸ ਕਰਨੇ ਚੜ੍ਹਦੀਆਂ ਕਲਾ ਕਰਨੇ ਸਿਰ ਤੇ ਮੇਰਾ ਪ੍ਰਥ ਰੱਖਣਾ ਸਤਿਗੁਰੂ ਮਹਾਰਾਜ ਸਾਹਿਬ ਜੀ ਬੇਟੀ ਮਨਪ੍ਰੀਤ ਕੌਰ ਦੀਆਂ ਮਨ ਦੀਆਂ ਭਾਵਨਾਵਾਂ ਗੁਰਮਤਿ ਅਨੁਸਾਰ ਪੂਰਨ ਕਰਨੀਆਂ ਗ੍ਰਸਤ ਜੀਵਨ ਦਾ ਸੁੱਖ ਬਖਸ਼ਿਸ਼ ਕਰਨਾ ਪਰਿਵਾਰਕ ਜੀਵਨ ਵਿੱਚ ਅੱਗੇ ਵਧਾਉਣਾ ਚੜ੍ਹਦੀਆਂ ਕਲਾ ਕਰਨੀਆਂ ਅਮਰਜੀਤ ਕੌਰ ਬੁੱਧ ਸਿੰਘ ਨੂੰ ਆਪਣੇ ਚਰਨਾਂ ਦਾ ਪਿਆਰ ਨਾਮ ਬਾਣੀ ਸੇਵਾ ਸਿਮਰਨ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ ਕੜਾ ਪ੍ਰਸ਼ਾਦ ਦੀ ਦੇਵ ਸੱਜ ਕੇ ਹਾਜ਼ਰ ਹੈ ਦੇਵ ਸਜਾਉਂਦਿਆਂ ਹਜ਼ੂਰ ਬਾਣੀ ਪੜਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ੋ ਅੱਗੇ ਤੋਂ ਸਮੱਤ ਬਖਸ਼ਿਸ਼ ਕਰੋ ਜੀ ਕਰੀ ਪਾਕਸਾਲ ਸੋਚ ਪਵਿੱਤਰ ਹੁਣ ਲਾਵੋ ਭੋਗ ਹਰ ਰਾਏ ਲੱਗਿਆ ਹੋਇਆ ਭੋਗ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਸ਼ਕੇ ਆਪ ਜੀ ਕਾ

0: ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਬੇਅੰਤ ਬੇਅੰਤ ਕਿਰਪਾ ਕੀਤੀ ਹੈ ਜੀਵਾਂ ਦੇ ਕਲਿਆਣ ਦੇ ਵਾਸਤੇ ਨਿਰੰਕਾਰੀ ਦਰਸ਼ਨ ਦੀਦਾਰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਧੁਰ ਕੀ ਬਾਣੀ ਦਾ ਨਿਤਨੇਮ ਸਤਿਗੁਰੂ ਜੀਆਂ ਨੇ ਬਖਸ਼ਿਸ਼ ਕੀਤਾ ਹੈ। ਸਾਧ ਸੰਗਤ ਜੀ, ਗੁਰਬਾਣੀ ਪਾਠ ਬੋਧ ਸਮਾਗਮ ਜੋ ਪਿਛਲੇ 5 ਮਹੀਨਿਆਂ ਤੋਂ ਚੱਲ ਰਿਹਾ ਹੈ, 30 ਅਗਸਤ ਨੂੰ ਸ਼ਾਮ ਦੇ ਦੀਵਾਨਾਂ ਦੇ ਵਿੱਚ ਸੰਪੂਰਨਤਾ ਹੋਵੇਗੀ। 30 ਅਗਸਤ ਨੂੰ ਹੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਸੰਪੂਰਨਤਾ ਦਿਵਸ ਆ ਰਿਹਾ ਹੈ। ਰਾਗੀ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਉਹ ਵਿਸ਼ੇਸ਼ ਤੌਰ 'ਤੇ ਸ਼ਾਮਾਂ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਰਹੇ ਹਨ। ਸਮਾਂ 8 ਤੋਂ 9 ਦਾ ਹੈ। 29 ਅਗਸਤ ਨੂੰ ਸਵੇਰੇ ਇਸ ਸਮੇਂ 5:30 ਤੋਂ ਰਾਗੀ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਜੀਆਂ ਨੇ ਕੀਰਤਨ ਅਤੇ ਸਿਮਰਨ ਦੀਆਂ ਹਾਜ਼ਰੀਆਂ ਭਰਨੀਆਂ ਹਨ। ਆਪ ਜੀਆਂ ਨੇ ਸਮੇਂ ਅਨੁਸਾਰ ਪਹੁੰਚਣ ਦੀ ਕਿਰਪਾਲਤਾ ਕਰਿਆ ਕਰਨੀ ਹੈ। ਹੁਣ ਸਿਮਰਨ ਦੇ ਨਾਲ ਆਪਾਂ ਜੁੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਕਰੋ ਜੀ ਕਿਰਪਾ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Vai, Guru, Vai, Guru, Vai.

वाहे गुरु, वाहे गुरु, वाहे गुरु, वाहे गुरु, वाहे गुरु, वाहे

Guru, why?

Guru.

Vai guru

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

Vai, Guru, Vai.

ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ

Vai Guru Vai Guru Vai Guru Vai

Guru.

वाहे गुरु, वाहे गुरु, वाहे गुरु, वाहे गुरु।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

वाहे गुर वाहे गुर वाहे गुर वाहे।

Good.

Vai, gur, vai, gur, vai, gur, vai, gur, vai, gur, vai, gur, vai, gur, vai.

ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ

गाय गर गाय गर गाय गर गाय गर गाय गर

Guru.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋੜੀ ਆਪਣੇ ਆਪ ਸਾਜੇ ਆਪਣੇ ਰਚਨਾ ਦੁਈ ਕੁਦਰਤ ਸਾਜਿਆ ਕਰਾ ਸੰਤੁਠ ਚਾਓ ਦਾਤਾ ਕਰਤਾ ਆਪ ਤੂੰ ਤੁਸਵੇ ਕਰੇ ਫਸਾਓ ਤੂੰ ਜਾਣੋ ਸਭ ਸੇ ਦਿਲ ਐਸੇ ਜਿੰਦ ਕਵਾਓ ਕਰ ਅਸੰਤੁਠ ਚਾਓ।

ਇੱਕ ਨਾ ਹੁਕਮ ਸਮਾਇਲ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਭਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਏ ਪੇ ਅੱਖ ਨਾ ਜਾਪਈ।

ਉਪਾਏ ਕੈਲਿਕ ਨਾ ਮੈਂ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੇ ਧੁਨ ਵਕੜੇ ਚ ਜਮਾਲਿਆ, ਥਾਉ ਨਾ ਪੈਣ ਕੂੜਿਆ ਮੂੰਹ ਕਾਲੇ ਦੁੱਧ ਚਾਲਿਆ, ਤੇਰੇ ਨਾਰੇ ਤੇ ਸੇ ਜਿਨਗੇ ਹਾਰ ਗਏ ਸਿੱਠਕਣ ਵਾਲਿਆ, ਲਿਖ ਨਾ ਮੈਂ ਧਰਮ ਬਹਾਲਿਆ।

ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਰੰਗੇ ਫਿਰ ਹੈ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੈ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੈ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾ ਵਿਸਮਾਦ ਉਜੜ ਵਿਸਮਾਦ ਰਾਮ ਵਿਸਮਾਦ ਨੇੜਾ ਵਿਸਮਾਦ ਦੂਰ ਵਿਸਮਾਦ ਵੇਖਿਆ ਹਾਸ।

ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖ ਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ ਬੈਸਾਂ

0: You're listening to KRPI 1550 Radio, Ferndale, Washington.
1: 1550 KRPI Radio ते चल रहा है लाइव फ्रॉम गुरु नानक सिख गुरुद्वारा साहिब स्कॉट रोड सरी
2: ਵਿੱਚ ਸਿੱਧ ਬੁੱਧ ਸੁਣਾਤ ਪੈ ਵਿੱਚ ਅਡਾਣੇ ਆਕਾਸ਼ ਪੈ ਵਿੱਚ ਜੋਧ ਮਹਾਬਲ ਸੂਰ ਪੈ ਵਿੱਚ ਆਵੇ ਜਾਵੇ ਪੂਰ ਸਗਲਿਆਂ

ਪਨੀਤਾ ਨਦਰੀ ਸਤਿਗੁਰ ਪਾਇਆ ਇਹ ਜੀਵ ਪੁੱਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਦੇ ਪੜਦਾਤਾ ਕੋ ਨਹੀਂ ਸਭ ਸੁਣਿਆ ਲੋਕ ਸੁਭਾਇਆ ਸਤਿਗੁਰ ਮਿਲਿਆ ਸੱਚ ਪਾਤਸ਼ਾਹ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ।

ਗਹਿਣੇ ਪਾਉਣ ਪਾਣੀ ਮੈਂ ਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ ਨਾਨਕ।

ਮੁਸਲਮਾਨਾ ਸਿਫਤ ਸ਼ਰੀਅਤ ਪੜ ਪੜ ਕਰੈ ਵੀ ਚਾਰ ਬੰਦੇ ਸੇ ਜੇ ਪਵੇ ਵਿੱਚ ਬੰਦੀ ਵੇਖਣ ਕਉ ਦੀਦਾਰ ਹਿੰਦੂ ਸਲਾਹੀ ਸਲਾਹਨ ਦਰਸ਼ਨ ਰੂਪ ਪਾਰ ਤੀਰਥ ਨਾਵੇ ਅਰਚਾ ਪੂਜਾ ਕਰਵਾਸ ਬੇਕਾਰ ਜੋਗੀ ਸ਼ੁਣ ਧਿਆਵਨ ਜੇ ਤੇ

ਸਤਿਆਵਨ ਸੰਤੋਖ ਉਪਜੈ ਦੇਣੇ ਕੈ ਵਿਚਾਰ ਦੇ ਦੇ ਮੰਗੈ ਸਹਿਸਾ ਗੁਣਾ ਸ਼ੁਭ ਕਰੇ ਸੰਸਾਰ ਚੋਰਾਂ ਯਾਰਾਂ ਤੈ ਕੂੜਿਆਰਾਂ ਖਾਰਾ ਬਾਂਬੇ ਕਾਰ ਇੱਕ ਹੁੰਦਾ ਖਾਇ ਚੱਲੇ ਥਾ ਉਤਨਾ ਪਿਕਾਈ ਕਾਰ ਜਲ ਥਲ ਜੀਆਂ ਪੁਰੀਆਂ ਲੋਆਂ ਆਕਾਰਾਂ ਆਕਾਰ ਓਏ ਜੇ ਆਖੇ ਸੋ ਤੂੰ ਹੈ ਜਾਣੇ ਤਿੰਨਾਂ ਪੇ ਤੇਰੀ ਹੀ ਸਾਰ ਨਾਨਕ ਭਗਤਾਂ ਭੁਖ ਸਲਾਹਣ ਸੱਚ

ਹੋਂ ਵਿੱਚ ਹੱਸੈ ਹੋਂ ਵਿੱਚ ਰੋਵੈ ਹੋਂ ਵਿੱਚ ਭਰੀਐ ਹੋਂ ਵਿੱਚ ਧੋਵੈ ਹੋਂ ਵਿੱਚ ਜਾਤੀ ਜਿਨਸੀ ਖੋਵੈ ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ ਮੋਖ ਮੁਕਤ ਕੀ ਸਾਨਾ ਜਾਣ ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ ਹੋਂ ਮੈਂ ਕਰ ਕਰ ਜਨ ਤੇ ਉਪਾਇ ਹੋਂ ਮੈਂ ਬੁੱਝੈ ਤਾਂ ਅੰਦਰ ਸੁਝੈ ਗਿਆਨ ਵਿਹੂਣਾ ਕਰ

ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਵਾਹੇ ਨਾਨਕ ਕਹਿ ਸੁਣੋ ਜਨੋ ਇਤ ਸੰਜਮ ਦੁਖ ਜਾਏ ਪੌੜੀ ਸੇਵਕ ਦੀ।

ਬੜੀ ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਧਿਆਇਆ ਹੁਣੀ ਮੰਦੇ ਪੈਰ ਨਾ ਰੱਖੇ ਉਨ ਕੇ ਸੁਖਰੀ ਧਰਮ ਕਮਾਇਆ ਹੁਣੀ ਦੁਨੀਆਂ ਤੋੜੇ ਬੰਦਨਾ ਨੂੰ ਪਾਣੀ ਥੋੜਾ ਖਾਇਆ ਤੂੰ ਕਿਸੇ ਅਗਲਾ ਨਿਦਿਤ।

ਦਾ ਦੁੱਖ ਦਾਰੂ ਸੁਖ ਰੋਗ ਭਇਆ ਜਾਂ ਸੁਖਤਾਮ ਨਾ ਹੋਇ। ਤੂੰ ਕਰਤਾ ਕਰਣਾ ਮੈਂ ਨਾਹੀ ਜਾਂ ਹਉ ਕਰੀ ਨਾ ਹੋਇ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾ।

ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪੱਟ ਮਿਟਤ ਨੀਵੀ ਨਾਨਕਾ ਗੁਣ ਚੰਗੀਆਂ ਤੱਤ ਸਭ ਕੁਝ।

ਜਿਸ ਸੇਵਾ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਐ ਜਿਸ ਕੀਤਾ ਪਾਈਏ ਆਪਣਾ ਸਾ ਕਾਲ ਬਰੁਕ ਘਾਲੀਐ ਮੰਦਾ ਮੂਲ ਨ ਕੀਤੀ ਦੇ ਲੰਮੀ ਨਜ਼ਰ ਨਿਹਾਲੀਐ ਜੋ ਸਾਹਿਬ ਨਾਲ ਨਹਾਰੀਐ ਤੇ ਵਿਹ ਪਾਸਾ ਢਾਲੀਐ ਕਿਸ ਲਾਹੇ ਉੱਪਰ ਘਾਲੀਐ ਕਿਸ ਲਾਹੇ ਉੱਪਰ ਘਾਲੀ

ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਬੰਦ ਬੰਦ ਕਟਾਏ ਖੋ ਪਰੀਆਂ ਲੁਹਾਈਆਂ ਚ ਰੱਖਣੀਆਂ ਤੇ ਚੜੇ ਤਾ ਨਾਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨੇ ਆਰਿਆ ਸਿੱਖੀ ਕੇਸਾਂ ਸਵਾਸਾਂ

ਸੇਵਾ ਕਰਦੇ ਹਨ। ਖਜ਼ਾਨੇ ਭਰ ਕੇ ਭਰਪੂਰ ਕਰਨੇ, ਦਸਾਂ ਨਾਹਾਂ ਦੀ ਕਿਰਤ ਕਮਾਈਆਂ ਦੇ ਵਿੱਚ ਬਰਕਤਾਂ ਪਾਉਣੀਆਂ, ਸਰਬੱਤ ਦੇ ਭਲੇ ਤੇ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਵਾਉਂਦੇ ਹਨ। ਗੁਰਦੀਪ ਕੌਰ ਸਿੱਧੂ ਵੱਲੋਂ ਸਤਿਗੁਰੂ ਜੀ ਦੇਗ ਦੀ ਸੇਵਾ ਕੀਤੀ ਗਈ ਹੈ। ਖਜ਼ਾਨੇ ਭਰ ਕੇ ਭਰਪੂਰ ਕਰਨੇ, ਚੜ੍ਹਦੀਆਂ ਕਲਾ ਕਰਨੀਆਂ, ਸਿਰ ਤੇ ਮਿਹਰਾਂ ਪ੍ਰਤ ਰੱਖਣਾ। ਸੇਵਕ ਵੱਲੋਂ ਅਰਦਾਸ ਬੇਨਤੀ, ਮਹਾਰਾਜ ਚੜ੍ਹਦੀਆਂ ਕਲਾ ਕਰਨੀ, ਆਪਣੇ ਚਰਨਾਂ ਦਾ ਪਿਆਰ, ਨਾਮ ਬਾਣੀ ਸੇਵਾ, ਸਿਮਰਨ ਦੀਆਂ ਦਾਤਾਂ ਬਖਸ਼ ਕੇ ਨਿਵਾਜਣਾ। ਸੇਵਕ ਪਰਿਵਾਰ ਵੱਲੋਂ ਬੇਨਤੀ ਹੈ ਕਿ ਬੱਚਿਆਂ ਨੂੰ ਗੁਰਸਿੱਖੀ, ਚੜ੍ਹਦੀ ਕਲਾ, ਨਾਮ ਦੀ ਦਾਤ ਆਪਣੇ ਦਰ ਘਰ ਦੇ ਨਾਲ ਜੋੜ ਕੇ ਰੱਖਣਾ, ਚੜ੍ਹਦੀਆਂ ਕਲਾ ਕਰਨੀਆਂ। ਸਤਿਗੁਰੂ ਜੀ ਭਾਈ ਬੂਟਾ ਸਿੰਘ ਦੀ ਬਰਸ਼ੀ ਦੇ ਸੰਬੰਧ ਵਿੱਚ ਅਰਦਾਸ ਬੇਨਤੀ ਹੈ, ਕਿਰਪਾ ਕਰਨੀ, ਚੜ੍ਹਦੀਆਂ ਕਲਾ ਕਰਨੀਆਂ, ਪਰਿਵਾਰ ਦੇ ਸਿਰ ਤੇ ਮੇਰਾ ਪ੍ਰਤ ਰੱਖਣਾ, ਨਾਮ ਸੇਵਾ ਸਿਮਰਨ ਤੰਦਰੁਸਤੀਆਂ ਬਖਸ਼ਿਸ਼ ਕਰ।

ਇਕ ਹੋਣਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕੜਾ ਪ੍ਰਸ਼ਾਦ ਦੀ ਦੇਵ ਸੱਜ ਕੇ ਹਾਜ਼ਰ ਹੈ ਜੀ। ਦੇਵ ਸਜਾਉਂਦਿਆਂ ਹਜ਼ੂਰ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ੋ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ। ਕਰੀ ਪਾਕਸਾਲ ਸੋਚ ਪਵਿੱਤਰ, ਹੁਣ ਲਾਵ ਭੋਗ ਹਰ ਰਾਏ। ਲੱਗਿਆ ਹੋਇਆ ਭੋਗ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ।

0: ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬੇਅੰਤ ਕਿਰਪਾ ਕੀਤੀ ਹੈ ਸਾਡੇ ਜੀਵਾਂ ਦੇ ਕਲਿਆਣ ਦੇ ਵਾਸਤੇ। ਨਿਰੰਕਾਰੀ ਦਰਸ਼ਨ ਦੀਦਾਰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ।
1: ਤੁਰਕੀ ਬਾਣੀ ਨਿਤਨੇਮ ਕੀਰਤਨ ਦੇ ਰੂਪ ਦੇ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ।
0: ਸਾਧ ਸੰਗਤ ਜੀ, ਗੁਰਬਾਣੀ ਪਾਠ ਬੋਧ ਸਮਾਗਮ ਜੋ ਸ਼ਾਮ ਨੂੰ ਚੱਲ ਰਿਹਾ ਹੈ 30 ਅਗਸਤ ਨੂੰ ਸੰਪੂਰਨਤਾ ਹੋਵੇਗੀ। 30 ਅਗਸਤ ਨੂੰ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਆ ਰਿਹਾ ਹੈ। ਸ਼ਾਮ ਦੇ ਦੀਵਾਨਾਂ ਦੇ ਵਿੱਚ ਰਾਗੀ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਵਿਸ਼ੇਸ਼ ਤੌਰ ਤੇ ਹਾਜ਼ਰੀਆਂ ਭਰ ਰਹੇ ਹਨ। 8 ਤੋਂ 9 ਕੀਰਤਨ ਦੀਆਂ ਹਾਜ਼ਰੀਆਂ ਸ਼ਾਮ ਨੂੰ ਭਰਦੇ ਹਨ। 29 ਅਗਸਤ ਨੂੰ ਸਵੇਰੇ 5:30 ਵਜੇ ਰਾਗੀ ਮਨਪ੍ਰੀਤ ਸਿੰਘ ਜੀ ਕਾਨਪੁਰੀ ਉਹਨਾਂ ਨੇ ਆਪਣੇ ਇੱਥੇ ਸਵੇਰੇ ਅੰਮ੍ਰਿਤ ਵੇਲੇ 5:30 ਵਜੇ ਕੀਰਤਨ ਅਤਿ ਸਿਮਰਨ ਦੀ ਹਾਜ਼ਰੀ ਭਰਨੀ ਹੈ। ਆਪ ਜੀ ਨੇ ਸਮੇਂ ਅਨੁਸਾਰ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ। ਹੁਣ ਬਹੁਤ ਹੀ ਸਤਿਕਾਰਯੋਗ ਉਸਤਾਦ ਜੀ ਗਿਆਨੀ ਕੁਲਦੀਪ ਸਿੰਘ ਜੀ ਵਿਦਿਆਰਥੀ ਦਮਦਮੀ ਟਕਸਾਲ ਉਹਨਾਂ ਤੋਂ ਪਵਿੱਤਰ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੇਲੰਗ ਰਾਗ ਹੈ ਸਤਸੰਗੀਓ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਵਿੱਚ ਇਹਦਾ ਨੰਬਰ 14 ਹੈ ਔਰ ਸਤਿਗੁਰ ਜੀ ਬਖਸ਼ਿਸ਼ ਕਰਦੇ ਹਨ ਉੱਤੇ ਦੋ ਸ਼ਬਦ ਮਹਾਰਾਜ ਨੇ ਬਖਸ਼ੇ ਹਨ। ਰਾਗ ਤੇਲੰਗ ਮਹੱਲਾ ਪਹਿਲਾ ਘਰ ਪਹਿਲਾ, ਇਹ ਪਵਿੱਤਰ ਸ਼ਬਦ ਸੱਚੇ ਪਾਤਸ਼ਾਹ ਜੀ ਨੇ ਜਦੋਂ ਫਾਰਸੀ ਪੜ੍ਹਨ ਵਾਸਤੇ ਪਿਤਾ ਜੀ ਨੇ ਭੇਜਿਆ ਹੈ ਕੁਤਬਦੀਨ ਸੋ ਮੌਲਾਨੇ ਦੇ ਪਾਸ, ਉਸ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਤਾਂ ਹੀ ਇਹ ਸ਼ੁਭ ਸ਼ਬਦ ਉਚਾਰ ਕੇ ਮਹਾਰਾਜ ਨੇ ਬਖਸ਼ਿਸ਼ ਕੀਤੀਆਂ ਹਨ। ਯਾ ਕਰਜ ਗੁਫਤਮ ਪੇਸ ਤੋਂ ਦਰ ਗੋਸ ਕੌਣ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇ ਐ ਪਰਵਦਗਾਰ। ਦੂਸਰਾ ਸ਼ਬਦ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਏਮਨਾਬਾਦ ਗੁਰਦੁਆਰਾ ਚੱਕੀ ਸਾਹਿਬ ਪਵਿੱਤਰ ਸਥਾਨ 'ਤੇ ਮਹਾਰਾਜ ਨੇ ਉਚਾਰਿਆ ਹੈ ਤੇਲੰਗ ਮਹੱਲਾ ਪਹਿਲਾ ਘਰ ਦੂਜਾ। ਪਹਿਲਾ ਸ਼ਬਦ ਕਹੇ ਪਹਿਲੇ ਘਰ 'ਚ, ਦੂਜਾ ਸ਼ਬਦ ਦੂਜੇ ਘਰ 'ਚ, ਤੀਜਾ ਸ਼ਬਦ ਤੀਜੇ ਘਰ 'ਚ। ਸੋ ਦੂਸਰਾ ਸ਼ਬਦ ਮਹਾਰਾਜ ਨੇ ਬਖਸ਼ ਕੀਤਾ, ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਤੀਤ, ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੋ ਨੀਤਾ ਨੀਤ। ਪਤਾ ਲੱਗਿਆ ਬਾਬਰ ਨੂੰ ਕਿ ਕੋਈ ਫਕੀਰ, ਪੂਰਨ ਫਕੀਰ ਆਇਆ ਹੈ ਮੇਰੀ ਕੈਦ ਵਿੱਚ, ਚੱਕੀਆਂ ਚੱਲ ਰਹੀਆਂ ਹਨ ਅਤੇ ਸਾਰਿਆਂ ਨੂੰ ਖੁਦਾ ਨਾਲ ਜੋੜ ਰਿਹਾ ਹੈ। ਸੋ ਬਾਬਰ ਆਇਆ ਦਰਸ਼ਨ ਵਾਸਤੇ, ਮਨ 'ਚ ਖਿਆਲ ਕੀਤਾ ਕੋਈ ਸੂਫੀ ਫਕੀਰ ਹੋਏਗਾ, ਭੰਗ ਪੀਂਦੇ ਨੇ, ਤਖੀਆਂ 'ਚ ਰਹਿੰਦੇ ਨੇ, ਆਨੰਦ ਲੈਂਦੇ ਆ। ਸੋ ਭੰਗ ਲੈ ਕੇ ਆਇਆ ਸਤਸੰਗੀਓ ਬੂਟੀ। ਸੋ ਮਹਾਰੇ ਸੱਚੇ ਪਾਤਸ਼ਾਹ ਨੂੰ ਹਾਜ਼ਰ ਕੀਤੀ ਹੈ ਇਹ ਕਿ ਭਾਈ ਮਾਰੇ ਭੰਗ ਹੈ, ਪੀ ਕੇ ਮਲੰਗ ਜਿਹੜੇ ਹਨ ਫਕੀਰ ਉਹ ਤਖੀਆਂ ਵਿੱਚ ਰਹਿੰਦੇ ਅਤੇ ਮੌਜ 'ਚ ਰਹਿੰਦੇ ਨੇ। ਸੱਚੇ ਪਾਤਸ਼ਾਹ ਹੱਸ ਪੈ, ਕਹਿਣ ਲੱਗੇ ਸੀ ਭੰਗ ਰੋਜ਼ ਪੀਂਦੇ ਹਾਂ, ਸਾਰਾ ਦਿਨ ਹੀ ਪੀਂਦੇ ਹਾਂ, ਕਿਹੜੀ ਭੰਗ ਮਾਰੇ? ਕਹਿੰਦੇ ਭਉ ਤੇਰਾ ਭਾਂਗ, ਵਾਹਿਗੁਰੂ ਜਿਹੜਾ ਤੇਰਾ ਭਉ ਡਰ ਅੱਠੇ ਪੈਰ ਰੱਖਣਾ ਇਹ ਮੇਰੀ ਵਾਸਤੇ ਭੰਗ ਹੈ। ਖਲੜੀ ਮੇਰਾ ਚੀਤ, ਖਲੜੀ ਕਹਿੰਦੇ ਹਨ ਖਲ ਦਾ ਬਣਿਆ ਹੋਇਆ ਇੱਕ ਥੈਲਾ ਜਿਹਦੇ 'ਚ ਫਕੀਰ ਲੋਕ ਭੰਗ ਰੱਖਦੇ ਨੇ, ਉਹਦੇ 'ਚੋਂ ਕੱਢ ਕੇ ਅਤੇ ਫਿਰ ਉਹਨੂੰ ਰਗੜ ਦਿੰਦੇ ਨੇ। ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਮੇਰਾ ਚੇਤੇ ਨਾ ਹਿਰਦਾ ਇਹ ਖਲੜੀ ਹੈ, ਮੈਂ ਦਰ ਮੰਗੋ ਨੀਤਾ ਨੀਤ। ਜਿਹੜੇ ਫਕੀਰ ਨੇ ਉਹਦੇ ਕਿਤੇ ਕਿਤੇ ਮੰਗਦੇ ਨੇ, ਜਦੋਂ ਭੁੱਖ ਲੱਗਦੀ ਮੈਂ ਤਾਂ ਰੋਜ਼ ਮੰਗਦਾ, ਨਿੱਤ ਮੰਗਦਾ, 24 ਘੰਟੇ ਮੰਗਦਾ ਵਾਹਿਗੁਰੂ ਕੋਲੋਂ। ਮੈਂ ਦਰ ਮੰਗੋ ਨੀਤਾ ਨੀਤ, ਕਰ ਕਾਸਾ ਦਰਸ਼ਨ ਕੀ ਭੂਖ। ਫਕੀਰਾਂ ਕੋਲ ਕਾਸਾ ਹੁੰਦਾ ਸਤਸੰਗ ਵਿੱਚ ਚਿੱਪੀ, ਫਲਣ ਦਾ ਵੱਡਾ ਭਾਰੀ ਇੱਕ, ਜਦੋਂ ਚੰਗੀ ਤਰ੍ਹਾਂ ਪੱਕ ਜਾਂਦਾ ਵਿੱਚ ਉਹਦਾ ਗੱਦਾ ਕੱਢ ਲਓ ਅਤੇ ਬਾਹਰਲਾ ਖੋਲ ਜਿਹੜਾ ਇੰਨਾ ਸਖਤ ਹੁੰਦਾ ਉਹ ਲੋਹੇ ਵਰਗਾ, ਫਿਰ ਉਹਨੂੰ ਕੱਟ ਕੇ ਵਿਚਕਾਰੋਂ ਦੋ ਬਣ ਜਾਂਦੇ ਉਹਦੇ, ਉਹਨੂੰ ਸਾਫ਼ ਕਰਕੇ ਉਹਦੇ ਉੱਤੇ ਹੈਂਡਲ ਲਾ ਕੇ ਟੂਟੀ ਲਾ ਕੇ ਉਹਦੀ ਚਿੱਪੀ ਬਣਾ ਲੈਂਦੇ ਯੋਗੀ ਲੋਕ। ਅਤੇ ਸੱਚੇ ਪਾਤਸ਼ਾਹ ਕਹਿੰਦੇ ਕਰ ਕਾਸਾ, ਮੈਂ ਹੱਥਾਂ ਦਾ ਕਾਸਾ ਬਣਾਇਆ ਹੋਇਆ, ਕਰ ਕਾਸਾ ਹੱਥਾਂ ਦਾ ਕਾਸਾ ਬਣਾ ਕੇ ਅਤੇ ਮੈਂ ਰੋਜ਼ ਹੀ ਮੰਗਦਾ ਹਾਂ। ਕਰ ਕਾਸਾ ਦਰਸ਼ਨ ਕੀ ਭੁੱਖ, ਜਦੋਂ ਮੈਨੂੰ ਦਰਸ਼ਨਾਂ ਦੀ ਭੁੱਖ ਲੱਗਦੀ ਹੈ, ਮੈਂ ਦਰ ਮੰਗੋ ਨੀਤਾ ਨੀਤ, ਮੈਂ ਰੋਜ਼ ਹੀ ਵਾਹਿਗੁਰੂ ਕੋਲੋਂ ਮੰਗਦਾ। ਇਹ ਦੂਜਾ ਸ਼ਬਦ ਦੂਸਰੇ ਘਰ ਸੁਰਤਾਲ 'ਚ ਗਾਇਆ ਮਹਾਰਾਜ ਜੀ ਨੇ। ਇਹ ਤੀਸਰਾ ਸ਼ਬਦ ਸਤਸੰਗ ਜਿਹੜਾ ਅੱਜ ਹੁਕਮਨਾਮਾ ਆਇਆ ਉਹਦੀ ਵਿਚਾਰ ਸ਼ਰਵਣ ਕਰਾਂਗੇ। ਸਤਿਗੁਰ ਮਿਹਰ ਕਰਦੇ ਹਨ ਤੇਲੰਗ ਮਹੱਲਾ ਪਹਿਲਾ ਘਰ ਤੀਜਾ। ਖਿਆਲ ਕਰਨਾ ਤੇਲੰਗ ਨਹੀਂ ਬੋਲਣਾ, ਬੇਧਿਆਨੀ ਵਿੱਚ ਆਮ ਤੌਰ 'ਤੇ ਪਾਠੀ ਤੇਲੰਗ ਬਲਾਵਲ ਇੱਦਾਂ ਬੋਲ ਜਾਂਦੇ। ਸਤਸੰਗੀ ਸਿਹਾਰੀ ਨਾਲੋਂ ਕੱਟੀ ਗਈ ਬੇਲਾਵਲ, ਬੇ ਬੱਬੇ ਸਿਹਾਰੀ ਦੀ ਆਵਾਜ਼ ਪਹਿਲਾਂ ਆਏਗੀ ਬੇਲਾਵਲ, ਇਹਦਾ ਤੇਲੰਗ ਬੇਧਿਆਨੀ 'ਚ ਪਾਠ ਕਰਦੇ ਤੇਲੰਗ ਮਹੱਲਾ ਪਹਿਲਾ ਗਲਤ ਹੈ। ਸੋ ਤੇਲੰਗ ਮਹੱਲਾ ਪਹਿਲਾ, ਪਹਿਲਾ ਵੀ ਸਤਸੰਗ ਜੇ ਪਹਿਲਾ ਬੋਲਾਂਗੇ ਪਹਿਲਾ, ਉਹ ਪੱਪੇ ਦਨਾਵਾਂ ਲੱਲੇ ਕਰਨਾ ਬੋਲੇਗਾ ਪਹਿਲਾ, ਜੇ ਪਹਿਲਾ ਬੋਲਤਾ ਤੇ ਹਾਹੇ ਨੂੰ ਬਿਹਾਰੀ ਬੋਲੀ ਗਈ। ਅਤੇ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਗੁਰਬਾਣੀ ਵਿੱਚ ਇਹ ਸੰਕੇਤ ਦਿੱਤੇ ਨੇ ਕੀ ਪੜ੍ਹਨਾ। ਸ੍ਰੀ ਰਾਗ ਦਾ ਸਭ ਤੋਂ ਪਹਿਲਾ ਸ਼ਬਦ ਪੜ੍ਹੀਏ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸ੍ਰੀ ਰਾਗ ਮਹੱਲਾ ਪਹਿਲਾ। ਉੱਥੇ ਸੱਚੇ ਪਾਤਸ਼ਾਹ ਨੇ ਲਿਖਿਆ ਮਹੱਲਾ, ਅੱਗੇ ਲਿਖਿਆ ਪੱਪਾ ਹਾਹੇ ਸਿਆਰੀ ਲੱਲੇ ਕੰਨਾ ਪਹਿਲਾ, ਉਹਦੇ ਫਿਰ ਪਿੱਛੇ ਲਿਖਿਆ ਏਕਾ, ਉਹ ਨਹੀਂ ਬੋਲਣਾ। ਇਹ ਗ੍ਰੈਮਰ ਦਾ ਨਿਯਮ ਹੈ, ਬਾਣੀ ਦਾ ਸਿਧਾਂਤ ਹੈ, ਬਾਣੀ ਦਾ ਅਸੂਲ ਹੈ। ਨਿਯਮ 'ਚ ਬਾਣੀ ਲਿਖੀ ਹੈ, ਐਵੇਂ ਨਹੀਂ ਲਿਖੀ।
संपूर्ण गुरबाणी दे विच जिथे भी अखरां विच पहला लिखिया आ जाए अंकां च पिछों आ जाए एक वार सिर्फ बोलना, जे पहला अंक च आ जाए पिछों अखरां च आ जाए दो वार बोलना। जिदा तनासरी महला तीजा तीजा उत्थे लिखा तनासरी महला लिख के अंकां च लिखा तीन फिर लिखा पिछले बने तीजा। वो बोलने का तरीका दस्या कि इहनू तनासरी महला तीन नहीं बोलना, इहनू बोलना तीजा। इस तरह श्री राग महला।

0: ਮਾਇਆ ਚੰਗੀ ਤਰ੍ਹਾਂ ਨਿਲ ਗਈ, ਫਿਰ ਉਹਨੂੰ ਰੰਗ ਦਿੰਦੇ ਨੇ। ਇਹੋ ਤਨ ਮਾਇਆ ਪਾਹਿਆ ਪਿਆਰੇ, ਐ ਪਿਆਰੇ ਜਿਹੜਾ ਤਨ ਹੈ ਸਾਡਾ, ਸਰੀਰ ਹੈ ਜੀਵ ਦਾ, ਇਹਨੂੰ ਤੇਨੇ ਮਾਇਆ ਦੇ ਪਾਹ ਚਾੜੀ ਹੋਈ ਹੈ। ਲੀਤੜਾ ਲੱਭ ਰੰਗਾਏ, ਜਿਹੜਾ ਆਪਣੇ ਹਿਰਦੇ ਰੂਪੀ ਲੀਤੜਾ ਲੀੜਾ ਹੈ, ਲੱਭ ਇਹਨੂੰ ਧਿਆਨ ਨਾਲ ਪੜ੍ਹਨਾ। ਲੱਭ ਲੱਭ ਨਹੀਂ, ਲੱਭ ਪੜਾਂਗੇ ਤੇ ਪੱਬੇ ਦੀ ਆਵਾਜ਼ ਆ ਜਾਏਗੀ। ਲੱਭ ਲੱਭ ਦੇ ਵੀ ਸਿਆਰੀ ਲੱਗੀ ਹੋਈ, ਲੱਭ ਦੇ ਵਿੱਚ ਜੇ ਸਿਆਰੀ ਨਾ ਲੱਗੀ ਨਹੀਂ, ਇਹਦਾ ਅਰਥ ਕੱਲਾ ਲੱਭ ਹੀ ਸੀ। ਹੁਣ ਸਿਹਾਰੀ ਲੱਗ ਗਈ ਤੇ ਇਹਦਾ ਅਰਥ ਬਣ ਗਿਆ ਲੱਭ ਦੇ ਵਿੱਚ। ਰੰਗਾਏ ਰੰਗਾਏ ਬੋਲ ਜਾਂਗੇ ਤੇ ਤਾਂ ਵੀ ਗਲਤ ਹੈ, ਰੰਗਾਏ ਬੋਲ ਜਾਂਗੇ ਤੇ ਉੱਤੇ ਟਿੱਪੀ ਨਹੀਂ ਬੋਲੀ ਗਈ। ਇਸ ਵਾਸਤੇ ਰਾਰੇ ਟਿੱਪੀ ਰੰਗਾਏ, ਰਾਰੇ ਨੂੰ ਟਿੱਪੀ ਕੀ ਹੁੰਦੀ ਰੰਗ, ਐੜੇ ਟਿੱਪੀ ਕੀ ਹੁੰਦੀ ਅੰਗ। ਛੋਟੇ ਹੁੰਦੇ ਸੀ ਜਦੋਂ ਟਕਸਾਲ ਚ ਆਏ ਤੇ ਸਕੂਲੋਂ ਪੜ੍ਹ ਕੇ ਆਏ ਸੀ ਦਸ, ਤੇ ਕਹਿਣ ਲੱਗੇ ਸੰਥਿਆ ਕਰੋ। ਮੈਂ ਕਿਹਾ ਬਾਣੀ ਮੈਂ ਪੜ੍ਹਦਾ ਰਿਹਾ, ਮੈਨੂੰ ਆਉਂਦੀ ਆ ਗੁਰਮੁਖੀ ਪੰਜਾਬੀ ਆਉਂਦੀ ਹੈ। ਕਹਿੰਦੇ ਨਹੀਂ, ਊੜਾ ਜਿਹੜਾ ਸੁਣਾ ਸੁਣਾਇਆ ਤਾਂ ਸੱਸ ਜਿੱਦਾਂ ਟੀਚਰਾਂ ਨੇ ਪੜ੍ਹਾਏ ਉੱਦਾਂ ਹੀ ਪੜ੍ਹਨ ਲੱਗ ਪਿਆ। ਨਾ ਗੰਗਾ ਆਵੇ ਅਤੇ ਨਾ ਨਿਆਂ ਆਵੇ, 80% ਟੀਚਰਾਂ ਨੂੰ ਨਹੀਂ ਆਉਂਦਾ ਏ ਗੰਗਾ ਅਤੇ ਨਿਆਂ। ਫਿਰ ਮੈਂ ਪੜ੍ਹਨ ਲੱਗ ਪਿਆ ਚੱਚੇ ਵਾਲੀ ਲੈਣ, ਸਕੂਲਾਂ 'ਚ ਪੜ੍ਹਾਏ ਚਿੱਚਾ ਸ਼ਿਸ਼ਾ ਜਿੱਜਾ ਚਿੱਜਾ, ਕਹਿੰਦੇ ਗਲਤ ਹੈ, ਚਿੱਚਾ ਨਹੀਂ ਹੁੰਦਾ ਚੱਚਾ ਹੁੰਦਾ, ਸ਼ਿਸ਼ਾ ਨਹੀਂ ਹੁੰਦਾ ਛੱਛਾ ਹੁੰਦਾ। ਉਹ ਮਹੀਨਾ ਉੱਥੇ ਰੋਕ ਛੱਡਿਆ ਤੇ ਇੱਥੇ ਬੈਖਲ ਹੋਇਆ ਊੜੇ ਦੇ, ਉਹ ਸਾਰਾ ਮੇਰਾ ਕੱਢਿਆ ਜਿਹੜਾ ਸੀ ਨਾ ਉਹ ਪਹਿਲਾਂ ਮਨ 'ਚ ਭਰਿਆ ਸੀ। ਸੇਖ ਸਾਧੀ ਜੀ ਸੰਤ ਹੋਏ ਨੇ ਇਰਾਨ ਦੇ ਵਿੱਚ, ਹਰੇਕ ਤਰ੍ਹਾਂ ਨਾਲ ਉਹਨਾਂ ਨੇ ਇੱਕ ਯੂਨੀਵਰਸਿਟੀ ਖੋਲ੍ਹੀ। ਹਰੇਕ ਹੀ ਗੁਣ ਸਿਖਾਉਂਦੇ ਸੀ, ਤਬਲਾ ਸਿਖਾਉਂਦੇ ਹੈ, ਸੰਗੀਤ ਸਿਖਾਉਂਦੇ ਨੇ, ਹਰੇਕ ਚੀਜ਼ ਸਿਖਾਉਂਦੇ ਹੈ। ਕੋਈ ਲੈ ਕੇ ਉਹਨਾਂ ਕੋਲ ਆ ਗਿਆ ਬੱਚੇ ਨੂੰ, ਕਹਿੰਦਾ ਵੀ ਸਾਡੇ ਬੱਚੇ ਨੇ ਤਬਲਾ ਸਿੱਖਣਾ, ਜੋੜੀ ਦੇ ਹੱਥ ਸਿੱਖਣੇ ਨੇ, ਕੈਰਵਾ ਤਾਲ ਚੱਪ ਤਾਲ ਸਾਰੇ ਸਿੱਖਣੇ ਨੇ। ਦੂਜਾ ਆ ਗਿਆ ਜੀ ਮੇਰੇ ਬੱਚੇ ਨੇ ਬਹੁਤ ਕੁਛ ਸਿੱਖਿਆ, ਆਹ ਵੀ ਆਉਂਦਾ, ਕੈਰਵਾ ਵੀ ਆਉਂਦਾ, ਦਾਦਰ ਵੀ ਆਉਂਦਾ, ਆਹ ਤਾਲ ਵੀ ਆਉਂਦਾ, ਫੀਸ ਦੱਸੋ ਕੀ ਸੇਵਾ ਲਓਗੇ ਇਹਦੀ। ਜਿਹੜਾ ਨਵਾਂ ਬੱਚਾ ਆਇਆ ਸੀ ਕਹਿੰਦਾ ਇਹਦੇ ਮੈਂ ਲਵਾਂਗਾ 1 ਰੁਪਈਆ ਫੀਸ ਮਹੀਨੇ ਦੀ, ਅਤੇ ਜਿਹੜਾ ਸਿੱਖਿਆ ਕਹਿੰਦੇ ਜੀ 5, ਕਹਿੰਦੇ ਮਾਰੇ ਉਹ ਤਾਂ ਸਿੱਖਿਆ, ਕਹਿੰਦੇ ਜਿਹੜੀ ਗਲਤ ਸਿੱਖਿਆ ਉਹ ਕੱਢੂ ਦਿਮਾਗ 'ਚੋਂ ਪਹਿਲੋਂ, ਗਲਤ ਨੂੰ ਸਿਖਾਇਆ ਆ ਨਾ ਉਹ ਪਹਿਲਾਂ ਕੱਢੂੰਗਾ ਫਿਰ ਦੁਬਾਰਾ ਸਿਖਾਊਂਗਾ, ਉਹ ਕੋਰਾ ਕਾਗਜ਼ ਹੈ ਉੱਤੇ ਜੋ ਲਿਖੂੰਗਾ ਉਹ ਲਿਖ ਜਾਣਾ। ਮਤਲਬ ਅਸੀਂ ਬਾਣੀ ਆਪ ਪੜ੍ਹਦੇ ਰਹਿੰਦੇ ਹਾਂ, ਆਪ ਪੜ੍ਹਦੇ ਰਹਿੰਦੇ ਹਾਂ, ਗਲਤ ਪੜ੍ਹੀ ਜਾਂਦੇ ਹਾਂ, ਸਾਨੂੰ ਉਹਦੀ ਗ੍ਰੈਮਰ ਦੀ ਸਮਝ ਨਹੀਂ ਹੁੰਦੀ, ਸਾਨੂੰ ਬਾਣੀ ਦੀ ਨਿਯਮ ਦੀ ਸਮਝ ਨਹੀਂ ਹੁੰਦੀ, ਨਿਤਨੇਮ ਕਰਦਿਆਂ ਕਰਦਿਆਂ ਗਲਤ ਪਕਾ ਲੈਂਦੇ ਹਾਂ। ਫਿਰ ਜਦੋਂ ਸਾਡੇ ਕੋਲ ਆਉਂਦੇ ਉਦੋਂ ਤੱਕ ਬਹੁਤ ਗਲਤ ਪੱਕਿਆ ਜਾਂਦਾ, ਫਿਰ ਉਹਨੂੰ ਵਾਰ ਵਾਰ ਰਿਪੀਟ ਕਰਾਉਣਾ ਪੈਂਦਾ, ਜ਼ਬਾਨ ਤੋਂ ਲਵਾਉਣਾ ਪੈਂਦਾ, ਫਿਰ ਸੱਸੀ ਜਾ ਕੇ ਗੱਲ ਬਣਦੀ ਹੈ। ਫਿਰ ਕਰਦਿਆਂ ਕਰਦਿਆਂ ਸਿੱਖ ਲਈਆ, ਸੱਸੀ ਊੜਾ ਉੜਾ ਕੇ ਪੜ੍ਹ ਲਿਆ, ਫਿਰ ਮਾਰਨੀ 'ਤੇ ਜਾ ਕੇ ਅੜ ਗਏ, ਜੋ ਮਾਰਨੀ ਲੱਗੇ ਪੜਾਉਣ, ਜੋ ਸੱਜ ਪੁੱਠੀ ਸਿੱਧੀ ਥੱਲੇ ਉੱਤੇ। ਸਾਡੇ ਉਸਤਾਦ ਜੀ ਗਿਆਨੀ ਸੁਰਜੀਤ ਸਿੰਘ ਸੋਧੀ ਜੀ, ਅਗਿਆਨੀ ਮਨਦੀਪ ਸਿੰਘ ਨੂੰ ਪਤਾ ਜ਼ਿਆਦਾ, ਉਹਨਾਂ ਕੋਲ ਵਿਦਿਆਰਥੀ ਪੜ੍ਹਦੇ ਨੇ, ਬਹੁਤ ਸਖ਼ਤ ਵਿੱਦਿਆ ਉਹਨਾਂ ਦੀ। ਉਹਨਾਂ ਫਿਰ ਮੁਹਾਰਨੀ 'ਤੇ ਲਾ ਤਾ ਅਤੇ ਉੱਥੋਂ ਗਾਂ ਤੁਰ ਨਾ ਦੇਣ। ਪੁੱਛਿਆ ਉਸਤਾਦ ਜੀ ਮੁਹਾਰਨੀ ਦਾ ਮਤਲਬ ਕੀ ਹੁੰਦਾ? ਮੁਹਾਰਨੀ ਕਹਿੰਦੇ ਪੜ੍ਹ ਪੜ੍ਹ ਕੇ ਮੂੰਹ ਹਾਰ ਜਾਏ, ਥੱਕ ਹੀ ਜਾਏ ਮੂੰਹ, ਉਹਨੂੰ ਕਹਿੰਦੇ ਮੁਹਾਰਨੀ। ਚੇਤਾ ਰੱਖਿਓ ਜਿਹੜੀ ਮੁਹਾਰਨੀ ਹੁੰਦੀ ਨਾ, ਉਹਦਾ ਅਰਥ ਹੁੰਦਾ ਹੈ ਮੂੰਹ ਹਾਰਨੀ, ਪੜ੍ਹੀ ਜਾਏ ਥੱਕ ਹੀ ਜਾਏ ਮੂੰਹ। ਸਤਸੰਗੀਓ, ਮਕਾਨ ਬਣਾਉਣੇ ਨੇ, ਜਿੰਨੀ ਨੀਵ ਡੂੰਘੀ ਰੱਖਾਂਗੇ, ਮਜ਼ਬੂਤ ਰੱਖਾਂਗੇ, ਕੁੱਟ ਕੁੱਟ ਕੇ ਭਰਾਂਗੇ, ਕੰਪੈਲਿੰਗ ਥਰੇ ਕਰਾਂਗੇ, ਉੱਨੀ ਮਜ਼ਬੂਤ ਬਿਲਡਿੰਗ। ਇੱਦਾਂ ਹੀ ਜੇ ਗੁਰਮੁਖੀ ਸਿੱਖਣੀ ਹੈ ਤਾਂ ਮੁਹਾਰਨੀ ਇੰਨੀ ਪੜ੍ਹਨੀ ਪਏਗੀ, ਇੱਕ ਇੱਕ ਅੱਖਰ ਦੀ ਆਵਾਜ਼ ਸਾਨੂੰ ਐਨ ਸਪਸ਼ਟ ਆਏ, ਐੜਾ ਮੁਕਤਾ ਆ, ਇਹ ਤੋਂ ਗਾਂਹ ਨਾ ਪਿਛਾਂ ਆਵਾਜ਼ ਲਈ ਜਾਣੀ ਨਹੀਂ, ਐੜਾ ਮੁਕਤਾ ਆ, ਐੜੇ ਕੰਨਾ ਆ, ਜੇ ਆ ਬੋਲਤਾ ਉਹ ਗਲਤ ਹੋ ਜਾਣਾ। ਈੜੀ ਸਿਆਰੀ ਇਹ, ਈੜੀ ਬਿਆਰੀ ਈ, ਮਤਲਬ ਹੈ ਕਿ ਇੰਨੀ ਮਾੜੀ ਜੀ ਵੀ ਆਵਾਜ਼ ਥੋੜ੍ਹੀ ਬਹੁਤੀ ਇੱਧਰ ਹੋ ਗਈ ਅਤੇ ਸ਼ਬਦ ਗਲਤ ਹੋ ਜਾਏਗਾ। ਸੋ ਗੁਰੂ ਜੀ ਮਿਹਰ ਕਰਦੇ ਨੇ, ਲੀਤੜਾ ਲੱਭ ਰੰਗਾਏ, ਰੰਗਾਏ ਰਾਰੇ ਨੂੰ ਟਿੱਪੀ ਦੀ ਆਵਾਜ਼ ਆਉਣੀ ਚਾਹੀਦੀ ਹੈ, ਜੇ ਰੰਗਾਏ ਬੋਲ ਗਏ ਤਾਂ ਉੱਥੇ ਟਿੱਪੀ ਦੀ ਆਵਾਜ਼ ਨਹੀਂ ਆਈ। ਲੀਤੜਾ ਲੱਭ ਰੰਗਾਏ, ਜਿਹੜਾ ਲੀਤੜਾ ਆਪਣਾ ਹਿਰਦੇ ਰੂਪੀ ਲੀਤੜਾ ਨਾ ਲੀੜਾ, ਇਹਨੂੰ ਲੱਭ ਦੇ ਵਿੱਚ ਰੰਗਾਏ ਰੰਗਾਇਆ ਹੋਇਆ। ਮੇਰੇ ਕੰਤਨ ਭਾਵ ਹੈ ਚੋਲੜਾ ਪਿਆਰੇ, ਇਹੋ ਜਿਹਾ ਜੀਵ ਰੂਪੀ ਚੋਲਾ, ਹਿਰਦੇ ਰੂਪੀ ਚੋਲਾ ਮੇਰੇ ਕੰਤ ਨੂੰ ਨਹੀਂ ਪਾਉਂਦਾ, ਕੱਪੜਾ ਹੋਵੇ ਲਿਬੜਿਆ ਮੈਲਾ ਸਾਨੂੰ ਨਹੀਂ ਪ੍ਰਵਾਨ, ਅਤੇ ਵਾਹਿਗੁਰੂ ਨੂੰ ਪ੍ਰਵਾਨ ਕਿਵੇਂ ਹੋਵੇ ਸਤਸੰਗੀਓ। इस वास्ते मीरा है कंत न भाव है चोलड़ा प्यारे ऐ प्यारिया मेरे कंत नू मेरे मालक नू मेरे वाहिगुरु नू एहो जिहा जीव रूपी चोला चंगा नहीं लगता क्यों धन से जय जाए धन कहते जीव स्त्री क्यों दा भव किवें सेजे दा भाव परमात्मा की सेज उत्ते जाए दा भव जाए वह प्रमाण परमात्मा नू प्रमाण ही नहीं वाहिगुरु नू चंगी नहीं लगती उहदा हिरदा ही नहीं साफ इस वास्ते ऐसी जीव रूपी स्त्री मालक दी सेज उत्ते परमात्मा दे नाल अभेद किवें होवे हों कुरबाने जाओ मेहरवाना हो कुरबाने जाओ हे मेहरवान परमात्मा वाहिगुरु हों इत्थे हाहे नू टिप्पी लगी उत्ते जे ना लगी उत्ते हो आसा जी की वार पढ़दे हो विच आया हो विच गया हो विच जम्मिया हो विच मुवा उत्थे टिप्पी है नहीं पर बोली जाती है बोलते ने हों में आया हों में गया गलत है हौ आ उ टिप्पी है ही नहीं अपने कोलो लाई जावे तो गलत है इतने टिप्पी है हों कुरबाने जाओ मेहरवाना हो कुरबाने जाओ हे मेहरवान वाहिगुरु मैं ते तो कुरबान जावा सदके जावा हों कुरबाने जाओ वाहिगुरु मैं तुहाडे तो कुरबान जावा सदके जावा हों कुरबाने जाओ तिना कह लैन जो तेरा नाओ मैं उन्हां कुर तो कुरबान जावा सदके जावा जिहड़े तेरा नाम लैंदे ने बलिहार जाओ जेते तेरे नाम है वाहिगुरु तेरे नामां तो भी बलिहार तेरे नाम जपण वालियां तो भी बलिहार ख्याल आ जांदा कि जिहड़ा मन दे विच कि गुरमुखां महापुरखां दी जदों बरसी आउंदी है जां दिहाड़ा कोई मनाउने आ ते उन्हां दे गुण गाउने आ कि ठीक है कि गलत है कईआं दा ख्याल है कि नहीं पर गुरु ग्रंथ साहिब च लिखिया बचन सच्चे पातशाह ने सोठ राग दे विच हर अपनी वड्याई भाव दी जन का जयकार कराई बाणी च लिखिया हर अपनी वड्याई भाव दी जन का जयकार कराई जो वाहिगुरु नूं अपनी वड्याई चंगी लगती अपने सेवक की जय जयकार कराउंदा अपने सेवकां दी तां कि दुनिया नूं पता लगे जिन्हां नाम जपिया सिमरण कीता उन्हां दा किन्ना माण है ते निरंकार कह रहे ने गुरु नानक देव जी कि जिहड़े नाम जपदे ने सिमरण करदे उन्हां तों कुरबान जावां हों कुरबाने जाओ तिन्हां कह लैन जो तेरा नाओ ये वाहिगुरु जिहड़ा तां नाम लैंदे ने नाम जपदे है नाम सिमरण करदे उन्हां तों मैं कुरबान जावा हुण संत दी डेफिनेशन की संत दी परिभाषा की है भेख दा नाम संत है नहीं भाई भेख दा नाम नहीं ये ना अवस्था दा नाम है जिन्हां नूं कदे स्वास स्वास परमात्मा भुलदा ही नहीं पखंड अजकल ज़्यादा असलीयत घट है गुरु ग्रंथ साहिब च लिखा कोट मध्य कोई संत दिखाया कोट करोड़ां मध्य विचों कोई एक संत ते साडी गिणती किन्नी प्यारे हो 2 करोड़ कहिंदे ने 2 करोड़ दे च नरोल सिखां दी गिणती नरोल सिखां दी जिहड़े पूरे सिख ने साबत सूरत सिख उहनूं कहिंदे मुसलमान कहिंदे सस्सें सिर ते केस कट्टे होण लवा कटियां होण लवा कहिंदे मुछां कटियां होण सुन्नत कीती होवे फिर मुसलमान है पंडित कहिंदे सत्संगीओ असली हिंदू कौन है सिर ते चोटी रखी होवे 12 तिलक लगे होण गल च जनेऊ होवे तेड़ धोती होवे तुरिया आउंदा सामने आउण डिया ये पंडित है साबत सूरत है सिर ते दस्तार है तुरिया आउंदा सिख है सिख की यही निशानी सत्संगीओ हुण बाहर तुरिया फिरदा सारे एक जैसे हो गए धर्म की घत रही सारे एको जे हो गए सत्संगीओ सिर ते केस नहीं चेहरे ते दाड़ा नहीं सत्संगी हुण पता नहीं लगता कि ईसाई है मुसलमान है ये यूपी का है बिहार का जां कित्थों है मुंबई विखे न्यू मुंबई दास ने कोई 9 साल उत्थे सेवा की ग्रंथी की उत्थे की जदों गड्डियां खराब करन लग पैंदियां सत्संगीओ फिर उन्हां दी भावना हुंदी है कि गड्डी दे विच बिठा के ते सुखमनी साहिब का पाठ जां 24 साहिब का पाठ करवा लीए हरपाल सिंह जी सी साबत सूरत गुरु के प्यारे वह मैनू कहिंदे कि बाबा जी गड्डी खराब कर रही है तो उत्थे ना सुखमनी साहिब का पाठ कर दी आपां अरदास कर रहे हो ठीक है जी नारियल लै आना समान लिया उधर बनिया उन्हों का सिस्टम ਤੇ ਗਿਆ ਮੈਂ ਤੇ ਸਤਸੰਗੀ ਉਹ ਉਹਨੇ ਕਿਹਾ ਕਿ ਫਲਾਣੇ ਫਲਾਣੇ ਥਾਂ ਚੱਲ ਜਾਓ, ਉਹਨੂੰ ਫੋਨ ਨੰਬਰ ਦੇ ਦਿੱਤਾ, ਮੈਂ ਚਲੇ ਗਿਆ ਉੱਥੇ ਜਿੱਥੇ ਮੈਨੂੰ ਦੱਸਿਆ ਨਾ। ਉੱਥੇ ਜਿਹੜਾ ਵਿਅਕਤੀ ਸੀ ਉਹ ਹੋਰ ਤਰ੍ਹਾਂ ਦਾ ਚਿਹਰਾ ਮੂਹਰਾ ਜਾਂ ਉਹ ਪਰਦੇਸੀ, ਉਹ ਦੂਜਾ ਜਾਪੇ ਸਤਸੰਗੀ ਉਹ ਪ੍ਰਵਾਸੀ। ਅਤੇ ਮੈਂ ਗਿਆ ਤਾਂ ਮੈਂ ਜਦੋਂ ਉੱਥੇ ਗਿਆ ਤਾਂ ਮੈਂ ਕਿਹਾ ਵੀ ਅਰੇ ਬਈਆ ਸਮਾਨ ਲਿਓ, ਬਾਬਾ ਜੀ ਮੈਂ ਹਰਪਾਲ ਸਿੰਘ ਦਾ ਭਰਾ ਵਾਂ, ਉਹ ਮੈਂ ਚਿਹਰਾ ਮੂਹਰਾ ਭਰਾ ਤੇਰਾ ਬਣਿਆ ਹੋਇਆ ਉਹ ਪ੍ਰਵਾਸੀ ਹਰਗਾ, ਹੁਣ ਮੈਨੂੰ ਕੀ ਪਤਾ ਲੱਗੇ। ਇਹ ਤਾਂ ਸੋਰੀ ਬਾਬਾ ਜੀ ਮੈਂ ਨਾ ਭਰਾ ਉਹਦਾ ਹਰਪਾਲ ਦਾ, ਮਤਲਬ ਹੈ ਵੀ ਉਹ ਸਾਫ ਸੂਰਤ ਅਤੇ ਉਹ ਦੂਜਾ, ਹੁਣ ਪਤਾ ਲੱਗੇ ਅਤੇ ਸਿੱਖੀ ਦੇ ਰੂਪ ਤੋਂ ਲੱਗੇ ਨਾ ਸਾਡਾ, ਇਹ ਗੁਰੂ ਦਾ ਸਿੱਖ ਤੁਰਿਆ ਆਉਂਦਾ ਅਤੇ ਸਿੱਖ ਹੈ, ਲੱਖਾਂ ਵਿੱਚ ਖਲੋਤਾ ਪਤਾ ਲੱਗ ਜਾਂਦਾ ਗੁਰੂ ਦਾ ਸਿੱਖ ਆ ਰਿਹਾ। ਇਹ ਸਾਨੂੰ ਇੱਕ ਮਹਾਰਾਜ ਨੇ ਡੰਟੀ ਦਿੱਤੀ ਹੈ, ਇੱਕ ਵੱਖਰੀ ਪਛਾਣ ਦਿੱਤੀ ਹੈ, ਤੁਹਾਨੂੰ ਗੁਰੂ ਨਾਨਕ ਦੇਵ ਨੇ ਸਾਬਤ ਸੂਰਤ ਦਸਤਾਰ ਸਿਰਾ। ਇਸ ਵਾਸਤੇ ਬੇਨਤੀ ਹੈ ਭਾਈ, ਸਿੱਖੀ ਬੜੀ ਮਹਿੰਗੀ ਹੈ, ਕੇਸਾਂ ਸਵਾਸਾਂ ਨਾਲ ਨਿਭਾ ਗਏ, ਬੰਦ ਬੰਦ ਕਟਵਾ ਗਏ, ਖੋਪੜੀਆਂ ਉਤਾਰ ਲਈਆਂ, ਉਹਨਾਂ ਦਾ ਮਨ ਨਹੀਂ ਸੀ ਕਰਦਾ ਸੁੱਖ ਲੈਣ ਨੂੰ। ਭਾਈ ਤਾਰੂ ਸਿੰਘ ਵਰਗੇ, ਭਾਈ ਦਿਆਲਾ ਜੀ ਵਰਗੇ, ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਮੁਸਲਮਾਨ ਬਣ ਜਾਓ, ਕਰਨਾ ਕੀ ਸੀ ਕੇਸ ਕਟਾਉਣੇ ਸੀ, ਮੁਸਲਮਾਨ ਬਣ ਜਾਓ, ਸਾਰੇ ਤੁਰਕਾਨੇ ਦੇ ਤੁਹਾਨੂੰ ਇਹ ਪੀਰ ਬਣਾ ਦਿਆਂਗੇ, ਲੱਖਾਂ ਤੁਰਕਾਨਾ ਮੱਥਾ ਟੇਕੇਗਾ। ਸਵਾਲ ਕੀਤਾ, ਕਹਿੰਦੇ ਕੀ ਮੁਸਲਮਾਨ ਬਣਨਾ ਮੌਤ ਨਹੀਂ ਆਉਂਦੀ, ਕੀ ਅਸੀਂ ਫਿਰ ਮਰਾਂਗੇ ਨਹੀਂ? ਕਹਿੰਦੇ ਨਹੀਂ, ਮਰਨਾ ਤਾਂ ਹੈ ਹੀ ਹੈ, ਫਿਰ ਆਪਣੇ ਧਰਮ 'ਚ ਰਹੀਏ। ਗੁਰੂ ਅਰਜਨ ਦੇਵ ਨੂੰ ਸਵਾਲ ਕੀਤਾ ਸੀ, ਮਹਾਰਾਜ ਸੱਚੇ ਪਾਤਸ਼ਾਹ ਧਰਮ ਕਿਹੜਾ ਚੰਗਾ? ਸੱਚੇ ਪਾਤਸ਼ਾਹ ਕਹਿੰਦੇ ਸਾਰੇ ਚੰਗੇ। ਅਤੇ ਮਹਾਰਾਜ ਆਖਰੋਂ ਤਾਂ ਕੋਈ ਧਰਮ ਚੰਗਾ ਹੈਗਾ? ਕਹਿੰਦੇ ਕਦੇ ਬੇੜੀ ਵਿੱਚ ਬੈਠ ਕੇ ਦਰਿਆ ਸਮੁੰਦਰ ਤੋਂ ਪਾਰ ਹੋਏ ਹੋ? ਹਾਂ ਮਹਾਰਾਜ। ਕਿੰਨੀਆਂ ਬੇੜੀਆਂ ਹੁੰਦੀਆਂ ਉੱਥੇ ਮਹਾਰਾਜ? ਬਹੁਤ ਸਾਰੀਆਂ ਬੇੜੀਆਂ। ਕਹਿੰਦੇ ਕਿ ਸਾਰੀਆਂ ਪਾਰ ਕਰਨ ਦੇ ਸਮਰੱਥ ਨਹੀਂ? ਜਿਹੜੀ ਤੂੰ ਬੈਠਾ ਉਹੀ ਪਾਰ ਕਰੇਗੀ? ਕਹਿੰਦੇ ਨਹੀਂ ਮਹਾਰਾਜ, ਸਾਰੀਆਂ ਹੀ ਕਰ ਦਿੰਦੀਆਂ ਪਾਰ। ਇਸ ਲਈ ਜਿਹੜੀ ਬੇਟੀ 'ਚ ਬੇੜੀ 'ਚ ਬੈਠੋ ਦੀ ਸਲਾਮਤੀ ਮੰਗੀ ਦੀ ਹੈ, ਸਮਝੇ? ਜਹਾਜ਼ ਚੜ੍ਹਨ ਲੱਗਾ ਸਤਸੰਗੀ ਉਹ ਦਿੱਲੀ ਤੋਂ ਜਾਂ ਅੰਮ੍ਰਿਤਸਰ ਗੁਰੂ ਰਾਮਦਾਸ ਏਅਰਪੋਰਟ ਤੋਂ, ਅਤੇ ਬਹਿਣ ਲੱਗਿਆ, ਸ਼ੁਕਰ ਤੇਰਾ ਵਾਹਿਗੁਰੂ, ਪਰਮਾਤਮਾ ਮਿਹਰ ਕਰੀ, ਮਤਲਬ ਜਿੰਨੇ ਬੈਠੇ ਉਹ 'ਚ ਸਾਰਿਆਂ ਦੀ ਸੁੱਖ ਮੰਗੀ, ਜਹਾਜ਼ ਦੀ ਸੁੱਖ ਮੰਗੀ, ਬਾਕੀ ਜਹਾਜ਼ ਉੱਥੋਂ ਵਧੀਆ ਬਣਗੇ ਦੂਜੀਆਂ ਏਅਰਲਾਈਨਾਂ, ਪਰ ਜਿਹੜੀ 'ਚ ਬੈਠੇ ਸਮਕ ਉਹਦੇ ਨਾਲ ਵਾਸਤਾ। ਇਸ ਲਈ ਜਿਹੜੇ ਧਰਮ 'ਚ ਬੈਠੇ ਹਾਂ ਉਹਦੀ ਪ੍ਰਫੁੱਲਤਾ ਲਈ, ਉਹਦੇ ਚੜ੍ਹਦੀ ਕਲਾ ਲਈ ਹਮੇਸ਼ਾ ਗੁਰੂ ਦਾ ਸੇਵ ਕਰ ਅਰਦਾਸ ਕਰਦਾ। ਸਾਂਝਾ ਧਰਮ ਸਾਡਾ ਕੀ ਹੈ? ਪਰਮਾਤਮਾ ਦਾ ਨਾਮ ਜਪਣਾ, ਧਰਮ ਦੀ ਕਿਰਤ ਕਰਨੀ, ਵੰਡ ਕੇ ਛਕਣਾ, ਇਹ ਸਾਂਝਾ ਧਰਮ ਹੈ। ਅਤੇ ਬਾਕੀ ਆਪੋ ਆਪਣੇ ਧਰਮ ਨੇ, ਜਿੰਨੀਆਂ ਬੇੜੀਆਂ ਜਿੰਨੇ ਜਹਾਜ਼ ਚੱਲ ਰਹੇ ਨੇ ਸਾਰੇ ਪਾਰ ਕਰਨ ਦੀ ਸਮਰੱਥ ਹੈ। ਇਸ ਲਈ ਭਾਈ ਸਾਰੇ ਧਰਮ ਚੰਗੇ ਨੇ, ਆਪਣੇ ਆਪਣੇ ਸਮੇਂ 'ਤੇ ਹਰੇਕ ਚੰਗਾ। ਹੁਣ ਇੱਕ ਪਹਿਲੀ ਕਲਾਸ 'ਚ ਬੱਚਾ ਪੜ੍ਹ ਰਿਹਾ, ਇੱਕ ਅੱਠਵੀਂ 'ਚ ਪੜ੍ਹ ਰਿਹਾ, ਇੱਕ ਸਤਸੰਗੀ ਉਹ ਪਲੱਸ ਟੂ 'ਚ ਚਲਾ ਗਿਆ, ਇੱਕ ਸਤਸੰਗੀ ਵੱਡੀ ਪੜ੍ਹਾਈ ਕਰ ਰਿਹਾ, ਹੁਣ ਆਖੀ ਜਿਹੜਾ ਟੀਚਰ ਪਹਿਲੀ ਵਾਲਾ ਉਹ ਮਾੜਾ ਅਤੇ ਉਹ ਜਿਹੜਾ ਦੂਜਾ ਟੀਚਰ ਵੱਡਾ? ਨਹੀਂ ਭਾਈ, ਜਿੱਥੇ ਜਿੱਥੇ ਰੱਖਿਆ, ਸਤਯੁਗ ਸੀ, ਲੋਕ ਭੋਲੇ ਭਾਲੇ ਸੀ, ਛਲ ਨਹੀਂ ਸੀ, ਕਪਟ ਨਹੀਂ ਸੀ, ਫਰੇਬ ਨਹੀਂ ਸੀ, ਉਦੋਂ ਪ੍ਰਾਇਮਰੀ ਦਾ ਟੀਚਰ ਚਾਹੀਦਾ ਸੀ, ਪ੍ਰਾਇਮਰੀ ਦਾ ਟੀਚਰ ਪਰਮਾਤਮਾ ਨੇ ਭੇਜੇ ਅਵਤਾਰ ਸਤਯੁਗ ਵਿੱਚ। ਸਮਾਂ ਆ ਸਤਸੰਗੀ ਉਹ ਲੋਕ ਥੋੜ੍ਹੇ ਜਿਹੇ ਵਿਕਸਿਤ ਹੋ ਗਏ, ਮੰਨ ਲਓ ਪੰਜਵੀਂ ਚਲੇ ਗਏ, ਪੰਜਵੀਂ 'ਚ ਸਿਆਣੇ ਹੋ ਗਏ, ਹੁਣ ਥੋੜ੍ਹੇ ਸਿਆਣੇ ਟੀਚਰ ਦੀ ਲੋੜ ਸੀ, ਥੋੜ੍ਹਾ ਜਿਹਾ ਜ਼ਿਆਦਾ ਪੜ੍ਹਿਆ ਟੀਚਰ ਚਾਹੀਦਾ, ਰਾਮ ਚੰਦਰ ਜੀ ਨੂੰ ਭੇਜ ਦਿੱਤਾ, ਹੋਰ ਅਵਤਾਰ ਆ ਗਏ ਸਤਸੰਗੀ ਉਹ ਲੋਕਾਂ ਨੂੰ ਸਿੱਖਿਆ ਦੇਣ ਲੱਗੇ। ਫਿਰ ਸਮਾਂ ਆਇਆ ਹੋਰ ਲੋਕ ਸਿਆਣੇ ਹੋ ਗਏ ਹੋਰ, ਤਾਂ ਸਤਸੰਗੀ ਉਹ ਸਮਝੋ ਦਸਵੀਂ ਚਲੇ ਗਏ, ਅਤੇ ਫਿਰ ਹੋਰ ਅਵਤਾਰ ਭੇਜ ਦਿੱਤੇ ਸਤਸੰਗੀ ਉਹ ਕ੍ਰਿਸ਼ਨ ਜੀ ਵਰਗੇ, ਮੁਹੰਮਦ ਸਾਹਿਬ ਜੀ ਵਰਗੇ, ਈਸਾ ਮਸੀਹ ਜੀ ਵਰਗੇ, ਮਾਤਾ ਬੁੱਧ ਵਰਗੇ, ਤਿੰਨਾਂ ਨੇ ਆਪਣੇ ਆਪਣੇ ਹਿਸਾਬ ਨਾਲ ਲੋਕਾਂ ਨੂੰ ਜਿਹੜਾ ਸੀ ਇਹ ਸਿੱਖਿਅਤ ਕੀਤਾ। ਪਰ ਜਦੋਂ ਸਤਸੰਗੀ ਉਚਲੀਆਂ ਵੱਡੀਆਂ ਕਲਾਸਾਂ ਚਲੇ ਜਾਂਦੇ ਨੇ, ਵੱਡੀਆਂ ਕਲਾਸਾਂ 'ਚ ਐੱਮ ਏ ਬੀ ਏ, ਉੱਥੇ ਬੜੇ ਬੜੇ ਪ੍ਰਿੰਸੀਪਲ ਪ੍ਰੋਫੈਸਰ ਪੜ੍ਹਾਉਂਦੇ ਨੇ ਬੜੇ ਬੜੇ, ਕਲਯੁੱਗ ਦਾ ਸਮਾਂ ਆ ਗਿਆ, ਬਹੁਤ ਵਿਕਸਿਤ ਸਮਾਂ ਹੋ ਗਿਆ, ਭਿਆਨਕ ਜ਼ੋਰ ਪੈ ਗਿਆ ਕਲਯੁੱਗ ਦਾ, ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਆਪ ਨਿਰੰਕਾਰ ਪਰਮਾਤਮਾ ਹੀ ਆ ਗਿਆ ਵਾਹਿਗੁਰੂ, ਹੁਣ ਮੈਂ ਇਹੀ ਇਹਨਾਂ ਨੂੰ ਸੂਤ ਕਰਾਂਗਾ, ਮੇਰੇ ਹੀ ਇਹ ਕਰਾਏ ਹੋਏ ਜਿਹੜੇ ਪੜ੍ਹਾਏ ਹੋਏ ਪੜ੍ਹਨਗੇ ਉਹਨਾਂ। ਇਸ ਲਈ ਸਤਸੰਗੀ ਸਾਰੇ ਠੀਕ ਨੇ, ਜਿੰਨੇ ਜਿੰਨੇ ਜਿੰਨੀ ਜਿੰਨੀ ਕਿਸੇ ਨੂੰ ਸਮਝ ਦਿੱਤੀ ਵਾਹਿਗੁਰੂ ਨੇ, ਉਨੀ ਉਹਨੇ ਸਿੱਖਿਆ ਦਿੱਤੀ। ਇਸ ਵਾਸਤੇ ਆਦਿ ਕਾਲ ਤੋਂ ਹੀ ਪਰਮਾਤਮਾ ਨੇ, ਵਾਹਿਗੁਰੂ ਨੇ ਕਿਰਪਾ ਕੀਤੀ ਹੈ ਕਿ ਸ੍ਰਿਸ਼ਟੀ ਨੂੰ ਸਾਜਿਆ, ਬਣਾਇਆ, ਸਵਾਰਿਆ, ਜਿਹੜੇ ਨਾਮ ਜਪਦੇ ਨੇ, ਸਿਮਰਨ ਕਰਦੇ, ਵਾਹਿਗੁਰੂ ਦਾ ਭਗਤੀ ਕਰਦੇ ਸਤਸੰਗੀ, ਉਹਨਾਂ ਦਾ ਮਾਣ ਸਨਮਾਨ ਹੋਇਆ। ਤਿੰਨ ਯੁੱਗ ਬਤੀਤ ਹੋ ਗਏ, ਚਾਰ ਯੁੱਗ, ਸੱਤ ਯੁੱਗ, ਤ੍ਰੇਤਾ, ਦੁਆਪਰ, ਕਲਯੁੱਗ। ਤਾਂ ਸਤਸੰਗੀ ਉਹਨਾਂ ਮਹਾਂਪੁਰਸ਼ਾਂ ਦਾ ਨਾਮ ਅੱਜ ਵੀ ਆਪਾਂ ਲੈਂਦੇ, ਸਾਰੀ ਦੁਨੀਆ ਜਾਣਦੀ ਹੈ ਜਿਹਨਾਂ ਸਿਮਰਨ ਕੀਤਾ, ਭਗਤ ਪ੍ਰਹਿਲਾਦ ਜੀ, ਭਗਤ ਧਰੂ ਜੀ, ਚਾਰ ਯੁੱਗ ਲੰਘ ਗਏ ਸਤਸੰਗੀ। ਇੱਥੇ ਤਾਂ ਚਾਰ ਸਦੀਆਂ ਲੰਘ ਜਾਣ 'ਤੇ ਬੰਦਾ ਭੁੱਲ ਜਾਂਦਾ, ਮਤਲਬ ਨਾਮ ਦੀ ਮਹਿਮਾ, ਜਿਹਨਾਂ ਸਿਮਰਨ ਕੀਤਾ, ਵਾਹਿਗੁਰੂ ਦਾ ਭਜਨ ਕੀਤਾ, ਯੁਗਾਂ ਯੁਗਾਂ ਤੱਕ ਉਹਨਾਂ ਦਾ ਨਾਮ ਰਹਿੰਦਾ ਦੁਨੀਆਂ 'ਤੇ। ਧਰੂ ਅਟਲ ਅਜੂਹੂ ਨਾ ਟਰਿਓ, ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਅਟਲ ਪਦਵੀ 'ਤੇ ਪਹੁੰਚ ਗਿਆ, ਅੱਜ ਤੱਕ ਟਲਿਆ ਨਹੀਂ, ਭਾਵ ਐਨ ਅਟਲ ਪਦਵੀ 'ਤੇ ਖਲੋਤਾ ਵਾਹਿਗੁਰੂ ਦਾ ਪਿਆਰਾ। ਇਹ ਨਾਮ ਦੀ ਮਹਿਮਾ ਪਿਆਰਿਓ। ਇਸ ਵਾਸਤੇ ਕੋਟ ਮੱਧੇ ਕੋਈ ਸੰਤ ਦਿਖਾਇਆ, ਕਰੋੜਾਂ 'ਚੋਂ ਇੱਕ ਸੰਤ, ਅਤੇ ਮੈਂ ਬੇਨਤੀ ਕਰ ਰਿਹਾ ਸੀ ਕਿ ਸਿੱਖਾਂ ਦੀ ਗਿਣਤੀ ਲਾ ਲਓ, ਨਰੋਲ ਸਿੱਖ ਸਤਸੰਗ ਕਰੋੜ ਵੀ ਨਹੀਂ ਹੋਣੇ, ਜੋ ਉਹਨਾਂ 'ਚੋਂ ਪੂਰੇ ਸਿੱਖ ਕਹਿ ਲਈਏ ਉਹ ਲੱਖਾਂ ਦੀ ਗਿਣਤੀ 'ਚ ਹੀ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਚੱਲੇ ਦਮਦਮਾ ਸਾਹਿਬ ਤੋਂ, ਪਤਾ ਲੱਗਿਆ ਜਹਾਨ ਖਾਨ ਨੇ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ ਹੈ, ਗਾਵਾਂ ਮਰੀਆਂ ਸੁੱਟ ਕੇ, ਕੂੜਾ ਕਰਕਟ ਸੁੱਟ ਕੇ, ਹੱਡੀਆਂ ਸੁੱਟ ਕੇ ਸਰੋਵਰ ਭਰ ਦਿੱਤਾ ਗਿਆ। ਇੱਥੋਂ ਸ਼ਕਤੀ ਲੈਂਦੇ ਸਿੱਖ। ਬਾਬਾ ਦੀਪ ਸਿੰਘ ਸਾਹਿਬ ਜੀ ਉੱਥੇ ਪੜ੍ਹਾ ਰਹੇ ਸੀ ਗੁਰਮਤਿ ਦੀ ਵਿੱਦਿਆ, ਭਗਤੀ ਸ਼ਕਤੀ ਉਹਨਾਂ ਗ੍ਰਹਿਣ ਕੀਤੀ ਹੈ। ਪਤਾ ਲੱਗਿਆ ਬੇਅਦਬੀ ਹੋ ਰਹੀ ਹੈ, ਕਮਰ ਕੱਸਾ ਖਰਚ ਕਰ ਲਿਆ, ਅਰਦਾਸਾਂ ਸੋਧਿਆ, 500 ਸਿੰਘ ਨਾਲ ਲੈ ਕੇ ਚੱਲੇ। ਚੱਲਦਿਆਂ ਚੱਲਦਿਆਂ ਹੁਕਮਨਾਮੇ ਜਾਰੀ ਕੀਤੇ, ਘੋੜ ਸਵਾਰ ਭੇਜ ਦਿੱਤੇ ਪਿੰਡਾਂ ਥਾਵਾਂ 'ਤੇ, ਮਰਜੀ ਬੜੇ ਗੁਰੂ ਦੇ ਲਾਲ ਉੱਠ ਪਏ। ਹਰਿਮੰਦਰ ਸਾਹਿਬ ਦੀ ਬੇਅਦਬੀ ਸੁਣ
1: 1550 KRPI ਰੇਡੀਓ 'ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ, ਸਕਾਟ ਰੋਡ, ਸਰੀ।
2: ਯੂਅਰ ਲਿਸਨਿੰਗ ਟੂ KRPI 1550 ਰੇਡੀਓ, ਫਰਨਡੇਲ, ਵਾਸ਼ਿੰਗਟਨ।
3: ਭੁਜ ਬਲਬੀਰ ਬਰਮ ਸੁਖ ਸਾਗਰ, ਗਰਤ ਪਰਤ ਗਹਿਲ ਹੋ ਅੰਗੁਰੀਆ, ਸਰਵਨ ਸੁਰ ਤੇ ਨੈਨ ਸੁੰਦਰ ਨਹੀਂ, ਆਰਤ ਦੁਆਰ ਰਟੁਤ ਇੰਗੁਰੀਆ। ਤਰਲੇ ਭਰਾ ਇੱਕ ਸ਼ਬਦ ਜੋਦੜੀਆਂ ਨਾਲ ਲਿਬੜਿਆ ਹੋਇਆ ਇੱਕ ਵਾਕ, ਬੇਨਤੀਆਂ ਦੇ ਪ੍ਰਵਾਹ ਜਾਰੀ ਕਰਦਾ ਹੋਇਆ ਇੱਕ ਬਚਨ, ਤਰਸਮਈ ਆਪਣੀ ਹਾਲਤ ਪ੍ਰਭੂ ਦੇ ਅੱਗੋਂ ਪ੍ਰਗਟ ਕਰਨ ਵਾਲਾ ਇਹ ਮਹਾਨ ਸ਼ਬਦ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ। ਆਪ ਕਹਿੰਦੇ ਨੇ, ਹੇ ਪ੍ਰਭੂ ਤੂੰ ਮੇਰੀ ਉਂਗਲ ਪਕੜ, ਕਿਉਂ ਮੈਂ ਚੱਲ ਨਹੀਂ ਸਕਦਾ, ਕਿਉਂ ਨਹੀਂ ਚੱਲ ਸਕਦੇ। ਹੇ ਪ੍ਰਭੂ ਮੈਂ ਉਹ ਬੱਚਾ ਜਿਸਨੇ ਅੱਜ ਹੀ ਚੱਲਣਾ ਸਿੱਖਿਆ, ਔਰ ਜਿਸ ਬੱਚੇ ਨੇ ਅੱਜ ਚੱਲਣਾ ਸਿੱਖਿਆ ਹੈ, ਸਕਦਾ ਇੱਕ ਕਦਮ ਚਲੇਗਾ, ਦੋ ਕਦਮ ਚਲੇਗਾ, ਤੀਸਰੇ ਤੇ ਡਿੱਗੇਗਾ, ਲਾਜ਼ਮੀ ਡਿੱਗੇਗਾ। ਲੇਕਿਨ ਇਤਨੀ ਗੱਲ ਵੀ ਸਪਸ਼ਟ ਹੈ, ਜਿਸ ਦਿਨ ਬੱਚਾ ਇੱਕ ਕਦਮ ਪੁੱਟਦਾ ਹੈ, ਮਾਂ ਨੂੰ ਖੁਸ਼ੀ ਹੋ ਜਾਂਦੀ ਹੈ, ਬੱਚੇ ਨੂੰ ਚੱਲਣਾ ਆ ਗਿਆ, ਫਿਰ ਉਹ ਪ੍ਰਸੰਨ ਹੋ ਜਾਂਦਾ ਹੈ, ਬੱਚੇ ਨੇ ਪੈਰ ਪੁੱਟੇ ਨੇ, ਖੁਸ਼ੀ ਨਾਲ ਮਾਂ ਬਾਪ ਫੁੱਲੇ ਨਹੀਂ ਸਮਾਉਂਦੇ। ਜਦ ਕਿਸੇ ਧਾਰਮਨ ਮਨੁੱਖ ਦੀ ਸੁਰਤ ਧਿਆਨ ਪ੍ਰਭੂ ਦੇ ਮਾਰਗ ਤੇ ਚੱਲ ਪੈਂਦਾ, ਚਲੋ ਇੱਕ ਕਦਮ ਹੀ ਸਹੀ, ਚੱਲਿਆ ਤੇ ਹੈ, ਇੱਕ ਕਦਮ ਚੱਲ ਚੱਲਣਾ, ਇੱਕ ਕਦਮ ਦਾ ਪੁੱਟਣਾ ਬੜੀ ਵੱਡੀ ਕਰਾਮਾਤ ਹੈ, ਬੜੀ ਵੱਡੀ ਬਖਸ਼ਿਸ਼ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ, ਚਰਨ ਸਰਨ ਗੁਰ ਏਕ ਪੈਂਡਾ ਜਾਹੇ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਦਾ ਹੈ। ਤੂੰ ਇੱਕ ਕਦਮ ਚੱਲ ਤੇ ਸਹੀ, ਵਾਟ ਲੱਖਾਂ ਕੋ ਉਹਦੀ ਹੈ, ਚਿੰਤਾ ਨਾ ਕਰਸ਼। ਕਦਮ ਇੱਕ ਦੀ ਹੀ ਚਿੰਤਾ ਹੋਣੀ ਚਾਹੀਦੀ। ਅਗਰ ਇੱਕ ਕਦਮ ਕਿਸੇ ਬੱਚੇ ਨੇ ਪੁੱਟਿਆ ਹੈ, ਤਾਂ ਗੱਲ ਸਪਸ਼ਟ ਹੋ ਗਈ, ਚੱਲਣ ਦੀ ਜਾਂਚ ਆ ਗਈ, ਇਹ ਚੱਲ ਪਿਆ। ਜਿਸ ਦਿਨ ਇਹ ਬੱਚਾ 3-4 ਸਾਲ ਦਾ ਹੋ ਜਾਏ ਤੇ ਪੈਰ ਨਾ ਪੁੱਟੇ, ਚਲੇ ਨਾ, ਮਾਂ ਨੂੰ ਚਿੰਤਾ ਹੋ ਜਾਂਦੀ ਹੈ, ਪਿਤਾ ਨੂੰ ਪੀੜਾ ਹੋ ਜਾਂਦੀ ਹੈ। ਲੈ ਜਾਂਦੇ ਨੇ ਡਾਕਟਰ ਕੋਲੋਂ, ਹੋ ਗਿਆ 3 ਸਾਲ ਦਾ, ਹੋ ਗਿਆ 4 ਸਾਲ ਦਾ, ਪੈਰ ਨਹੀਂ ਪੁੱਟਦਾ। 3-4 ਵਰਿਆਂ ਦਾ ਹੋ ਗਿਆ, ਅਜੇ ਇਸ ਦੀ ਜ਼ਬਾਨ ਚੋਂ ਮਾਂ ਸ਼ਬਦ ਨਹੀਂ ਨਿਕਲਿਆ। ਕਹਿੰਦੇ ਨੇ ਮਾਂ ਅੱਖਰ ਸਭ ਤੋਂ ਪਹਿਲੇ ਬੱਚੇ ਦੀ ਜ਼ਬਾਨ ਚੋਂ ਨਿਕਲਦਾ ਹੈ, ਮੰਮਾ ਅੱਖਰ ਪਹਿਲੇ ਨਿਕਲਦਾ ਹੈ, ਮਾਂ ਮਾਂ ਇਹ ਪਹਿਲਾ ਕਰਨ ਲੱਗ ਪੈਂਦਾ ਹੈ। ਮਾਂ ਸ਼ੁਰੂਆਤ ਹੈ ਔਰ ਅਖੀਰ ਵਿੱਚ ਇਸ ਜ਼ਬਾਨ ਚੋਂ ਅਗਰ ਨਿਕਲੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਮਾਂ ਦਾ ਪ੍ਰਤੱਖ ਰੂਪ ਤੇ ਪ੍ਰਗਟ ਹੋਇਆ ਮਾਂ ਮਾਂ ਮਾਂ ਦੇ ਛਪਿਆ ਹੋਇਆ ਪ੍ਰਮਾਤਮਾ ਦਾ ਰੂਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਅਗਰ ਇਹ ਨਹੀਂ ਪ੍ਰਗਟ ਹੋਇਆ ਤਾਂ ਬੱਚਾ ਅਜੇ ਬੱਚਾ ਰਹਿ ਗਿਆ, ਬਜ਼ੁਰਗ ਨਹੀਂ ਹੋਇਆ। ਮਾਂ ਕਹਿਣਾ ਆਇਆ ਹੈ, ਵਾਹਿਗੁਰੂ ਕਹਿਣਾ ਨਹੀਂ ਆਇਆ। ਜੇ ਮਾਂ ਨਿਕਲਿਆ ਅਜੇ ਸਰੀਰਕ ਜੋ ਮਾਂ ਸੀ ਉਸਦਾ ਨਾਂ ਤੇ ਨਿਕਲ ਆਇਆ ਇਹਦੀ ਜ਼ਬਾਨ ਚੋਂ, ਭਾਵੇਂ ਮਾਂ ਨੇ ਨਹੀਂ ਆਖਿਆ ਮੈਂ ਮਾਂ ਹਾਂ ਤੇਰੀ, ਲੇਕਿਨ ਨਿਕਲਿਆ ਪ੍ਰਕਿਰਤੀ ਇਸਦੇ ਮੂੰਹੋਂ ਕਢਵਾਉਂਦੀ ਹੈ। ਚਾਹੇ ਕਿਸੇ ਦੀ ਭਾਸ਼ਾ ਇੰਗਲਿਸ਼ ਹੋਵੇ, ਪਰਸ਼ੀਅਨ ਹੋਵੇ, ਅਰਬੀਅਨ ਹੋਵੇ, ਚਾਹੇ ਕੋਈ ਹਿੰਦੀ ਬੋਲਦਾ, ਸਿੰਧੀ ਬੋਲਦਾ, ਪੰਜਾਬੀ ਬੋਲਦਾ, ਦੁਨੀਆਂ ਦੇ ਤਮਾਮ ਬੱਚਿਆਂ ਦੀ ਜ਼ਬਾਨ ਚੋਂ ਜੋ ਪਹਿਲਾ ਅਕਸ਼ਰ ਪ੍ਰਗਟ ਹੁੰਦਾ ਹੈ ਮੰਮਾ ਹੀ ਆਉਂਦਾ, ਮਾਂ ਮਾਂ ਮਾਂ। ਔਰ ਜੇ ਜ਼ਿੰਦਗੀ ਦਾ ਅੰਤ ਹੋਵੇ ਤੇ ਆਖਰੀ ਅਕਸ਼ਰ ਇਹ ਹੋਵੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜੀਵਨ ਯਾਤਰਾ ਸਫਲ ਹੋ ਗਈ, ਜਗਤ ਤੇ ਆਇਆ ਸਫਲ ਹੋ ਗਿਆ, ਮਾਂ ਤੇ ਨਿਕਲਿਆ। ਔਰ ਹਰ ਪੀੜਾ ਦੇ ਸਮੇਂ ਵੀ ਨਿਕਲਿਆ ਹਾਏ ਮਾਂ ਹਾਏ ਮਾਂ, ਔਰ ਮੌਤ ਦੇ ਸਮੇਂ ਵੀ ਨਿਕਲਿਆ ਹਾਏ ਮਾਂ ਹਾਏ ਮਾਂ। ਇਹ ਬੱਚਾ ਬੱਚਾ ਰਹਿ ਗਿਆ, ਅੱਗੇ ਨਹੀਂ ਜਾ ਸਕਿਆ। ਤੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਹੇ ਪ੍ਰਭੂ ਮੈਨੂੰ ਬੋਲਣ ਦੀ ਜਾਚ ਨਹੀਂ ਆਈ, ਤੇਰੇ ਬੋਲ ਮੈਂ ਸੁਣ ਸਕਾਂ, ਮੇਰੇ ਕੋਲ ਕੰਨ ਵੀ ਕੋਈ ਨਹੀਂ, ਮੈਂ ਆਪਣੀ ਆਵਾਜ਼ ਤੇਰੇ ਕੰਨਾਂ ਤੱਕ ਪਹੁੰਚਾ ਸਕਾਂ, ਮੇਰੀ ਜ਼ਬਾਨ ਨੂੰ ਅਜੇ ਬੋਲਣ ਦੀ ਜਾਚ ਨਹੀਂ ਆਈ, ਤੇਰੇ ਰਸਤੇ ਤੇ ਮੈਂ ਚੱਲ ਸਕਾਂ, ਉਹ ਪੈਰ ਮੈਂ ਕਿੱਥੋਂ ਲਿਆਵਾਂ। ਹੈਗੇ ਨੇ ਮਨੁੱਖ ਕੋਲ ਪੈਰ, ਇਹ ਕਲੱਬ ਥੀਏਟਰਾਂ ਦੇ ਮਾਰਗ ਤੇ ਚੱਲਦੇ ਨੇ, ਬਾਜ਼ਾਰ ਦੇ ਮਾਰਗ ਤੇ ਚੱਲਦੇ ਨੇ, ਸੰਸਾਰ ਦੇ ਮਾਰਗ ਤੇ ਚੱਲਦੇ ਨੇ, ਕਦੀ ਕਦਾਈ ਕੋਈ ਕਦਮ ਜੋ ਪਰਮਾਰਥ ਦੇ ਮਾਰਗ ਤੇ ਚੱਲਣ। ਸਤਿਗੁਰੂ ਕਹਿੰਦੇ ਮੇਰੇ ਕੋਲ ਉਹ ਹੱਥ ਵੀ ਕੋਈ ਨਹੀਂ ਜੋ ਤੇਰਾ ਦਾਮਨ ਪਕੜ ਸਕਣ। ਹੱਥ ਹੈ ਨਾ ਮਨੁੱਖ ਕੋਲ, ਕਦੀ ਪੁੱਤਰਾਂ ਦਾ ਦਾਮਨ ਪਕੜਿਆ, ਕਦੀ ਪਤਨੀ ਦਾ, ਕਦੀ ਪਤੀ ਦਾ, ਕਦੀ ਮਾਂ ਦਾ, ਕਦੀ ਪਿਤਾ ਦਾ, ਕਦੀ ਮਿੱਤਰਾਂ ਦਾ ਦਾਮਨ ਪਕੜਿਆ, ਕਦੀ ਭਰਾਵਾਂ ਦਾ ਦਾਮਨ ਪਕੜਿਆ, ਕਦੀ ਭੈਣ ਦਾ ਦਾਮਨ ਪਕੜਿਆ, ਕਦੀ ਪੜੋਸੀਆਂ ਦਾ। ਹੇ ਪ੍ਰਭੂ ਤੇਰਾ ਦਾਮਨ ਪਕੜ ਸਕਾਂ, ਅਜੇ ਮੇਰੇ ਹੱਥਾਂ ਦੇ ਚੋਂ ਸਖਤ ਨਹੀਂ ਆਈ, ਅਜੇ ਮੇਰੇ ਹੱਥਾਂ ਦੇ ਚੋਂ ਪਕੜ ਨਹੀਂ ਆਈ। ਹੁੰਦਾ ਤੇ ਹੈ ਹੱਥਾਂ ਵਿਚ ਕੋਈ ਨਾ ਕੋਈ ਦਾਮਨ, ਹਰ ਇੱਕ ਦੇ ਹੱਥਾਂ ਚ ਹੁੰਦਾ ਹੈ, ਕਿਸੇ ਦੇ ਹੱਥ ਪਿਤਾ ਦਾ ਦਾਮਨ ਹੈ, ਉਸ ਦਾਮਨ ਦੇ ਆਸਰੇ ਤੇ ਚੱਲ ਰਿਹਾ, ਕਿਸੇ ਦੇ ਹੱਥ ਚ ਭਰਾਵਾਂ ਦਾ ਦਾਮਨ ਹੈ, ਕਿਸੇ ਦੇ ਹੱਥ ਚ ਪਤਨੀ ਦਾ ਦਾਮਨ ਹੈ, ਪਤੀ ਦਾ ਦਾਮਨ ਹੈ, ਔਰ ਕਿਸੇ ਦੇ ਹੱਥ ਚ ਪੜੋਸੀਆਂ ਦਾ। ਕਦੀ ਕਦਾਈ ਕੋਈ ਕਬੀਰ ਜੈਸਾ, ਰਵਿਦਾਸ ਜੈਸਾ, ਰਾਮਾਨੰਦ ਜੈਸਾ ਕਹਿ ਉੱਠਦਾ ਹੈ, ਹੇ ਪ੍ਰਭੂ ਮੇਰੇ ਹੱਥਾਂ ਤੇ ਕੇਵਲ ਤੇਰਾ ਹੀ ਪੱਲਾ ਹੈ। ਔਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਗੰਮੀ ਬੋਲ, ਸਭੇ ਸਾਖ ਕੁੜਾਵੇ ਦਿੱਥੇ ਤੋ ਪੱਲੇ ਤੈਦੇ ਲਾਗੀ। ਉਰਦੂ ਫਾਰਸੀ ਦਾਮਨ ਕਹਿ ਦਿੰਦੇ ਨੇ, ਪੰਜਾਬੀ ਚ ਪੱਲਾ ਕਹਿ ਦਿੰਦੇ ਨੇ। ਗੁਰੂ ਨਾਨਕ ਕਹਿੰਦੇ ਨੇ ਹੇ ਪ੍ਰਭੂ ਮੇਰੇ ਹੱਥਾਂ ਤੇ ਕੇਵਲ ਤੇਰਾ ਹੀ ਪੱਲਾ ਹੈ, ਸਫਲ ਹੋ ਗਏ ਹੱਥ, ਤੇਰਾ ਪੱਲਾ ਮੇਰੇ ਹੱਥ ਚ ਆ ਗਿਆ, ਮਹਾਨ ਹੋ ਗਏ ਨੇ ਹੱਥ, ਤੇਰਾ ਦਾਮਨ ਮੇਰੇ ਹੱਥਾਂ ਚ ਆ ਗਿਆ। ਤੇ ਜਦ ਤੇਰਾ ਦਾਮਨ ਮੇਰੇ ਹੱਥਾਂ ਚ ਆ ਗਿਆ, ਹੁਣ ਜਿੱਥੇ ਤੂੰ ਉੱਥੇ ਇਹ ਦਾਮਨ ਮੇਰੇ ਹੱਥਾਂ ਚ, ਇਹ ਪੱਲਾ ਮੇਰੇ ਹੱਥਾਂ ਚ। धन गुरु अर्जन देव जी महाराज का यह महान वाक अध्यात्मक गहराइयां नूं अपने विच छुपाई बैठा है, जिस नूं उजागर करन दी मैं एक निमाणी कोशिश कर रहा। भुज बल वीर ब्रह्म सुख सागर गरत परत गह लेहो अंगुरिया सर्वन्ना सुरत नैन सुंदर नहीं आरत द्वार रटुत पिंगुरिया। हे प्रभु, ओ खूबसूरत नेत्र मैं कित्थों लियावां जिहड़े तैनूं वेख सकदे ने। इस तों ज्यादा होर कोई अखां खूबसूरत नहीं आउंदियां जिन्ना अखां विच परमात्मा आउंदा है। वेखोगे अखां, किसे दी अखां विच धन है टपक रिहा लोभ, किसे दी अखां विच रूप है टपक रही है वासना, किसे दी अखां विच उसकी औलाद है टपक रही है ममता। ममता ही दसदी पई है अखां विच तियां पुत्र ने, वासना ही दसदी पई है अखां विच रूप रंग है, क्रोध ही दस रहे है ए लाल अखां ही दस रही ने अखां विच कोई दुश्मन बैठ गया है और दुश्मन ने अखां लाल कर दितियां। अखां लाल नहीं होईयां, दुश्मन ने लाल कर दितियां, दुश्मन ने अपना रंग अधपत दित्ता। कदी कदाई ओ अखां जिन्हां विच परमात्मा हुंदा है, और जद परमात्मा अखां च बैठता है उन्हां नेत्रां तो कोई नेत्र खूबसूरत नहीं आउंदे। वो ऐसी खूबसूरत अख जिहदे चों प्रार्थना झलकदी है, जिहदे च प्रेम झलकदा है, जिसदे चों समदृष्टि झलकदी है, जिसदे चों दया डुल डुल के पैंदी है। उसे दृष्टि नूं आखिया गया अमृतमयी दृष्ट, अमृत दृष्ट। नहीं तो दृष्टि भी जहरीली होंदी है, जिवें कईआं दे बोल जहरीले होंदे ने, कईआं दी तकनी भी बड़ी जहरीली होंदी है। कईआं दे बोल जख्मी कर जांदे ने, कईआं दी तकनी भी आघात पहुंचांदी है, चोट पहुंचांदी है, गिरा के रख देंदी है। तकनी विच जहर भी है, तकनी विच अमृत भी है। धन गुरु अर्जन देव जी महाराज फरमान करदे ने, भुज बल बीर ब्रह्म सुख सागर गरत परत गह लियो अंगुरिया सर्वन्ना सुरत नैन सुंदर नहीं आरत द्वार रटुत पिंगुरिया। मेरे कोल कन भी नहीं तेरे अगम्मी बोलां नूं सुन सकां। सुन सकदे ने कन परिवार दी आवाज, संसार दी आवाज, किथे निरंकार दी आवाज सुनदे ने, बहरे ने, हर एक दे कन बह रहे ने, आवाजां सुन रहे ने। ऐसी गल नहीं, समुचे परिवार दी आवाज सुन सकदे ने, संसार दी आवाज सुन सकदे ने, निरंकार दी ते कदी कदाई कोई कद पुरुष। धन गुरु नानक देव जी महाराज कहंदे ने, जो बोलत है मृग मीन पंखेरू सो बिन हर जापत है नहीं और। हे परिपूर्ण परमात्मा, जितनियां भी आवाजां मेरे कन्ना च पै रहियां, पंछियां दियां, पशुआं दियां, मनुखां दियां, बदलां दी गर्जन, पवन दी शां शां, मैनूं ते इंज लगदा है ए तों ही बोल रहे हैं। सब तेरी आवाज, सब तेरा नाद, सब तेरा संगीत। तो साहिब कहिंदे ने, मेरे कोलो कन भी नहीं, मेरे कोलो जबान भी नहीं, मैं अपने बोल तेरे तक पहुंचावा। किसे दे बोल घर तो बाहर नहीं जांदे, उसदे घर दे ची सिक्का चलदा है, ये सिक्का उसका बाहर नहीं चलता। इहदी गल घर दे बंदे ते मन सकदे ने, बाहर दे नहीं, इहदे बोल बाहर नहीं चलदे। कदी कदाई कोई कद व्यक्ति उसदे बोल सारे महल्ले सारे कलोनी चल जांदे ने, मन लैंदी है समुची वसनीक उसके बचना उसके बोलों मन लेंदी है, सुन दी है। किसे किसे दे बोल राज दरबार देश भी पहुंचते ने, उत्थे भी सुने जाते ने। कदी कदाई कोई लखां करोड़ां च इक कद खुशकिस्मत इंसान जिसके बोल निरंकार तक पहुंचते ने और सुनदा है निरंकार, उसके बोल परमात्मा नूं भी सुनने पैंदे ने, उसदे बोल ईश्वर नूं भी सुनने पैंदे ने। धन गुरु अर्जन देव जी महाराज फरमान करदे ने, ओ जबान मैं कित्थों लियावां جڑے تیرے تک بول پہنچا سکے، وہ کن میں کتھوں لیاواں جڑے تیرے بول سن سکے، وہ نیتر میں کتھوں لیاواں جو تینو ویک سکن، اور ہتھاں دی وہ میں پکڑ کتھوں لیاواں جو تیرا دامن پکڑ سکن، میرے کول تے پیر بھی کوئی نہیں تیرے مارگ تے چل سکن۔ منک دی ساری اہمیت خاصیت گیان اندریاں کر کے ہے، کرم اندریاں کر کے ہے۔ اگر ایک کرم اندریس دے کولوں کھو لئیے تے گیان اندریس دے کولوں کھو لئیے، پھر پتھر تے منک دے کوئی فرق نہیں ہے، پتھر چل نہیں سکدا، پتھر کسی پتھر دا دامن پکڑ نہیں سکدا کیونکہ اودے کول ہاتھ پیر نہیں نے، پتھر نہیں بول سکتا پتھر سن نہیں سکدا، پتھر ویکھ نہیں سکدا پتھر سنگ نہیں سکدا، پتھر سپرش نہیں کر سکدا پتھر سوچ نہیں سکدا۔ اگر یہی سب کچھ دھارمک تل تے منک نہ کر سکے تو کم سے کم دھارمک دنیا دا تے پتھر ہی ہے اور کچھ بھی نہیں ہے۔ ہوے گا بازار دے چ انسان ہوے گا، گردوارے مندر دے تے بیٹھا جی پتھر، جی پتھر نو کوئی بودھ نہیں، پتھر دے چ کوئی گتی نہیں، پتھر دے چ کوئی پکڑ نہیں، پتھر کوئی سندا نہیں۔ مینو تے ایک گاتھا یاد آئی ایک صوفی سنت حسن دی، او جد بھی قرآن دی تلاوت کرے تے پھر واز دے وے ویاکھیا کرے تو منہ دیوار دی طرف کر لیندا سی اور پٹھ کر لیندا سی سروتیاں دی طرف۔ کچھ دن تے سروتیاں نے برداشت کیتا، چلو خیر سن دے پیا، چلو منہ ساڈی طرف نہیں کردا تے نہ صحیح بول ساڈے تک پہنچتے نے، لیکن ایک دن سروتیاں نے بینتی کی تھی، فقیر سائیں ایسا کیوں کر دے ہو؟ جد سانو سنان واسطے ہی تلاوت کر دے ہو، جد سانو سنان واسطے ہی اپدیش آواز دین دے ہو، پھر منہ دیوار دی طرف کر لین دے ہو، پٹ ساڈی طرف کر لین دے ہو۔ تو حسن مسکرایا کہندا مترو میں تھوڑے وچ تے دیوار دے کوئی فرق نہیں سمجھدا، تھانو سنا دیتا دیوار نو سنا دیتا ایک کوئی گل ہے، کوئی فرق نہیں ہے، میرے کہنے نال دیوار نہیں بدل دی، میرے کہنے نال تسی بھی نہیں بدل دے، میں بول دا دیوار نہیں سن دی، میں بول دا تسی بھی کتھے سن دے۔ وہی کچھ سنیا جاندا ہے جو منیا جاندا ہے، جس نو منیا ہی نہیں تو کی سنیا، اس طرح دا سننا تو پھر دیواراں بھی سن دیاں۔ دھارمک دنیا دے منک پتھر دا پتھر رہ جاندہ ہے، جیسے ایک معصوم بچہ کہنا تے یہی بنے گا پتھر دی طرح، کچھ بھی نہیں سنائی دیندا پیا اس نو، کچھ بھی نہیں دکھائی دے رہا، چل بھی نہیں سکدا، کچھ پکڑ بھی نہیں سکدا، بول بھی نہیں سکدا، کوئی بھی بودھ نہیں اس نو، کیونکہ گود انج پیا ہے جیویں ایک پتھر۔ لیکن پتھر دے چھ اے امید نہیں کیتی جا سکتی کہ کدی یہ چلے گا، کدی یہ دامن پکڑے گا، کدی یہ لدبلے بولے گا۔ بچے نو اس واسطے گود چ رکھے اور ممتا نال رکھے ہے، آسا جڑی ہوئی ہے، امید جڑی ہے، اج نہیں تے کل چلے گا، چلو اج نہیں تے کل بولے گا، اج نہیں تے کل سنے گا، اج نہیں تے کل اس نو اصلیت دکھائی دے گی۔ ستسنگ دے جو ستسنگی بیٹھے ہوندے نے گرو اسے ڈھنگ نال برداشت کردا ہے، چلو کوئی گل نہیں، اج چلنا نہیں آیا کل چل لین گے، اج ویکھنا نہیں آیا کل ویکھ لین گے، اج سننا نہیں آیا کل سن لین گے۔ اوتاری پرش انہاں ستسنگیاں نو اس ڈھنگ نال برداشت کردے نے، اور اوتاری پرش اس ڈھنگ دی امید انہاں نال جوڑدے نے۔ اس شبد دے ارتھ کیتے نے مہان دارشنک فلوسفر وقت دے گروانی دے ٹیکہ کار بھائی صاحب بھائی گرداس، اپنے آلمانہ ڈھنگ نال انج کھول دے نے، دیکھ بے کو نہ درشت نہ درس دکھائے بے کو، کیسے پریے درسن دیکھیے دکھائیے، اے پربھو تینو دیکھ سکا میرے کو لکھا نہیں نے، کہبے کو نہ سرت ना सरवन सुन बे को कैसे प्रिय निध गुण सुनिए सुनाइए। मैं सुन सका मेरे को सरवन नहीं ने, और तेरे कन्ना तक मैं बोल पुचा सका मेरे को जवान भी नहीं है। तीसरी पंक्ति बड़ी बाकमाल गल कर देने भाई साहब, मन में गुरमत, गुरमत में ना मन, नेचल होए कैसे उन मन लेवलाई है। हे गुरु जो तेरी सोचनी है, जो तेरी मत है वो मैनू कबूल नहीं है, जो मेरी सोचनी है जो मेरी मत है वो तेनू कबूल नहीं। तो संबंध किस तरह जुड़े है, रिश्ता किवें जुड़े है, एक बच्चे दी सोचनी नाल एक 70 साल का बुढ़ा सहमत हो गया है, इसनू बुढ़ा आखण की लोड़ नहीं है भी बच्चा है। पर एक 4 साल का बच्चा, 81 साल दे बुजुर्ग और महान तत्वेता ब्रह्म ज्ञानी संत नाल सहमत हो गया है, इसनू 4 साल का बच्चा आखण की लोड़ नहीं, ये बुजुर्ग है। उच्चे ख्यालां नाल ओही सहमत हो सकदा है जो उच्चा है, छोटे ख्यालां नाल ओही सहमत हो सकदा है जो छोटा है। धन गुरु अंगद देव जी ने इसनू बड़ा सोहना खोलिया है, नाल इयाने दोस्ती वड्डा रू सोनियो, पानी अंदर लीक जाओ तिसदा थाओ ना थैओ। अपने तो वड्डे नाल दोस्ती नहीं हो सकती, अपने तो छोटे नाल भी नहीं हो सकती, ये दोस्ती पानी दी लकीर होवेगी, इधर लकीर कड्डी इधर मिट गई। एक 80 साल दे बिरध दा 5 साल दे मासूम बच्चे नाल ममता दा संबंध हो सकदा है, दादे पोते दा संबंध हो सकदा है, मित्रता नहीं है, दोस्ती नहीं है। दोस्ती ते समतल ते हुंदी है, बराबरी दे तल ते हुंदी है, विचारां दी सांझ। तो क्या 80 साल दा बुढ़ा ये 4-5 साल दे बच्चे दे विचारां नाल सहमत होवेगा? अगर हो गया तो इसनू बुजुर्ग कहण दी लोड़ भी नहीं, ये बच्चा है। क्या ये बच्चा 70-80 साल दे इस बुजुर्ग दे विचारां नाल सोचनी नाल तरजे जिंदगी नाल सहमत होवेगा? कथा ही नहीं। अगर सहमत हो गया तो बच्चा बच्चा नहीं, ये बुजुर्ग है। दोस्ती समतल ते हुंदी है, बराबरी दे तल ते हुंदी है। अगर एक मूर्ख नाल एक ज्ञानी सहमत हो गया, सियाणा सहमत हो गया, इसनू सियाणा आखण दी लोड़ की मूड़ है? और एक महान सियाणे नाल दार्शनिक नाल ज्ञानी नाल एक मूर्ख सहमत हो गया तो हुण इसनू मूर्ख कहण दी भी लोड़ नहीं, सियाणा हो गया, सूझवान हो गया, तल सम हो गया, बराबर हो गया। भाई साहब कहंदे ने मन में गुरमत, गुरमत में ना मन, ने चल होए कैसे उन मन ले उलाइए, जो मेरी मत है गुरु तैनू कबूल नहीं, जो तेरी सोचनी है मैनू कबूल नहीं। तेरी सोचनी देच परमात्मा है, मेरी सोचनी देच पदार्थ ने, तेरी सोचनी देच राम है, मेरी सोचनी देच काम है, तेरी सोचनी देच निरंकार है, मेरी सोचनी देच अहंकार है, मेरी सोचनी नाल तू सहमत नहीं, तेरी सोचनी नाल मैं सहमत नहीं, तो रिश्ता किस तरह जुड़े है, मैं नेड़े किस तरह आवा। मन में गुरमत, गुरमत में ना मन, ने चल होए कैसे उन मन लेवलाइए, अंग अंग भंग रंग रूप कुल हीन दीन, कैसे वो नायक की नायका कहाइए। भाई साहब कहने अंग अंग टूटे ने, ना मेरे कुल हाथ ने, ना मेरे कुल पैर ने, ना मेरे कुल अखा ने, ना मेरे कुल कन है, ना मेरे कुल रसना है, ना मेरे कुल सोचनी है। हे गुरु मैं तो पत्थर दा पत्थर, बिल्कुल पत्थर दा पत्थर। धन गुरु अर्जन देव जी महाराज कहंदे ने चलना आ गया हे प्रभु मैनू खुशी हुई है, पर उच्च बड़ी चलना आया जिसने आज ही चलना सीखा तो किन्ना के चलेगा, एक कदम गिरेगा, लाजमी गिरेगा। इस वास्ते फरियाद कर देने सतगुरु तू मेरा हाथ पकड़, तू मेरी उंगल पकड़, भुज बल वीर ब्रह्म सुख सागर गरत परत गह लेहो अंगुरिया। एक कदम पुटन दी ते आप मेहनत करनी पैंदी है, एक कदम चलन दी ते आप समर्था जुटानी पैंदी है। कहंदे ने इतनी समर्था कोई जुटा लवे तो बां पकड़ लेंदा है परमात्मा, बां पकड़ लेंदा है गुरु, और फिर सारी लंबी वाट तय हो जाती है सहारे नाल, ईश्वरी जो है सहारे नाल। थोड़ी जिया झलक दिखाई देती है, थोड़ी जिया, तो यह महान झलक नू भी वेख सकेगा। थोड़ी जिया झलक की अपने औगुण दिखाई देन लग पैने, एक झलक है। पहला प्रकाश की है, अपनिया कमजोरियां दिखाई दे जाना, बड़े तो बड़े बलवान मनुख, स्याणे मनुख कदी उन्होंने अपने औगुण नहीं दिखाई देते, और कदी उन्होंने अपनी कमजोरियां नू कबूल भी नहीं किया। दिखाई देन ते कबूल करन, कदी कोई गुनाहगार नहीं कहिंदा कि मैं गुनाहगार हां, ना गुनाह दिखाई देंदे ने ना गुनाह नू ओमंदा। अज तक अदालतां दे जितने कातल पेश होए, जितने चोर डकैत पेश होए, किसी ने भी नहीं आख्या सी कतल कीता, गुनाह कीता, गुनाह कीते कबूल ही नहीं, गुनाह गुनाह दिखाई नहीं देंदा। और गुनाह किधरे रोज दी किरत बन जाए तो गुनाह धंधा बन जाता है, गुनाह गुनाह नहीं रह जाता, पाप धंधा बन जाता है, पाप पाप नहीं दिखाई देता। कमजोरी अगर किरत बन गई है तो फिर कमजोरी दिखाई नहीं देवेगी, क्योंकि ते किरत है, ते धंधा है, धंधा ते धंधा है। कई दफा ऐसा होता है पाप धंधा बन जाता है, गुनाह धंधा बन जाता है, दुनिया भर का अनर्थ धंधा बन जाता है, तो फिर धंधा दिखाई देता है, गुनाह नहीं दिखाई देता, किरत दिखाई देती है, पाप नहीं दिखाई देता। जब किरत ही दिखाई दे रही है, सारे गुनाह धंधा दिखाई दे रहे हैं, तो ये मनुख हुण गुनाह नू किस तरह देखेगा, किस ढंग नाल देखेगा। अगर अपनी कमजोरी दिखाई देन लग पई है, अपने औगुण दिखाई देन लग पैने, ये पहली झलक मिली है, दूसरी झलक प्रभु दे गुण दिखाई देणगे। अपना गुनाह दिखाई देन लग पे है, परमात्मा दा पुन प्रताप दिखाई देवेगा। अपनी कमजोरी दिखाई देन लग पई है, परमात्मा दी परम शक्ति दिखाई देन लग पेगी, कतई नहीं उसनु शक्ति दिखाई देन लग देवेगी। चाहे कितनी शक्ति दी पूजा कर लवे और दुनिया कर दिए, शक्ति दी उपासक बन दिए, शक्ति दी पूजा कर दिए, उसे नु इस शक्ति दी झलक पैंदी है, जिसनु पहले सब तो अपनी कमजोरी दी झलक पैंदी है। जिसनु अपनी कमजोरी नहीं दिखाई देती, उनु प्रभु दी शक्ति किथे। जिसनु अपने गुनाह नहीं दिखाई देते, उसनु परमात्मा दा पुन प्रताप किथे। जिसनु अजे अंधेरा ही नहीं दिखाई देंदा, वो चानने नु वेखण विच किस तरह समर्थ होवेगा, कथा ही नहीं। एक डॉक्टर प्रसन्न हो जांदा है जिसने अखां दा ऑपरेशन कीता है, पट्टी खोली है मरीज दी, ते उनु कहंदे आहिस्ता आहिस्ता अखां खोल। जैसे वो अखां खोलदा तो डॉक्टर पुछदा है कुछ दिखाई देता, कहंदा हां अंधेरा अंधेरा। डार्क रूम दे चाकर अखां उस दियां खोलियां गईयां ने, पट्टी खोली गई है, चारों पासे काले पड़दे ने, कहंदा अंधेरा। डॉक्टर कहंदा कामयाब होया ऑपरेशन, अंधेरा दिखाई दे रहा है, हुण तैनू रोशनी भी दिखाई देवेगी। अंधे नू अंधेरा भी नहीं दिखाई देंदा, अंधे नू कुछ भी बोध नहीं, जन्म दे अंधे नू कुछ भी पता नहीं कि अंधेरा की होंदा है, उसकी वास्तविकता की होंदी है। आम दुनिया ते ऐसा कहंदा ही है कि अंधे दी दुनिया च अंधेरा है, कतई अंधेरा नहीं, उसनू अंधेरे का भी बोध नहीं है, उसने कदी अंधेरा भी नहीं देखा। जिसने कदी अपनी कमजोरी नहीं देखी, उन्हें परमात्मा की शक्ति कित्थे। कहंदे ने धन गुरु गोविंद सिंह जी महाराज एक दिन प्रसन्न होए भाई साहब भाई नंद लाल थे, कह लगे तुसी मैनू बहुत अच्छे और प्यारे लगते हो, थोड़ी सेवा ते प्रसन्न, तुसी कुछ मांग लो। जद कोई बहुत प्यारा लगे, बहुत चंगा लगे, बगलगीर करन नू जी करे, फिर कोई और भी करन नू भी जी करता है, उस तो निछावर होण नू भी जी करता है, उस तो सदके होण नू भी जी करता है। सतगुरु कहंदे तैनू कुछ देना चाहते हैं, तेरी खुशी लेनी है, मंग। इस रब्बी शायर ने जो सतगुर की संगत करदिया करदिया अगम्मी झलकां वेखण दे समर्थ हो चुकिया सी, हथ जोड़ के बेनती करदा है, मंग मंगदा है, या इलाही चश्मे बीना ए बिदे दर सरम अज इश्के सौदा ए बिदे। ए मेरे गुरु, अज इतनी प्रसन्नता दे घर दे च आए हो, मेनू मौका दिता है, मंगो तो ओ अखां दे जिड़ियां तेनू वेख सकन, तेरा जलवा वेख सकन, तेरा रूप वेख सकन, तेरा रंग वेख सकन। इन्हां अखां ने बहुत कुछ देखा है, अजे उस झलक नूं नहीं वेख्या जिन्हों वेखण तो बाद कुछ होर वेखण दी तमन्ना रह ही नहीं जांदी। तो सहजे सहजे जिस दिन परमात्मा दिखाई दे जांदा है, परमात्मा सुनाई देंदा है, परमात्मा सोच मंडल दे चा जांदा है, ओ मनुख धार्मिक तल ते बालग हो जांदा है, बुजुर्ग हो जांदा है। सतगुर ए बुजुर्गी सारियां दी झोली च पावन, ताकि सारे पूरन पुरख कहला सकन, हर इंसान मुकम्मल होवे, हर पुरुष पूरन होवे।
2: You're listening to KRPI 1550 Radio, Ferndale, Washington.
4: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
5: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। 4 ਪਾਉਂਡ ਇੰਡੀਕਨ ਮਸਰ ਅਤੇ ਸਾਬਤ ਲਾਲ ਮਸਰ ਲਵੋ 2.99 ਦਾ ਬੈਗ, ਵੱਡਾ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ, 4 ਪਾਉਂਡ ਧੋਤੀ ਹੋਈ ਉਰਦ ਦਾਲ ਅਤੇ ਮੂੰਗ ਦਾਲ ਲਵੋ 4.99 ਦਾ ਬੈਗ।
6: ਫੈਮਿਲੀ ਕੇਅਰ ਫਾਰਮੇਸੀ
7: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
6: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
7: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
6: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
7: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
8: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
6: ਜਾਂ ਕਾਲ ਕਿਰਨ ਐਟ 604-581-1900।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 16.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 16.98 ਦਾ, ਅਤੇ ਗ੍ਰੀਨ, ਰੈਡ ਜਾਂ ਔਰੇਂਜ ਸ਼ਿਮਲਾ ਮਿਰਚ ਲਵੋ 98 ਸੈਂਟਸ ਨੂੰ ਪਾਉਂਡ।
2: ਫੈਮਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: Need help navigating our ever-changing real estate market? Grudale Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Grudale Baud, your realtor for life. Call Dale at 604-303-7653 or go online at grudalebaudgroup.com.

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 16.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 16.98 ਦਾ, ਅਤੇ ਬਿਨਾਂ ਬੀਜ ਵਾਲਾ ਹਦਵਾਣਾ ਲਵੋ 58 ਸੈਂਟਸ ਨੂੰ ਪਾਉਂਡ।
3: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 604-349-1313 ਯੂਨਿਟ 103-8140-120 ਸਟਰੀਟ ਸਰੀ, 604-349-1313, 604-349-1313। ਗਗਨ ਸਿੰਘ, ਪੰਜਾਬ ਫੋਰੈਕਸ, ਦਾਅਵਾ ਤੇ ਵਾਅਦਾ ਪੱਕਾ।

0: 1550 AM Gurbani segment is brought to you in memory of Sardar Ajit Singh Bad and Sardarni Surinder Kaur Bad. 1550 radio de utte Gurbani de kise vi program nu sponsor karna chahunde ho ta call karo 604-900-7790.
1: Family Care Pharmacy.
2: Pure BC vich homeopathic dawaiyan ch number 1.
1: Ina kolo tusi har tarah de vitamin supplements, herbals ate homeopathic products le sakde ho.
2: Har tarah de natural health products, compression stockings, orthopedic products vi le sakde ho.
1: Hun mobility aid rent ja buy vi kar sakde ho.
2: Free blister packing te delivery te naal naal har tarah de government te private claims vi lende han.
3: 3 locations to serve you. Surrey Delta and White Rock.
1: Ja call Kiran at 604-581-1900.
4: Punjab Forex, Gagan Singh. ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ 604-349-1313 ਯੂਨਿਟ 103-8140-120 ਸਟਰੀਟ ਸਰੀ 604-349-1313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਅਵਾ ਤੇ ਵਾਅਦਾ ਪੱਕਾ

0: You're listening to KRPI 1550 Radio, Ferndale, Washington.
1: ਜਾਪੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। 4 ਪਾਉਂਡ ਇੰਡੀਕਨ ਮਸਰ ਅਤੇ ਸਾਬਤ ਲਾਲ ਮਸਰ ਲਵੋ 2.99 ਦਾ ਬੈਗ। ਵੱਡਾ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ। 4 ਪਾਉਂਡ ਧੋਤੀ ਹੋਈ ਉਰਦ ਦਾਲ ਅਤੇ ਮੂੰਗ ਦਾਲ ਲਵੋ 4.99 ਦਾ ਬੈਗ।

ਅਪਮਾਨ ਹੈ, ਹੁਕਮ ਵਿਚ ਹੀ ਮੌਤ ਹੈ, ਹੁਕਮ ਵਿਚ ਹੀ ਜਨਮ ਹੈ, ਹੁਕਮ ਵਿਚ ਹੀ ਸੁਖ ਹੈ, ਹੁਕਮ ਵਿਚ ਹੀ ਦੁੱਖ ਹੈ। ਪਰ ਇਸ ਹੁਕਮ ਦੀ ਸਮਝ ਤਾਂ ਪੈਂਦੀ ਜਦ ਦਿਨ ਬੰਦੇ ਦੀ ਈਗੋ ਮਰੇਗੀ, ਕਿਉਂਕਿ ਈਗੋ ਨਹੀਂ ਸਮਝ ਦਿੰਦੀ। ਈਗੋ ਕਹਿੰਦੀ ਮੈਂ ਕਰਨ ਵਾਲਾ, ਫਿਰ ਪੌੜੀ ਪੜ ਲਈ ਹੁਕਮੀ ਖੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਖੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈਐ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁੱਝੈ ਤਾਂ ਹੋਮੇ ਕਹੇ ਨਾ ਕੋਈ। ਉਹ ਹੋਮੇ ਚ ਨੀ ਕਹਿੰਦਾ। ਮੈਂ ਫਿਰ ਬੇਨਤੀ ਕਰਾਂਗਾ ਜੀ, ਇਸ ਗੱਲ ਨੂੰ ਮੈਂ ਜ਼ਿਆਦਾ ਜ਼ੋਰ ਸਿਰਫ ਇਸੇ ਤੇ ਦੇਣਾ ਕਿ ਕਰੇ ਚ ਸੋ ਚੰਗਾ ਮਾਨ ਦੂਈ ਗਣਤ ਲਾਹੇ, ਜੋ ਕਰ ਰਿਹਾ ਬਸ ਉਹ ਸਵੀਕਾਰ ਕਰ ਲੈ। ਅਕਸਰ ਅਸੀਂ ਜਦੋਂ ਇਹ ਮੈਂ ਹੁਣ ਭਾਣਾ ਸ਼ਬਦ ਵਰਤਿਆ ਤੇ ਇਹ ਆਨੰਦ ਸਾਹਿਬ ਚ ਰੋਜ਼ ਪੜ੍ਹਦੇ ਹਾਂ ਜੀ, ਜਾਂ ਤਿਸ ਭਾਣਾ ਤਾਂ ਜੰਮਿਆ, ਭਾਣਾ ਵਾਪਰਿਆ ਤੇ ਬੰਦੇ ਦਾ ਜਨਮ ਹੋਇਆ, ਪਰਿਵਾਰ ਭਲਾ ਪਾਇਆ। ਇੱਕ ਅਸੀਂ ਘਟਨਾ ਅਕਸਰ ਸੁਣਾਉਂਦੇ ਹਾਂ ਭਾਈ ਭਿਖਾਰੀ ਜੀ ਦੀ, ਮੈਂ ਸਾਖ ਹੀ ਨਹੀਂ ਸਿਰਫ ਮੈਂ ਤਿੰਨ ਗੱਲਾਂ ਉਹ ਚ ਕਰਨੀਆਂ ਨੇ ਕਿ ਤਸਲੀਮ ਕਰ ਲੈਣਾ ਵੀ ਜੋ ਹੋ ਰਿਹਾ ਮੈਨੂੰ ਮੰਨਾਂਗਾ। ਅੱਗੇ ਅਸੀਂ ਬਾਣੀ ਚ ਦੇਖਾਂਗੇ, ਕਿਉਂਕਿ ਜੋ ਗੁਰੂ ਜੀ ਦੀ ਤਾਂ ਬਾਣੀ ਦੇ ਪ੍ਰਮਾਣ ਲਈਦੇ ਨੇ, ਮਤਾਂ ਕੋਈ ਸੋਚੇ ਸ਼ਾਇਦ ਆਪਣੇ ਕੋਲੋਂ। ਹੁਣ ਅਸੀਂ ਜਦੋਂ ਮਹਾਰਾਜ ਜੀ ਦੇ ਸਿੱਖ ਬਾਰੇ ਪੜ੍ਹਦੇ ਹਾਂ, ਭਾਈ ਭਿਖਾਰੀ ਬਾਰੇ, ਤੇ ਜਿਹੜਾ ਸਿੱਖ ਇਹਨੂੰ ਮਿਲਣ ਗਿਆ ਉਹਦਾ ਨਾਮ ਦਰਅਸਲ ਸੀ ਭਾਈ ਗੁਰਮੁਖ। ਬੱਚੇ ਦਾ ਵਿਆਹ ਸੀ, ਆਪ ਸਭ ਨੂੰ ਪਤਾ ਵੀ ਜਵਾਨ ਪੁੱਤਰ ਦਾ ਵਿਆਹ ਘਰ ਇੰਨਾ ਖੁਸ਼ੀਆਂ ਖੇੜੇ, ਪਰ ਭਾਈ ਭਿਖਾਰੀ ਜੀ ਜਿਹੜੇ ਨੇ ਉਹ ਤੱਪੜ ਸੀਂਦੇ ਪਏ ਸਨ। ਤੇ ਜਦੋਂ ਦੂਜੇ ਦਿਨ ਵਿਆਂਦੜ ਮੁੰਡਾ ਹੀਜ ਦੀ ਬਰਾਤ ਗਈ, ਉਹੀ ਮਰ ਗਿਆ ਤੇ ਵਾਪਸ ਆਏ, ਤੇ ਭਾਈ ਭਿਖਾਰੀ ਜੀ ਅੱਜ ਕੱਲ ਜਿਸ ਬੱਚੇ ਦੇ ਵਿਆਹ ਵਿੱਚ ਇੰਨੇ ਸਾਜੋ ਸਮਾਨ ਘਰ ਇਕੱਠਾ ਕਰੀ ਬੈਠੇ ਸਨ, ਤੇ ਅੱਜ ਤੱਪੜ ਵਿਛਾ ਕੇ ਉਸ ਬੱਚੇ ਦੀ ਮੰਜੀ ਦੇ ਕੋਲ ਬੈਠ ਕੇ ਉਹ ਬੰਦਗੀ ਕਰਨ ਲੱਗ ਪਏ। ਉੱਥੇ ਉਹਨਾਂ ਨੂੰ ਪੁੱਛਿਆ ਗਿਆ ਵੀ ਜੇ ਤੁਹਾਨੂੰ ਪਤਾ ਸੀ ਸੰਸਕਾਰ ਤੋਂ ਬਾਅਦ ਤੇ ਤੁਸੀਂ ਇਹ ਗੱਲ ਕੱਲ ਕਿਉਂ ਨਾ ਕੀਤੀ, ਤੁਸੀਂ ਭੇਦ ਕਿਉਂ ਨਾ ਖੋਲਿਆ? ਉਹ ਕਹਿਣ ਲੱਗੇ ਸਿੱਖੀ ਵਿੱਚ ਜਿਸ ਬੰਦੇ ਨੂੰ ਮੁਕਤ ਹੋਣਾ ਤਿੰਨ ਗੱਲਾਂ ਚੇਤੇ ਰੱਖੇ, ਇਹ ਤਿੰਨ ਲਫ਼ਜ਼ ਉੱਥੇ ਵੀ ਨੇ, ਤਾਂ ਤੇ ਭੋ ਗੁਰਮੁਖ ਸੁਣ ਲੀਜੈ। ਇਹ ਭਾਈ ਗੁਰਮੁਖ ਮੇਰੀ ਗੱਲ ਸੁਣ, ਭਾਣਾ ਮਾਨਣ ਮਨ ਥਿਰ ਕੀਜੈ, ਭਾਣਾ ਮੰਨਣ ਵਾਸਤੇ ਮਨ ਨੂੰ ਅਡੋਲ ਬਣਾ। ਕਿਵੇਂ? ਜਿਵੇਂ ਉਸਤਾਦ ਆਪਣੇ ਵਿਦਿਆਰਥੀ ਨੂੰ ਸਾਲ, ਦੋ ਸਾਲ, ਪੰਜ ਸਾਲ, ਦਸ ਸਾਲ, ਵੀਹ ਸਾਲ ਪੜ੍ਹਾਉਂਦਾ ਤੇ ਵੀਹ ਪੱਚੀ ਸਾਲ ਬਾਅਦ ਫਿਰ ਉਹ ਪਰਚਾ ਪਾ ਕੇ ਕਹਿੰਦਾ, ਉਹ ਸਵਾਲ ਪਾਉਂਦਾ, ਪਰਚੇ ਪਾਉਂਦਾ, ਕਹਿਣ ਲੱਗੇ ਵੀਹ ਸਾਲ ਦੀ ਤਿਆਰੀ ਇੱਕ ਦਿਨ ਦੇ ਪਰਚੇ ਚ ਪਤਾ ਲੱਗ ਜਾਂਦਾ। ਕਈ ਵਾਰੀ ਕਿੰਨੇ ਕਿੰਨੇ ਸਾਲ ਕੀਤੀ ਹੋਈ ਬੰਦਗੀ ਇਹੋ ਜਿਹੀ ਘਟਨਾ ਵਾਪਰਦੀ, ਮੌਤ ਤੇ ਦੁੱਖ ਬਣ ਕੇ ਉਸ ਬੰਦਗੀ ਦਾ ਪਰਚਾ ਪੈ ਜਾਂਦਾ। ਕਹਿੰਦੇ ਭਾਈ ਯਾਦ ਰੱਖੀ ਤਿਆਰੀ। ਹੁਣ ਆਪ ਮੇਰੇ ਵਰਗਾ ਤੇ ਕਹਿ ਦਿੰਦਾ ਕੋਈ ਨੀ ਗੁਰੂ ਪਰਚੇ ਪਾਉਂਦਾ ਪਿਓ, ਪਿਆਰਿਓ ਪਰਚਾ ਵੀ ਤਾਂ ਉਹਦਾ ਪੈਂਦਾ ਜਿਹੜਾ ਪੜ੍ਹਿਆ, ਜਿਹੜਾ ਪੜ੍ਹੀ ਕੋਈ ਨਾ ਉਹਦਾ ਪਰਚਾ ਕੀ। ਇੱਥੇ ਭਾਈ ਸਾਹਿਬ ਕਹਿੰਦੇ ਤਾਂ ਤੇ ਭੋ ਗੁਰਮੁਖ ਸੁਣ ਲੀਜੈ, ਭਾਣਾ ਮਾਨਣ ਮਨ ਥਿਰਕੀਜੈ, ਸਤ ਨਾਮ ਕੋ ਸਿਮਰਨ ਕਰਨੋ, ਤਨ ਹੰਤਾ ਕੋ ਹਿਰਦੈ ਵਿਸਰਨੋ, ਇੱਕ ਸਰੀਰ ਦਾ ਮੋਹ ਛੱਡ ਦੇ, ਦੂਜਾ ਸਿਮਰਨ ਕਰ, ਤੀਸਰਾ ਭਾਣਾ ਮੰਨਣ ਵਾਸਤੇ ਤਿਆਰ ਰਿਹਾ ਕਰ, ਮੁਕਤੀ ਕੇ ਮਾਰਗ ਤੀਨ ਕਹਿ ਗੁਰੂ ਅਰ ਸੰਤ ਪ੍ਰਬੀਨ। ਮੈਂ ਅਰਜ ਕਰਾਂਗਾ ਜੀ, ਕਰੇ ਸੋ ਚੰਗਾ ਮਾਨ, ਜੋ ਕਰਦਾ ਚੰਗਾ ਮੰਨ ਲੈ, ਜੇ ਨਹੀਂ ਮੰਨਾਂਗੇ। ਮੈਂ ਕਿਹਾ ਇੱਕ ਤਰੀਕਾ ਸੰਘਰਸ਼ ਦਾ, ਮੈਂ ਨਹੀਂ ਮੰਨਦਾ, ਮੈਂ ਆਹ ਨਹੀਂ ਮੰਨਦਾ। ਉਹ ਪਿਆਰਿਓ ਬੰਦੇ ਦੀ ਹਸਤੀ ਕੀ ਹੈ ਜੀ? ਮੰਨ ਲਓ ਜੇ ਆਪਾਂ ਗੁਰੂ ਸਾਹਮਣੇ ਜਾਂ ਕਿਸੇ ਵਾਹਿਗੁਰੂ ਸਾਹਮਣੇ ਕਹੀ ਜੇ ਨਹੀਂ ਮੰਨਦੇ, ਮੇਰੇ ਗੁਰੂ ਸਾਹਿਬ ਤਾਂ ਕਹਿੰਦੇ ਨੇ ਕੀਤਾ ਕਰਨਾ ਸਰਬ ਰਜਾਈ ਕਿਚ ਕੀਚੈ ਜੇ ਕਰ ਸਕੀਐ। ਸਾਡੇ ਕੋਲ ਕੀ ਤਾਕਤ ਅਸੀਂ ਕੁਝ ਕਰ ਸਕੀਏ? ਕੀਤਾ ਕਰਨਾ ਸਰਬ ਰਜਾਈ ਕਿਚ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀਐ, ਮੇਰੇ ਹਰ ਜੀਓ ਸਭ ਕੋ ਤੇਰਾ ਵਸ, ਅਸਾਂ ਜੋਰ ਨਾਹੀ। ਇਹ ਹੈ ਸਮਰਪਣ, ਇਹ ਤੇਰੇ ਹੱਥ ਚ। ਮੈਂ ਅਰਜ਼ ਕੀਤੀ ਸਮਰਪਣ ਵਾਲਾ ਤਰੀਕਾ ਬੜਾ ਵਧੀਆ ਜੇ, ਰੱਬ ਨਾਲ ਸੰਘਰਸ਼ ਕਰਨ ਵਾਲਾ ਤਰੀਕਾ ਬੜਾ ਗਲਤ ਹੈ। ਆਖਣ ਜੋਰ ਚੁੱਪੈ ਨਾ ਜੋਰ, ਜੋਰ ਨਾ ਮੰਗਣ ਦੇਰ, ਨਾ ਜੋਰ, ਜੋਰ ਨਾ ਜੀਵਨ ਮਰਨ, ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋ, ਜਿਹਦੇ ਹੱਥ ਤਾਕਤ ਉਹਨੇ ਆਪਣੀ ਤਾਕਤ ਲਾਣੀ, ਤੇਰੀ ਤਾਕਤ ਕੰਮ ਨਹੀਂ ਆਉਣੀ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਈ। ਮਹਾਰਾਜ ਕਹਿ ਰਹੇ ਆ
ਮੇਰੇ ਖਰਜੀਓ ਸਭ ਕੋ ਤੇਰਾ ਵਸ ਅਸਾਂ ਜ਼ੋਰ ਨਾਹੀਂ ਜੇ

ਉਹਦੀ ਹਰ ਖੂਬੀ ਦਾ, ਉਹਦੇ ਹਰ ਸੁਭਾਅ ਦਾ ਪਤਾ ਹੈ। ਆਪਣਾ ਕੱਖ ਵੀ ਨਹੀਂ ਜਾਣਦੇ, ਕੁਛ ਵੀ ਨਹੀਂ ਪਤਾ। ਇੱਕ ਪਿਤਾ ਦਾ ਆਪਣੇ ਪੁੱਤਰ ਦੇ ਜਿਤਨਾ ਨੇੜੇ ਹੈ, ਆਪਣੇ ਨੇੜੇ ਨਹੀਂ ਹੈ। ਇੱਕ ਪੁੱਤਰ ਪਿਤਾ ਦੇ ਜਿਤਨਾ ਨੇੜੇ ਹੈ, ਆਪਣੇ ਨੇੜੇ ਨਹੀਂ ਹੈ। ਇੱਕ ਭਰਾ ਜਿਤਨਾ ਭਰਾ ਦੇ ਨੇੜੇ ਹੈ, ਆਪਣੇ ਨੇੜੇ ਨਹੀਂ ਹੈ। ਤੇ ਜਦ ਆਪਣੇ ਤੋਂ ਹੀ ਦੂਰ ਹੈ, ਆਈ ਦੋਸ ਬਿਲਕੁਲ ਦੋਸ, ਤੋ ਆਪਣੀ ਅਸਲੀਅਤ ਦਾ ਪਤਾ ਨਹੀਂ ਚੱਲਦਾ। ਆਪਣੀ ਅਸਲੀਅਤ ਦਾ ਪਤਾ, ਆਪਣੇ ਨੇੜੇ ਆਉਣ ਦਾ ਮਤਲਬ ਆਪਣੇ ਵਿਚਾਰਾਂ ਦੇ ਨੇੜੇ ਆਉਣਾ, ਆਪਣੀ ਸੋਚਣੀ ਦੇ ਨੇੜੇ ਆਉਣਾ, ਆਪਣੇ ਚਿੰਤਨ ਦੇ ਨੇੜੇ ਆਉਣਾ। ਮੈਂ ਕੀ ਯਾਦ ਕਰਦਾ ਰਹਿੰਦਾ, ਮੈਂ ਕੀ ਸੋਚਦਾ ਰਹਿੰਦਾ, ਮੇਰੇ ਅੰਦਰ ਕਿਹੜੇ ਵਿਚਾਰ ਚੱਲਦੇ ਰਹਿੰਦੇ। ਅਗਰ ਕੋਈ ਇਸ ਨੂੰ ਦੇਖਣ ਵਾਲਾ ਹੈ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਗੁਰਮੁਖ ਹੈ, ਇਹੋ ਮਨ ਆਰ ਸੀ, ਕੋਈ ਗੁਰਮੁਖ ਦੇਖੇ ਤੇ ਗੁਰਮੁਖ ਹੈ। ਇਹ ਤੇ ਮਾਨ ਗੁਰਮੁਖ ਹੈ, ਇਹ ਤੇ ਆਪਣੇ ਨੇੜੇ ਆ ਗਏ, ਆਪਣੇ ਵਿਚਾਰਾਂ ਨੂੰ ਦੇਖਣ ਲੱਗ ਪਿਆ। ਇਹਨਾਂ ਗੰਦੇ ਵਿਚਾਰਾਂ ਨੂੰ ਰੋਜ਼ ਰੋਜ਼ ਦੇਖਦਿਆਂ, ਇਸ ਗੰਦੀ ਸੋਚਣੀ ਨੂੰ ਰੋਜ਼ ਰੋਜ਼ ਦੇਖਦਿਆਂ, ਇਸ ਗੰਦੇ ਚਿੰਤਨ ਨੂੰ ਰੋਜ਼ ਰੋਜ਼ ਦੇਖਦਿਆਂ, ਆਖਿਰ ਇਸ ਦੇ ਅੰਦਰ ਘਿਰਣਾ ਪੈਦਾ ਹੋ ਜਾਏਗੀ। ਪਰ ਬਦਕਿਸਮਤੀ, ਮਨੁੱਖ ਆਪਣੇ ਨੇੜੇ ਆਉਂਦਾ ਹੀ ਨਹੀਂ। ਇਸ ਵਾਸਤੇ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ, ਤੇਰੇ ਬਾਰੇ ਦੂਸਰੇ ਦਾ ਫੈਸਲਾ ਗਲਤ ਹੋਵੇਗਾ। ਦੂਸਰਾ ਕੀ ਜਾਣਦਾ ਤੇਰੇ ਕੀ ਵਿਚਾਰ ਨੇ, ਤੂੰ ਕੀ ਸੋਚਦਾ ਰਹਿਣਾ। ਇਹ ਜੇ ਮੈਂ ਅਰਜ਼ ਕਰਦੇ ਹਾਂ, 100% ਲੋਕੀ ਦੂਜਿਆਂ ਬਾਰੇ ਗਲਤ ਫੈਸਲੇ ਕਰਦੇ, ਗਲਤ ਫੈਸਲੇ ਕਰਦੇ। ਇਹ ਪਾਪੀ ਹੈ, ਇਹ ਪੁੰਨੀ ਹੈ, ਇਹ ਤਾਂ ਕਹਿਣ ਮਾਤਰ ਗੱਲਾਂ ਹੋਣ। ਪਰ ਮਹਾਰਾਜ ਕਹਿੰਦੇ ਨੇ ਕਹਿਣ ਮਾਤਰ ਖੇਡ ਨਹੀਂ ਹੈ। ਪੁੰਨੀ ਪਾਪੀ ਆਖਣ ਨਾ ਹੈ, ਕਰ ਕਰ ਕਰਨਾ ਲਿਖ ਲਏ ਜਾ। ਜੋ ਅਸੀਂ ਕਰਦੇ ਹਾਂ, ਜਿਸ ਕਰਮ ਵਿੱਚ ਮਨ ਆਉਂਦਾ ਹੈ, ਉਹ ਅੰਦਰ ਲਿਖਿਆ ਜਾਂਦਾ, ਉਸੇ ਵਕਤ ਲਿਖਿਆ ਜਾਂਦਾ, ਸੰਸਕਾਰ ਬਣ ਜਾਂਦਾ। ਜਿਸ ਕਰਮ ਵਿੱਚ ਮੇਰਾ ਮਨ ਹੈ, ਉਸ ਕਰਮ ਦੇ ਸੰਸਕਾਰ ਬਣ ਜਾਂਦੇ ਨੇ। ਜਿਸ ਕਰਮ ਵਿੱਚ ਮੇਰਾ ਮਨ ਨਹੀਂ ਹੈ, ਉਹਦੇ ਸੰਸਕਾਰ ਨਹੀਂ ਬਣਦੇ, ਅੰਦਰ ਲਿਖਿਆ ਨਹੀਂ ਜਾਂਦਾ। ਚੋਰੀ ਅੰਦਰ ਲਿਖੀ ਜਾਂਦੀ ਹੈ, ਕਿਉਂ? ਉਹਦੇ ਚ ਮੇਰਾ ਪੂਰਾ ਮਨ ਆਉਂਦਾ, ਸਮਾਜ ਦਾ ਡਰ ਹੈ, ਕਾਨੂੰਨ ਦਾ ਡਰ ਹੈ, ਬਾਣੀ ਦਾ ਪਾਠ ਮੇਰੇ ਅੰਦਰ ਨਹੀਂ ਲਿਖਿਆ ਜਾਂਦਾ, ਨਾ ਮੇਰੀ ਸਾਵਧਾਨੀ ਆਉਂਦੀ ਹੈ, ਨਾ ਮੇਰੀ ਇਕਾਗਰਤਾ ਆਉਂਦੀ ਹੈ, ਨਾ ਸਮਾਜ ਦਾ ਡਰ, ਨਾ ਕਾਨੂੰਨ ਦਾ ਡਰ। ਕਿਸੇ ਵੀ ਸ਼ੁਭ ਕਰਮ ਦੇ ਅੰਦਰ ਸੰਸਕਾਰ ਨਹੀਂ ਬਣਦੇ, ਬੁਰੇ ਕਰਮਾਂ ਦੇ ਬਣਦੇ, ਕਿਉਂਕਿ ਬੁਰੇ ਕਰਮ ਨੂੰ ਮਨੁੱਖ ਪੂਰੇ ਮਨ ਨਾਲ ਕਰਦਾ। ਸਮਾਜ ਦਾ ਡਰ ਹੈ, ਕਾਨੂੰਨ ਦਾ ਡਰ ਹੈ, ਸ਼ੁਭ ਕਰਮ ਨੂੰ ਮਨੁੱਖ ਪੂਰੇ ਮਨ ਨਾਲ ਨਹੀਂ ਕਰਦਾ। ਹਰ ਇੱਕ ਕਹਿ ਦਿੰਦਾ ਕੀ ਕਰੀਏ, ਮਨ ਤੇ ਜੁੜਦਾ ਹੀ ਨਹੀਂ। ਪਰ ਜਦ ਤੂੰ ਝੂਠ ਬੋਲਦਾ, ਉਹਦੇ ਚ ਪੂਰਾ ਮਨ ਆਉਂਦਾ। ਜਦ ਤੂੰ ਕਿਸੇ ਨੂੰ ਠੱਗਦਾ, ਉਹਦੇ ਚ ਤੇਰਾ ਪੂਰਾ ਮਨ ਆਉਂਦਾ। ਜਦ ਤੂੰ ਕਿਸੇ ਨੂੰ ਧੋਖਾ ਦੇਣਾ, ਉਹਦੇ ਚ ਤੇਰਾ ਪੂਰਾ ਮਨ ਆਉਂਦਾ। ਜਦ ਜੇਬ ਕਤਰਾ ਕਿਸੇ ਦੀ ਜੇਬ ਕੱਟਦਾ, ਉਸਦੇ ਚ ਪੂਰਾ ਉਸਦਾ ਮਨ ਆਉਂਦਾ। ਬੜੀ ਭਾਰੀ ਇਕਾਗਰਤਾ ਆਉਂਦੀ। ਕਿਸੇ ਜੇਬ ਕਤਰੇ ਨੇ ਨਹੀਂ ਆਖਿਆ, ਜੇਬ ਕੱਟਣ ਲੱਗਿਆ ਮੈਂ ਇਕਾਗਰ ਕਿਵੇਂ ਆਊਂ। ਕਿਸੇ ਡਕੈਤ ਨੇ ਨਹੀਂ ਆਖਿਆ, ਡਾਕਾ ਡਾਲਣ ਲੱਗਿਆ ਮੈਂ ਆਪਣਾ ਮਨ ਇਕਾਗਰ ਕਿਵੇਂ ਕਰਾਂ, ਇਕਾਗਰ ਹੋ ਜਾਂਦਾ। ਹਰ ਅਭਿਆਸੀ ਨੇ ਆਖਿਆ, ਹਰ ਸਤਸੰਗੀ ਨੇ ਆਖਿਆ, ਕੀ ਕਰੀਏ, ਮਨ ਤੇ ਜੁੜਦਾ ਹੀ ਨਹੀਂ, ਮਨ ਤੇ ਇਕਾਗਰ ਹੀ ਨਹੀਂ ਆਉਂਦਾ। ਕਾਰਨ ਕਿਉਂ ਨਹੀਂ ਇਕਾਗਰ ਆਉਂਦਾ? ਨਾ ਸਮਾਜ ਦਾ ਡਰ, ਨਾ ਕਾਨੂੰਨ ਦਾ ਡਰ। ਤੇ ਪਰਮਾਤਮਾ ਦਾ ਡਰ ਬੰਦਾ ਮੰਨੇ ਨਾ ਤੇ ਗੱਲ ਖਤਮ। ਸਾਰੀ ਜ਼ਿੰਦਗੀ ਕਰਮ ਕਾਂਡ ਚੱਲਦਾ ਰਹੇਗਾ, ਹੋਵੇਗਾ ਕੁਛ ਵੀ। ਤੇ ਪਤਾ ਕਰਮ ਕਾਂਡ ਕਿਸ ਨੂੰ ਕਹਿੰਦੇ ਨੇ? ਜਿਸ ਵਿੱਚ ਮਨ ਪੂਰਾ ਨਹੀਂ ਹੈ। ਨਹੀਂ, ਇਹ ਵੀ ਮੈਂ ਅਰਜ਼ ਕਰਦਾ, ਪੂਰੀ ਭਾਵਨਾ ਹੈ, ਪੂਰਾ ਮਨ ਹੈ, ਹਰ ਕਰਮ ਭਗਤੀ ਹੋ ਜਾਂਦਾ, ਭਗਵਾਨ ਨਾਲ ਜੋੜ ਦਿੰਦਾ। ਕੋਈ ਮਨ ਨਹੀਂ ਹੈ, ਕੋਈ ਭਾਵਨਾ ਨਹੀਂ ਹੈ, ਕੋਈ ਯਕਸੋਈ ਨਹੀਂ ਹੈ, ਇਹ ਤੇ ਕਰਮ ਕਾਂਡ ਚੱਲਦਾ ਰਹਿੰਦਾ। ਕਰਮ ਕਾਂਡ ਜਨਮ ਤੋਂ ਤਨ ਦੇ ਅੰਦਰ ਭੋਜਨ ਦੀ ਭੁੱਖ ਹੈ, ਮਨ ਦੇ ਅੰਦਰ ਭਜਨ ਦੀ ਭੁੱਖ ਨਹੀਂ ਹੈ। ਕਾਰਨ ਮਨ ਰੋਗੀ ਹੈ, ਇਸ ਜਨਮ ਦਾ ਨਹੀਂ, ਅਨੰਤ ਜਨਮਾਂ ਦਾ।
अनंत जन्म।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 16.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 16.98 ਦਾ, ਅਤੇ ਬਿਨਾਂ ਬੀਜ ਵਾਲਾ ਹਦਵਾਣਾ ਲਵੋ 58 ਸੈਂਟਸ ਨੂੰ ਪਾਉਂਡ।
2: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program, or take part in community safety tours by observing local malls, parks, transit hubs, rec centers, and libraries. Help keep our roads safe with the Speed Watch program, or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.

0: You're listening to KRPI 1550 Radio, Ferndale, Washington.
1: Radio Station 1550 AM Gurwani segment tuhade tak. Swargwasi Sardar Ajit Singh di baad ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
3: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
2: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
3: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
2: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।
4: 1746 ਚ ਸਿੱਖ ਸ਼ਹੀਦ ਹੁੰਦਾ ਰਿਹਾ, 1846 ਚ ਸਿੱਖ ਸ਼ਹੀਦ ਹੁੰਦਾ ਰਿਹਾ, 1946 ਚ ਸਿੱਖ ਸ਼ਹੀਦ ਹੋਇਆ, ਅੱਜ ਫੇਰ ਸਾਰੀ ਕੌਮ ਸ਼ਹੀਦ ਹੋ ਰਹੀ।

ਸਾਸਰੇ ਸਾਸਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੇ ਬਧਰੋ ਸੁਣੇ ਜੋ ਕਾਲ ਕਿਰਪਾ ਕਰਾਏ। ਸਨਮਾਨਯੋਗ ਗੁਰੂ ਰੂਪਸਾਦ ਸਿੰਘ ਜੀਓ, ਫਤਿਹ ਪ੍ਰਵਾਨ ਕਰਨੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਦੇ ਇਤਿਹਾਸਕ ਗ੍ਰੰਥਾਂ ਨੂੰ ਵਾਚੀਏ, ਪੜ੍ਹੀਏ, ਇਤਿਹਾਸ ਦੇ ਵਿੱਚ ਦੋ ਤਰ੍ਹਾਂ ਦੇ ਮਨੁੱਖ ਹੀ ਛਾਏ ਹੋਏ ਨੇ। ਇਤਿਹਾਸਕਾਰਾਂ ਨੇ ਆਪਣੀ ਕਲਮ ਦੇ ਰਾਹੀਂ, ਆਪਣੇ ਦਿਮਾਗ ਦੇ ਰਾਹੀਂ ਸੋਚ ਕੇ ਜੋ ਲਿਖਿਆ ਹੈ, ਉਹਨਾਂ ਦੀ ਕਲਮ ਦੋ ਤਰ੍ਹਾਂ ਦੇ ਮਨੁੱਖਾਂ ਦੇ ਆਲੇ ਦੁਆਲੇ ਘੁੰਮਦੀ ਰਹੀ ਹੈ। ਸਿਰਫ ਇੱਕ ਮੁਲਕ ਨਹੀਂ, ਸਾਰੀ ਦੁਨੀਆ ਦਾ ਜੋ ਇਤਿਹਾਸ ਹੈ ਉਹ ਸਿਰਫ ਇੰਝ ਕਹਿ ਲਓ ਦੋ ਤਰ੍ਹਾਂ ਮਨੁੱਖਾਂ ਦਾ ਹੀ ਇਤਿਹਾਸ ਹੈ। ਕਿਹੜੇ? ਪ੍ਰਥਮ ਉਹ ਜਿਨ੍ਹਾਂ ਨੇ ਜਗਤ ਦੀ ਝੋਲੀ ਵਿੱਚ ਕੁਛ ਪਾਇਆ ਹੈ, ਕੁਛ ਦਿੱਤਾ ਹੈ, ਕਲਾ, ਗਿਆਨ, ਵਿਗਿਆਨ, ਸੂਝ ਸਮਝ, ਧਰਮ, ਸੁੱਖ, ਸੰਪਦਾ, ਕੁਛ ਵੀ ਝੋਲੀ ਵਿੱਚ ਪਾਇਆ ਹੋਵੇ, ਉਹਨਾਂ ਦਾ ਇਤਿਹਾਸ ਹੈ, ਉਹਨਾਂ ਦੀ ਗੱਲ ਹੈ। ਦੂਸਰਾ ਉਹਨਾਂ ਦਾ ਇਤਿਹਾਸ ਹੈ ਜਿਨ੍ਹਾਂ ਨੇ ਖੋਇਆ ਹੈ, ਖੂਬ ਖੋਇਆ ਹੈ। ਜੋ ਖੋ ਨਹੀਂ ਸਕਿਆ, ਜੋ ਦੇ ਨਹੀਂ ਸਕਿਆ, ਇਤਿਹਾਸ ਦੇ ਵਿੱਚ ਉਸਦਾ ਕੋਈ ਜ਼ਿਕਰ ਨਹੀਂ ਹੈ, ਉਹਦੀ ਕੋਈ ਗੱਲ ਨਹੀਂ ਹੈ। ਤੁਸੀਂ ਪੜ੍ਹੋ ਦੁਨੀਆ ਦਾ ਇਤਿਹਾਸ, ਬਸ ਦੋ ਤਰ੍ਹਾਂ ਦੇ ਹੀ ਮਨੁੱਖਾਂ ਦਾ ਇਤਿਹਾਸ ਹੈ। ਦਿੱਤੇ ਹੋਵੇ ਉਸਨੇ ਕੁਛ, ਆਪਣੀ ਜਾਨ ਦਿੱਤੀ ਹੋਵੇ, ਆਪਣੀ ਸੁੱਖ ਸੰਪਦਾ ਦੇ ਦਿੱਤੀ ਹੋਵੇ, ਕਲਾ ਦਿੱਤੀ ਹੋਵੇ, ਗਿਆਨ ਦਿੱਤਾ ਹੋਵੇ, ਵਿਗਿਆਨ ਦਿੱਤਾ ਹੋਵੇ, ਕੁਛ ਵੀ ਦਿੱਤਾ ਹੋਵੇ, ਜਾਂ ਤੇ ਦੇਣ ਵਾਲੇ ਇਤਿਹਾਸ ਦੇ ਛਾਏ ਹੋਏ ਨੇ ਜਾਂ ਖੋਣ ਵਾਲੇ। ਮਨੁੱਖ ਦੇ ਮਨ ਦੇ ਉੱਤੇ ਸ਼ਕਤੀ ਦਾ ਪ੍ਰਭਾਵ ਹੈ, ਤੇ ਮੈਂ ਅਰਜ਼ ਕਰਾਂ ਕਿ ਦੋਵੇਂ ਸ਼ਕਤੀਸ਼ਾਲੀ ਆਉਂਦੇ ਨੇ, ਦੇਣ ਵਾਲੇ, ਖੋਣ ਵਾਲੇ। ਹੱਥ ਹੀ ਕਮਜ਼ੋਰ ਨੇ, ਦਿਮਾਗ ਹੀ ਕਮਜ਼ੋਰ ਹੈ, ਕੋਲ ਕੁਛ ਵੀ ਨਹੀਂ, ਜਗਤ ਨੂੰ ਕੀ ਦੇਗਾ? ਪਰ ਕਮਜ਼ੋਰ ਬੰਦਾ ਖੋ ਵੀ ਨਹੀਂ ਸਕਦਾ, ਤਾਕਤ ਨਹੀਂ, ਸਮਰੱਥਾ ਨਹੀਂ, ਕਿਸ ਤਰ੍ਹਾਂ ਖੋਵੇਗਾ? ਖੋਣ ਵਾਸਤੇ ਵੀ ਤਾਕਤ ਚਾਹੀਦੀ ਹੈ, ਦੇਣ ਵਾਸਤੇ ਵੀ ਸਮਰੱਥਾ ਚਾਹੀਦੀ ਹੈ। ਇਸ ਵਾਸਤੇ ਸਮਰੱਥ ਮਨੁੱਖ ਇਤਿਹਾਸ ਤੇ ਛਾਏ ਹੋਏ ਨੇ। ਸਮਰੱਥ ਮਨੁੱਖਾਂ ਦਾ ਹੀ ਇਤਿਹਾਸ ਹੈ। ਮੈਂ ਇਸ ਕਰਾਂ, ਖੋਣ ਵਾਲੇ ਵੀ ਸਮਰੱਥ ਨੇ, ਕੁਛ ਨਾ ਕੁਛ ਤਾਕਤ ਹੈ। ਬਿਨਾਂ ਤਾਕਤ ਤੋਂ ਕੋਈ ਕਿਸੇ ਦਾ ਕੁਛ ਖੋ ਨਹੀਂ ਸਕਦਾ। ਖੋਣ ਵਾਸਤੇ ਵੀ ਕੋਈ ਸ਼ਕਤੀ ਚਾਹੀਦੀ ਹੈ, ਦੇਣ ਵਾਸਤੇ ਵੀ ਕੋਈ ਸਮਰੱਥਾ ਚਾਹੀਦੀ ਹੈ। ਸਿਆਣੇ ਕਹਿੰਦੇ ਨੇ ਇਹ ਜੋ ਦੇਣ ਵਾਲੇ ਨੇ ਇਹ ਤਿੰਨ ਤਰ੍ਹਾਂ ਦੇ ਨੇ, ਔਰ ਜਿਹੜੇ ਖੋਣ ਵਾਲੇ ਨੇ ਇਹ ਵੀ ਤਿੰਨ ਤਰ੍ਹਾਂ ਦੇ ਨੇ। ਇਹ ਦੇਣ ਵਾਲੇ ਤਿੰਨ ਤਰ੍ਹਾਂ ਦੇ ਕਿਹੜੇ ਨੇ? ਪ੍ਰਥਮ ਮੈਂ ਇਹਨਾਂ ਦਾ ਜ਼ਿਕਰ ਕਰਾਂ, ਭਗਤ, ਸੂਰਬੀਰ, ਦਾਨੀ। ਖੋਣ ਵਾਲੇ ਤਿੰਨ ਕਿਹੜੇ ਨੇ? ਕਾਤਲ, ਡਕੈਤ, ਦੁਰਾਚਾਰੀ। ਇਹ ਖੋਂਦੇ ਨੇ। ਕੀ ਖੋਂਦੇ ਨੇ? ਕੋਈ ਜਾਨ ਖੋਂਦਾ ਹੈ, ਕੋਈ ਮਾਲ ਖੋਂਦਾ ਹੈ, ਕੋਈ ਇੱਜ਼ਤ, ਆਬਰੂ, ਅਸਮਤ ਖੋਂਦਾ ਹੈ। ਤਿੰਨ ਤਲ 'ਤੇ ਹੀ ਖਤਰਾ ਹੁੰਦਾ ਹੈ, ਚੌਥਾ ਕੋਈ ਖਤਰਾ ਨਹੀਂ। ਅਗਰ ਕੋਈ ਮਨੁੱਖ ਆਖੇ ਮੈਂ ਖਤਰੇ ਵਿੱਚ ਹਾਂ, ਤਾਂ ਖਤਰਾ ਸਿਰਫ ਤਿੰਨ ਤਲ 'ਤੇ ਹੁੰਦਾ, ਚੌਥੇ ਤਲ 'ਤੇ ਖਤਰਾ ਨਹੀਂ ਹੁੰਦਾ। ਜਾਨ ਨੂੰ ਖਤਰਾ, ਮਾਲ ਨੂੰ ਖਤਰਾ, ਇੱਜ਼ਤ ਆਬਰੂ ਨੂੰ ਖਤਰਾ, ਹੋਰ ਕੋਈ ਖਤਰਾ ਨਹੀਂ ਆਉਂਦਾ। ਇਤਨੀ ਮੈਰਿਜ ਕਰਨੇ ਆ। ਜੋ ਜਾਨ ਲਈ ਖਤਰਾ ਬਣ ਜਾਏ ਉਹ ਕਾਤਲ ਹੈ, ਜੋ ਮਾਲ ਲਈ ਖਤਰਾ ਬਣ ਜਾਏ ਉਹ ਡਕੈਤ ਹੈ, ਅਤੇ ਜੋ ਇੱਜ਼ਤ ਆਬਰੂ ਲਈ ਖਤਰਾ ਬਣ ਜਾਏ ਉਹ ਦੁਰਾਚਾਰੀ ਹੈ। ਸੰਸਾਰ ਦੇ ਇਤਿਹਾਸ ਦੇ ਵਿੱਚ ਇਹ ਛਾਏ ਹੋਏ ਨੇ।
ਦੇਣ ਵਾਲੇ ਭਗਤ ਸੂਰਬੀਰ ਦਾਨੀ। ਭਗਤ ਕੀ ਦਿੰਦਾ ਜਗਤ ਨੂੰ? ਜੋ ਉਹ ਨਾਮ ਜਪਦਾ ਹੈ, ਜਪਣ ਦੇ ਨਾਲ ਉਹਦੇ ਸਰੀਰ ਚੋਂ ਜੋ ਵਾਈਬ੍ਰੇਸ਼ਨ ਬਣਦੀ ਹੈ, ਜੋ ਤਰੰਗਾਂ ਨਿਕਲਦੀਆਂ ਨੇ, ਉਹ ਜਗਤ ਨੂੰ ਪ੍ਰਭਾਵਿਤ ਕਰਦੀਆਂ ਨੇ। ਭਗਤ ਕਬੀਰ ਕਹਿੰਦੇ ਨੇ, ਕਬੀਰ ਸੋ ਮੁਖ ਧਨ ਹੈ ਜੈ ਮੁਖ ਕਹੀਏ ਰਾਮ, ਦੇਹੀ ਕਿਸਕੀ ਬਾਪਰੀ ਪਵਿੱਤਰ ਹੋਏ ਗੋ ਗ੍ਰਾਮ। ਦੇਹੀ ਦਾ ਦੇ ਕਹਿਣਾ ਕਿ ਸਾਰਾ ਸ਼ਹਿਰ ਪਵਿੱਤਰ ਹੋ ਜਾਂਦਾ ਭਗਤ ਦੀ ਭਗਤੀ ਨਾਲ, ਅਗਰ ਉਸਦੀ ਸੁਰਤ ਜੁੜ ਗਈ ਹੈ, ਅਗਰ ਉਸਨੂੰ ਅਧਿਆਤਮਕ ਆਨੰਦ ਮਿਲ ਰਿਹਾ। ਤਾਂ ਉਹਦੀਆਂ ਤਰੰਗਾਂ ਕਈਆਂ ਨੂੰ ਅੰਦੋਲਿਤ ਕਰਨਗੀਆਂ, ਕਈਆਂ ਨੂੰ ਪ੍ਰਭਾਵਿਤ ਕਰਨਗੀਆਂ, ਇਕਾਗਰਤਾ ਬਖਸ਼ਣੀ। ਭਗਤ ਆਪਣੀ ਜੁੜੀ ਹੋਈ ਸੁਰਤ ਕਰਕੇ ਚਾਰੋਂ ਪਾਸੇ ਪ੍ਰਭਾਵਿਤ ਕਰਦਾ ਹੈ ਆਪਣੀ ਉਹਨਾਂ ਤਰੰਗਾਂ ਦੇ ਨਾਲ, ਭਗਤੀ ਦਾ ਦਾਨ ਦਿੰਦਾ ਹੈ। ਸੂਰਬੀਰ ਜੋ ਕਮਜ਼ੋਰ ਦੀ ਬਾਂਹ ਪਕੜਦਾ ਹੈ, ਮਜ਼ਲੂਮ ਦੀ ਬਾਂਹ ਪਕੜਦਾ ਹੈ ਅਤੇ ਕਮਜ਼ੋਰ ਦੀ ਖਾਤਰ ਆਪਣੀ ਜਾਨ ਤੱਕ ਦੇ ਦਿੰਦਾ ਹੈ। ਸੰਸਾਰ ਦੇ ਇਤਿਹਾਸ ਵਿੱਚ ਸੂਰਬੀਰ ਛਾਏ ਹੋਏ ਨੇ, ਭਗਤ ਛਾਏ ਹੋਏ ਨੇ। ਤੀਸਰੇ ਦਾਨੀ ਜੋ ਕਿਧਰੇ ਵੀ ਧਰਮ, ਕਰਮ, ਸਮਾਜ, ਇਨਸਾਨੀਅਤ, ਮੁਲਕ, ਕੌਮ ਦੀ ਤਾਮੀਰ ਲਈ, ਕਲਾ, ਗਿਆਨ, ਵਿਗਿਆਨ ਦੀ ਉਸਾਰੀ ਲਈ ਧਨ ਨੂੰ ਖਰਚ ਕਰਦਾ ਹੈ। ਤੋ ਇਹ ਤਿੰਨ ਛਾਏ ਹੋਏ ਨੇ, ਭਗਤ, ਸੂਰਬੀਰ, ਦਾਨੀ, ਇਕਾਗਰਤਾ ਬਖਸ਼ਣੇ। ਇਹ ਤਿੰਨ ਦੇਣ ਵਾਲੇ ਨੇ ਔਰ ਤਿੰਨ ਹੀ ਖੋਣ ਵਾਲੇ ਨੇ। ਜਾਨ ਨੂੰ ਖੋਣ ਵਾਲੇ, ਮਾਲ ਨੂੰ ਖੋਣ ਵਾਲੇ, ਇੱਜ਼ਤ ਆਬਰੂ ਨੂੰ ਖੋਣ ਵਾਲੇ। ਖੋਂਦੇ ਕੌਣ ਨੇ? ਸ਼ਕਤੀਸ਼ਾਲੀ। ਦਿੰਦੇ ਕੌਣ ਨੇ? ਸ਼ਕਤੀਸ਼ਾਲੀ। ਖੋਣ ਦੀਆਂ ਬਿਰਤੀਆਂ ਕਿਉਂ ਪੈਦਾ ਹੁੰਦੀਆਂ ਨੇ? ਅਸੰਤੁਸ਼ਟੀ ਕਰਕੇ। ਦੇਣ ਦੀਆਂ ਬਿਰਤੀਆਂ ਕਿਉਂ ਪੈਦਾ ਹੁੰਦੀਆਂ ਨੇ? ਸੰਤੁਸ਼ਟੀ ਕਰਕੇ। ਅਸੰਤੁਸ਼ਟੀ ਇਸ ਚੋਂ ਅਧਰਮ ਦਾ ਜਨਮ ਹੁੰਦਾ ਹੈ, ਸੰਤੁਸ਼ਟੀ ਇਸ ਚੋਂ ਧਰਮ ਦਾ ਜਨਮ ਹੁੰਦਾ ਹੈ। ਕਹਿੰਦੇ ਨੇ ਜੋ ਅਸੰਤੁਸ਼ਟ ਹੈ ਉਸਦੀ ਦ੍ਰਿਸ਼ਟੀ ਆਪਣੇ ਆਪ ਵਿੱਚ ਨਹੀਂ ਹੋਵੇਗੀ, ਆਪਣੇ ਘਰ ਵਿੱਚ ਨਹੀਂ ਹੋਵੇਗੀ। ਅਸੰਤੁਸ਼ਟ ਮਨੁੱਖ ਦੀ ਦ੍ਰਿਸ਼ਟੀ ਪਰਾਏ ਘਰ ਵਿੱਚ ਆਉਂਦੀ ਹੈ, ਦੂਜਿਆਂ ਦੇ ਘਰ ਵਿੱਚ ਆਉਂਦੀ ਹੈ। ਬੜੀ ਹੀ ਇਕਾਗਰਤਾ ਬਖਸ਼ਣੀ। ਜੈਸੇ ਭਗਤ ਜੈਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਲੋਭਾਦ ਦ੍ਰਿਸ਼ਟ ਪਰ ਗ੍ਰਹਿਣ ਜਦ ਬਿਦ ਆਚਰਣ। ਜੋ ਅਸੰਤੁਸ਼ਟ ਹੈ ਉਸਦੀ ਦ੍ਰਿਸ਼ਟੀ ਪ੍ਰਾਏ ਘਰ ਦੇ ਚਾਹੁੰਦੀ ਹੈ, ਲੋਭਾਦ ਦ੍ਰਿਸ਼ਟ ਪਰ ਗ੍ਰਹਿਣ ਜਦ ਬਿਦ ਆਚਰਣ। ਇਹ ਆਚਰਣ ਤੋਂ ਗਿਰੀ ਹੋਈ ਗੱਲ ਹੈ ਕਿ ਕੋਈ ਮਨੁੱਖ ਆਪਣੀ ਦ੍ਰਿਸ਼ਟ ਕਿਸੇ ਦੇ ਘਰ ਲੈ ਜਾਏ, ਦ੍ਰਿਸ਼ਟ ਨੂੰ ਨਹੀਂ ਰੋਕ ਸਕਦਾ। ਦ੍ਰਿਸ਼ਟੀ ਕਿਉਂ ਜਾਂਦੀ ਹੈ? ਅਸੰਤੁਸ਼ਟ ਹੈ। ਲੋਭਾਦ ਦ੍ਰਿਸ਼ਟ ਪਰ ਗ੍ਰਹਿਣ ਜਦ ਬਿਦ ਆਚਰਣ। ਅਸੰਤੁਸ਼ਟ ਮਨੁੱਖ ਦੀ ਦ੍ਰਿਸ਼ਟੀ ਦੂਜੇ ਦੇ ਘਰ ਤੇ ਜਾਂਦੀ ਹੈ, ਉਹ ਆਪਣੇ ਆਪ ਵਿੱਚ ਨਹੀਂ ਆਉਂਦਾ। ਵਿਦਵਾਨਾਂ ਨੇ ਤਿੰਨ ਤਰ੍ਹਾਂ ਦੀ ਅਸੰਤੁਸ਼ਟੀ ਮੰਨੀ ਹੈ ਇਕਾਗਰਤਾ ਬਖਸ਼ਣੀ। ਇਹ ਜ਼ਰੂਰ ਇਸ ਬੱਚੇ ਨੂੰ ਬਾਹਰ ਲਿਜਾਓ ਕੁੱਤੇ, ਥੋੜ੍ਹਾ ਜਿਹਾ, ਕਿਉਂਕਿ ਧਿਆਨ ਉਚਾਟ ਹੁੰਦਾ, ਥੋੜ੍ਹੀ ਜਿਹੀ ਇਕਾਗਰਤਾ ਆਪ ਜੋ ਹੈ ਬਖਸ਼ੋ। ਅਸੰਤੁਸ਼ਟੀ ਤਿੰਨ ਤਰ੍ਹਾਂ ਦੀ ਹੁੰਦੀ ਹੈ। ਪਰਿਵਾਰਕ ਅਸੰਤੁਸ਼ਟੀ, ਵਿਵਹਾਰਕ ਅਸੰਤੁਸ਼ਟੀ, ਵਿਅਕਤੀਗਤ ਅਸੰਤੁਸ਼ਟੀ। ਅਸੰਤੁਸ਼ਟ ਮਨੁੱਖ ਆਪਣੇ ਘਰ ਵਿੱਚ ਨਹੀਂ ਆਉਂਦਾ, ਉਹਦੀ ਦ੍ਰਿਸ਼ਟੀ ਆਪਣੇ ਘਰ ਵਿੱਚ ਨਹੀਂ ਹੁੰਦੀ, ਦੂਸਰਿਆਂ ਦੇ ਘਰ ਵਿੱਚ ਆਉਂਦੀ ਹੈ।
ਤੇ ਅਸੰਤੁਸ਼ਟੀ ਤਿੰਨ ਤਰ੍ਹਾਂ ਦੀ ਮੰਨੀ ਗਈ ਹੈ। ਪਰਿਵਾਰਕ ਅਸੰਤੁਸ਼ਟੀ, ਵਿਵਹਾਰਕ ਅਸੰਤੁਸ਼ਟੀ, ਵਿਅਕਤੀਗਤ ਅਸੰਤੁਸ਼ਟੀ। ਇਸ ਤਰ੍ਹਾਂ ਦਾ ਮਨੁੱਖ ਜਗਤ ਦੇ ਚੋਂ ਲੱਭਣਾ ਬੜਾ ਔਖਾ ਹੈ ਜੋ ਪਰਿਵਾਰ ਦੇ ਹਰ ਤਲ 'ਤੇ ਸੰਤੁਸ਼ਟ ਹੋਵੇ। ਕੋਈ ਆਪਣੇ ਭਰਾ ਤੋਂ ਅਸੰਤੁਸ਼ਟ ਹੁੰਦਾ ਹੈ, ਕੋਈ ਮਾਂ ਬਾਪ ਤੋਂ ਅਸੰਤੁਸ਼ਟ ਹੁੰਦਾ ਹੈ, ਕੋਈ ਆਪਣੇ ਬੱਚਿਆਂ ਤੋਂ ਅਸੰਤੁਸ਼ਟ ਹੁੰਦਾ ਹੈ, ਕੋਈ ਪਤਨੀ ਤੋਂ ਅਸੰਤੁਸ਼ਟ ਹੁੰਦਾ ਹੈ, ਔਰ ਕੋਈ ਪਤੀ ਤੋਂ ਅਸੰਤੁਸ਼ਟ ਹੁੰਦੀ ਹੈ। ਪਰਿਵਾਰਕ ਤਲ 'ਤੇ ਕੁਛ ਨਾ ਕੁਛ ਅਸੰਤੁਸ਼ਟੀ ਬਣੀ ਰਹਿੰਦੀ ਹੈ। ਜਿਸ ਤਲ 'ਤੇ ਬੰਦਾ ਅਸੰਤੁਸ਼ਟ ਹੈ, ਉੱਥੋਂ ਉਸਦੀਆਂ ਰੁਚੀਆਂ ਬਾਹਰ ਜਾਣਗੀਆਂ, ਔਰ ਅਸੰਤੁਸ਼ਟ ਮਨੁੱਖ ਹਰ ਵਕਤ ਗਿਲਾ ਕਰਦਾ ਹੋਇਆ ਮਿਲੇਗਾ। ਜੈਸੇ ਅਕਸਰ ਕਈ ਕਹਿੰਦੇ ਨੇ ਬਈ ਜਿਸ ਤਰ੍ਹਾਂ ਦੇ ਬੱਚੇ ਚਾਹੀਦੇ ਸਨ ਵੈਸੇ ਨਹੀਂ ਨੇ, ਜਿਸ ਤਰ੍ਹਾਂ ਦਾ ਭਰਾ ਮੈਨੂੰ ਚਾਹੀਦਾ ਸੀ ਵੈਸਾ ਭਰਾ ਨਹੀਂ ਹੈ, ਜੈਸਾ ਦੋਸਤ ਚਾਹੀਦਾ ਸੀ ਵੈਸਾ ਦੋਸਤ ਨਹੀਂ ਹੈ, ਜੈਸੇ ਮਾਂ ਬਾਪ ਚਾਹੀਦੇ ਸਨ ਵੈਸੇ ਨਹੀਂ ਨੇ, ਜੈਸੀ ਪਤਨੀ ਚਾਹੀਦੀ ਸੀ ਵੈਸੀ ਨਹੀਂ ਹੈ, ਜਾਂ ਜੈਸਾ ਪਤੀ ਚਾਹੀਦਾ ਸੀ ਵੈਸਾ ਨਹੀਂ ਹੈ। ਧਾਰਮਿਕ ਦੁਨੀਆਂ 'ਚ ਇਹਨੂੰ ਕਹਿੰਦੇ ਨੇ ਪਰਿਵਾਰਕ ਅਸੰਤੁਸ਼ਟੀ। ਅਸੰਤੁਸ਼ਟ ਮਨੁੱਖ ਅਗਰ ਗੁਟਕਾ ਲੈ ਕੇ ਪਾਠ ਕਰੇਗਾ ਤਾਂ ਕਿਆ ਉਸਨੂੰ ਗੁਰੂ ਯਾਦ ਆਏਗਾ, ਪਰਮਾਤਮਾ ਯਾਦ ਆਏਗਾ? ਕਤਈ ਨਹੀਂ। ਜਿਸ ਤੋਂ ਅਸੰਤੁਸ਼ਟ ਹੈ ਉਹ ਯਾਦ ਆਵੇਗਾ, ਬਾਰ ਬਾਰ ਰੁਚੀ ਉੱਥੇ ਜਾਵੇਗੀ। ਲੋਭਾਦ ਦ੍ਰਿਸ਼ਟ ਪਰਗ੍ਰਹਿਣ ਜਦ ਬਿਦ ਆਚਰਣ। ਅਸੰਤੁਸ਼ਟ ਮਨੁੱਖ ਜਿੱਥੇ ਬੈਠਾ ਹੁੰਦਾ ਹੈ ਉੱਥੇ ਉਸਦਾ ਮਨ ਨਹੀਂ ਹੁੰਦਾ, ਉੱਥੇ ਉਸਦੀ ਰੁਚੀ ਨਹੀਂ ਹੁੰਦੀ। ਇਹ ਵੀ ਮੈਂ ਅਰਜ਼ ਕਰ ਦੇਣਾ, ਲੋਭਾਦ ਦ੍ਰਿਸ਼ਟ ਪਰਗ੍ਰਹਿਣ ਜਦ ਬਿਦ ਆਚਰਣ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਦ੍ਰਿਸ਼ਟ ਬਿਕਾਰੀ ਬੰਧਨ ਬਾਂਧੇ ਹਉ ਤਾਂ ਕਿ ਬਲ ਜਾਈ। ਸਦਕੇ ਜਾਂਦੇ ਹਾਂ ਉਸ ਤੋਂ ਜਿਹੜਾ ਆਪਣੀ ਦ੍ਰਿਸ਼ਟੀ ਨੂੰ ਬੰਧਨ ਪਾ ਲਵੇ। ਅੱਜ ਤੋਂ ਦ੍ਰਿਸ਼ਟੀ ਨੂੰ ਨਹੀਂ ਰੋਕ ਸਕਿਆ, ਕੱਲ੍ਹ ਹੱਥ ਪੈਰ ਨਹੀਂ ਰੋਕ ਸਕੇਗਾ। ਅੱਜ ਦ੍ਰਿਸ਼ਟੀ ਤੈਥੋਂ ਬੇਕਾਬੂ ਹੋ ਗਈ ਹੈ, ਕੱਲ੍ਹ ਤੂੰ ਪੂਰੇ ਦਾ ਪੂਰਾ ਬੇਕਾਬੂ ਹੋ ਜਾਏਗਾ। ਦ੍ਰਿਸ਼ਟੀ ਨੂੰ ਖੁੱਲ੍ਹ ਹੈ, ਦ੍ਰਿਸ਼ਟੀ ਖੁੱਲ੍ਹੇਆਮ ਦੂਸਰਿਆਂ ਦੇ ਤਨ ਅਤੇ ਦੂਸਰਿਆਂ ਦੇ ਧਨ ਅਤੇ ਦੂਸਰਿਆਂ ਦੇ ਘਰ ਤੇ ਚਲੀ ਜਾਂਦੀ ਹੈ, ਕਾਨੂੰਨ ਪਕੜ ਨਹੀਂ ਸਕਦਾ ਉਸਨੂੰ, ਪੁਲਿਸ ਪਕੜ ਨਹੀਂ ਸਕਦੀ। ਦ੍ਰਿਸ਼ਟੀ ਕਾਨੂੰਨ ਦੀ ਪਕੜ ਵਿੱਚ ਨਹੀਂ ਆਉਂਦੀ। ਇਹਨੂੰ ਕਹਿੰਦੇ ਨੇ ਪਰਿਵਾਰਕ ਅਸੰਤੁਸ਼ਟੀ। ਵਿਵਹਾਰਕ ਅਸੰਤੁਸ਼ਟੀ, ਕੋਈ ਆਪਣੀ ਪ੍ਰਾਲਬਤ ਤੋਂ ਸੰਤੁਸ਼ਟ ਨਹੀਂ ਹੈ, ਜੈਸੀ ਉਪਜੀਵਿਕਾ ਉਸ ਤੋਂ ਸੰਤੁਸ਼ਟ ਨਹੀਂ ਹੈ। ਤਾਂ ਮੈਂ ਹੁਣੇ ਅਰਜ਼ ਕੀਤੀ, ਅਸੰਤੁਸ਼ਟ ਮਨੁੱਖ ਦੀ ਨਜ਼ਰਾਂ ਆਪਣੇ ਆਪ ਵਿੱਚ ਨਹੀਂ ਆਉਂਦੀਆਂ, ਦੂਸਰੇ ਦੇ ਤਨ 'ਤੇ, ਦੂਸਰੇ ਦੇ ਧਨ 'ਤੇ, ਕਿਉਂਕਿ ਆਪਣੇ ਆਪ ਵਿੱਚ ਉਹ ਅਸੰਤੁਸ਼ਟ ਹੈ। ਅਸੰਤੁਸ਼ਟੀ ਤੋਂ ਅਧਰਮ ਦਾ ਜਨਮ ਆਉਂਦਾ ਹੈ, ਸੰਤੁਸ਼ਟੀ ਤੋਂ ਹੀ ਧਰਮ ਦਾ ਜਨਮ ਆਉਂਦਾ ਹੈ। ਇੱਕ ਤੀਸਰੀ ਅਸੰਤੁਸ਼ਟੀ ਹੈ, ਪਰਿਵਾਰਕ ਅਸੰਤੁਸ਼ਟੀ, ਵਿਵਹਾਰਕ ਅਸੰਤੁਸ਼ਟੀ, ਤੀਸਰੀ ਅਸੰਤੁਸ਼ਟੀ ਹੈ ਵਿਅਕਤੀਗਤ ਅਸੰਤੁਸ਼ਟੀ। ਇਹ ਭਗਤਾਂ ਦੇ ਅੰਦਰ ਆਉਂਦੀ ਹੈ, ਗੁਰਮੁਖਾਂ ਦੇ ਅੰਦਰ ਆਉਂਦੀ ਹੈ, ਆਪਣੇ ਆਪ ਵਿੱਚ ਅਸੰਤੁਸ਼ਟ। ਕਹਿੰਦੇ ਨੇ ਹੇ ਪ੍ਰਭੂ, ਜੈਸਾ ਪਰਿਵਾਰ ਹੈ ਇਹ ਤੇ ਠੀਕ ਹੈ। ਭਗਤ ਪਰਿਵਾਰ ਤੋਂ ਸੰਤੁਸ਼ਟ ਹੁੰਦਾ, ਗੁਰਮੁਖ ਪਰਿਵਾਰ ਤੋਂ ਸੰਤੁਸ਼ਟ ਹੁੰਦਾ, ਉਹਨੂੰ ਪਤਾ ਹੈ ਧੀਆਂ ਪੂਤ ਸਭ ਹਰ ਕੇ ਕੀ ਇਹ ਸਭਨਾ ਕੋ ਸੰਬੰਧ ਕਰਦੀ ਹੈ, ਇਹ ਸਾਰੇ ਸੰਬੰਧ ਪਰਮਾਤਮਾ ਦੇ ਬਣਾਏ ਸੰਤੁਸ਼ਟ। ਜੈਸੀ ਜੋ ਹੈ ਪੂਰਵਲੇ ਸੰਸਕਾਰ ਸਨ ਵੈਸਾ ਸੰਯੋਗ ਜੁੜਿਆ। ਐਸਾ ਪੁਰਸ਼ ਗੁਰਮੁਖ ਵਿਵਹਾਰਕ ਤਲ 'ਤੇ ਵੀ ਸੰਤੁਸ਼ਟ ਹੁੰਦਾ ਹੈ, ਬਈ ਜੈਸੀ ਪ੍ਰਾਲਬਧ ਹੈ ਠੀਕ, ਲੇਕਿਨ ਆਪਣੇ ਆਪ ਵਿੱਚ ਸੰਤੁਸ਼ਟ ਨਹੀਂ ਆਉਂਦਾ। ਉਹ ਕਹਿੰਦਾ ਜੈਸਾ ਮੈਂ ਹਾਂ ਮੈਂ ਠੀਕ ਨਹੀਂ ਹਾਂ, ਜੈਸਾ ਮੈਨੂੰ ਹੋਣਾ ਚਾਹੀਦਾ ਸੀ ਵੈਸਾ ਮੈਂ ਨਹੀਂ ਹਾਂ। ਤੋ ਇਹ ਅਸੰਤੁਸ਼ਟੀ ਉਸਦੇ ਮਨ 'ਤੇ ਬੋਝ ਆਉਂਦੀ ਹੈ ਕਿ ਹੇ ਪ੍ਰਭੂ, ਤੂੰ ਗੁਣਾਂ ਦਾ ਸਾਗਰ
मैं अवगुणा दा सागर, मुझ अवगुण सह ना ही दोस। बाबा फरीद कहने ने तू गुणा दा सागर है पर मेरे विच अवगुण तेरा कोई कसूर नहीं। इतना वड्डा महान फकीर यह भी अपने आप विच असंतुष्ट है कि जिस तरह का मैनू होना चाहिदा सी मैं वैसा नहीं हाँ। ये परमात्मा मैं वैसा नहीं हाँ, ये तीन असंतुष्टियां ने, परिवारक असंतुष्टि, व्यवहारिक असंतुष्टि और व्यक्तिगत असंतुष्टि। ये जड़ी असंतुष्टि है ये कातल डकैत दुराचारियों को जन्म देंदी। परिवारक असंतुष्टि, व्यवहारिक असंतुष्टि, दृष्टि दूजियां ते, तो किसी दिन दूजियां तक इसके हथ पहुंच जाते हैं, इसके पैर पहुंच जाते हैं और अपने आप को काबू रखना औखा हो जाता है। सारी दुनिया विच कानून है, समाज के नियम भी हैं, धर्म भी है, लेकिन धर्म को तोड़ के, समाज के नियम तोड़ के, कानून को तोड़ के दूजियां की जान माल असमत अक्सर जो है खो ली जाती है और खतरा रहिंदा है सारी दुनिया, क्योंकि सारी दुनिया असंतुष्ट लोगों नाल भरी पई है। जो जगत नू देंदे ने इन्हें भगत सूरबीर और दानी, जो खोंदे ने कातल डकैत दुराचारी। ऐसा ते देखा गया है कि तिन्ने अवगुण एको ही मनुख दे, वो कातल भी सी, वो डकैत भी सी, वो दुराचारी भी सी। तिन्ने गुण किसी एक मनुख दे नहीं देखे गए सन कि वह सूरबीर भी होवे, भगत भी होवे, दानी भी होवे। ये तीन गुण एक मनुख दे नहीं देखे गए सन, तीन अवगुण तो एको मनुख दे देखे गए और अक्सर इतिहास में इस तरह के मनुख छाए हुए ने और रोजमर्रा की जिंदगी भी इस तरह के मनुख प्रगट होते रहते हैं कि वह कातल भी है, वह दुराचारी भी है और वह डकैत भी है। तिन्ने ही अवगुण एको ही मनुख दे, तिन्ने गुण एक मनुख दे नहीं अज तक प्रगट होए सन कि वह भगत भी होवे, वह सूरवीर भी होवे, वह दानी भी होवे। इतिहास खाली से इसकी पूर्ति की धन गुरु गोबिंद सिंह जी महाराज ने। वो भगत ऐसा है कि मैदान जंग विच भी जे अमृत वेला हो गया तो समाधि ला के बैठ जाना और खो जाना परमात्मा की दुनिया च, लीन हो जाना। वो सूरवीर ऐसा है कि सवा लख नाल भी घिरिया होवे तो उसका हौसला पस्त नहीं आता, वो हिम्मत नहीं हारदा सी, उदी सूरबीरता दे फर्क नहीं पैंदा सी। और वो दानी ऐसा सी, अज तक इस तरह दे दानी होए ने जगत देच, कोई अन्न दे दानी, धन दे दानी, जमीन दे दानी, वस्त्रां दे दानी, ते सोना चांदी दान करन वाले। और धन गुरु गोबिंद सिंह जी महाराज नाल लकब जुड़े होया सरबंस दानी, सब कुछ दान कर देना। वो भगत भी है, वो सूरबीर भी है, वो दानी भी है। कहिंदे ने सूरबीर होने लई, दानी होने लई, भगत होने लई मन दे संतुष्टि दा होना बड़ा लाजमी है। बिना संतुष्टि तो ना कोई भगत बन सकता है, ना कोई सूरबीर, ना कोई दानी। और बिना असंतुष्टि तो ना कोई कातल बन सकता है, ना कोई डकैत बन सकता है, ना कोई दुराचारी। और असंतुष्ट मनुख दे कोल अगर ताकत आ जाए, शक्ति आ जाए, सता आ जाए तो फिर ते बहुतियां दी जिंदगी खतरे च होवेगी, फिर ते बहुतियां दी इज्जत खतरे च होवेगी, फिर ते बहुतियां दी जान खतरे च होवेगी, बहुतियां दा माल खतरे च होवेगा अगर असंतुष्ट मनुख दे कोल शक्ति आ जाए, ताकत आ जाए। कानून कहिंदे ने कमजोर मनुखां दे लई है, ताकतवरां लई नहीं है। कमजोर की है, जो है कानून की है, एक मकड़ी दा जाला जिहदे च छोटे छोटे कीड़े मकोड़े फस जांदे ने, हाथी तोड़ के लंघ जांदे ने। ये भी मैरिज करदे हैं।
असंतुष्ट मनुख दे कोल अगर शक्ति आ जाए, ताकत आ जाए, तो वो जितनिया तबाहियां नू जन्म दे सकता है। एक दफा ते इतिहासकार भी कम उठते हैं, उन्हां दी कलम भी कम उठती है, उन्हां दी लेखनी भी कम उठती है। ईरान का एक महान प्रसिद्ध सूफी फकीर होया है शेख सादी, वो कहिंदा है, ई चुनी अरकान ने दौलत मुल्के वीरां में शबद। अगर इस तरह का साजो समान किसी मुल्क दिस जमा हो जाए तो कहिंदे समझ लो मुल्क वीरान हो गया, तबाह हो गया, बर्बाद हो गया। किस तरह का साजो समान, कैसा साजो समान, वो इसकी व्याख्या करता है। गुर्ग मीरो सग वजीरो मूश दीवा में शबद। जिहड़ा मीर है, राजा है, हुक्मरान है, वो ऐसा होवे जैसा गुर्ग बग्याड़। गुरु नानक देव जी महाराज ने भी अपने ढंग नाल व्याख्या की थी है, राजेशी मुकदम कुत्ते। बहुत सुंदर नक्शा खिंचया है अपने दौर विच, अपने समय विच जो वातावरण सी। ये फकीर कहिंदा है, मैं नजूमी ते नहीं हाँ, मैं ज्योतिषी ते नहीं हाँ, पर मैं फिर भी दस सकदा कि अगर इस तरह का साजो समान किधरे जमा हो जाए, मुल्क बर्बाद हो जाता है, मुल्क नेस तो नाबूद हो जाता है, वीरान हो जाता है, उजड़ जाता है। इन चुनी अरकान ने दौलत मुल्के वीरां में शबद। कैसा साजो समान, कहिंदा है, गुर्ग मीरो जिस देश दा राजा बग्याड़ होवे, सग वजीरो उहदे जिहड़े वजीर होवन उह कुत्ते होवन, उह चीरे फाड़े ते उहदा बचिया कुचिया इह कुत्ते खान। गुर्ग मीरो सग वजीरो मूश दीवा में शबद। दीवान जेड़ा है जो प्रजा दी गल हुक्मरान तक पहुंचावे, वो ऐसा होवे जैसे मूश चूहा। हिंदी च भी मूसा कहंदे ने, पर्शियन दे च भी मूश कहंदे ने। मूश दीवा में शबद, दीवान जेड़ा है वो मूश होवे, वो प्रजा दी गल टुक देवे, असलियत पेश ही ना आउण देवे। चूहे दा कम की है, टुक देना, भावें वह खावे भावें ना खावे, पर टुक देंदा है। टुकना उसकी फितरत, टुकना उसकी सुभाव। इतनी ईर्षा होवे टुक देवे। दीवान ऐसे अवन जैसे कि चूहे। मैं देखदा सिख जगत नो काफी समय तो कई चूहे टुक दे पे, इना दा परोपकार, इना दी शहाद टुक के रख दो। भई इतिहास दे च देश नू आजाद कराया है, इनिया कुर्बानियां टुक दो। ये दानी ने, ज्ञानी ने, अमृत वेले उठण वाले ने, नाम जपण वाले ने, परोपकारी ने, सब कुछ टुक दो, कट दो, टुक दो इतिहास नू, टुक दो सच्चाई नू। चूहा टुक देंदा है। शेख सादी का यह बड़ा सोहना एक कलाम, कहिंदा मूश दीवा में शबद। जिहड़ा दीवान है ना, यह मूश होवे, चूहा होवे, असलीयत नूं टुक के रख देवे, असलीयत जाहिरी ना आउण देवे। कहिंदे गुरु गोबिंद सिंह जी महाराज दे मासूम लाडले जब सूबा सरहंद की कचहरी दे पेश किए गए, तो कहिंदे ने उस वक्त 17 जज ही बैठे सन, मतलब जिहड़ी महफिल राजसभा दी दरबार लग्या, 17 मनुख बैठे सन ते 17 ने फैसला देना सी। नवाब मलेरकोटला सी, इस दे विच दीवान चंदू सी, इस दे विच काजी सी, इस दे आले दुआले दे रजवाड़े सन, और खुद आप बैठा सी
ਨਵਾਬ ਵਜੀਦ ਖਾਂ। ਦੀਵਾਨ ਸੁੱਚਾ ਨੰਦ ਇਹ ਸਾਰੇ ਬੈਠੇ। ਜੈਸੇ ਇਹਨਾਂ ਬੱਚਿਆਂ ਨੂੰ ਪੇਸ਼ ਕੀਤਾ, ਇਤਿਹਾਸ ਕਹਿੰਦਾ ਹੈ ਵਜੀਦ ਖਾਂ ਨੂੰ ਤਰਸ ਆ ਗਿਆ ਸੀ। ਇਹ ਵੀ ਛੋਟੇ ਨੇ, ਮਾਸੂਮ ਨੇ, ਨਾਬਾਲਗ ਨੇ। ਉਹਦਾ ਮਨ ਬਦਲ ਗਿਆ ਸੀ ਵੀ ਛੋੜ ਦੇਈਏ, ਇਹ ਤਾਂ ਕੁਛ ਵੀ ਨਹੀਂ ਨੇ, ਜੇ ਬਹੁਤ ਛੋਟੀ ਉਮਰ ਹੈ। ਵਜੀਦ ਖਾਂ ਦੇ ਮੂੰਹੋਂ ਵੀ ਨਿਕਲਿਆ ਇਹ ਤੇ ਤਿਫਲ ਨੇ, ਬੱਚੇ ਨੇ, ਨਾਬਾਲਗ ਨੇ। ਦੀਵਾਨ ਸੁੱਚਾਨੰਦ ਕਹਿੰਦਾ ਇਹ ਫਰਜ਼ੰਦ ਦੇ ਮਾਂ ਰਸਤ, ਇਹ ਸੱਪ ਦੇ ਬੱਚੇ ਨੇ, ਇਹ ਵੱਡੇ ਹੋ ਕੇ ਡੰਗ ਮਾਰਨ, ਇਹਨਾਂ ਦਾ ਸਿਰ ਅੱਜ ਹੀ ਕੁਚਲ ਦਿਓ। ਇਹ ਫਰਜ਼ੰਦ ਦੇ ਮਾਂ ਰਸਤ, ਸੱਪ ਨੂੰ ਪਰਸ਼ੀਅਨ ਵਿੱਚ ਮਾਰ ਕਹਿੰਦੇ ਨੇ, ਪਰਸ਼ੀਅਨ ਵਿੱਚ। ਸੰਸਕ੍ਰਿਤ ਦੇ ਜੰਗ ਕਹਿੰਦੇ ਨੇ, ਪਰਸ਼ੀਅਨ ਵਿੱਚ ਮਾਰ ਕਹਿੰਦੇ ਨੇ। ਇਹ ਫਰਜ਼ੰਦ ਦੇ ਮਾਂ ਰਸਤ, ਇਹ ਸੱਪ ਦੇ ਬੱਚੇ ਨੇ, ਇਹ ਵੱਡੇ ਹੋ ਜਾਣ ਤੇ ਡੰਗ ਮਾਰਨ, ਅੱਜ ਹੀ ਸਿਰ ਕੁਚਲ ਦਿਓ। ਦੀਵਾਨ ਸੁੱਚਾਨੰਦ ਦੀ ਰਾਏ। ਸੱਪ ਨੂੰ ਮੈਂ ਫਿਰ ਅਰਜ਼ ਕਰਾਂ, ਸੰਸਕ੍ਰਿਤ ਦੇ ਚ ਭੁਜੰਗ ਕਹਿੰਦੇ ਨੇ। ਜ਼ਫਰਨਾਮਾ ਜਿਹੜਾ ਕਲਗੀਧਰ ਪਿਤਾ ਨੇ ਗੁਰੂ ਗੋਬਿੰਦ ਹੈ ਔਰੰਗਜ਼ੇਬ ਨੂੰ ਲਿਖਿਆ ਹੈ, ਉਸ ਦੇ ਵਿੱਚ ਵੀ ਕਬੂਲ ਕਰ ਲਿਆ ਵੀ ਠੀਕ ਹੈ, ਕਿਉਂਕਿ ਸਤਿਗੁਰੂ ਦੇ ਕੰਨਾਂ ਤਾਂ ਖਬਰ ਪਹੁੰਚ ਗਈ ਸੀ ਕਿ ਮੇਰੇ ਬੱਚਿਆਂ ਨੂੰ ਸੱਪ ਆਖਿਆ ਗਿਆ, ਸੱਪ ਨੇ। ਔਰ ਸੁੱਚਾਨੰਦ ਦੇ ਮੂੰਹੋਂ ਇਹ ਬੋਲ ਜਦ ਨਿਕਲੇ ਤਾਂ ਯਕੀਨ ਜਾਣੋ ਸਿੱਖਾਂ ਦਾ ਨਾਮ ਸੱਪ ਪੈ ਗਿਆ ਸੀ। ਕਿਧਰੇ ਸਿੱਖ ਜਾ ਰਹੇ ਹੋ ਤੇ ਕਹਿੰਦੇ ਸਨ ਇਮਾਰਮੀ ਰਫਤੀ, ਇਮਾਰਮੀ ਆਮਦ, ਇਹ ਸੱਪ ਆ ਰਿਹਾ, ਇਹ ਸੱਪ ਜਾ ਰਿਹਾ। ਕੋਈ ਸਿੱਖ ਨਹੀਂ ਕਹਿੰਦਾ ਸੀ ਇਹ ਸੱਪ ਜਾ ਰਿਹਾ, ਇਹ ਸੱਪ ਆ ਰਿਹਾ। ਇਮਾਰਮੀ ਰਫਤੀ, ਇਹ ਸੱਪ ਜਾਂਦਾ ਪਿਆ। ਕੋਈ ਵੀ ਸਿੱਖ ਨਹੀਂ ਕਹਿੰਦਾ ਸੀ, ਕੋਈ ਵੀ ਮਨੁੱਖ ਵੀ ਨਹੀਂ ਕਹਿੰਦਾ ਸੀ, ਇਹ ਵੀ ਮੈਂ ਸੱਪ ਜਾ ਰਿਹਾ, ਇਹ ਸੱਪ ਆ ਰਿਹਾ। ਕਲਗੀਧਰ ਪਿਤਾ ਦੇ ਕੰਨਾਂ 'ਚ ਵੀ ਖਬਰ ਪਹੁੰਚੀ ਮੇਰੇ ਬੱਚਿਆਂ ਨੂੰ, ਮਾਸੂਮ ਲਾਡਲਿਆਂ ਨੂੰ, ਸੱਪ ਦੇ ਬੱਚੇ ਆਖਿਆ ਗਿਆ, ਸੱਪ ਆਖਿਆ ਗਿਆ। ਤੋ ਜੋ ਜ਼ਫਰਨਾਮਾ ਸਾਹਿਬਾਂ ਨੇ ਔਰੰਗਜ਼ੇਬ ਨੂੰ ਲਿਖਿਆ ਹੈ ਉਹਦੇ 'ਚ ਸ਼ਬਦ ਨੇ, ਚਾਹਾ ਸ਼ੁੱਧ ਕੇ ਚੋਂ ਬੱਚ ਗਾਂ ਕੁਸ਼ਤਾ ਚਾਰ, ਕਿ ਬਾਕੀ ਬ ਮਾਂ ਦਸਤ ਪੇਚੀ ਦਾ ਮਾਰ ਮਾਰ। ਕਹਿੰਦੇ ਨੇ ਸੱਪ ਨੂੰ ਕੀ ਹੋਇਆ, ਤੂੰ ਮੇਰੇ ਚਾਰ ਬੱਚੇ ਮਾਰ ਦਿੱਤੇ, ਪੇਚੀਦਾ ਸੱਪ ਤੇ ਮੌਜੂਦ ਹੈ, ਸੱਪ ਹੱਦ ਹੋ ਗਈ। ਮੁਗਲ ਤੇ ਕਹਿੰਦੇ ਨੇ ਸੱਪ, ਸੁੱਚਾਨੰਦ ਤੇ ਕਹਿੰਦਾ ਹੈ ਸੱਪ, ਪਰ ਸਤਿਗੁਰੂ ਖੁਦ ਵੀ ਆਪਣੇ ਆਪ ਨੂੰ ਐਸਾ ਲਿਖਦੇ ਨੇ, ਚਾਹਾ ਸ਼ੁੱਧ ਕੇ ਚੋਂ ਬੱਚੇ ਗਾਂ ਕੁਸ਼ਤਾ ਚਾਰ, ਕਿ ਬਾਕੀ ਬਮਾਨ ਦਸਤ ਪੇਚੀਦਾ ਮਾਰ, ਅਜੇ ਪੇਚੀਦਾ ਸੱਪ ਮੌਜੂਦ ਹੈ, ਕੀ ਹੋਇਆ ਤੁਸੀਂ ਮੇਰੇ ਚਾਰ ਬੱਚੇ ਮਾਰ ਦਿੱਤੇ। ਹੌਸਲਾ ਸਤਿਗੁਰ ਦਾ ਬੁਲੰਦ, ਸੱਪ ਕਿਉਂ ਕਬੂਲਿਆ, ਵੀ ਤੁਸੀਂ ਸੱਪ ਕਹਿੰਦੇ ਹੋ ਤਾਂ ਚਲੋ ਅਸੀਂ ਕਬੂਲ ਕਰ ਲੈਂਦੇ ਹਾਂ, ਪ੍ਰਵਾਨ ਕਰ ਲੈਂਦੇ ਹਾਂ, ਅਸੀਂ ਦੁਸ਼ਟ ਲਈ, ਜ਼ਾਲਮ ਲਈ ਸੱਪ, ਅਸੀਂ ਮਜ਼ਲੂਮ ਲਈ ਅੰਮ੍ਰਿਤ, ਅਸੀਂ ਜ਼ਾਲਮ ਲਈ ਜ਼ਹਿਰ, ਅਸੀਂ ਮਜ਼ਲੂਮ ਦੀ ਬਾਂਹ ਪਕੜਦੇ ਹਾਂ, ਅਸੀਂ ਜ਼ਾਲਮ ਦੇ ਕਦਮ ਰੋਕਦੇ ਹਾਂ। ਕਬੂਲ, ਤੁਸੀਂ ਸੱਪ ਆਖਿਆ ਹੈ, ਕਬੂਲ। ਔਰ ਇਹ ਪ੍ਰਥਾ ਐਸੀ ਚੱਲੀ ਹੈ, ਅਜੇ ਤੱਕ ਪ੍ਰਚਲਿਤ ਹੈ, ਅੱਜ ਵੀ ਕਿਸੇ ਸਿੱਖ ਨੇ ਆਪਣੇ ਬੱਚੇ ਦਾ ਜਾਂ ਬੱਚੀ ਦਾ ਨਾਮ ਰਖਾਉਣਾ ਹੋਵੇ ਗੁਰਦੁਆਰੇ ਲਿਆਂਦਾ ਅਤੇ ਗ੍ਰੰਥੀ ਸਿੰਘ ਅਰਦਾਸ ਕਰਦਾ ਹੈ, ਹੇ ਸੱਚੇ ਪਾਤਸ਼ਾਹ ਭੁਜੰਗੀ ਨੂੰ ਨਾਮ ਬਖਸ਼ੋ। ਅਤੇ ਭੁਜੰਗੀ ਦੇ ਕੀ ਅਰਥ ਨੇ, ਸੱਪ ਦਾ ਬੱਚਾ, ਔਰ ਕੀ ਹੈ, ਭੁਜੰਗ ਸੱਪ, ਭੁਜੰਗੀ ਸੱਪ ਦਾ ਬੱਚਾ। ਹੇ ਸਤਿਗੁਰ ਸੱਚੇ ਪਾਤਸ਼ਾਹ ਭੁਜੰਗਣ ਨੂੰ ਨਾਮ ਬਖਸ਼ੋ, ਸੱਪ ਦੀ ਬੱਚੀ ਨੂੰ ਨਾਮ ਬਖਸ਼ੋ। ਖਿੜੇ ਮੱਥੇ ਤਸਲੀਮ ਕਰ ਲਿਆ, ਕਬੂਲ ਕਰ ਲਿਆ, ਠੀਕ ਹੈ ਤੁਸੀਂ ਸੱਪ ਆ ਕੇ ਤੇ ਠੀਕ ਹੈ, ਪਰ ਹਰ ਇੱਕ ਲਈ ਅਸੀਂ ਸੱਪ ਨਹੀਂ ਹਾਂ, ਅੰਮ੍ਰਿਤ ਹਾਂ।
चाह शुद्ध के चो बच्चे गां कुछ ताचार के बाकी बमां दस्त पेची दानार जे मर्दी के अखगर खामोशां को नहीं के आतिश दमारा फिरोजां को नहीं। श्री मुखवाक पातशाही दसवीं है जफरनामा गुरु गोबिंद सिंह जी महाराज की रचना। की होया तू चार चिनगारियां बुझा दितियां ने ते शोले भड़का दिते ने। कहिंदे ने अथा जुलम जिथे हो जाए उस चो रोस जन्म लेंदा है। किसे वक्त इकबाल ने एक बड़ा कीमती शेर लिखिया सी, ये चमन ये रोशन लाला गुल होने दो जो वीरा होते हैं, तखरीब जनू के पर्दे में तामीर के सामा होते हैं। बड़ा कीमती उसका शेर है, ये चमन ये रोशन लाला गुल होने दो जो वीरा होते हैं, तकरीब जनू के पर्दे में तामीर के सामा होते हैं। कहिंदा हर बर्बादी देच कोई नवी उसारी आउंदी है, हर तबाही देच कोई नवी तामीर आउंदी है। डॉक्टर मोहम्मद इकबाल फिलोसफर इस ढंग नाल सोचते ने, दार्शनिक इस ढंग नाल जो है सोचते ने, उन्हां दी इस ढंग दी जो है विचार आउंदी है। सिख इतिहास ज्ञानियां दा इतिहास, दानियां दा इतिहास, भगतां दा इतिहास, सूरबीरां दा इतिहास, शहीदां दा इतिहास, इतने चूहे लग गए ने टुकी जांदे ने टुकी जांदे ने टुक दे ओ मूछ दीवा में शवद दीवान ऐसा होवे जैसे के मूछ चूहे, हुक्मरान ऐसा होवे जैसे के बगयाड़, वजीर ऐसे अवन जैसे के कुत्ते, गुरगमीरो सग वजीरो मूश दीवा में शवद। दूसरी पंक्ति, जाग जाहिद हर सनासी बूम आलम में शवद, जाग जाहिद हर सनासी। जाहिद लोग धार्मिक बंदे, धर्म दे मुखी ते धार्मिक बंदे ऐसे अवन जैसे के खोते, खरशनासी उन्हां दी पहचान खोतियां दी तरह हो गए। क्यों ऐसा क्यों कह दिता इस फकीर ने? पुराने जमाने बार बरदारी दा कम ट्रांसपोर्ट दा कम खोतियां तो ही लिया जांदा सी, एक थां तो दूसरी थां ते जाना है, माल एक थां तो दूसरी थां ते पहुंचाना है, तो खोतियां दे आसरे ते सारा सिलसिला हुंदा सी। खच्चर खोते एक पिंड तो दूसरे पिंड, एक शहर तो दूसरे शहर माल लै जांदे सन, हता के एक मुल्क तो दूसरे मुल्क। सादी कहिंदा खोते दे उत्ते सौ पोथियां कुरान शरीफ दियां लद देईए ते उह एक पिंड तो दूजे पिंड लै जाए ते इह जिहड़ा खोता है मौलवी फाजल बन जाएगा, फकीर साईं बन जाएगा, वली अल्लाह बन जाएगा, कोई खुदा शनास हो जाएगा अगर ये लद के लै गया। हू बहु उदाहरण वजो इंज कह दईए, अगर एक खोते देते सौ गुटके सौ पोथियां गीता दे लद देईए ते वह एक शहर तो दूजे शहर पहुंचा देवे बेचारा खोता, तो क्या वह भगत जी बन जाएगा? उसे ही खोते देते सौ सुंदर गुटके लद देईए तो एक पिंड तो दूजे पिंड पहुंचा देवे ते हुण एक खोता गुरु का सिख बन जाएगा, ब्रह्म ज्ञानी बन जाएगा, आत्मज्ञानी हो जाएगा, लद के लै गया। पिठ ते धर्म ग्रंथां नूं लदर के कोई खोता वली अल्लाह नहीं हो जांदा, भगत नहीं हो जांदा, ब्रह्मज्ञानी नहीं हो जांदा। ते दिमाग दे उत्ते जिसने गीता नूं लद लिया, गुरु ग्रंथ साहिब दी बाणी सिर्फ दिमाग विच है, याद है, व्यवहार विच नहीं है। इहदे व्यवहार विच ने, व्यवहार विच ते कठोरता प्रगट आउंदी है, व्यवहार विच ते क्रोध प्रगट आउंदा है, व्यवहार विच ते ईर्ष्या है, व्यवहार दे इत्ते हंकार है। उन दिमाग दे सुखमनी साहब भी है, जपजी साहब भी है, बड़ा याद है इसको, बड़ी पढ़दा है बाणी। दिमाग दे व्यवहार दे नहीं है, व्यवहार दे बाणी नहीं प्रगट आउंदी, व्यवहार दे गीता नहीं प्रगट आउंदी, व्यवहार दे कुरान नहीं प्रगट आउंदी। ते फकीर कहिंदा इंज धार्मिक बंदे इंज होण जिवें खोते बस चुकी फिरदे सिर ते भार, बाकी कुछ भी नहीं, बोझ चुकी फिरदे भार चुकी फिर देन, कुरान सिर ते चुकी फिर देने, व्यवहार विच कुरान शरीफ नहीं है।
ਯਾਦ ਹੈ ਬੜੀ ਬਾਣੀ, ਵਿਵਹਾਰ ਵਿੱਚ ਗੁਰਬਾਣੀ ਨਹੀਂ ਹੈ। ਉਹਨਾਂ ਦਾ ਜੋ ਵਿਵਹਾਰ ਹੈ ਪਰਿਵਾਰ ਨਾਲ, ਉਹਨਾਂ ਦਾ ਜੋ ਵਿਵਹਾਰ ਹੈ ਸੰਸਾਰ ਨਾਲ, ਉਹਦੇ 'ਚ ਗੁਰਬਾਣੀ ਦੀ ਕੋਈ ਝਲਕ ਨਹੀਂ ਮਿਲਦੀ। ਉਹਨਾਂ ਦੇ ਸੰਬੰਧਾਂ ਤੋਂ, ਉਹਨਾਂ ਦੇ ਵਿਵਹਾਰ ਤੋਂ ਪਤਾ ਚੱਲਦਾ ਹੈ ਕਿ ਹੰਕਾਰ ਹੈ, ਦੁਸ਼ਟਪਣਾ ਹੈ, ਈਰਸ਼ਾ ਹੈ, ਗੁਰਬਾਣੀ ਨਹੀਂ ਹੈ। ਧਾਰਮਿਕ ਬੰਦੇ ਐਸੇ ਹਵਨ ਜੈਸੇ ਕਿ ਖੋਤਾ, ਬਸ ਧਰਮ ਦਾ ਬੋਝ ਚੁੱਕੀ ਫਿਰਨ। ਜ਼ਾਗ ਜ਼ਾਹਿਦ ਖਰਸ਼ਨਾਸੀ, ਧਰਮ ਦੇ ਮੁਖੀਆਂ ਨੂੰ ਚੋਟ ਮਾਰੀ ਹੈ। ਔਰ ਆਪ ਸੁਣ ਕੇ ਹੈਰਾਨ ਹੋ ਗਏ, ਬਹੁਤ ਕੋਈ ਲੰਬੇ ਚੌੜੇ ਆਂਕੜੇ ਨਹੀਂ ਨੇ ਧਾਰਮਿਕ ਮੁਖੀਆਂ ਦੇ ਕਿ ਉਹ ਧਾਰਮਿਕ ਵੀ ਹੋਵਨ। ਐਸੇ ਕੋਈ ਲੰਬੇ ਚੌੜੇ ਆਂਕੜੇ ਨਹੀਂ ਨੇ, ਬਹੁਤ ਥੋੜੇ ਆਂਕੜੇ ਨੇ। ਖੈਰ ਇਸ ਵਕਤ ਇਸ ਪਹਿਲੂ ਨੂੰ ਨਾ ਛੋਈਏ। ਜ਼ਾਗ ਜ਼ਾਹਿਦ ਖਰਸ਼ ਨਾਸੀ ਬੂਮ ਆਲਮ ਨੇ ਸ਼ਬਦ, ਬੂਮ ਕਹਿੰਦੇ ਨੇ ਉੱਲੂ ਨੂੰ। ਪਰਜਾ ਇੰਜ ਹੋਵੇ, ਜਨਤਾ ਇੰਜ ਹੋਵੇ ਜਿਵੇਂ ਉੱਲੂ, ਉੱਲੂ ਹਨੇਰੇ 'ਚ ਰਹਿੰਦਾ ਹੈ। ਪਰਜਾ ਅਗਿਆਨੀ ਹੋਵੇ, ਅੰਧੀ ਰਈਅਤ, ਗਿਆਨ ਵੀ ਹੋਣੀ, ਬਾਹੇ ਭਰੇ ਮੁਰਦਾਰ, ਕੱਖ ਵੀ ਨਾ ਸਮਝ ਹੋਵੇ ਰਾਜਨੀਤੀ ਕੀ ਹੈ, ਧਰਮ ਕੀ ਹੈ, ਕੁਛ ਵੀ ਨਾ ਸਮਝ ਹੋਵੇ। ਅਤੇ ਰਾਜਨੀਤਕ ਵੀ ਉਹਨਾਂ ਨੂੰ ਠੱਗਣ, ਅਤੇ ਧਾਰਮਿਕ ਬੰਦੇ ਵੀ ਉਹਨਾਂ ਨੂੰ ਧੋਖੇ 'ਚ ਰੱਖਣ। ਇਕਬਾਲ ਨੇ ਕਿਸੇ ਵਕਤ ਕਿਹਾ ਸੀ, ਇਲਾਹੀ ਯੇ ਤੇਰੇ ਸਾਦਾ ਦਿਲ ਬੰਦੇ ਕਿਧਰ ਜਾਏ, ਕਿ ਸ਼ਾਹੀ ਇੱਕ ਅਯਾਰੀ ਹੈ, ਫਕੀਰੀ ਵੀ ਮਕਾਰੀ ਹੈ। ਕਹਿੰਦਾ ਮੈਂ ਦੇਖ ਕੇ ਹੈਰਾਨ ਹਾਂ, ਜਿਹੜੇ ਰਾਜਨੀਤਕ ਨੇ ਮੱਕਾਰ ਨੇ, ਪਰ ਜੋ ਫਕੀਰ ਨੇ ਉਹ ਵੀ ਮੱਕਾਰ ਨੇ, ਕੁਛ ਵੀ ਨਹੀਂ, ਕੁਛ ਵੀ ਨਹੀਂ। ਕੋਈ ਰਾਜਨੀਤੀ ਦੇ ਨਾਂ 'ਤੇ ਕੌਮ ਨੂੰ ਧੋਖਾ ਦਿੰਦਾ ਹੈ, ਕੋਈ ਧਰਮ ਦੇ ਨਾਂ 'ਤੇ ਧੋਖਾ ਦਿੰਦਾ ਹੈ। ਸਾਡੀ ਕੌਮ ਦੇ ਇਸ ਤਰ੍ਹਾਂ ਦੇ ਰੱਜ ਕੇ ਨੇ, ਜਿਨ੍ਹਾਂ ਨੇ ਕੌਮ ਨੂੰ ਰੱਜ ਕੇ ਧੋਖਾ ਦਿੱਤਾ, ਧਰਮ ਦੇ ਨਾਂ 'ਤੇ ਵੀ, ਰਾਜਨੀਤੀ ਦੇ ਨਾਂ 'ਤੇ ਵੀ ਰੱਜ ਕੇ, ਕਮੀ ਨਹੀਂ। ਔਰ ਬਾਰ ਬਾਰ ਜੋ ਧੋਖਾ ਖਾਵੇ, ਕਹਿੰਦੇ ਨੇ ਅਗਿਆਨੀ ਹੋਵੇਗਾ, ਨਾ ਸਮਝ ਹੋਵੇਗਾ। ਸਾਰ ਕਿਤਾਬਲੀ ਦਾ ਕਰਤਾ, ਰਾਜਨੀਤੀ ਦੇ ਜਿਹੜੇ ਗ੍ਰੰਥ ਨੇ ਉਹ ਐਸਾ ਕਹਿੰਦੇ, ਅਤੇ ਧਾਰਮਿਕ ਪੁਰਸ਼ ਇੱਕ ਦਫ਼ਾ ਧੋਖਾ ਖਾ ਜਾਣਾ ਮਨੁੱਖੀ ਸੁਭਾਅ ਹੈ, ਗਲਤੀ ਨਹੀਂ ਹੈ। ਭਰੋਸਾ ਕਰਨਾ ਮਨੁੱਖੀ ਸੁਭਾਅ ਹੈ, ਅਤੇ ਭਰੋਸਾ ਕੀਤਾ, ਅਗਲੇ ਨੇ ਧੋਖਾ ਦਿੱਤਾ, ਠੀਕ ਹੈ, ਸੁਚੇਤ ਹੋ ਜਾਏ, ਸਾਵਧਾਨ ਹੋ ਜਾਏ। ਇਹ ਵਿਦਵਾਨ ਕਹਿੰਦੇ ਨੇ ਕਿ ਉਸਨੇ ਦੂਜੀ ਦਫ਼ਾ ਵੀ ਧੋਖਾ ਖਾ ਲਿਆ, ਦੂਜੀ ਦਫ਼ਾ, ਕਹਿੰਦਾ ਫਿਰ ਹੁਣ ਇਹ ਮੂਰਖ ਹੈ। ਔਰ ਇਸਨੇ ਤੀਜੀ ਦਫ਼ਾ ਵੀ ਧੋਖਾ ਖਾ ਲਿਆ, ਹੁਣ ਇਹ ਪਸ਼ੂ ਹੈ, ਬੰਦਾ ਹੀ ਨਹੀਂ ਹੈ, ਇਹ ਹੁਣ ਪਸ਼ੂ ਹੈ। ਇੰਝ ਕਹਿੰਦਾ ਇਸਨੇ ਇੱਕ ਦਫ਼ਾ ਕਿਸੇ ਤੋਂ ਧੋਖਾ ਖਾਧਾ, ਕਹਿੰਦੇ ਕੋਈ ਨਹੀਂ, ਮਨੁੱਖੀ ਸੁਭਾਅ ਹੈ, ਮਨੁੱਖੀ ਸੁਭਾਅ ਹੈ, ਆਖਿਰ ਭਰੋਸਾ ਕਰੇਗਾ ਜਿਸ 'ਤੇ ਧੋਖਾ ਮਿਲ ਸਕਦਾ ਹੈ। ਔਰ ਭਰੋਸੇ ਦੇ ਪਾਤਰ ਯੋਗ ਹੋਣ ਤੋਂ ਬਾਅਦ ਹੀ ਧੋਖੇ ਮਿਲਦੇ ਨੇ ਅਕਸਰ। ਇੱਕ ਕਥਾ ਲਿਖੀ ਹੋਈ ਪੰਜ ਦਸੀ ਦੇ 'ਚ, ਇੱਕ ਮੁਨਸਿਫ ਦੀ ਕਚਹਿਰੀ 'ਚ ਇੱਕ ਬੰਦਾ ਫਰਿਆਦ ਕਰਦਾ ਹੈ ਵੀ ਫਲਾਣੇ 'ਤੇ ਮੈਂ ਇਤਨਾ ਭਰੋਸਾ ਕੀਤਾ, ਉਸਨੇ ਮੈਨੂੰ ਧੋਖਾ ਦਿੱਤਾ। ਉਹ ਵੀ ਕਚਹਿਰੀ 'ਚ ਸੀ, ਅਤੇ ਮੁਨਸਿਫ ਉਸਨੂੰ ਕਹਿੰਦਾ, ਜਦ ਇਸਨੇ ਤੇਰੇ 'ਤੇ ਇਤਨਾ ਭਰੋਸਾ ਕੀਤਾ, ਤੂੰ ਧੋਖਾ ਕਿਉਂ ਦਿੱਤਾ ਹੈ? ਉਹ ਕਹਿੰਦਾ, ਮੁਨਸਿਫ, ਫਿਰ ਤੁਹਾਨੂੰ ਵੀ ਸਮਝ ਨਹੀਂ ਹੈ, ਜੇ ਇਹ ਮੇਰੇ 'ਤੇ ਭਰੋਸਾ ਨਾ ਕਰਦਾ, ਮੈਂ ਧੋਖਾ ਦੇ ਸਕਦਾ ਸੀ? ਮੈਂ ਤਾਂ ਧੋਖਾ ਦੇ ਹੀ ਨਹੀਂ ਸਕਦਾ ਸੀ। ਧੋਖਾ ਦੇਣ ਦੇ 'ਚ ਮੈਨੂੰ ਤਾਂ ਹੀ ਸਫਲਤਾ ਮਿਲ ਸਕਦੀ, ਅਗਲਾ ਮੇਰੇ 'ਤੇ ਭਰੋਸਾ ਕਰੇ, ਵਰਨਾ ਹੋ ਨਹੀਂ ਸਕਦਾ। ਇੱਕ ਦਫ਼ਾ

0: You're listening to KRPI 1550 Radio, Ferndale, Washington.
1: Family Care Pharmacy.
2: पूरे BC ਵਿੱਚ homeopathic ਦਵਾਈਆਂ ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ vitamins, supplements, herbals ਅਤੇ homeopathic products ਲੈ ਸਕਦੇ ਹੋ।
2: ਹਰ ਤਰ੍ਹਾਂ ਦੇ natural health products, compression stockings, orthopedic products ਵੀ ਲੈ ਸਕਦੇ ਹੋ।
1: ਹੁਣ mobility aid, rent ਜਾਂ buy ਵੀ ਕਰ ਸਕਦੇ ਹੋ।
2: Free blister packing ਤੇ delivery ਦੇ ਨਾਲ-ਨਾਲ ਹਰ ਤਰ੍ਹਾਂ ਦੇ government ਤੇ private claims ਵੀ ਲੈਂਦੇ ਹਨ।
3: 3 locations to serve you: Surrey Delta and White Rock.
1: ਜਾਂ call Kiran at 604-581-1900।
4: कब गल लावेंगे प्रभु मोहे

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 1698 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 1698 ਦਾ, ਅਤੇ ਬਿਨਾਂ ਬੀਜ ਵਾਲਾ ਹਦਵਾਣਾ ਲਵੋ 58 ਸੈਂਟਸ ਨੂੰ ਪਾਉਂਡ।

0: कछ हो नहीं कछ आए न मोरा, अवसर लज्जा राख ले सदना जन तोरा। भगत सदना जी भक्ति काल दे दौर दे ही सिंध प्रांत हाल पाकिस्तान दे पैदा हो जाए। पेशे तो आप कसाई सन, रोज बकरे वड़ के उना दा मास वेचना नित दा धंधा से। इतनी कठोर किरत ने कीर्ति करन ते किवें मजबूर कीता, इतने कठोर पेशे ने एक ऐसा कोमल दिल किवें पैदा कीता, इहदा एक पिछोकड़ है। कहिंदे ने रात दे वक्त बादशाह दे अहलकार आए ते उन्होंने मास की मंग की, थोड़े जिहा शेर दो शेर। ते सदना सोची पै गया जे बकरा मैं वड्या ते बाकी दा मास बेकार जाएगा सवेरे तक। उन्हें बकरे की पिछली एक लत वड्डण की सोची ते भाई बाकी इसनू सवेरे जबा करांगे। छुरा लेके जैसे बकरे की लत वड्डण वास्ते गया, इसे ही कठोरता दे चों दया उत्पन्न हुई। इसे ही महान पत्थर दिल भावना दे चों भक्ति भावना का संगीत फुटिया। जमीर की आवाज ये सारी रात तड़पेगा। बकरा छुरा हथों गिर गया। बादशाह दे अहलकारां नूं कह दिता, अज तो मैं कसाई नहीं, हुण मैं अज तो बकरे नहीं वड्या करांगा, अज तो मैं अपने अहंकार नूं ते कठोर नूं वड़ना है, अज तो मैं अपने विकारां नूं ज़बह करना है, अज तो मैं अपने पापां ते गुनाहां नूं ज़बह करना है, मैं इस तरीके नाल धंधा बदल लिया। कदी विचार करिए भगत भी कसाई ने, पर वो अपने विकारां नूं वड़दे ने, औगुणां नूं वड़दे ने, पापां नूं वड़दे ने। ते जो अपने पापां नूं ज़बह करन विच असमर्थ होया, जो अपने औगुणां नूं ज़बह करन विच असमर्थ होया, कुदरती गल है वो बाहर कतलो गारत करदा है, वो बाहर मार कुटाई करदा है। अपने आप नूं ज़बह करन लई एक विशेष किस्म की छुरी चाहिए, जो विशेष किस्म के लोहे नाल बनी हुई है, जिसका जिक्र पहले पातशाह गुरु नानक देव जी महाराज करते ने। सच की काती सच सब सार, घाड़त तिसकी अपर आवार। साहेब गुरु नानक देव जी महाराज किसी शेख कसाई नु मुखातब होकर ही यह शब्द उच्चारण कर रहे हैं कि सच दी छुरी होवे और सच दी टकसाल देते उसकी घाड़त होवे, सच दी उसनु पाण धार लगी हुई होवे, सच की काती सच सब सार, सारे दा सहारा लोहा सच दा होवे, उदी धार सच दी होवे, छुरा सच दा होवे। ते ऐसा छुरा जे चलाइए अपने विकारां ते, ऐसा छुरा जे चलाइए अपने उस मन ते जो पापा नाल भरे होए, तो साहिब कहिंदे तिसका कुठा होवे सेख, लहू लब निखत्था वेख। अगर इस छुरे दा कुठिया होया ए मन होवे तो फिर मन विचों सारा लहू निकल जाएगा। केड़ा लोभ दा, विकार दा, दुष्टपणे दा, वैर विरोध दा। किसे हद तक ये सही है कि जो अपने मन नूं ज़बह करन विच असमर्थ होए ने वो बाहर ज़बह करन दा कम करदे ने। जो अपने विकारां नूं कतल नहीं कर सके वो संसार नूं कतल करन दी कोशिश करदे ने। जो अपने मन नूं नहीं मार सके वो दुनिया नूं मारन दी कोशिश करदे ने। बाहरों कोई मारन दी कोशिश करे वो दुष्ट है, जालम है, ਪਾਪੀ ਹੈ ਪਰ ਕੋਈ ਆਪਣੇ ਮਨ ਨੂੰ ਆਪਣੇ ਵਿਕਾਰਾਂ ਤੇ ਗੁਨਾਹਾਂ ਨੂੰ ਮਾਰਨ ਦੀ ਕੋਸ਼ਿਸ਼ ਕਰੇ ਉਹ ਸੰਤ ਹੈ ਉਹ ਭਗਤ ਹੈ ਪੂਜਨੀਤ ਹੈ ਪੁਨੀਤ ਆਤਮਾ ਹੈ ਇਸ ਤਰ੍ਹਾਂ ਦੀ ਪੁਨੀਤ ਆਤਮਾ ਸਿੰਧ ਵਿੱਚ ਪੈਦਾ ਹੋਈ ਜਿਸ ਦਾ ਨਾਮ ਹੈ ਭਗਤ ਸਦਨਾ ਆਮ ਇਤਿਹਾਸਕਾਰ ਕਹਿੰਦੇ ਨੇ ਕਿ ਆਪ ਦਾ ਪਿਛੋਕੜ ਇਸਲਾਮੀ ਘਰਾਣੇ ਨਾਲ ਸੰਬੰਧਿਤ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਕੁਝ ਭਗਤ ਐਸੇ ਨੇ ਜੋ ਮੁਸਲਮਾਨ ਨੇ ਬਾਬਾ ਫਰੀਦ ਸਦਨਾ ਸੈਨ ਬੇਖਨ ਇਤਿਆਦਿ ਇਹ ਭਗਤ ਮੁਸਲਮਾਨ ਘਰਾਣਿਆਂ ਨਾਲ ਸੰਬੰਧ ਰੱਖਦੇ ਨੇ ਲੇਕਿਨ ਜਦ ਖੁਦਾ ਦਾ ਨੂਰ ਅੰਦਰ ਪ੍ਰਗਟ ਹੋਵੇ ਤਾਂ ਮਨੁੱਖ ਇਸ ਭਾਵਨਾ ਤੋਂ ਉੱਚਾ ਉੱਠ ਜਾਂਦਾ ਹੈ ਕੌਣ ਹਿੰਦੂ ਕੌਣ ਮੁਸਲਮਾਨ ਨਾ ਹਮ ਹਿੰਦੂ ਨਾ ਮੁਸਲਮਾਨ ਅਲ ਹੈ ਰਾਮ ਕੇ ਪਿੰਡ ਪ੍ਰਾਣ ਇਹ ਸਰੀਰ ਅੱਲਾ ਦਾ ਹੈ ਇਹ ਪ੍ਰਾਣ ਰਾਮ ਦੇ ਨੇ ਤੋ ਐਸਾ ਪੁਰਸ਼ ਅੱਲਾ ਦੀ ਧੁਨ ਅਲਾਪਣ ਵਿੱਚ ਰਾਮ ਦੇ ਗੀਤ ਗਾਣ ਵਿੱਚ ਸੰਕੋਚ ਨਹੀਂ ਕਰੇਗਾ ਇਹ ਸਾਰੇ ਭਗਤ ਬੜੇ ਫਰਾਗ ਦਿਲ ਰੋਸ਼ਨ ਜ਼ਮੀਰ ਰੋਸ਼ਨ ਦਿਮਾਗ ਹੋਏ ਨੇ ਔਰ ਇਹਨਾਂ ਭਗਤਾਂ ਦੇ ਚੋਂ ਭਗਤ ਸਦਨੇ ਜੀ ਦਾ ਵੀ ਆਪਣਾ ਇੱਕ ਖਾਸ ਅਸਥਾਨ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਆਪ ਦਾ ਇੱਕ ਬੜਾ ਹੀ ਪਾਵਨ ਤੇ ਫਿਲਸਫੇ ਨਾਲ ਪੂਰਤ ਇੱਕ ਸ਼ਬਦ ਹੈ ਜਿਸ ਦੀਆਂ ਅਸਥਾਈ ਪੰਕਤੀਆਂ ਨੇ ਤੋ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੇ ਸਿੰਘ ਸ਼ਰਨ ਕਤ ਜਾਈਏ ਜੋ ਜਮ ਪੁਗ ਗ੍ਰਾਸੇ ਸਾਡੇ ਦੇਸ਼ ਵਿੱਚ ਕਰਮ ਸਿਧਾਂਤ ਦੀ ਬੜੀ ਚਰਚਾ ਹੈ ਔਰ ਆਖਿਆ ਸਭ ਕੁਝ ਕਰਮਾਂ ਤੇ ਹੀ ਨਿਬੜਦਾ ਹੈ ਜੈਸੇ ਕੋਈ ਕਰਮ ਕਰਦਾ ਹੈ ਵੈਸੇ ਕੋਈ ਉਹਦਾ ਫਲ ਭੋਗਦਾ ਹੈ ਭੋਗੇ ਬਿਨਾਂ ਕਰਮ ਨਾਸ਼ ਨਹੀਂ ਆਉਂਦੇ ਭਾਰਤ ਦਾ ਧਾਰਮਿਕ ਚਿੰਤਨ ਭਾਰਤ ਦਾ ਧਾਰਮਿਕ ਦਰਸ਼ਨ ਬਸ ਇਸ ਵਿਚਾਰ ਤੇ ਖੜਾ ਹੈ ਜੇ ਕਰਮ ਕੁਛ ਹੋਇਆ ਹੈ ਤੇ ਭੋਗੇ ਬਿਨਾਂ ਉਸਨੇ ਨਸਣਾ ਨਹੀਂ ਜੇ ਕਰਮ ਕੁਛ ਕੀਤਾ ਹੈ ਤਾਂ ਉਹਦਾ ਫਲ ਝੋਲੀ ਵਿੱਚ ਪਾਉਣਾ ਹੀ ਪਏਗਾ ਭਗਤ ਸਦਨਾ ਜੀ ਤੋਂ ਕਿਉਂਕਿ ਕੁਛ ਕਰਮ ਐਸੇ ਹੋਏ ਨੇ ਕਸਾਈ ਸਨ ਜ਼ਿੰਦਗੀ ਦਾ ਬੇਸ਼ਤਰ ਹਿੱਸਾ ਮਾਸ ਵੇਚਦਿਆਂ ਲੰਘਿਆ ਜੀਵਾਂ ਨੂੰ ਜ਼ਬਾਹ ਕਰਦਿਆਂ ਲੰਘਿਆ ਤੇ ਜੋ ਹੁਣ ਇਸ ਤਰ੍ਹਾਂ ਦੇ ਪੁਰਸ਼ ਦੇ ਸਾਹਮਣੇ ਇਹ ਵਿਚਾਰ ਰੱਖੋ ਕਿ ਕੀਤੇ ਹੋਏ ਕਰਮਾਂ ਦਾ ਫਲ ਤੇ ਭੋਗਣਾ ਹੀ ਪਏਗਾ ਫਿਰ ਇੱਕ ਖਿਆਲ ਪੈਦਾ ਹੁੰਦਾ ਹੈ ਈਸ਼ਵਰ ਦੀ ਬੰਦਗੀ ਦਾ ਕੀ ਮਤਲਬ ਹੈ ਫਿਰ ਉਹਦੀ ਇਬਾਦਤ ਦਾ ਕੀ ਮਤਲਬ ਹੈ ਤੋ ਇੱਕ ਗਿਲੇ ਦੇ ਰੂਪ ਵਿੱਚ ਭਗਤ ਸਦਨਾ ਜੀ ਕਹਿੰਦੇ ਨੇ ਤੋ ਗੁਣ ਕਹਾ ਜਗਤ ਗੁਰਾ ਹੇ ਜਗਤ ਦੇ ਗੁਰੂ ਇਹ ਜਗਤ ਨੂੰ ਪ੍ਰੇਰਣਾ ਦੇਣ ਵਾਲੇ ਪਰਿਪੂਰਨ ਪ੍ਰਮਾਤਮਾ ਫਿਰ ਤੇਰੇ ਵਿੱਚ ਕੀ ਗੁਣ ਹੈ ਕਿ ਤੇਰੀ ਬੰਦਗੀ ਕਰਦਿਆਂ ਹੋਇਆ ਵੀ ਜੇ ਮੈਂ ਕਰਮਾਂ ਦੀ ਮਾਰ ਭੋਗਣੀ ਹੈ ਤਾਂ ਫਿਰ ਤੋ ਗੁਣ ਕਹਾ ਤੇਰੇ ਵਿੱਚ ਗੁਣ ਕੀ ਹੈ ਫਿਰ ਤੇ ਕੋਈ ਗੁਣ ਨਹੀਂ ਰਹਿ ਗਿਆ ਫਿਰ ਤੇਰੇ ਕੋਲ ਆਉਣ ਦੀ ਲੋੜ ਕੀ ਪੈ ਗਈ ਤੋ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੇ ਸਿੰਘ ਸ਼ਰਨ ਕਤ ਜਾਈਏ ਜੋ ਜਮ ਪੁਗ ਗ੍ਰਾਸੇ ਸ਼ੇਰ ਦੀ ਸ਼ਰਨ ਵਿੱਚ ਜਾਈਏ ਤੇ ਗਿੱਦੜ ਖਾ ਲਵੇ ਗਿੱਦੜ ਝਪਟਾ ਮਾਰ ਕੇ ਨਾਸ਼ ਕਰ ਦੇਵੇ ਤਾਂ ਫਿਰ ਸ਼ੇਰ ਦੀ ਸ਼ਰਨ ਵਿੱਚ ਜਾਣ ਦੀ ਲੋੜ ਕੀ ਹੈ ਪ੍ਰਭੂ ਦੀ ਸ਼ਰਨ ਵਿੱਚ ਜਾਈਏ ਉਹਦੀ ਬੰਦਗੀ ਕਰੀਏ ਤੇ ਕਰਮਾਂ ਦੀ ਮਾਰ ਸਹਾਰਨੀ ਪੈ ਜਾਏ ਤਾਂ ਫਿਰ ਬੰਦਗੀ ਦਾ ਫਲ ਕੀ ਹੈ ਇਬਾਦਤ ਦਾ ਫਲ ਕੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਲਖ ਮੜੀਆ ਕਰ ਇਕੱਠੇ ਏਕ ਰਤੀਲੇ ਭਾਏ ਲੋਕਾ ਮਤ ਕੋ ਫੱਕੜ ਪਾਏ ਲਖ ਮੜੀਆ ਕਰ ਇਕੱਠੇ ਏਕ ਰਤੀਲੇ ਭਾਏ ਇਹ ਬੰਦੇ ਮਤਾਂ ਕਿਧਰੇ ਭੁਲੇ ਖਿੱਚ ਤੋਂ ਪੈ ਲੱਖਾਂ ਮਣ ਲੱਕੜੀਆਂ ਇੱਕ ਚਿੰਗਾਰੀ ਨਾਲ ਬਸਮ ਹੋ ਜਾਂਦੀਆਂ ਨੇ ਰੰਚਕ ਮਾਤਰ ਨਾਮ ਦਾ ਜਾ ਸੁਰਤ ਸ਼ਬਦ ਦੀ ਕਾਗਰਤਾ ਨਾਲ ਕੀਤਾ ਹੋਇਆ ਜਾ ਲੱਖਾਂ ਜ਼ਿੰਦਗੀਆਂ ਦੇ ਪਾਪ ਧੋ ਦਿੰਦਾ ਹੈ ਅਨੰਤ ਜਨਮਾਂ ਦੇ ਪਾਪ ਸਾੜ ਕੇ ਰਾਖ ਕਰ ਦਿੰਦਾ ਹੈ ਸਵਾ ਕਰ ਦਿੰਦਾ ਹੈ ਇਹ ਨਾਮ ਦੀ ਬਰਕਤ ਹੈ ਇਹ ਨਾਮ ਦੀ ਮਹਿਮਾ ਹੈ ਇਹ ਨਾਮ ਦੀ ਤਾਕਤ ਹੈ ਤੋ ਭਗਤ ਸਦਨਾ ਜੀ ਮਹਾਰਾਜ ਕਹਿੰਦੇ ਨੇ ਆਪ ਪੁਰਾਣਕ ਪ੍ਰਸੰਗ ਸਾਹਮਣੇ ਰੱਖਦੇ ਨੇ ਨਿਰਪ ਕਨਿਆ ਕੇ ਕਾਰਨੇ ਇੱਕ ਭਇਆ ਭੇਖਦਾਰੀ ਕਾਮਾਰਥੀ ਸਵਾਰਥੀ ਵਾਕੀ ਪੈਲ ਸਵਾਰੀ। ਵਿਸ਼ਨੂੰ ਜੈਸੇ ਕੱਪੜੇ ਪਹਿਨ ਕੇ ਵਿਸ਼ਨੂੰ ਦਾ ਹੀ ਰੂਪ ਧਾਰਨ ਕਰਕੇ ਇੱਕ ਵਿਕਾਰੀ ਇੱਕ ਕਾਮਾਰਥੀ ਵਿਸ਼ਨੂੰ ਦਾ ਰੂਪ ਧਾਰਨ ਕਰਕੇ ਇੱਕ ਰਾਜ ਕੰਨਿਆਂ ਨੂੰ ਠੱਗਣ ਲੱਗਾ ਔਰ ਰੋਜ਼ ਉਸ ਕੰਨਿਆਂ ਨੂੰ ਪ੍ਰਭਾਵਿਤ ਕਰਦਾ ਹੈ। ਇੱਕ ਦਿਨ ਗੀਤ ਗਾ ਰਿਹਾ ਸੀ ਪ੍ਰਭੂ ਦੇ, ਜੁੜ ਗਿਆ, ਜੁੜਦਿਆਂ ਹੀ ਪਖੰਡ ਖਤਮ ਹੋ ਗਿਆ, ਜੁੜਦਿਆਂ ਹੀ ਭੇਖ ਉਤਰ ਗਿਆ, ਜੁੜਦਿਆਂ ਹੀ ਖਿਆਲ ਆਇਆ ਜਿਵੇਂ ਬਾਹਰੋਂ ਵਿਸ਼ਨੂੰ ਬਣਿਆ ਤੇ ਹੁਣ ਮੈਨੂੰ ਅੰਦਰੋਂ ਬਣਨਾ ਚਾਹੀਦਾ। ਜ਼ਮੀਰ ਦੀ ਆਵਾਜ਼ ਆਈ, ਵਿਸ਼ਨੂੰ ਦਾ ਤੈਂ ਰੂਪ ਬਣਾਇਆ, ਵਿਸ਼ਨੂੰ ਦਾ ਤੇਰੇ ਕੋਲ ਮਨ ਨਹੀਂ ਹੈ। ਦੇਵਤੇ ਦੀ ਤੂੰ ਕਾਇਆ ਬਣਾ ਲਈ ਪਰ ਦੇਵਤੇ ਵਾਲੀ ਤੇਰੇ ਕੋਲ ਜ਼ਮੀਰ ਨਹੀਂ ਹੈ। ਐਸਾ ਆਤਮਾ ਨੇ ਝੰਜੋੜਿਆ, ਐਸਾ ਪ੍ਰਭੂ ਦਾ ਗੀਤ ਗਾਇਆ ਕਿ ਵਾਹ ਕਈ ਉਹ ਵਿਸ਼ਨੂੰ ਵਰਗਾ ਹੋ ਗਿਆ। ਵਿਸ਼ਨੂੰ ਜੈਸਾ ਪਾਵਨ, ਵਿਸ਼ਨੂੰ ਜੈਸਾ ਪਵਿੱਤਰ। ਤੋ ਭਗਤ ਸਦਨਾ ਜੀ ਕਹਿੰਦੇ ਨੇ ਕਾਮਾਰਥੀ ਸਵਾਰਥੀ, ਉਹਤੇ ਕਾਮਨਾ ਨਾਲ ਭਰਿਆ ਹੋਇਆ ਸੀ, ਉਹਤੇ ਸਵਾਰਥ ਨਾਲ ਭਰਿਆ ਹੋਇਆ ਸੀ, ਉਹਤੇ ਦੁਨਿਆਵੀ ਪਦਾਰਥਾਂ ਵਿੱਚ ਲਿਬੜਿਆ ਹੋਇਆ ਸੀ ਤੇ ਇਸ ਸਭ ਕੁਛ ਨੂੰ ਸਾਹਮਣੇ ਰੱਖ ਕੇ ਉਹਨੇ ਬੰਦਗੀ ਕੀਤੀ, ਉਹਨੇ ਨਾਮ ਜਪਿਆ ਤੇ ਹੇ ਪ੍ਰਭੂ ਤੂੰ ਉਹਨੂੰ ਵੀ ਰਸ ਦੇ ਦਿੱਤਾ, ਤੂੰ ਉਹਨੂੰ ਵੀ ਸਕੂਨ ਦੇ ਦਿੱਤਾ, ਤੂੰ ਉਹਨੂੰ ਵੀ ਚੈਨ ਦੇ ਦਿੱਤਾ। ਨਿਰਪਕਨਿਆਂ ਕੇ ਕਾਰਨੇ ਇੱਕ ਭਇਆ ਭੇਖਦਾਰੀ, ਕਾਮਾਰਥੀ ਸਵਾਰਥੀ ਵਾਕੀ ਪੈ ਸਵਾਰੀ, ਤੋ ਗੁਣ ਕਹਾ ਜਗਤ ਗੁਰਾ ਜੋ ਕਰਮ ਨ ਨਾਸੇ, ਸਿੰਘ ਸਰਨ ਕਤ ਜਾਈਏ ਜੋ ਜਮ ਪੁਗ ਗ੍ਰਾਸੇ। ਅਗਾਂਹ ਚੱਲ ਕੇ ਭਗਤ ਸਦਨਾ ਜੀ ਕਹਿੰਦੇ ਨੇ ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੇ, ਪਿਆਸਾ ਇੱਕ ਬੂੰਦ ਲਈ ਤੜਪਦਾ ਫਿਰੇ, ਇੱਕ ਬੂੰਦ ਦੀ ਮੰਗ ਕਰੇ ਵੀ ਕਿਸੇ ਤਰੀਕੇ ਨਾਲ ਇੱਕ ਬੂੰਦ ਪਾਣੀ ਮੈਨੂੰ ਕਿਧਰੋਂ ਮਿਲੇ। ਔਰ ਹਕੀਕਤ ਹੈ ਕਿ ਪਾਣੀ ਦੀ ਕਦਰ ਪਿਆਸੇ ਨੂੰ ਹੈ, ਭੋਜਨ ਦੀ ਕਦਰ ਭੁੱਖੇ ਨੂੰ ਹੈ, ਕੱਪੜੇ ਦੀ ਕਦਰ ਨੰਗੇ ਨੂੰ ਹੈ, ਔਲਾਦ ਦੀ ਕਦਰ ਬੇ ਔਲਾਦੇ ਨੂੰ ਹੈ, ਤੇ ਇੰਜ ਕਹਿ ਲਈਏ ਪਰਮਾਤਮਾ ਦੀ ਕਦਰ ਭਗਤ ਨੂੰ ਹੈ ਜਿਹਦੇ ਅੰਦਰ ਭਗਤੀ ਭਾਵਨਾ ਪੈਦਾ ਹੋਈ ਹੈ। ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੇ, ਇੱਕ ਬੂੰਦ ਦੀ ਖਾਤਰ ਪਿਆਸਾ ਚਾਰੋਂ ਪਾਸੇ ਤੜਪੇ ਤੇ ਦੁੱਖ ਪ੍ਰਾਪਤ ਕਰੇ, ਹਰ ਪਾਸੇ ਦੁਖੀ ਹੋਵੇ, ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮਨਾ ਆਵੇ। ਤੜਪ ਤੜਪ ਕੇ ਉਸਨੇ ਪ੍ਰਾਣ ਦੇ ਦਿੱਤੇ ਨੇ ਤੇ ਹੁਣ ਸਾਗਰ ਉਸਨੂੰ ਮਿਲੇ, ਹੁਣ ਦਰਿਆਵਾਂ ਦੇ ਦਰਿਆ ਪਾਣੀ ਦੇ ਉਸਨੂੰ ਮਿਲਣ, ਕਿਹੜੇ ਕੰਮ ਨੇ। ਦਰਅਸਲ ਸਦਨਾ ਜੀ ਇਹ ਕਹਿ ਦੇਣ ਕਿ ਮੌਕੇ ਉੱਤੇ ਜੋ ਕਰਮ ਕੰਮ ਸਰਿਆ ਨੇ, ਬੇਮੌਕੇ ਕੰਮ ਦਾ ਕੀ ਮਤਲਬ। ਪਿਆਸਾ ਤੜਪ ਕੇ ਮਰ ਗਿਆ ਤੇ ਹੁਣ ਪਾਣੀ ਮਿਲਿਆ, ਕਿਹੜੇ ਕੰਮ ਦਾ। ਆਮ ਧਾਰਮਿਕ ਦੁਨੀਆਂ ਵਿੱਚ ਕਿਹਾ ਜਾਂਦਾ ਹੈ ਕਿ ਪਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ, ਪਰ ਮੈਂ ਆਪਣੇ ਢੰਗ ਨਾਲ ਸੋਚਿਆ ਨਹੀਂ, ਦੇਰ ਹੀ ਅੰਧੇਰ ਹੈ। ਅਗਰ ਦੇਰ ਹੋ ਗਈ ਤਾਂ ਫਿਰ ਅੰਧੇਰ ਹੈ, ਅਗਰ ਦੇਰ ਹੋ ਗਈ ਤਾਂ ਨਿਰਾਸ਼ਾ ਪੈਦਾ ਹੋ ਜਾਂਦੀ ਹੈ, ਅਗਰ ਦੇਰ ਹੋ ਗਈ ਤਾਂ ਵਿਸ਼ਵਾਸ ਉੱਠ ਜਾਂਦਾ ਹੈ। ਮੈਂ ਐਸਾ ਸਮਝਦਾ ਪਰਮਾਤਮਾ ਦੇ ਘਰ ਦੇਰ ਵੀ ਨਹੀਂ। ਜੈਸੇ ਅੱਗ ਵਿੱਚ ਹੱਥ ਪਾਈਏ ਉਸੇ ਵਕਤ ਹੱਥ ਸੜਦਾ ਹੈ, ਜੈਸੇ ਫੁੱਲਾਂ ਕੋਲ ਬੈਠੀਏ ਉਸੇ ਵਕਤ ਮਹਿਕ ਮਿਲਦੀ ਹੈ, ਜੈਸੇ ਬਰਫਾਨੀ ਪਹਾੜ ਹਿਮਾਲਿਆ ਦੇ ਕੋਲ ਬੈਠੀਏ ਉਸੇ ਵਕਤ ਹੀ ਜੋ ਹੈ ਠੰਡ ਮਿਲਦੀ ਹੈ। ਇਸੇ ਤਰੀਕੇ ਨਾਲ ਸ਼ੁਭ ਕਰਮ ਕਰੀਏ ਉਸੇ ਵਕਤ ਫਲ ਮਿਲਦਾ ਹੈ, ਅਸ਼ੁਭ ਕਰਮ ਕਰੀਏ ਉਸੇ ਵਕਤ ਫਲ ਮਿਲਦਾ ਹੈ। ਸ਼ੁਭ ਕਰਮ ਮਨੁੱਖ ਨੂੰ ਖੇੜਾ ਦਿੰਦਾ ਹੈ, ਸਕੂਨ ਦਿੰਦਾ ਹੈ, ਸ਼ਾਂਤੀ ਦਿੰਦਾ ਹੈ, ਹੁਲਾਸ ਦਿੰਦਾ ਹੈ। ਅਸ਼ੁਭ ਕਰਮ ਮਨ ਬੇਚੈਨ ਕਰ ਦਿੰਦਾ ਹੈ, ਪੀੜਤ ਕਰ ਦਿੰਦਾ ਹੈ, ਮੈਲਾ ਕਰ ਦਿੰਦਾ ਹੈ। ਇਹ ਤੇ ਤਤ ਛਿੰਨ ਫਲ ਹੈ, ਪ੍ਰਭੂ ਦੇ ਦਰਬਾਰ ਦੇ ਵਿੱਚ ਦੇਰ ਵੀ ਨਹੀਂ, ਕਿਉਂਕਿ ਦੇਰ ਵੀ ਅੰਧੇਰ ਹੋ ਸਕਦੀ ਹੈ। ਜੈਸੇ ਕਿ ਸ਼੍ਰੀ ਸਦਨਾ ਜੀ ਕਹਿੰਦੇ ਨੇ ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੇ, ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮਨਾ ਆਵੇ। ਪ੍ਰਾਣ ਜੋ ਥਾਕੇ ਫਿਰ ਨਹੀਂ ਕੈਸੇ ਬਿਰਮਾਉ, ਬਈ ਹੁਣ ਮੇਰੇ ਪ੍ਰਾਣ ਟੁੱਟਣ ਲੱਗੇ ਨੇ, ਸਵਾਸ ਟੁੱਟਣ ਲੱਗੇ ਨੇ, ਕਿ ਤੂੰ ਬੋਣੇ ਨਾ, ਤੂੰ ਮਦਦਗਾਰ ਨਾ ਆਵੇਂ, ਤੂੰ ਸਹਾਇਕ ਨਾ ਆਵੇਂ, प्राण जो था के थिर नहीं, कैसे बिरमाऊं, बूढ़ मुए नौका मिले कहो काहे चढ़ाऊं, डूब गया मैं। ते हुण तुम नौका भेजी है, दस हुण कौन बैठेगा उस नौका ते, डूब गया गला ते, गर्क होण वाला गर्क हो गया, हुण नौका किड़े काम दी। दरअसल वक्त सिर प्रभु बोलदा है, वक्त सिर ही वो सहायक होंदा है, और सतगुरां दी बाणी कहंदी है अचिंत कम करे प्रभ तिनके, जिन हर का नाम प्यारा, जिन्हां नूं हरी दा नाम प्यारा लगदा है, जो हरी नाल जुड़े होने, उते मंग भी ना करन तां वी अचनचेत प्रभु उन्हां दे कम सवार छड़दा है, उन्हां दे कम सिरे चाड़ देंदा है। और ऐसा भगतां दा अनुभव है, ऐसा ने भगतां ने अपनी जिंदगी दे विच देखा है कि जिस कम बारे सोचिया भी नहीं कि हो सकदा है, वो भी हो जांदा है। अचिंत कम करे प्रभ तिनके, जिन हर का नाम प्यारा। तो भगत सदना जी कहंदे ने प्राण गए सागर मिले हुन काम ना आवे, या डूब मुए नौका मिले कौ काए चढ़ाऊं, मर गए डूब गए हुन नौका मिली ते केड़े काम दी। अखीर विच आप कहंदे ने मैं ना ही कछ हो नहीं, कछ आए न मोरा, अवसर लज्जा राख ले सदना जन तोरा। हे प्रभु समय सिर लज्जा रख ले। वाकई भगतां नूं ते परमात्मा ही जो है लज्जा रखण वाला है, ईश्वर ही उन्हां दी लज्जा रखण वाला है। प्रभु जू तो कैलाज हमारी, नीलकंठ नर हर नारायण नील बसन बनवारी। गुरु गोबिंद सिंह जी महाराज कहते हैं हे प्रभु तू ही मेरी लज्जा रख, तू ही मेरी लज्ज दी पाल कर। तो श्री सदना जी कह रहे समय सिर मेरी लज्जा रख, समय सिर मेरा काम कर, वक्त सिर मेरा काम कर, सारी रात मैं तड़पदा रहा रोशनी ले, घर विच मेरे चानना होवे, दीवा जले ते दीवा ना मुयसर होवे, तेल ना मिल सके दीला दीवा ना मिल सके, ते सवेरे सूरज चढ़े है ते तू दीवा देने किड़े काम दा, वो मेरे किस काम दा। दरअसल वक्त सिर जो मदद है वो ही मदद है, बेवक्ती मदद बेमैनी हो जाती है। इस वास्ते ये जिहड़े शब्द जुड़े हुए ने ईश्वर दे नाल कि उहदे घर दे च देर है अंधेर नहीं, दरअसल बेमैनी है। अगर देर हो गई तो फिर अंधेर हो गया। भगत सदना जी दे इस शब्द दे च इस तरह दे भाव प्रगट हो रहे ने, और आप साफ कह रहे ने कि हे प्रभु जे कर्म सिद्धांत मेरे ते लागू होया ते वाकई मैं कर्मा दी मार भोगनी है, तो फिर मैं समझांगा तेरे च गुण की है। तो गुण कहा जगत गुरा जो कर्म न नासे। भारत दा सारे दा सारा जिहड़ा चिंतन है वो कर्मा दे खड़ा है, पर थोड़ा जिहा सोचिए पहले मनुख से कि पहले कर्म सन, अकर कीते होए कर्मा करके जन्म है, कीते होए कर्मा करके मनुख दुखी है। तो सवाल पैदा होता है पहले कर्म सन कि पहले मनुख से, ये तो सवाल ऐसा होया फिर पहले मुर्गी सी कि पहले अंडा सी। आखिर गल इत्थे ही आउंदी है, नहीं प्रभु एक तेरी लीला है, एक तेरा खेल है, ना कर्म पहले ना मनुख पहले, जैसे तू चाया वैसा जो है संसार साज देता है खेल, ते इस तो बाद तू कुछ विधान बनाए, लेकिन ए विधान भी ऐसे ने कि तेरी एक मौज तेरी एक मस्ती। अगर कोई भगत प्रार्थना करे निम्रता सहित जोदड़ियां करे ते तू उसके जन्मां जन्मांतरां दे कर्मां नूं धो देना, छिन दे च उसनूं चैन दे देना, छिन दे च उसनूं शांति दे देना। तो भगत सदना जी दा पावन पवित्र वाक गुरु ग्रंथ साहिब जी महाराज के अंदर दर्ज है, और पाठक जन बड़ी श्रद्धा नाल पढ़ के बहुत वड्डा ज्ञान लेंदे ने। गुरु ग्रंथ साहिब जी महाराज एक ऐसे खजाने ने जिहदे च गुरु नानक देव जी महाराज की बाणी है, गुरु अंगद देव जी महाराज की बाणी है, गुरु अमरदास गुरु रामदास जी ते गुरु अर्जन देव जी महाराज के गीत ने, गुरु तेग बहादुर साहिब जी महाराज का बैराग दे नाल भरिया होया कलाम है, ਉੱਥੇ ਅਨੇਕਾਂ ਭਗਤਾਂ ਦੀਆਂ ਬਾਣੀਆਂ ਨੇ। ਅੱਜ ਤੱਕ ਰੂਹੇ ਜ਼ਮੀਨ ਵਿੱਚ ਐਸਾ ਨਹੀਂ ਹੋਇਆ ਕਿ ਕੋਈ ਧਾਰਮਿਕ ਗ੍ਰੰਥ ਉਹਦੇ ਚ ਅਨੇਕ ਵਿਅਕਤੀ ਬੈਠੇ ਹੋਣ। ਇੱਕੋ ਹੀ ਹੈ, ਇਹਦੇ ਚ ਅਨੇਕ ਵਿਅਕਤੀ ਬੈਠੇ ਨੇ। ਧਾਰਮਿਕ ਗ੍ਰੰਥ ਸਿਰਫ ਇੱਕ ਭਾਸ਼ਾ ਵਿੱਚ ਮਿਲਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਭਾਸ਼ਾ ਵਿੱਚ ਵੀ ਨਹੀਂ ਨੇ। ਇਹ ਭਗਤ ਵੱਖ ਵੱਖ ਪ੍ਰਾਂਤਾਂ ਦੇ ਨੇ ਤੇ ਵੱਖ ਵੱਖ ਭਾਸ਼ਾਵਾਂ ਵਿੱਚ ਪ੍ਰਭੂ ਦੇ ਗੀਤ ਗਾਉਂਦੇ ਨੇ, ਪ੍ਰਭੂ ਦੀ ਜੋ ਹੈ ਉਸਤਤੀ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਠ ਕਰਨ ਵਾਲਾ ਮੁਤਸਬੀ ਨਹੀਂ ਹੋ ਸਕਦਾ, ਕਿਉਂਕਿ ਜਦੋਂ ਫਰੀਦ ਨੂੰ ਪੜ੍ਹੇਗਾ ਅੱਲਾ ਦੀ ਧੁਨ ਨਿਕਲੇਗੀ, ਔਰ ਜਦ ਜੈਦੇਵ ਨੂੰ ਪੜ੍ਹੇਗਾ ਉਹ ਗੋਬਿੰਦ ਗੋਬਿੰਦ ਕਹਿਣ ਤੇ ਮਜਬੂਰ ਹੋਵੇਗਾ, ਨਾਮਦੇਵ ਨੂੰ ਪੜ੍ਹੇਗਾ ਤੇ ਉਹਦੀ ਰਸਨਾ ਚ ਨਿਕਲੇਗਾ ਈਬੇ ਬੀਠਲ ਉਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ, ਥਾਨ ਥਨੰਤਰ ਪ੍ਰਣਵੇ ਨਾਮਾ ਪੂਰ ਰਹੋ ਤੂੰ ਸਰਬ ਮਹੀ। ਔਰ ਇਸੇ ਤਰੀਕੇ ਨਾਲ ਜਦ ਕਬੀਰ ਨੂੰ ਪੜ੍ਹੇਗਾ ਤਾਂ ਫਿਰ ਉਹ ਸਤਨਾਮ ਦਾ ਰਟਨ ਕਰੇਗਾ। ਵਰਸ ਕੇ ਇਹ ਸਾਰੇ ਭਗਤ ਵੱਖ ਵੱਖ ਨਾਮਾਂ ਨੂੰ ਜਪਦੇ ਨੇ, ਵੱਖ ਵੱਖ ਬੋਲੀਆਂ ਬੋਲਦੇ ਨੇ, ਵੱਖ ਵੱਖ ਇਹਨਾਂ ਦਾ ਚਿੰਤਨ ਹੈ, ਪਰ ਸਾਰਿਆਂ ਦੇ ਅੰਦਰ ਰੱਬੀ ਰਸ ਜਿਹੜਾ ਹੈ ਉਹ ਇੱਕੋ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਿਧਾਂਤ ਹੈ, ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗਜੀਤ, ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਤੇ ਸਾਰਿਆਂ ਦੇ ਨਾਲ ਚੱਲਣਾ, ਬਸ ਗੁਰੂ ਨਾਨਕ ਦਾ ਇਹੀ ਆਈ ਪੰਥ ਹੈ, ਇਹੀ ਸਿਰਮੌਰ ਪੰਥ ਹੈ। ਤੇ ਗੁਰੂ ਬਾਬੇ ਨੇ ਇਹ ਪ੍ਰਤੱਖ ਰੂਪ ਵਿੱਚ ਪ੍ਰਗਟ ਰੂਪ ਵਿੱਚ ਕਰਕੇ ਦਿਖਾਇਆ, ਸਾਰੇ ਭਗਤ ਆਪ ਦੇ ਨਾਲ ਚੱਲਦੇ ਨੇ, ਆਪ ਇਹਨਾਂ ਭਗਤਾਂ ਦੇ ਨਾਲ ਚੱਲਦੇ ਨੇ। ਜਦ ਕਦੀ ਸੰਸਾਰ ਵਿੱਚ ਐਸਾ ਖਿਆਲ ਪੈਦਾ ਹੋਇਆ ਕਿ ਸਾਰੀ ਦੁਨੀਆਂ ਦਾ ਧਰਮ ਇੱਕ ਹੋਣਾ ਚਾਹੀਦਾ, ਕਿਉਂਕਿ ਚਿੰਤਕ ਐਸਾ ਕਹਿ ਰਹੇ ਨੇ ਕਿ ਸਾਰੀ ਦੁਨੀਆਂ ਦੀ ਰਾਜਨੀਤੀ ਇੱਕ ਹੋਣੀ ਚਾਹੀਦੀ ਹੈ ਤਾਂ ਕਿ ਦੁਨੀਆਂ ਵਿੱਚ ਖੂਨ ਖਰਾਬਾ ਬੰਦ ਹੋਵੇ। ਤੇ ਚਲੋ ਮੰਨ ਲੈਂਦੇ ਹਾਂ ਸਾਰੀ ਦੁਨੀਆਂ ਦੀ ਰਾਜਨੀਤੀ ਇੱਕ ਹੋਵੇ, ਲੇਕਿਨ ਖੂਨ ਖਰਾਬੇ ਵੱਖ ਵੱਖ ਧਰਮਾਂ ਕਰਕੇ ਵੀ ਹੋਏ ਨੇ, ਵੱਖ ਵੱਖ ਮਜ਼ਹਬਾਂ ਕਰਕੇ ਵੀ ਹੋਏ ਨੇ। ਫਿਰ ਖਿਆਲ ਆਏਗਾ ਕਿ ਸਾਰੀ ਦੁਨੀਆਂ ਦਾ ਧਰਮ ਇੱਕ ਹੋਣਾ ਚਾਹੀਦਾ, ਤੇ ਇਹਦੇ ਨਾਲ ਖਿਆਲ ਪੈਦਾ ਹੋਵੇਗਾ ਕਿ ਸਾਰੀ ਦੁਨੀਆਂ ਦਾ ਧਾਰਮਿਕ ਗ੍ਰੰਥ ਵੀ ਇੱਕ ਹੋਣਾ ਚਾਹੀਦਾ। ਤੋ ਗ੍ਰੰਥ ਉਹੀ ਕਸੌਟੀ ਤੇ ਪੂਰਾ ਉਤਰੇਗਾ ਜਿਹਦੇ ਚ ਸਾਰੀਆਂ ਭਾਸ਼ਾਵਾਂ ਹੋਣ, ਸਾਰੇ ਵਰਨ ਹੋਣ, ਜਿਹਦੇ ਚ ਅੱਲਾ ਦੇ ਗੀਤ ਹੋਣ, ਜਿਹਦੇ ਚ ਰਾਮ ਦੀ ਧੁਨ ਹੋਵੇ, ਜਿਹਦੇ ਚ ਮਧੂਸੂਦਨ ਦਾ ਵੀ ਜ਼ਿਕਰ ਹੋਵੇ, ਜਿਹਦੇ ਚ ਮਾਧੋ ਦੇ ਵੀ ਗੀਤ ਹੋਣ, ਔਰ ਜਿਹਦੇ ਚ ਵਾਹਿਗੁਰੂ ਦੀ ਸਿਫਤ ਤੋਂ ਸਲਾਹ ਹੋਵੇ, ਜਿਹਦੇ ਚ ਕਰਤਾਰ ਦੀ ਵੀ ਧੁਨੀ ਹੋਵੇ, ਗਰਸ ਕੇ ਅਨੰਤ ਨਾਮ ਹੋਵਣ ਤੇ ਅਨੰਤ ਨਾਮਾਂ ਬਾਰੇ ਇਹ ਵਿਚਾਰ ਹੋਵੇ ਕਿ ਬਲਹਾਰੇ ਜਾਓ ਜੇਤੇ ਤੇਰੇ ਨਾਮ ਹੈ, ਤਾਂ ਇਸ ਸਿਧਾਂਤਿਕ ਕਸੌਟੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੂਰੇ ਉਤਰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਉਹਨਾਂ ਭਗਤਾਂ ਨੂੰ ਆਪਣੇ ਵਿੱਚ ਥਾਂ ਦਿੱਤੀ ਹੈ ਜਿਨ੍ਹਾਂ ਭਗਤਾਂ ਨੇ ਧੰਦੇ ਨੂੰ ਧਰਮ ਬਣਾ ਦਿੱਤਾ ਸੀ। ਕਬੀਰ ਕਰਦੇ ਤੇ ਧੰਦਾ ਨੇ, ਪਰ ਉਹਨਾਂ ਦੇ ਧੰਦੇ ਦੇ ਚੋਂ ਧਰਮ ਦੀ ਸੁਗੰਧੀ ਹੈ। ਨਾਮਦੇਵ ਕਰਦੇ ਤੇ ਧੰਦਾ ਨੇ ਕੱਪੜਿਆਂ ਨੂੰ ਛਿੰਬਣ ਦਾ, ਪਰ ਉਹਨਾਂ ਦੇ ਧੰਦੇ ਦੇ ਚੋਂ ਧਰਮ ਦੀ ਮਹਿਕ ਹੈ। ਇਸੇ ਤਰੀਕੇ ਦੇ ਨਾਲ ਰਵਿਦਾਸ ਕਰਦੇ ਤੇ ਧੰਦਾ ਨੇ ਜੁੱਤੀਆਂ ਗੰਢਣਾ, ਪਰ ਉਹਨਾਂ ਦੇ ਧੰਦੇ ਦੇ ਚੋਂ ਵੀ ਧਰਮ ਦੀ ਤੇ ਮਿਲਨਸਾਰੀ ਦੀ ਖੁਸ਼ਬੂ ਹੈ, ਸੁਗੰਧੀ ਹੈ। ਇਸੇ ਤਰੀਕੇ ਨਾਲ ਸ਼੍ਰੀ ਸਦਨਾ ਜੀ ਕਰਦੇ ਤੇ ਧੰਦਾ ਨੇ, ਕਸਾਈ ਨੇ, ਮਾਸ ਵੇਚਣਾ ਇਹਨਾਂ ਦਾ ਧੰਦਾ ਹੈ, ਪਰ ਇਹ ਧੰਦਾ ਵੀ ਧਰਮ ਬਣ ਗਿਆ। ਕਸਾਈ ਦੇ ਧੰਦੇ ਦੇ ਚੋਂ ਵੀ ਕੋਮਲਤਾ ਪੈਦਾ ਹੋ ਜਾਏ, ਇੱਕ ਅਜੂਬਾ ਹੈ। ਭਗਤ ਦੀ ਸੋਚਣੀ ਨੂੰ ਜੋ ਹੈ ਦਾਤ ਦੇਣੀ ਪਏਗੀ। ਧਾਰਮਿਕ ਮੰਦਿਰ ਵਿੱਚ ਬੈਠਦੇ ਹੋਇਆ ਜੇ ਮਨੁੱਖ ਦੇ ਅੰਦਰ ਕੋਮਲਤਾ ਨਹੀਂ ਪੈਦਾ ਹੋਈ ਤੇ ਕਹਿਣਾ ਪੈਦਾ ਪਏਗਾ ਕਿ ਇਸ ਬੰਦੇ ਦਾ ਹਿਰਦਾ ਬਹੁਤ ਕਠੋਰ ਹੈ। ਤੇ ਕਸਾਈ ਦੀ ਦੁਕਾਨ ਦੇ ਉੱਤੇ ਮਾਸ ਵੇਚਦੇ ਹੋਇਆ ਜਿਹਦੇ ਅੰਦਰ ਕੋਮਲਤਾ ਪੈਦਾ ਹੋਏਗੀ, ਸਮਝ ਲੈਣਾ ਚਾਹੀਦਾ ਹੈ ਕਿ ਇਹ ਬੰਦਾ ਅਤਿਅੰਤ ਸੂਖਸ਼ਮ ਸੋਚਣੇ ਵਾਲਾ ਹੈ, ਇਹਦੀ ਬੁੱਧ ਬਾਰੀਕ ਹੈ, ਤੇ ਜਿਹਦੀ ਆਤਮਾ ਨਾ ਦਰਵੇ ਉਹਨੂੰ ਪਰਮਾਤਮਾ ਦਾ ਮਿਲਾਪ ਬੜਾ ਔਖਾ ਹੈ। ਅਨਕ ਜਤਨ ਕਰੇ ਆਤਮ ਨਹੀਂ ਦਰਵੇ, ਹਰ ਦਰਵੇ ਕੋ ਕੈਸੇ ਗਵੇ। ਜਿਹਦੀ ਆਤਮਾ ਦਰਵੀ ਨਹੀਂ, ਜਿਹਦੀ ਆਤਮਾ ਕੋਮਲ ਨਹੀਂ ਹੋਈ, ਜਿਹਦਾ ਮਨ ਅਜੇ ਤੱਕ ਠੋਸ ਹੈ, ਉਸ ਲਈ ਪਰਮਾਤਮਾ ਦੀ ਪ੍ਰਾਪਤੀ ਕਰਨੀ ਬੜੀ ਕਠਿਨ ਹੈ, ਬਹੁਤ ਕਠਿਨ ਹੈ। ਕਈ ਦਫ਼ਾ ਦੇਖਣ ਦੇ ਚਾਹ ਆਉਂਦਾ ਹੈ ਕਿ ਬੜੇ ਬੜੇ ਧਰਮਾਤਮਾ ਬੰਦੇ ਵੀ ਕਸਾਈ ਨੇ, ਦੂਸਰੇ ਨੂੰ ਚੋਟ ਪਹੁੰਚਾਉਣ ਲੱਗਿਆਂ ਸੰਕੋਚ ਨਹੀਂ ਕਰਦੇ, ਚਾਹੇ ਉਹ ਚੋਟ ਜ਼ਹਿਨੀ ਹੋਵੇ, ਸਰੀਰਕ ਹੋਵੇ, ਆਰਥਿਕ ਹੋਵੇ, ਕਿਸੇ ਵੀ ਤਰੀਕੇ ਦੀ ਹੋਵੇ ਚੋਟ ਪਹੁੰਚਾਉਣ ਤੋਂ ਬਾਜ ਨਹੀਂ ਆਉਂਦੇ। ਔਰ ਐਸਾ ਦਿਸਦਾ ਹੈ ਇਹ ਬੜੇ ਬੜੇ ਧਾਰਮਿਕ ਵੀ ਕਸਾਈ ਨੇ, ਪਰ ਸਦਨਾ ਕਸਾਈ ਹੁੰਦਾ ਹੋਇਆ ਵੀ ਭਗਤ ਹੈ, ਉਹ ਕਸਾਈ ਹੁੰਦਾ ਹੋਇਆ ਵੀ ਧਾਰਮਿਕ ਹੈ। ਉਹ ਬਾਹਰੋਂ ਤੇ ਪੇਸ਼ੇ ਚ ਕਸਾਈ ਸੀ, ਪਰ ਅੰਦਰੋਂ ਹਿਰਦਾ ਉਸਦਾ ਅਤਿਅੰਤ ਕੋਮਲ ਮਿਲਨਸਾਰੀ ਦੇ ਜਜ਼ਬਿਆਂ ਨਾਲ ਭਰਿਆ ਹੋਇਆ, ਪ੍ਰਭੂ ਗੀਤ ਦੇ ਨਾਲ ਜੋ ਹੈ ਭਰਿਆ ਹੋਇਆ। ਇਹ ਭਗਤ ਪ੍ਰੇਰਣਾ ਦੇ ਰਹੇ ਨੇ ਕਿ ਕੋਈ ਵੀ ਪੇਸ਼ਾ ਹੋਵੇ, ਕੋਈ ਵੀ ਕਿਰਤ ਹੋਵੇ, ਪਰਮਾਤਮਾ ਦੀ ਪ੍ਰਾਪਤੀ ਵਿੱਚ ਬਾਧਾ ਨਹੀਂ ਬਣਦੀ। ਚਾਹੇ ਉਹ ਕਿਰਤ ਕੱਪੜੇ ਬੁਣਨਾ ਹੋਵੇ, ਚਾਹੇ ਉਹ ਕਿਰਤ ਜੁੱਤੀਆਂ ਗੰਨਣਾ ਹੋਵੇ, ਚਾਹੇ ਉਹ ਕਿਰਤ ਮਾਸ ਵੇਚਣਾ ਹੋਵੇ, ਤੇ ਚਾਹੇ ਉਹ ਕਿਰਤ ਕੱਪੜਿਆਂ ਨੂੰ ਛਿੰਬਣਾ ਹੋਵੇ, ਚਾਹੇ ਉਹ ਕਿਰਤ ਦੁਕਾਨਦਾਰੀ ਦੀ ਹੋਵੇ, ਕੋਈ ਵੀ ਕਿਰਤ ਕੀਰਤੀ ਵਿੱਚ ਬਾਧਾ ਨਹੀਂ ਖੜੀ ਕਰਦੀ। ਕੋਈ ਵੀ ਧੰਦਾ ਧਰਮ ਦੇ ਵਿੱਚ ਦੀਵਾਰ ਨਹੀਂ ਹੈ। ਇਹ ਇੱਕ ਭਾਵਨਾ ਹੈ ਜਿਹੜੇ ਕਹਿੰਦੇ ਨੇ ਕੀ ਕਰੀਏ, ਧੰਦੇ ਤੋਂ ਵੇਲ ਮਿਲੇ ਤੇ ਧਾਰਮਿਕ ਬਣੀਏ, ਕੀ ਕਰੀਏ ਕੰਮ ਧੰਦਿਆਂ ਤੋਂ ਹੀ ਵੇਲ ਨਹੀਂ ਮਿਲਦੀ, ਕਿਵੇਂ ਭਜਨ ਕਰੀਏ, ਕਿਵੇਂ ਬੰਦਗੀ ਕਰੀਏ। ਔਰ ਉਹ ਕਹਿੰਦੇ ਨੇ ਧੰਦਾ ਦੀਵਾਰ ਦੀ ਤਰ੍ਹਾਂ ਖੜਾ ਹੋ ਗਿਆ, ਤੇ ਭਗਤ ਕਹਿੰਦੇ ਨੇ ਧੰਦੇ ਨੂੰ ਹੀ ਧਰਮ ਬਣਾ ਲਓ, ਧੰਦੇ ਨੂੰ ਐਸਾ ਸਮਝੋ ਕਿ ਇਹ ਪ੍ਰਭੂ ਦੀ ਤਰਫੋਂ ਦਿੱਤੀ ਹੋਈ ਸੇਵਾ ਹੈ। ਸੇਵਾ ਕਰਨੇ ਆ, ਧੰਦਾ ਸੇਵਾ ਬਣ ਸਕਦਾ, ਰੋਟੀ ਤੇ ਹਰ ਇੱਕ ਨੇ ਖਾਣੀ ਹੈ। ਤੋ ਜਦ ਧੰਦੇ ਵਿੱਚ ਵੀ ਕੋਈ ਐਸੀ ਭਾਵਨਾ ਜੋੜ ਲੈਂਦਾ ਹੈ ਕਿ ਮੈਂ ਕੱਪੜੇ ਬੁਣ ਲੈ ਔਰ ਇਹ ਸੇਵਾ ਕਰ ਰਿਹਾ, ਜਗਤ ਦਾ ਨੰਗੇਜ ਢਕਣਾ, ਜਗਤ ਦੇ ਪੈਰਾਂ ਚ ਜੁੱਤੀ ਪਵਾਣੀ ਹੈ, ਜਗਤ ਨੂੰ ਸੁੱਖ ਦੇਣੇ ਨੇ, ਜਗਤ ਨੂੰ ਆਰਾਮ ਦੇਣਾ ਧੰਦੇ ਦੇ ਰਾਹੀਂ, ਤੋ ਧੰਦਾ ਵੀ ਧਰਮ ਬਣ ਜਾਂਦਾ। ਤੇ ਧਾਰਮਿਕ ਮਨੁੱਖਾਂ ਤੋਂ ਵੀ ਜੇ ਕਿਸੇ ਨੂੰ ਚੋਟ ਪਹੁੰਚੇ ਤੋ ਐਸਾ ਧਰਮ ਵੀ ਵਾਸਤਵਿਕ ਧੰਦਾ ਹੈ, ਉਹਦੇ ਚ ਧੰਦੇ ਦੀ ਜੋ ਹੈ ਬਦਬੋ ਹੈ। ਭਗਤ ਸਦਨਾ ਜੀ ਧੰਦਿਆਂ ਦੇ ਚੋਂ ਬੜਾ ਕਠੋਰ ਧੰਦਾ ਕਰਦੇ ਨੇ। ਅੰਮ੍ਰਿਤ ਵੇਲੇ ਉੱਠ ਕੇ ਦੋ ਚਾਰ ਬੱਕਰੇ ਰੋਜ਼ ਜ਼ਬਾ ਕਰਨੇ ਤੇ ਸਾਰਾ ਦਿਨ ਮਾਸ ਵੇਚਣਾ, ਪਰ ਕਮਾਲ ਦੀ ਗੱਲ ਇਸ ਧੰਦੇ ਦੇ ਚੋਂ ਵੀ ਧਰਮ ਦੀ ਇਤਨੀ ਉਜਵਲ ਮਹਿਕ ਪੈਦਾ ਹੋਈ। ਆਪਣੇ ਸਿੰਧ ਪ੍ਰਾਂਤ ਦੇ ਵਿੱਚ ਥਾਂ ਥਾਂ ਤੇ ਭਰਮਣ ਕਰਕੇ ਲੋਕਾਂ ਨੂੰ ਖੁਦਾ ਦੇ ਨਾਲ ਜੋੜਿਆ, ਜੀਵਾਂ ਨੂੰ ਪਰਮਾਤਮਾ ਦੀ ਧੁੰਦ ਦੇ ਨਾਲ ਜੋੜਿਆ। ਜਦ ਇੱਕ ਫੁੱਲ ਖਿੜ ਪੈਂਦਾ ਮਹਿਕ ਵੰਡਣ ਲੱਗ ਪੈਂਦਾ, ਜਦ ਇੱਕ ਦੀਵਾ ਜਲ ਪੈਂਦਾ ਰੋਸ਼ਨੀ ਵੰਡਣ ਲੱਗ ਪੈਂਦਾ, ਜਦ ਕਿਸੇ ਹਿਰਦੇ ਵਿੱਚ ਆਤਮ ਪ੍ਰਕਾਸ਼ ਹੋ ਜਾਂਦਾ ਉਹ ਚਾਨਣਾ ਵੰਡਣ ਲੱਗ ਪੈਂਦਾ, ਉਹ ਸੁੱਖ ਚੈਨ ਵੰਡਣ ਲੱਗ ਪੈਂਦਾ, ਉਹ ਆਨੰਦ ਵੰਡਣ ਲੱਗ ਪੈਂਦਾ। ਔਰ ਇਹ ਵੰਡਣਾ ਉਸ ਤੋਂ ਸੁਤੇ ਸੁੱਤ ਆਉਂਦਾ, ਆਪਣੇ ਆਪ ਹੁੰਦਾ। ਜੈਸੇ ਫੁੱਲ ਦੇ ਚੋਂ ਸੁਗੰਧੀ ਦਾ ਨਿਕਲਣਾ, ਦਰਅਸਲ ਉਸ ਦੇ ਚ ਮਹਿਕ ਦਾ ਅਧਿਕ ਹੋਣਾ, ਇਸ ਵਾਸਤੇ ਡੁੱਲ ਡੁੱਲ ਕੇ ਉਹ ਬਾਹਰ ਪਈ ਪੈਂਦੀ ਏ। ਭਗਤ ਦਾ ਹਿਰਦਾ ਇਤਨਾ ਆਨੰਦ ਨਾਲ ਭਰ ਜਾਂਦਾ, ਇਤਨਾ ਗੁਣਾਂ ਨਾਲ ਭਰ ਜਾਂਦਾ, ਇਤਨਾ ਸ਼ਾਂਤੀ ਤੇ ਚੈਨ ਨਾਲ ਭਰ ਜਾਂਦਾ ਕਿ ਉਹ ਡੁੱਲ ਡੁੱਲ ਕੇ ਬਾਹਰ ਪੈਂਦਾ। ਸਦਨਾ ਜੀ ਭਗਤੀ ਭਾਵ ਵਿੱਚ ਐਸੇ ਲੀਨ ਹੋਏ ਔਰ ਅਧਿਆਤਮਕ ਗੁਣਾਂ ਨਾਲ ਐਸੇ ਭਰਪੂਰ ਹੋਏ, ਥਾਂ ਥਾਂ ਤੇ ਭਰਮਣ ਕਰਕੇ ਇਹਨਾਂ ਹੀ ਗੁਣਾਂ ਨੂੰ ਵੰਡਦੇ ਰਹੇ, ਇਸੀ ਸੱਚੀ ਦੌਲਤ ਨੂੰ ਵੰਡ ਵੰਡ ਕੇ ਜਗਤ ਨੂੰ ਅਕਾਲ ਪੁਰਖ ਦੇ ਨਾਲ ਜੋੜਦੇ ਰਹੇ। ਅਨੇਕਾਂ ਭਗਤਾਂ ਦੇ ਚੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਇੱਕ ਇਹ ਸਦਨਾ ਕਸਾਈ ਪੇਸ਼ੇ ਵਿੱਚ ਇਹ ਵੀ ਭਗਤ ਹੈ, ਇਸਦਾ ਵੀ ਕਲਾਮ ਹੈ ਔਰ ਇਸਦਾ ਕਲਾਮ ਵੀ ਰਹਿੰਦੀ ਦੁਨੀਆਂ ਤੱਕ ਅਧਿਆਤਮਕ ਸ਼ਾਂਤੀ ਵੰਡਦਾ ਰਹੇਗਾ।
1: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। 4 ਪਾਉਂਡ ਇੰਡੀਕਨ ਮਸਰ ਅਤੇ ਸਾਬਤ ਲਾਲ ਮਸਰ ਲਵੋ 2.99 ਦਾ ਬੈਗ, ਵੱਡਾ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ, 4 ਪਾਉਂਡ ਧੋਤੀ ਹੋਈ ਉਰਦ ਦਾਲ ਅਤੇ ਮੂੰਗ ਦਾਲ ਲਵੋ 4.99 ਦਾ ਬੈਗ।
3: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 16.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 16.98 ਦਾ, ਅਤੇ ਗ੍ਰੀਨ, ਰੈਡ ਜਾਂ ਔਰੇਂਜ ਸ਼ਿਮਲਾ ਮਿਰਚ ਲਵੋ 98 ਸੈਂਟਸ ਨੂੰ ਪਾਉਂਡ।
3: ਜ਼ਿੰਦਗੀ ਦੇ ਹਿਸਾਬ ਕਿਤਾਬ ਵਾਂਗ ਬਿਜ਼ਨਸ ਦਾ ਹਿਸਾਬ ਕਿਤਾਬ ਵੀ ਬਹੁਤ ਔਖਾ ਹੈ। ਪਹਿਲਾਂ ਮੈਨੂੰ ਵੀ ਇਹੀ ਲੱਗਦਾ ਸੀ, ਪਰ ਜਦੋਂ ਮੈਨੂੰ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਬਾਰੇ ਪਤਾ ਲੱਗਾ, ਉਦੋਂ ਤੋਂ ਮੈਂ ਟੈਂਸ਼ਨ ਫ੍ਰੀ ਹੋ ਗਿਆ। ਜਿਨ੍ਹਾਂ ਨੂੰ ਹੈ 30 ਸਾਲ ਤੋਂ ਵੀ ਵੱਧ ਦਾ ਤਜੁਰਬਾ, ਟੈਕਸ ਪੇਪਰ ਫਿਲ ਕਰਨੇ ਹੋਣ, ਬੁੱਕ ਕੀਪਿੰਗ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਫਾਰਮ ਭਰਵਾਉਣਾ ਹੋਵੇ, ਤਾਂ ਅੱਜ ਹੀ ਸੰਪਰਕ ਕਰੋ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਨੂੰ। ਕਾਲ 604-325-8370, 604-325-8370।
4: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ। 604-349-1313, 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 604-349-1313, ਯੂਨਿਟ 103, 8140-120 ਸਟਰੀਟ, ਸਰੀ। 604-349-1313, 604-349-1313, ਗਗਨ ਸਿੰਘ, ਪੰਜਾਬ ਫੋਰੈਕਸ। ਦਾਅਵਾ ਤੇ ਵਾਅਦਾ ਪੱਕਾ।
5: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
6: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
5: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
6: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
5: 604-351-5111 ਤੇ ਕਾਲ ਕਰੋ। 604-351-5111, ਗੁਰਦਿਆਲ ਸਿੰਘ ਬਾਦ।

0: You're listening to KRPI 1550 Radio, Ferndale, Washington.
1: 1550 AM Gurbani segment is brought to you in memory of Sardar Ajit Singh Baad and Sardarni Surinder Kaur Baad. 1550 Radio de utte Gurbani de kise vi program nu sponsor karna chahunde ho ta call karo 604-900-7790.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 16.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 16.98 ਦਾ, ਅਤੇ ਬਿਨਾਂ ਬੀਜ ਵਾਲਾ ਹਦਵਾਣਾ ਲਵੋ 58 ਸੈਂਟਸ ਨੂੰ ਪਾਉਂਡ।
3: ਫੈਮਿਲੀ ਕੇਅਰ ਫਾਰਮੇਸੀ
4: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
3: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
4: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
3: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
4: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
5: 3 ਲੋਕੇਸ਼ਨਸ ਟੂ ਸਰਵ ਯੂ, ਸਰੀ ਡੈਲਟਾ ਐਂਡ ਵਾਈਟ ਰੌਕ,
3: ਜਾਂ ਕਾਲ ਕਿਰਨ ਐਟ 604-581-1900।
6: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: ਜਾਂਦੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। 4 ਪਾਉਂਡ ਇੰਡੀਕਨ ਮਸਰ ਅਤੇ ਸਾਬਤ ਲਾਲ ਮਸਰ ਲਵੋ 2.99 ਦਾ ਬੈਗ, ਵੱਡਾ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ, 4 ਪਾਉਂਡ ਧੋਤੀ ਹੋਈ ਉਰਦ ਦਾਲ ਅਤੇ ਮੂੰਗ ਦਾਲ ਲਵੋ 4.99 ਦਾ ਬੈਗ।
1: ਫੈਮਿਲੀ ਕੇਅਰ ਫਾਰਮੇਸੀ
2: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
1: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
2: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
3: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
1: ਜਾਂ ਕਾਲ ਕਿਰਨ ਐਟ 604-581-1900।
4: ਜ਼ਿੰਦਗੀ ਦੇ ਹਿਸਾਬ ਕਿਤਾਬ ਵਾਂਗ ਬਿਜ਼ਨਸ ਦਾ ਹਿਸਾਬ ਕਿਤਾਬ ਵੀ ਬਹੁਤ ਔਖਾ ਹੈ। ਪਹਿਲਾਂ ਮੈਨੂੰ ਵੀ ਇਹੀ ਲੱਗਦਾ ਸੀ, ਪਰ ਜਦੋਂ ਮੈਨੂੰ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਬਾਰੇ ਪਤਾ ਲੱਗਾ, ਉਦੋਂ ਤੋਂ ਮੈਂ ਟੈਂਸ਼ਨ ਫ੍ਰੀ ਹੋ ਗਿਆ। ਜਿਨ੍ਹਾਂ ਨੂੰ ਹੈ 30 ਸਾਲ ਤੋਂ ਵੀ ਵੱਧ ਦਾ ਤਜੁਰਬਾ, ਟੈਕਸ ਪੇਪਰ ਫਿਲ ਕਰਨੇ ਹੋਣ, ਬੁੱਕ ਕੀਪਿੰਗ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਫਾਰਮ ਭਰਵਾਉਣਾ ਹੋਵੇ, ਤਾਂ ਅੱਜ ਹੀ ਸੰਪਰਕ ਕਰੋ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਨੂੰ। ਕਾਲ 604-325-8370, 604-325-8370।
5: You're listening to KRPI 1550 Radio, Ferndale, Washington.
6: ਰੇਡੀਓ ਸਟੇਸ਼ਨ 1550 AM ਗੁਰਬਾਣੀ ਸੈਗਮੈਂਟ ਤੁਹਾਡੇ ਤੱਕ। ਸਵਰਗਵਾਸੀ ਸਰਦਾਰ ਅਜੀਤ ਸਿੰਘ ਦੀ ਬਾਦ, ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 16.98 ਦਾ, ਪੀਲੇ ਗੰਡੇ 50 ਪਾਉਂਡ ਦਾ ਬੈਗ 16.98 ਦਾ, ਅਤੇ ਗ੍ਰੀਨ, ਰੈਡ ਜਾਂ ਓਰੇਂਜ ਸ਼ਿਮਲਾ ਮਿਰਚ ਲਵੋ 98 ਸੈਂਸ ਨੂੰ ਪਾਉਂਡ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 16.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 16.98 ਦਾ, ਅਤੇ ਗ੍ਰੀਨ, ਰੈਡ ਜਾਂ ਔਰੇਂਜ ਸ਼ਿਮਲਾ ਮਿਰਚ ਲਵੋ 98 ਸੈਂਟਸ ਨੂੰ ਪਾਉਂਡ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 604-349-1313, ਯੂਨਿਟ 103-8140-120 ਸਟਰੀਟ ਸਰੀ, 604-349-1313, 604-349-1313, ਗਗਨ ਸਿੰਘ, ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।
6: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

ਸਖ ਹਮਾਰੇ ਤਾਰੀ ਅਹੇ, ਚੁਣ ਚੁਣ ਸਤਰ ਹਮਾਰੇ ਮਾਰੀ ਅਹੇ। ਆਪ ਹਾਸਦਿਆ ਮਜਾ ਅਬਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ। ਹੂਜੋ ਸਦਾ ਹਮਾਰੇ ਪੱਛਾ, ਸ੍ਰੀ ਹਸਤੋ ਜੂ ਕਰੀਐ ਹੋ ਰੱਛਾ। ਰਾਖ ਲਿਹੋ ਮੋਹਿ ਰਾਖਨ ਹਾਰੇ, ਸਾਹਿਬ ਸੰਤ ਸਹਾਇ ਪਿਆਰੇ। ਦੀਨ ਬਾਂਧ ਦੁਸ਼ਟਨ ਕੇ ਹੰਤਾ, ਤਮਹੋ ਪੁਰੀ ਚਤੁਰਦਸ ਕੰਤਾ। ਕਾਲ ਪਾਏ ਬ੍ਰਹਮਾ ਬਬ ਧਰਾ, ਕਾਲ ਪਾਏ ਸ਼ਿਵ ਜੂ ਅਵਤਾਰਾ। ਕਾਲ ਪਾਏ ਕਰ ਬਿਸਨ ਪ੍ਰਕਾਸਾ, ਸਕਲ ਕਾਲ ਕਾ ਕੀਆ ਤਮਾਸਾ। ਜਮਨ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੂ ਥੀਓ। ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਮਨ ਕਾਲ ਸਭ ਜਗਤ ਬਨਾਇਓ, ਦੇਵ ਦਇਆ ਜਛਨ ਉਪਜਾਇਓ। ਆਦਿ ਅੰਤ ਇਕ ਅਵਤਾਰਾ, ਸੋਈ ਗੁਰੂ ਸਮਝੀਏ ਹੋ ਹਮਾਰਾ। ਨਮਸਕਾਰ ਤਸਹੀ ਕੋ ਹਮਾਰੀ, ਸਗਲ ਪ੍ਰਜਾ ਜਿਨ ਆਪ ਸਵਾਰੀ। ਸਿਵਕੁਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੋ ਬਾਧ ਕੀਓ। ਘੜ ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰਿਆ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਹੀ ਪੀਰ ਪਛਾਣੈ, ਘੜ ਘੜ ਕੇ ਪੜ ਪੜ ਕੀ ਜਾਣੈ। ਜਬ ਉਧ ਕਰਖ ਕਰਾ ਕਰਤਾਰਾ, ਪ੍ਰਜਾ ਧਰ ਤਬ ਦੇਹ ਅਪਾਰਾ। ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਾਰ ਸਭ ਹੂੰ। ਜੇ ਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪੇ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰ ਆਲਮ। ਨਿਰੰਕਾਰ ਨਿਰਭਕਾ ਨਿਰਲੰਬ, ਆਦਿ ਅਨਿਲ ਅਨਾਦ ਸੰਭ। ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨਾ ਪਾਵ ਬੇਦਾ। ਤਾ ਕਉ ਕਰ ਪਾਹਨੇ ਅਨੁਮਾਨਿਤ, ਮਹਾਂਮੂੜ ਕਾਸ਼ ਭੇਦ ਨ ਜਾਣਤ। ਮਹਾਂਦੇਵ ਕਉ ਕੈ ਸਦਾ ਸਿਵ, ਅਹੰਕਾਰ ਕਾ ਚੀਨਤ ਨਹਿ ਭੇਵ। ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੁਹੇ ਤੇਤੀ। ਤੁਮਰਾ ਲਖਾ ਨ ਜਾਏ ਪਸਾਰਾ, ਕਿਹ ਬਿਦ ਸਦਾ ਪ੍ਰਥਮ ਸੰਸਾਰਾ। ਏਕੈ ਰੂਪੇ ਅਨੂਪ ਸਰੂਪਾ, ਰੰਕ ਭਇਓ ਰਾਵ ਕਹੀ ਭੂਪਾ।